0: छोड़ वहीं फिर से बचपन वाला ठहाका लगाया जाता है। चलो इस उम्र में फिर से थोड़ा जी लेते हैं, फर्ज बहुत निभाए, अब थोड़ी दोस्ती पी लेते हैं। शुक्रिया उन सहेलियों का जो इस मोड़ पर मिली, जिन्होंने पराई होकर भी जीने की नई वजह दी। बहुत सुंदर, थैंक यू सर, साझा कर ली सुंदर बहन जी,
1: थैंक यू वेरी मच,
0: एंड इट्स अ रियलिटी, बहुत बहुत सोना, वेरी नाइस,
1: ट्रू,
0: क्या बात है,
1: फ्रेंड इन नीड इज फ्रेंड इनडीड,
0: हाँ ये भी गल सही है ना,
1: यस,
0: फ्रेंड इन नीड, फ्रेंड इन डीड, मैंने हिंदी बोल दी, इंग्लिश खराब होगी गाइस,
1: फ्रेंड इन डीड इज फ्रेंड इन नीड,
0: कच्चा पापड़ पक्का पापड़ गाइस। अच्छा एक, अच्छा एक एक चीज तुम्हें नोटिस की थी इंग्लिश के अंदर मैं अटक गया ते किसी कारणवश आने वाले कुछ महीनों से मैंने आईएलटीएस का एग्जाम करना पैना दोबारा है ना, एंड इट्स नॉट मतलब कोई इदा मैंने कोई टेंशन या कुछ ओहो नहीं है कि हाई करना पैना एंड एवरीथिंग, पर मैंने एक गल नहीं समझ आती कि माइंड सैट इतने की गवर्नमेंट्स का यह है कि बंदा जो पंजाबी स्पीकिंग नेशन या हिंदी स्पीकिंग नेशन के अंदर आयल्स के बैंड लै आया इतने आ गया, इतने आके वो इंग्लिश खराब हो गई होगी दो साल के अंदर और दोबारा बोलनी चाहिए है, पॉइंट नहीं समझ आया इतने आके मेरे एडवर्ब ते वर्ब यारा रिवर के अंदर डिग गए जो मैं दोबारा थोड़ा लोगों ने 500-600 देव अपने आप नू मैं खिज के बोलिया मैं कौन मैं गड्डी जेब च पा के लै जाना
1: हालत देखो आई माई V8 कार फर्स्ट टाइम मेरी लव्ड वन मैं सेल क्यों की सी क्योंकि प्राइस पेट्रोल का प्राइस आई थिंक आई एम टॉकिंग अबाउट समवेयर क्लोज टू $2,000 से चले गया सी
0: 200 वाला 2.00 वाला
1: नो $1
0: एक ते चला गया सिगा
1: 2007 दी गल कर दी
0: अच्छा मैं क्या $2,000 हो गया मैंनू फेड रहूंगे
1: मैं एक डॉलर ते चले गया ऐसे अच्छा। ता कार चलानी बहुत महंगी हो जानी मैं अपनी V8 कार बेच कार बेच के लीती छोटी जी कार
0: अच्छा
1: फिर 3 दिन चलाई फिर वो भी बेचनी पी क्योंकि 3 दिन चला के पता लगे मेरी तो लत च कडेले पैने शुरू हो गई ओदा पैडल इन्ना दबड़ा पैंदा सी
0: ओ तो बेचारी V8 हुन 20-64 हो गई होनी है अगे तक वधदा गया होना सिलसिला yeah. कॉलर का भी सिलसिला इसी तरह अगे वधाने जी ते साडे नाल नेक्स्ट कॉलर जेड़े जुड़े ने ओ ने 304
1: बड़े सोने से 201 304
0: हाँ सही है सट्टा खेल लो अजे
1: चलो मैं थानू सट मार दी तुसी फिर मारो किसी होर नू सत श्री अकाल जी
2: सब
0: बेस्ट चल रहा है ज्यादा बेस्ट हो जाएगा जो सानू ए दसो कि इस हफ्ते सब तो बेस्ट की गया ते रूल ये है कि सिर्फ ये दसना है कि बेस्ट की गया ये नहीं कहना कि यार सब बढ़िया सब गुड लाइफ इज ग्रेट नो
1: लाइफ झंड है तो फिर भी घमंड है
0: चीज केड़ी हुई आउट ऑफ ऑल द कैंड चीजा
2: टू द पॉइंट ही गल करने है लास्ट सैटरडे साडा क्रिकेट दा फर्स्ट मैच सी ओ सी जीत लिया
0: ओए बधाइयां क्या बात
1: बल्ले बल्ले सवा सवा
2: तिन्ना ने जीत लिया मैच
0: चाइना मैन लेफ्टी ही पा पांदे कि राइट ही पा लैंदे है
2: मतलब
0: एक चाइना मैन बॉल भी है ना कुलदीप यादव पांदा देखी तुसी ओदी ग्रिप मिडल फिंगर थोड़ी ट्विस्ट कर ली थी ना गुगली वास्ते है ना ते ओ जिस आप बार नू घुमाओ दई दा ओ अंदर नू घुमाओ दिंदा बॉल नू ते ओ मतलब ओबवियसली इट इज सपोज टू गो आउट पर ओ ड्रिफ्ट करके अंदर आंदी है ਇਹ ਟਰਾਈ ਕਰਿਓ ਤੇ ਫਿਰ ਮਤਲਬ ਸ਼ੈਫੀਲਡ ਖੇਲੋਗੇ ਮੈਂ ਗਰੰਟੀ ਦਿੰਦਾ
1: ਸ਼ੈਫੀਲਡ ਓਏ ਹੋਏ ਹੋਏ
0: ਸਹੀ ਕਿ ਨਹੀਂ
2: ਚਲੋ ਮੈਂ ਜ਼ਰੂਰ ਚੈੱਕ ਕਰਾਂਗਾ
1: ਮੈਂ ਤਾਂ ਸਤਿੰਦਰ ਸਰਤਾਜ ਦੇ ਗਾਣੇ 'ਚ ਸੁਣਿਆ ਸੀ ਅੱਖ ਚੀਨੀ ਆਹ ਤੁਸੀਂ ਆਹ ਬਿਗੇਂਦ ਪਹਿਲੀ ਵਾਰੀ ਚੀਨੀ ਸੁਣਾਤੀ
0: ਵੈਸੇ ਮੈਨੂੰ ਪਤਾ ਨਹੀਂ ਇਹਨਾਂ ਨੇ ਚਾਈਨਾ ਮੈਂ ਨਾਮ ਕਿਉਂ ਰੱਖਿਆ ਪਿਆ ਕ੍ਰਿਕਟ ਵੈਸੇ ਇਨ ਅ ਵੇ ਨਾ ਇੱਦਾਂ ਇਸ ਗੱਲੋਂ ਬੜਾ ਰੇਸਿਸ ਜੀ ਟਰਮੀਨੋਲੋਜੀ ਨਹੀਂ ਆ ਚਾਈਨਾ ਮੈਨ ਚਾਈਨਾ ਵਾਲੇ ਬੇਚਾਰੇ ਖੇਡਦੇ ਨਹੀਂ ਆ ਉਹਨਾਂ ਦੇ ਨਾਂ ਤੇ ਬੋਲਣਾ
1: ਬਣਾ ਕੇ ਖੇਡ ਕੇ ਰਹੀ ਕਹਿੰਦੇ ਹੱਥੋਂ ਅਸੀਂ ਖੇਡਦੇ ਨਹੀਂ
0: ਨਹੀਂ ਸਾਡਾ ਪ੍ਰੋਗਰਾਮ ਬੰਦਾ ਬੰਦਾ ਰਹਿ ਗਿਆ ਐਕਚੁਅਲੀ ਚੱਕਰ ਇਹ ਹੈ
1: ਫਤਿਹ ਨਾਲ ਟਾਈਮ ਸੈੱਟ ਕਰਦੇ ਆ ਫਤਿਹ ਮੁੱਕਰ ਜਾਂਦਾ ਹੈ
0: ਮੈਨੂੰ ਤਾਂ ਗਰੰਟੀ
1: ਹੈ ਪੱਕਾ ਯਕੀਨ ਹੈ ਜੀ ਫਤਿਹ ਨੇ ਸਾਰੇ ਅਡਲਟਾਂ ਨੂੰ ਫੇਲ ਕਰ ਦੇਣਾ
2: ਯੂਨੀਵਰਸਿਟੀ ਲੈਵਲ ਦੇ ਅੰਦਰ ਨਾ ਮੁਸ਼ਾਇਰੇ ਦੇ ਕੰਪੀਟੀਸ਼ਨ ਹੁੰਦੇ ਸਨ ਉੱਥੇ ਅਸੀਂ ਕੰਪੀਟ ਕਰ ਰਹੇ ਸਾਂ ਮੈਂ ਤੇ ਮੇਰਾ ਪਾਰਟਨਰ ਸੀ ਤੇ ਅਗਰ ਕੋਈ ਉਰਦੂ ਸਮਝਣ ਵਾਲੇ ਸਮਝਦੇ ਹੋਣਗੇ ਕਿ ਵਾਓ ਤੂੰ ਸ਼ੇਰ ਜਿਹੜੇ ਨੇ ਬਹੁਤ ਘੱਟ ਨੇ ਔਰ ਬਾਜ਼ ਔਕਾਤ ਤੁਹਾਨੂੰ ਮਾਇੰਡ ਚ ਨਹੀਂ ਆਉਂਦਾ ਮੁਸ਼ਾਇਰੇ ਦੇ ਦੌਰਾਨ ਉਹਦਾ ਰੂਲ ਇਹ ਹੁੰਦਾ ਹੈ ਕਿ 30 ਸੈਕਿੰਡ ਦੇ ਅੰਦਰ ਅੰਦਰ ਤੁਸੀਂ ਜਿਹੜੇ ਵਰਡ ਤੂੰ ਖਤਮ ਹੋਇਆ ਅਗਲੇ ਦਾ ਸ਼ੇਰ ਉੱਥੋਂ ਤੁਸੀਂ ਸ਼ੁਰੂ ਕਰਨਾ ਹੁੰਦਾ ਤੇ ਉਹ ਵਾਓ ਤੂੰ ਸ਼ੇਰ ਆ ਗਿਆ ਤੇ ਵਾਓ ਤੂੰ ਪਹਿਲੇ ਵੀ ਦੋ ਤਿੰਨ ਕਰ ਚੁੱਕੇ ਸਾਂ ਤੇ ਸਾਡੇ ਕੋਈ ਏਡਾ ਜ਼ਿਆਦਾ ਸਟਾਕ ਨਾ ਸੀ ਆ ਵਾਓ ਤੇ ਜਦ ਕੋਈ 22-24 ਸੈਕਿੰਡ ਹੋ ਗਏ ਤੇ ਫਿਰ ਮੈਂ ਆਪੇ ਸ਼ੇਰ ਲਿਖ ਦਿੱਤਾ ਤੇ ਉਹ ਸ਼ੇਰ ਇਹ ਸੀ ਕਿ ਵੋ ਮੁਝਸੇ ਯੂੰ ਮਿਲਾ ਕਿ ਸਦੀਓਂ ਲਿਪਟਾ ਹੀ ਰਹਾ ਮੁਝਸੇ ਯੂੰ ਮਿਲਾ ਕਿ ਸਦੀਓਂ ਲਿਪਟਾ ਹੀ ਰਹਾ ਵੋ ਸ਼ਖਸ ਜੋ ਮੇਰੇ ਖਿਆਲੋਂ ਸੇ ਵੀ ਕੋਸੋਂ ਦੂਰ ਥਾ ਪ੍ਰਦੀਪ ਕਾਫੀ ਕਾ ਖਿਆਲ ਰੱਖੇ ਬਗੈਰ ਜਬ ਮੈਨੇ ਯੇ ਪੜਾ ਤੋ ਅੱਛਾ ਮੈਂ ਉਰਦੂ ਕਿਉਂ ਬੋਲਣ ਲੱਗ ਪਿਆ
0: ਨਹੀਂ ਨਹੀਂ ਪਲੀਜ਼ ਕੰਟੀਨਿਊ ਅੱਛਾ ਲੱਗ ਰਿਹਾ
1: ਇਰਸ਼ਾਦ ਇਰਸ਼ਾਦ ਬੜੀ ਮਿੱਠੀ ਭਾਸ਼ਾ ਹੈ
2: ਹਾਂਜੀ ਉਰਦੂ ਤੋ ਬਹੁਤ ਕਮਾਲ ਕੀ ਭਾਸ਼ਾ ਹੈ
1: ਜੀ ਜੀ ਸ਼ੱਕ
2: ਨਹੀਂ ਚਲੇ ਜੀ ਇੱਕ ਔਰ ਕਵਿਤਾ ਆਪਕੀ ਨਜ਼ਰ
0: ਜੀ
2: ਕਿ ਮੁਹੱਬਤ ਜੀਤ ਹੋਤੀ ਹੈ ਮਗਰ ਯੇ ਹਾਰ ਜਾਤੀ ਹੈ ਮੁਹੱਬਤ ਜੀਤ ਹੋਤੀ ਹੈ ਮਗਰ ਯੇ ਹਾਰ ਜਾਤੀ ਹੈ ਕਭੀ ਦਿਲ ਸੋਜ ਲਮਹੋਂ ਸੇ ਕਭੀ ਬੇਕਾਰ ਰਸਮੋਂ ਸੇ ਕਭੀ ਤਕਦੀਰ ਵਾਲੋਂ ਸੇ ਕਭੀ ਮਜਬੂਰ ਕਸਮੋਂ ਸੇ ਮਗਰ ਯੇ ਹਾਰ ਜਾਤੀ ਹੈ ਕਭੀ ਯੇ ਫੂਲ ਜੈਸੀ ਹੈ ਕਭੀ ਯੇ ਧੂਲ ਜੈਸੀ ਹੈ ਕਭੀ ਯੇ ਚਾਂਦ ਜੈਸੀ ਹੈ ਕਭੀ ਯੇ ਧੂਪ ਜੈਸੀ ਹੈ ਕਭੀ ਯੇ ਮਸਰੂਰ ਕਰਤੀ ਹੈ ਕਭੀ ਯੇ ਰੋਗ ਦੇਤੀ ਹੈ ਕਿਸੀ ਕਾ ਚੈਨ ਬਨਤੀ ਹੈ ਕਿਸੀ ਕੋ ਰੋਲ ਦੇਤੀ ਹੈ ਕਭੀ ਲੇ ਪਾਰ ਜਾਤੀ ਹੈ ਕਭੀ ਯੇ ਮਾਰ ਜਾਤੀ ਹੈ ਮੁਹੱਬਤ ਜੀਤ ਹੋਤੀ ਹੈ ਮਗਰ ਯੇ ਹਾਰ ਜਾਤੀ ਹੈ ਮਗਰ ਯੇ
0: ਬਹੁਤ ਬਿਊਟੀਫੁਲ ਜੀ ਬਿਊਟੀਫੁਲ ਥੈਂਕ ਯੂ ਸਾਡੇ ਨਾਲ ਸਾਂਝਾ ਕਰਨ ਕਮਰ ਸਾਹਿਬ ਤੁਹਾਡੀ ਡਿਲੀਵਰੀ ਲਾਈਕ ਆਲਵੇਜ਼ ਅਮੇਜ਼ਿੰਗ
2: ਥੋੜਾ ਜਿਹਾ ਟਾਈਮ ਹੈ ਤੇ ਇੱਕ ਛੋਟੀ ਜੀ ਪ੍ਰਵੀਨ ਸ਼ਾਕਰ ਦਾ ਨਾਮ ਸੁਣਿਆ ਹੋਏਗਾ ਜੀ ਪਾਕਿਸਤਾਨੀ ਸ਼ਾਇਰ ਨੇ ਬਹੁਤ ਕਮਾਲ ਉਹਨਾਂ ਦੀ ਇਹ ਕੀਤਾ ਕਿ ਇਹ ਕਬ ਕਹਿਤੀ ਹੂੰ ਤੁਮ ਮੇਰੇ ਗਲੇ ਕਾ ਹਾਰ ਹੋ ਜਾਓ
0: ਹਾਏ ਹਾਏ
2: ਇਹ ਕਬ ਕਹਿਤੀ ਹੂੰ ਤੁਮ ਮੇਰੇ ਗਲੇ ਕਾ ਹਾਰ ਹੋ ਜਾਓ ਵਹੀਂ ਸੇ ਲੌਟ ਜਾਣਾ ਤੁਮ ਜਹਾਂ ਬੇਜ਼ਾਰ ਹੋ ਜਾਓ
0: ਵਾਹ ਵਾਹ
2: ਵਾਹ ਕਾਤੋਂ ਮੇ ਵਕਫਾ ਇਸ ਲਈ ਹੋਣਾ ਜ਼ਰੂਰੀ ਹੈ ਕਿ ਤੁਮ ਇੱਕ ਦਿਨ ਜੁਦਾਈ ਕੇ ਲਈ ਤਿਆਰ ਹੋ ਜਾਓ ਬਹੁਤ ਜਲਦ ਸਮਝ ਮੇ ਆਨੇ ਲਗਤੇ ਹੋ ਜ਼ਮਾਨੇ ਕੋ ਬਹੁਤ ਜਲਦ ਸਮਝ ਮੇ ਆਨੇ ਲਗਤੇ ਹੋ ਜ਼ਮਾਨੇ ਕੋ ਬਹੁਤ ਆਸਾਨ ਹੋ ਥੋੜੇ ਬਹੁਤ ਦੁਸ਼ਵਾਰ ਹੋ ਜਾਓ
1: ਕੀ ਬਾਤ ਥੋੜੇ ਬਹੁਤ
2: ਦੂਪ ਸੇ ਬਲਾ ਕੀ ਧੂਪ ਸੇ ਆਈ ਹੂੰ ਮੇਰਾ ਹਾਲ ਤੋ ਦੇਖੋ ਬਸ ਅਬ ਐਸਾ ਕਰੋ ਤੁਮ ਸਾਇਆ ਦੀਵਾਰ ਹੋ ਜਾਓ ਅਭੀ ਅਭੀ ਪੜ੍ਹਨੇ ਕੇ ਦਿਨ ਹੈ ਲਿਖ ਵੀ ਲੈਣਾ ਹਾਲ ਦਿਲ ਆਪਣਾ ਮਗਰ ਲਿਖਣਾ ਤਭੀ ਜਬ ਲਾਇਕੇ ਇਜ਼ਹਾਰ ਹੋ
1: ਜਾਓ ਲਾਇਕੇ ਇਜ਼ਹਾਰ ਹੋ ਜਾਓ
2: ਆਪਕੀ ਸਮਾਤੋਂ ਕਾ ਬੇਹੱਦ ਸ਼ੁਕਰੀਆ
0: ਬਹੁਤ ਖੂਬ ਬਹੁਤ ਖੂਬ ਜੀ ਬਲੈਸ ਯੂ ਬਾਈ ਜੀ ਇੰਨਾ ਪਿਆਰਾ ਤੁਸੀਂ ਸੁਣਾਇਆ ਜਿੰਨੀ ਵਧੀਆ ਤੁਹਾਡੀ ਆਹ ਸ਼ਾਇਰੀ ਦੀ ਡਿਲੀਵਰੀ ਆਮ ਪ੍ਰੀਟੀ ਮਚ ਸ਼ੋਰ ਤੁਹਾਡੀ ਲੈਗੀ ਦੀ ਡਿਲੀਵਰੀ ਵੀ ਉਨੀ ਹੀ ਵਧੀਆ ਹੋਵੇ ਤੇ ਆਹ ਸੀਜ਼ਨ ਤੁਸੀਂ ਪੱਕਾ ਜਿੱਤੋ
2: ਮਿਲਿਆ ਤੇ ਜ਼ਰੂਰ ਕਰਾਂਗੇ ਆਪਾਂ ਇਕੱਠੇ
0: ਖੇਲਾਂਗੇ ਜ਼ਰੂਰ ਥੈਂਕ ਯੂ
1: ਵੈਰੀ ਮਚ ਕਮਰ ਸਾਹਿਬ ਹੈਵ ਅ ਗੁੱਡ ਡੇ
2: ਥੈਂਕ ਯੂ
0: اردو زبان واقعی نا کیا لیاقت ہے نا
1: لیاقت جیڑی ہے نا وہ تو کہندے نے کہ لکھنؤ والے دی لیاقت انہاں دی زبان دی جیڑی لیاقت ہے نا پہلے آپ پہلے آپ
0: ہاں
1: حال چال بھی پوچھنے جان گے پوچھیں گے ہم نے سنا ہے آپ کے دشمنوں کی طبیعت ناساز ہے وہ بھی یہ نہیں کہنا بھی کی گل تھوڑی طبیعت خراب ہے بھی کہنا کہ نہیں تیری نہیں ہے تو تو مینوں اتنا عزیز ہے کہ تیرے بارے تو میں سوچ ہی نہیں سکتا میں نے سنا تیرے دشمنوں کی طبیعت خراب ہے
0: یہ آپ اگے دوسرا ہی کریا کرنا کتنا ودیا لگے سوچو رنجول بھائی سامنے بیٹھے بھائی کیویں ٹھیک ٹھاک یار ماڑا اس طرح سے میں سنیا آپ کے دشمنوں کی طبیعت نہ ساتھ اور باہر جا یار
1: میں بنی نو پوچھنا ہے بنی کرشن ٹھیک ہے
0: نہیں جی کہ بنی نو کیا تھا بنی نے کہنا ویر جی ٹھیک نہیں لگ رہا بٹ بیوٹیفل تھینک یو بھائی جی تھینک یو سو مچ میسج بھی آئے ہوئے وہ بھی نال پڑھتے ہیں امرت بھن جی بھیجتے ہیں میسج تے لکھا پیا مائی اسٹوری نام ہے جی وہ میسج کا تو نیچے لکھا ہے وہ کہ پتا نہیں کیوں اب ہر چھوٹی بات پر آنکھیں بھر بھر آتی ہیں میں رونا نہیں چاہتی میں خود کو سمجھاتی بھی ہوں پر شاید دل میں اتنا کچھ دبا ہوا ہے کہ آنسو میری بات مانتے ہی نہیں لوگ سمجھتے ہیں کہ میں زیادہ سوچتی ہوں پر کوئی یہ نہیں جانتا کہ کچھ درد ایسے ہوتے ہیں جو بنا آواز کے بھی رلا دیا کرتے ہیں میں مجبور بننے کی کوشش کرتی ہوں پر ہر بار میں مضبوط بننے کی کوشش کرتی ہوں پر ہر بار بکھر جاتی ہوں بہت سونا سانجا گیتا جی تھینک یو سو مچ ویری نائس
1: تھینک یو ویری مچ
0: کیا بات ہے کیا بات ہے ویری نائس
1: دیکھو آ کے آپ بھی کدے کدے سنایا کرو نا پھر زیادہ جدو تسی آپ اپنے جو مخار بند تو آ کے
0: ہاں جی بالکل ابسولیٹلی رائٹ گائز
1: اٹس گیٹ کنفیوزڈ واٹ از مخار بند
0: جی تھوڑے کول سبسکرپشن ہے مخار بند دی تسی یوز کر سکتے ہیں جدہ لائک میں تے سٹین دی ہی لیتی نوی نوی سبسکرپشن سو آئی ایم آؤٹ آف بجٹ رائٹ ناؤ گائز
1: آلرائٹ سو دے سیڈ مت مسکراؤ اتنا کہ پھولوں کو خبر لگ جائے مت مسکراؤ اتنا کہ پھولوں کو خبر لگ جائے ہم کریں تعریف آپ کی ہم کریں تعریف آپ کی اور آپ کو نظر لگ جائے خدا کرے بہت لمبی ہو زندگی آپ کی خدا کرے بہت لمبی ہو آپ کی زندگی اور اس پر بھی آپ کو ہماری عمر لگ جائے
0: بہت سونا کیا بات ہے
1: تھینک یو تھینک یو تھینک یو ہمارا نہیں ہم نے پڑھا ہے صرف
0: نہیں وہ بھی تامی دیکھو آنا بھی ضروری ہے ہاں تھوڑا کی بھروسا تو کچھ بھی بول سکتے سی تسی اچھا تے دسیا
1: نہیں میں تو ہلے یہ چھڈیا ہی نہیں ہے کہ آج کل تیرے میرے پیار کے چرچے دا یو نو کامیڈی ورژن کیڑا کیڑا کسی کسی نے تیار کیتا ہے
0: ممتاز تو گل شروع ہوئی سی ممتاز تے آ کے مکری کہ سمرن بھائی جی کہندے نے کہ جے جے شیو شنکر وی ممتاز دا تے کہندے مائی فرسٹ انٹروڈکشن ٹو الکوہلک بیوریجز کیا بات ہے یار کیا بات ہے یہ تو مطلب بیوٹیفل مطلب دیکھو کسی ایکٹر نو یاد رکھنا کنے کنے طریقے ہیں پر سمرن بھائی جی تسی واقعی یونیک ہو یار ٹو گڈ
1: بٹ دیٹ گانا واز یو نو وین ایور یوز ٹو کم آن ریڈیو نا جے جے شیو

0: ਓ ਸੋਹ ਰੱਬ ਦੀ ਯੈਸ ਯੈਸ ਯੈਸ
1: ਕਿੰਨਾ ਕਿੰਨਾ ਵਾਈਬ੍ਰੈਂਟ ਜਿਹਾ ਸੌਂਗ ਹੁੰਦਾ ਸੀ ਨਾ ਦੇਖ ਕੇ ਐਜ਼ ਅ ਕਿਡ ਵੀ ਯੂਜ਼ ਟੂ ਸੀ ਵਾਹ ਕਿੰਨਾ ਵਧੀਆ ਮਸਤੀ ਵਾਲਾ ਗਾਣਾ ਹੈ
0: ਹਾਂ ਨਾ ਉਹ ਸੈੱਟ ਬਹੁਤ ਉਹਦਾ ਘੈਂਟ ਜਿਹਾ ਲੱਗਾ ਹੋਇਆ ਮੈਨੂੰ ਜਿੱਥੇ ਤੱਕ ਯਾਦ ਹੈ
1: ਆਈ ਥਿੰਕ ਓਪਨ ਦਾ ਹੁੰਦਾ ਹੈ ਨਾ ਉਹਦੇ ਚ
0: ਜਤਿੰਦਰ ਪਾਲ ਜੀ ਦੋਨੀਆ ਜੀ ਤੁਹਾਡੀ ਬਹੁਤ ਵਧੀਆ ਤਸਵੀਰ ਬਣਾ ਕੇ ਭੇਜਦੇ ਨੇ ਲਿਖਿਆ ਪਿਆ ਨਿੰਜਾ ਜੀ ਇਨ V8 ਤੇ V8 ਕਾਰ ਤਾਂ ਮਤਲਬ ਉਹ ਜਿਹੜੀ ਹੌਟ ਵੀਲਸ ਵਾਲੀ ਹੁੰਦੀ ਨਾ ਉਹਦੀ ਕਾਰ ਦੇ ਅੰਦਰ ਤੁਹਾਨੂੰ ਬਿਠਾਇਆ ਹੈ
1: ਓ ਵਾਓ
0: ਵੈਰੀ ਨਾਈਸ
1: ਥੈਂਕ ਯੂ ਵੈਰੀ ਮੱਚ
0: ਕੀ ਬਾਤ ਹੈ ਤੇ ਜੀ ਜਸਵਾਲ ਭਾਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਅੱਜ ਉਹਨਾਂ ਦੇ ਬੇਟੇ ਇਵਾਨ ਦਾ 9th ਬਰਥਡੇ ਹੈ ਬਈ ਬਹੁਤ ਬਹੁਤ ਮੁਬਾਰਕਾਂ ਜੀ
1: ਬਹੁਤ ਬਹੁਤ ਮੁਬਾਰਕਾਂ
0: ਕਹਿੰਦੇ ਨੇ ਕਿ ਉਸਨੂੰ ਵਿਸ਼ ਕਰੋ ਤੇ ਰੱਬ ਉਸਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ ਧੰਨਵਾਦ ਜੀ ਜੀ ਜ਼ਰੂਰ ਜੀ ਜ਼ਰੂਰ

0: Hip hip.
1: Hooray.
0: Hip hip.
1: Hooray.
0: Hip hip.
1: हां जी.
0: Very good, Ivan ji. ਬਹੁਤ ਬਹੁਤ ਮੁਬਾਰਕਾਂ ਤੁਹਾਨੂੰ 9ਵੇਂ ਜਨਮ ਦਿਨ ਦੀਆਂ. ਤਰੀਕ ਵੀ ਅੱਜ 9 ਆ, ਉਪਰੋਂ ਤੁਹਾਡਾ 9th ਜਨਮ ਦਿਨ. ਅੱਜ ਤਾਂ ਬਈ ਬਸ ਫੁੱਲ ਖਲਾਰਾ ਪਾਓ. ਫੰਕਸ਼ਨ, ਕੇਕ, ਸ਼ੇਕ, ਚਾਕਲੇਟਾਂ, ਕੋਕ, ਮਤਲਬ ਬਖਸ਼ਣਾ ਨਹੀਂ ਆ. ਜਸਵਾਲ ਭਾਜੀ ਬਸ ਅੱਜ ਖਰਚੇ ਤੇ ਖਰਚਾ ਕਰਨ, ਇੰਨਾ ਜ਼ਿਆਦਾ ਅੱਜ ਫੰਕਸ਼ਨ ਕਰੋ ਤੇ ਸਾਰੇ ਪਰਿਵਾਰ ਨੂੰ ਵੀ ਮੁਬਾਰਕਾਂ. ਉਮੀਦ ਕਰਦੇ ਹਾਂ ਬੇਟਾ ਤੁਹਾਡਾ ਖੁਸ਼ ਰਹੇ, ਸਵਸਥ ਰਹੇ, ਮਸਤ ਰਹੇ, ਆਨੰਦਿਤ ਰਹੇ ਸਾਰੀ ਉਮਰ.
1: ਬਹੁਤ ਸਾਰੀਆਂ ਮੁਬਾਰਕਾਂ ਇਵਾਨ ਨੂੰ, ਪਰਮਾਤਮਾ ਕਰੇ ਇਵਾਨ ਨੂੰ ਬਹੁਤ ਸਾਰੀਆਂ ਤੰਦਰੁਸਤੀਆਂ, ਖੁਸ਼ੀਆਂ, ਕਾਮਯਾਬੀਆਂ ਮਿਲਣ. ਹਮੇਸ਼ਾ ਹੱਸਦਾ ਮੁਸਕਰਾਉਂਦਾ ਰਹੇ ਸਾਡਾ ਪੁੱਤਰ, ਔਰ ਮਾਂ ਬਾਪ ਦਾ ਨਾਮ ਰੌਸ਼ਨ ਕਰਦਾ ਰਹੇ, ਔਰ ਜਵਾਨੀਆਂ ਮਾਣਦਾ ਰਹੇ. ਦੈਟਸ ਆਰ ਹਾਰਟੀਐਸਟ ਵਿਸ਼ ਫਰੋਮ ਰੇਡੀਓ ਹਾਂਜੀ 1674 AM. ਥੈਂਕ ਯੂ
0: ਜੀ ਜੀ ਜੀ, ਬਹੁਤ ਬਹੁਤ ਵਧੀਆ. ਅਤੇ ਹੁਣ ਤੁਹਾਡੇ ਬਾਕੀ ਦੇ ਮੈਸੇਜਸ ਅਤੇ ਬਾਕੀ ਦੇ ਕਾਲਸ, ਆਪਾਂ ਹੁਣ ਛੋਟੀ ਜਿਹੀ ਬ੍ਰੇਕ ਲਵਾਂਗੇ ਅਤੇ ਬ੍ਰੇਕ ਤੋਂ ਬਾਅਦ ਆ ਕੇ ਮੈਂ ਪੱਕੀ ਗੱਲ ਹੈ, ਆਈ ਪ੍ਰਾਮਿਸ ਕਿ ਮੈਂ ਸੁਣਾਊਂਗਾ.
1: All right.
0: ਨਹੀਂ ਸੁਣਾਊਂਗਾ ਨਹੀਂ, ਮੈਂ ਤਾਂ ਕਾਲ ਕਰੂੰਗਾ ਨਾ, ਮੈਂ ਜਿਹੜੀ ਕੀ ਕਹਿੰਦੇ ਆ ਗਾਣਾ ਵੀ ਸੁਣਾਊਂਗਾ ਪਹਿਲੇ, ਹਨਾ, ਫਿਰ ਬਾਅਦ ਚੋਂ ਤੁਹਾਡੀਆਂ ਕਾਲਾਂ ਸੁਣਾਂਗੇ, ਤੇ ਇੱਦਾਂ ਹੀ ਜਿਹੜਾ ਮਾਹੌਲ ਚਾਲ ਹੈ ਹਨਾ ਉਹਨੂੰ ਅੱਗੇ ਵਧਾਉਂਦੇ ਰਵਾਂਗੇ. ਤੇ ਮੈਂ ਚਾਹੁੰਦਾ ਕਿ ਬ੍ਰੇਕ ਤੇ ਜਾਣ ਤੋਂ ਪਹਿਲਾਂ ਜੋ ਤੁਸੀਂ ਕਹਿ ਰਹੇ ਸੀਗੇ ਕਿ ਤੁਸੀਂ ਵੀ ਇੱਕ ਵਰਜਨ ਬਣਾਇਆ ਹੋਇਆ ਗਾਣੇ ਦਾ, ਉਹ ਪਲੀਜ਼ ਸਾਡੇ ਨਾਲ ਸਾਰਿਆਂ ਨਾਲ ਸਾਂਝਾ ਕਰਦੇ ਜਾਓ.
1: ਨਹੀਂ ਇਸ ਕਰ ਚੁੱਕੇ ਤੁਸੀਂ ਸੁਣਿਆ ਨਹੀਂ?
0: ਅੱਛਾ ਨਹੀਂ, ਉਹ ਕਾਫੀ ਲੋਕਾਂ ਨੂੰ ਨਹੀਂ ਪਤਾ ਲੱਗਾ ਹੋਣਾ.
1: ਅੱਛਾ ਅੱਛਾ ਅੱਛਾ ਅੱਛਾ. ਅੱਜ ਕੱਲ ਤੇਰੇ ਮੇਰੇ ਪਿਆ ਨਾਪ ਕੇ ਕੱਚੇ ਹਰ ਦੁਕਾਨ ਪਰ.
0: ਅੱਛਾ, ਬਿਊਟੀਫੁਲ.
1: ਰੰਗ ਮੇ ਔਰ ਸਾਈਜ਼ ਮੇ ਅਵੇਲੇਬਲ.
0: ਕੀ ਬਾਤ ਹੈ ਜੀ, ਲਕਸ ਕੋਜ਼ੀ ਵਾਲੇ ਨੋਨੀਆ ਜੀ ਨਾਲ ਕੰਟੈਕਟ ਕਰ ਸਕਦੇ ਨੇ ਜੇ ਉਹ ਕਾਪੀਰਾਈਟ ਚਾਹੁੰਦੇ ਨੇ ਇਸ ਐਡ ਦਾ. ਤੇ ਹੁਣ ਦਿਲਜੀਤ ਜਿਉਣੇ ਮੋੜ ਨੂੰ ਯਾਦ ਕਰ ਰਹੇ ਹੋ ਤੁਸੀਂ, ਸੁਣੋ ਮੈਂ ਆਇਆ ਛੇਤੀ ਯਾਰ, ਛੇਤੀ ਆਇਆ ਆ ਗਿਆ.

0: this autumn, laugh out loud with Ayushmann Khurrana and Sara Ali Khan in Urda Teer.
1: Ek Pakistani jasoos Hindustan jayega.
2: Desh bhakti to yaad aa gayi.
3: Desh kaun sa hai? Ye bhul gaya.
0: A spy mission gone wrong with hilarious moments.
4: Udhe ek border chal rahi hai.
0: Nahi ji, ye to Urda Teer chal raha hai. From October 9th at cinemas near you.
5: ਚਲਦੀ ਦਾ ਨਾਮ ਗੱਡੀ ਹਾਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨਿਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸਮਰਟਨ ਰੋਡ ਕੈਂਪਲਫੀਲਡ ਕਾਲ 03908-6655 ਔਰ ਵਿਜ਼ਿਟ tireforce.com.au
6: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰਾਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 4229058 60 ਔਰ ਵਿਜ਼ਿਟ bansallawyers.com.au

0: आगे आगे आगे आगे यार आगे रुको आगे ब्रेक भी जरूरी है
1: इनिया दवाइयां पाउण दी केड़ी गल पई सी
0: यार
1: माड़ी मोटी ब्रेक भी लेनी हुंदी है बंदे दे
0: सही गल है असी पानी ना पीए है तुसी गाना सुन रहे सी जी कल्ली खड़ी वतन साही दा ते म्यूजिक तुसी कच दे ग्लास चुटदे होए तो पता लगा ही लिया होना कि डॉक्टर ज़ूस दा है डॉक्टर ज़ूस ने जिन्ने ग्लास तोड़े ने गाइस मेनू पता नहीं है ते एक फीमेल परस्पेक्टिव तो है तो उपरों कमर साहब परवीन शाकिर जी दे दो शेर सांझे करके तो मैं क्या यार असी भी क्यों पिछे रहिए
1: मेरी बहुत ताए दी ती चली ते मैं क्यों रहा कली
0: एब्सोल्युटली राइट एदा जो भी मतलब है तुसी सानू प्लीज मैसेज करके ना दसो अपने मन च रख लो परवीन शाकिर मतलब बहुत छोटी उम्र च दुनिया छड़ के चले गए एंड जो जो राइटिंग सी ना उन्होंने एक तो शायरा बहुत घट थानू वेखन मिलदी है ना जो इन्नी ज्यादा मकबूल हुई हो मैं थानू कुछ पांच सात शेर ने जेडे मैनू बहुत पसंद है मैं वखरे कर करके रखे हुए मैं थानू सुनाना पहला शेर है जी कि मैं सच कहूंगी मगर फिर भी हार जाऊंगी मैं सच कहूंगी फिर भी हार जाऊंगी वो झूठ बोलेगा और लाजवाब कर देगा मतलब इदा दा तुसी फीमेल परस्पेक्टिव तो ना मात्र है दरी है ना चीजा सुनने नु मिलन ते उस तो अगे यू देखना उसको कि कोई और ना देखे यू देखना उसको कि कोई और ना देखे इनाम तो अच्छा था मगर शर्त कड़ी थी और एंड सब तो ज्यादा जो ना सब तो मशहूर है कि वो तो खुशबू है हवाओं में बिखर जाएगा वो तो खुशबू है हवाओं में बिखर जाएगा मसला तो फूल का है फूल किधर जाएगा क्या बात है क्या बात है थैंक यू कमर साहब ਤੁਸੀਂ ਸਾਨੂੰ ਅੱਜ ਯਾਦ ਕਰਾਤਾ ਇੰਨਾ ਵਧੀਆ ਵਧੀਆ ਸ਼ਾਇਰ ਤੇ ਜੀ ਇਦਾਂ ਹੀ ਹੁਣ ਆਪਾਂ ਆਪਣਾ ਅੱਜ ਦਾ ਸ਼ੋਅ ਅੱਗੇ ਵਧਾਉਂਦੇ ਹਾਂ
1: ਜੀ
0: ਤੇ ਵਧਾਉਂਦੇ ਵਧਾਉਂਦੇ ਆਪਾਂ ਕਾਲਰ ਲੈਂਦੇ ਹਾਂ ਫਿਰ
1: ਯੈਸ ਪਲੀਜ਼
0: ਤੇ ਸਾਡੇ ਨਾਲ ਜਿਹੜੇ ਕਾਲਰ ਨੇ ਅੱਗੇ ਮੈਨੂੰ ਬਸ ਆਹੀ ਟੈਨਸ਼ਨ ਆ ਕਿ ਮੈਨੂੰ ਅੱਜ ਫਿਰ ਤੋਂ ਡਾਂਟ ਨਾ ਪਵੇ ਕਿਉਂਕਿ ਵੇਟ ਕਰ ਰਹੇ ਨੇ ਕਾਫੀ ਟਾਈਮ ਤੋਂ ਆਂਟੀ ਜੀ ਤੁਸੀਂ ਔਨ ਏਅਰ ਹੋ
1: ਹੈਲੋ ਸਤਿ ਸ਼੍ਰੀ ਅਕਾਲ ਜੀ
2: ਲਹਿਰਾਂ
1: ਚਾਹ ਪੀਣੀ
0: ਗੱਡੀ
1: ਹੋਰ ਸੁਣਾਓ ਜੀ ਅੱਜ ਕੀ ਸੁਣਾਓਗੇ ਸਾਨੂੰ ਜੀ
2: ਅੱਜ ਮੈਂ ਸੁਣਾ ਦੂ ਕੁਛ ਪਹਿਲਾਂ ਮੈਂ ਵੀ ਚੰਗੀ ਚੰਗੀ ਮਾੜੀ ਦੱਸ ਦੇ ਕੁਛ ਕੀ
1: ਹੋਇਆ
0: ਕੀ ਹੋਇਆ ਇਸ ਹਫਤੇ
2: ਮੈਨੂੰ ਪੁੱਛਿਆ ਹੀ ਕੁਛ ਨੀ ਗਾ ਦੇਖ ਲੋ
0: ਦੇਖੋ ਹੈ
1: ਬਈ ਦੇਖੋ ਤੁਹਾਡੀ ਹਰ ਗੱਲ ਚੰਗੀ ਚੰਗੀ ਹੋਣੀ ਹੈ ਨਾ ਇਸ ਗੱਲ ਇਸ ਕਰਕੇ ਅਸੀਂ ਕਿਹਾ ਥੋੜੇ ਪਾਸੇ ਉਧਰ ਨੂੰ ਪਾ ਲਈਏ
2: ਮੈਂ ਗਈ ਭਾਈ ਮੈਂ ਗਈ ਦੁਕਾਨ ਤੇ ਹੈ ਉੱਥੋਂ ਲਿਆਈ ਪੋਟ ਪੋਟ ਦੇ ਵਿੱਚ ਪਾਉਣੀ ਸੀ ਮਿੱਟੀ ਮੈਂ ਲਾਉਣੇ ਸੀ ਪਲਾਂਟ ਤੇ ਮੈਂ ਸੋਚਿਆ ਵੀ ਜੇ ਬੈਗ ਜੇ ਲੈ ਕੇ ਆਵਾਂਗੇ ਤੇ ਉਹ ਫਿਰ ਪਾਉਣੀ ਪੈਣੀ ਆ ਤੇ ਉਹ ਚ ਮਿੱਟੀ ਮਿਕਸ ਕਰਨੀ ਪੈਣੀ ਆ ਤੇ ਆਪਾਂ ਵਜੇ ਸਿੱਧੇ ਜਾ ਕੇ ਪੰਜਾਬ ਗਾਰਡਨ ਵਾਲਿਆਂ ਦੇ ਮੈਂ ਤੁਹਾਨੂੰ ਕਿਹਾ ਮੈਂ ਕਿਹਾ ਮੇਰੇ ਕੋਲ ਦੋ ਪੋਟ ਹੈ ਮੈਂ ਕਿਹਾ ਮੈਨੂੰ ਚਾਹੀਦੀ ਮਿੱਟੀ ਉਹ ਕਹਿੰਦੇ ਆਂਟੀ ਲਾ ਦੱਸੋ ਕਹਿੰਦੇ ਉਹਨਾਂ ਨੇ ਤਾਂ ਮਿੱਟੀ ਦੇ ਭਰ ਕੇ ਮੇਰੀ ਕਾਰ ਚ ਰੱਖਦੇ ਕੁੜੇ
0: ਕਿਆ ਬਾਤ ਹੈ
1: ਐਡਰੈਸ ਮੈਨੂੰ ਵੀ ਭੇਜੋ ਜਰਾ
2: ਹੋਰ ਮੈਂ ਨੀ ਕਿਹਾ ਪੈਸੇ ਉਹ ਕਹਿੰਦਾ ਨਹੀਂ ਆਂਟੀ ਪੈਸੇ ਨੀ ਮੈਂ ਕਿਹਾ ਕਿਹੜੀ ਗੱਲ ਹੈ ਮੈਂ ਤਾਂ ਮੈਂ ਮੇਰੇ ਨਿਆਣਿਆਂ ਨੂੰ ਕਿਹਾ ਮੈਂ ਕਿਹਾ ਜਵਾਕੋ ਜੇ ਤੁਹਾਡੇ ਕੋਲ ਉਹ ਮੁੰਡੇ ਆਉਣ ਮੈਂ ਕਿਹਾ ਭਾਈ ਉਹਨਾਂ ਦਾ ਵੀ ਤੁਸੀਂ ਉਵੇਂ ਕਰਿਓ ਉਹਨਾਂ ਨੇ ਮੈਨੂੰ ਇੰਨਾ ਮਾਣ ਤਾਨ
0: ਦਿੱਤਾ ਵਧੀਆ ਗੱਲ ਆ
2: ਮੈਂ ਕਿਹਾ ਵੀ ਉਹਨਾਂ ਨੇ ਮੈਂ ਕਿਹਾ ਮੈਂ ਤਾਂ ਵੀ ਐ ਸੋਚ ਕੇ ਤਾਂ ਗਈ ਨੀ ਸੀ ਮੈਂ ਵੀ ਪੈਸੇ ਨੀ ਦੇਣੇ ਮੈਨੂੰ ਤਾਂ ਐ ਸੀ ਵੀ ਚੱਲ ਮੈਂ ਪੋਟ ਚ ਮਿੱਟੀ ਪਾ ਲੂੰਗੀ ਤੇ ਵੀ ਮੁੜ ਕੇ ਮੈਂ ਘਰੇ ਲਾ ਕੇ ਤੇ ਉਹਨੂੰ ਬਾਲਟੀਆਂ ਨਾਲ ਕੱਢ ਕੇ ਤੇ ਵੀ ਕੁਛ ਕਰ ਲਾਂਗੇ ਉਹ ਵੱਡਾ ਸੀ ਬਹੁਤ ਤੇ ਉਹਨਾਂ ਨੇ ਵਿਚਾਰ ਤਰ੍ਹਾਂ ਨੇ ਰੱਖ ਕੇ ਭਰ ਕੇ ਕਾਰ ਚ ਤੋਰਤਾ ਮੈਨੂੰ।
3: ਸੋ
2: ਸਾਰਾ
1: ਚੰਗਾ ਇਹ ਤੋਂ ਪਤਾ ਲੱਗਦਾ ਕਿ ਦੁਨੀਆਂ ਚ ਕਿੰਨੇ ਇਹ ਦੁਨੀਆਂ ਚੱਲਦੀ ਚੰਗੇ ਲੋਕਾਂ ਦੇ ਸਿਰ ਤੇ ਆ।
2: ਪਹਿਲੀ ਵਾਰ ਆਈ ਮੈਂ ਚੱਲ ਜਿੰਨੇ ਲਊਗਾ ਮੈਨੂੰ ਕਿਹੜਾ ਹੁਣ ਪਤਾ ਸੀਗਾ ਕਿੰਨੇ ਲਊਗਾ, ਮੈਂ ਕੁਛ ਲੈ ਲੂ ਚੱਲ। ਤੇ ਉਹਨੇ ਬੇਚਾਰੇ ਨੇ ਨਾ ਚੈੱਕ ਚੁੱਕ ਕਰਕੇ ਤੇ ਕੋਈ ਵਿੱਚ ਰੋੜੀ ਜੀ ਫਸੀ ਹੋਈ ਸੀ ਤੇ ਕਹਿੰਦਾ ਜੀ ਕਹਿੰਦਾ ਮੈਂ ਉਹ ਸਾਈਨ ਆਉਂਦਾ ਸੀ ਹਵਾ ਠੀਕ ਸੀਗੀ ਕਾਰ ਦੇ ਮੂਹਰੇ ਸਾਈਨ ਆਉਂਦਾ ਸੀਗਾ ਵੀ ਤੁਹਾਡੇ ਵਿੱਚ ਕੋਈ ਕਿੱਲ ਫਸਿਆ ਹੋਵੇਗਾ ਤੇ ਮੈਂ ਕਿਤੇ ਆਏ ਨਾ ਹੋਵੇ। ਤੇ ਉਹਨੇ ਵੀ ਭਾਈ ਮੈਨੂੰ ਆਈ ਮੋੜ
1: ਦੇਖੋ ਜੀ ਇਹ ਕਰਮ ਹੁੰਦੇ ਨੇ ਜਿੰਨੇ ਜਿੰਨੇ ਜਿੰਨੇ ਅਸੀਂ ਕੀਤੇ ਹੁੰਦੇ ਨੇ ਨਾ ਉਨੇ ਚੰਗੇ ਅੱਗੇ ਆਉਂਦੇ ਨੇ।
0: ਤੁਹਾਡੀ ਤੁਹਾਡੀ ਪਰਸਨੈਲਿਟੀ ਐਸਾ ਦੀ ਕਹਿੰਦੇ ਪੈਸੇ ਨਹੀਂ ਲੈਣੇ ਹੈ
2: ਆਂਟੀ ਕੁਛ ਨਹੀਂ ਹੋਇਆ ਤੁਹਾਡੀ ਕਾਰ ਨੂੰ ਤੇ ਉਹ ਮੁੜ ਕੇ ਸਾਇਨ ਜੋ ਕਿਤੇ ਬੱਜਰੀ ਬੁਜਰੀ ਸੀ ਮੈਂ ਮਗਰੋਂ ਆਖਿਆ ਮੈਂ ਕਿਹਾ ਮੈਂ ਵਿਚਾਰੇ ਦੇ ਐਵੇਂ 10 ਮਿੰਟ ਖਰਾਬ ਕਰਾਏ ਤੇ ਮੈਂ ਕਿਹਾ ਉਹਨੇ ਵਿਚਾਰੇ ਨੇ ਉਹ ਕੱਢ ਕੇ ਉਹਨੇ ਉਹ ਪ੍ਰੈਸ਼ਰ ਜਾ ਮਾਰਤਾ ਤੇ ਉਹਦੇ ਨਾਲ ਵਿੱਚੋਂ ਨਿਕਲ ਗਈ।
1: ਦੈਟਸ ਗੁੱਡ ਸੀ ਅਗੇਨ ਤੋਂ
0: ਇਹ ਗੁਣ ਮੈਨੂੰ ਵੀ ਸਿਖਾਓ ਮੈਂ ਪੈਟਰੋਲ ਪੰਪ ਤੇ ਤੇਲ ਦੇ ਪੈਸੇ ਨਹੀਂ ਦੇਣਾ ਚਾਹੁੰਦਾ।
2: ਨਹੀਂ ਦੇ ਨਾ ਦੇ ਕੁੱਤ ਇੱਕਾ ਬੰਦਾ ਰਿਸਕ ਨਾ ਲਈ ਤੂੰ ਗੱਡੀ ਦੂਜੀ ਲੈ ਲੈ ਬਿਜਲੀ ਵਾਲੀ ਲੈ ਲਾ ਚਾਰਜਰ ਮੇਰੇ ਘਰੇ ਲਾ ਲਿਆ ਕਰੀ ਨਾਲੇ ਚਾਹ ਪਿਆ ਹੁਣ ਮੈਂ ਫ੍ਰੀ ਦੀ ਕਾਰ ਚਾਰਜ ਕਰਕੇ
0: ਆ ਠੀਕ ਹੈ ਮੈਂ ਲਾਈਕ ਕੀਤਾ
1: ਮੈਂ
0: ਲਾਈਕ ਕੀਤਾ ਆ ਤੁਹਾਡਾ ਆਈਡੀਆ ਡਨ ਹੋ ਗਿਆ ਡਨ ਹੋ ਗਿਆ
2: ਠੀਕ ਹੈ ਚਲੋ ਹੁਣ ਆਪਾਂ ਦੇਖ ਕੇ ਪਾਸੇ ਆਸੇ ਹਕੂਮਤਾਂ ਕੀ ਕਰਦੀਆਂ ਪਈਆਂ
1: ਚਲੋ ਠੀਕ ਹੈ ਦਿਖਾਓ
2: ਖੇਡ ਖੇਡ ਰਹੇ ਸਤਰੰਜ ਉਹ ਅੰਦਰੋਂ ਅੰਦਰੀ ਸੋਚ ਰਹੇ ਬਣ ਕੇ ਲੂੰਬੜ ਜਿਉਂਦੀਆਂ ਹੀ ਜੋ ਲਾਸਾਂ ਨੋਚ ਰਹੇ ਆਮ ਬੰਦੇ ਨੂੰ ਠੱਗ ਰਿਹਾ ਵਿਆਜ ਹਕੂਮਤ ਦਾ ਆਮ ਬੰਦੇ ਨੂੰ ਠੱਗ ਰਿਹਾ ਵਿਆਜ ਹਕੂਮਤ ਦਾ ਏਦਾਂ ਚੱਲਦਾ ਜਨਤਾ ਉੱਤੇ ਰਾਜ ਹਕੂਮਤ ਦਾ ਡਾਂਗਾ ਲੈ ਕੇ ਕਿਰਤੀ ਨੂੰ ਧਰਨੇ ਤੇ ਕੁੱਟ ਰਹੇ ਨੇ ਡਾਂਗਾ ਲੈ ਕੇ ਕਿਰਤੀ ਨੂੰ ਧਰਨੇ ਤੇ ਕੁੱਟ ਰਹੇ ਨੇ ਇੱਕ ਦੂਜੇ ਤੇ ਗੱਲੀ ਬਾਤੀ ਚਿੱਕੜ ਸੁੱਟ ਰਹੇ ਨੇ ਕਾਂ ਬਣ ਗੰਦ ਫਰੋਲ ਰਿਹਾ ਦਗੇਬਾਜ਼ ਹਕੂਮਤ ਦਾ ਏਦਾਂ ਚੱਲਦਾ ਜਨਤਾ ਉੱਤੇ ਰਾਜ ਹਕੂਮਤ ਦਾ ਪਿੰਜਰੇ ਪਾਏ ਤੋਤੇ ਰੱਟੀ ਬੋਲੀ ਬੋਲ ਰਹੇ ਵੀਰਮੀ ਅੰਦਰ ਨਾਗ ਬੈਠੇ ਜੋ ਜ਼ਹਿਰ ਵੀ ਘੋਲ ਰਹੇ ਅਫਵਾਹਾਂ ਵੰਡੀ ਜਾ ਰਿਹਾ ਕਲਾਬਾਜ਼ ਹਕੂਮਤ ਦਾ ਏਦਾਂ ਚੱਲਦਾ ਜਨਤਾ ਉੱਤੇ ਰਾਜ ਹਕੂਮਤ ਦਾ ਜਾਤਾਂ ਪਾਤਾਂ ਨੇ ਮਾਰਤੀ ਮੱਤ ਗਰੀਬਾਂ ਦੀ ਇੱਧਰ ਉੱਧਰ ਖਿੱਚ ਰਹੇ ਨੇ ਲੱਤ ਗਰੀਬਾਂ ਦੀ ਬੇਗੈਰਤ ਸਿਰ ਸਜਿਆ ਏ ਬਈ ਤਾਜ ਹਕੂਮਤ ਦਾ ਏਦਾਂ ਚੱਲਦਾ ਜਨਤਾ ਉੱਤੇ ਰਾਜ ਹਕੂਮਤ ਦਾ ਝੂਠੇ ਪਰਚੇ ਪਾ ਕੇ ਧੰਨਿਆ ਲੇਖਕ ਨਾ ਝੂਠੇ ਪਰਚੇ ਪਾ ਕੇ ਧੰਨਿਆ ਜੇਲੀ ਡੱਕ ਰਹੇ ਮਿਲੀ ਭੁਗਤ ਨਾਲ ਮਜਵਾਂ ਦੇ ਪਕੌੜੇ ਪੱਕ ਰਹੇ ਵਿੱਚ ਕੜੇਲ ਦੇ ਰਿਜ ਰਿਹਾ ਸਮਾਜ ਹਕੂਮਤ ਦਾ ਏਦਾਂ ਚੱਲਦਾ ਜਨਤਾ ਉੱਤੇ ਰਾਜ ਹਕੂਮਤ ਦਾ
1: ਵੈਰੀ ਵੈਰੀ ਨਾਈਸ
0: ਬਿਊਟੀਫੁਲ
1: ਬੇਬੋ ਕਮਾਲ ਕਰ ਦਿੱਤੀ ਆ ਆਪਣੇ ਅੱਜ
2: ਮੁੰਡੇ ਕੋਈ ਨਿਕਲ ਹੀ ਨੀਗੇ ਤੇ ਇੱਕ ਸੱਚਾ ਜੱਸੋਵਾਲ ਦੇ ਮੁੰਡੇ ਦੇ ਜਨਮ ਦਿਨ ਦੀਆਂ ਵਧਾਈਆਂ ਮੁੰਡਿਆ ਤੈਨੂੰ
0: ਮੈਂ ਫੋਨ ਕੀ ਕੱਟਿਆ ਮੇਰਾ ਫੋਨ ਹੀ ਡਿੱਗ ਗਿਆ।
1: कृष्णा जी इतना नहीं मस्ती से चूमना,
0: क्या हो गया है, कैसे yes. क्या हो गया तेरे फोन कॉल में,
1: हो गया
0: वाह
1: मैं
0: क्या
1: तेरे प्यार में,
0: बिहार में
1: प्यार में
0: अच्छा ये नीतीश कुमार मगर के पैके बिना गलो अगला चेलकार अगे दी सियासत बारे गलबात करन लई साडे नाल विशेषज्ञ जेडे जुने जुड़े ने उन्हां दा नाम है जसोवाल साहब, तुसी ऑन एयर हो।
1: सत श्री अकाल जसवाल साहब, सब तो पहला बहुत बहुत मुबारक जी थानू।
0: नहीं नहीं जसवाल भाजी अलग ने, जसोवाल भाजी अलग।
1: अच्छा अच्छा चलो इन्हां दे बेटे दा भी जन्मदिन अजकल किते ना किते तो होगा ही, उन्हां नू दे देने बधाईयां।
3: सत श्री अकाल नवनिया जी, सत श्री अकाल कृष्णा जी ते बाकी सारे लिसनर्स नू मेरे वल्लों
1: सत श्री अकाल जसवाल साहब।
3: कृष्णा जी नोनिया जी उन्नी तो पुराना जान दिया जो तो रेडियो ते चुटकला सुनांदा $5 दऊंगा ते सेव करता सी, डील ए सी भी जिन्ने उन्हें जोड़ने आ बर्थडे ते उन्ने ही मैं पा के उन्हूं निंटेंडो वगैरा लेके देनी सी, फिर दूजे बारी लैपटॉप वगैरा लेना सी, चलो उदे नाल चलो थोड़ी जी सेविंग होंदी। तसल्ली बख्श काम नहीं हुंदा ना जदों तक, तसल्ली
1: नहीं जदों ट्रेनिंग ट्रेनिंग देनी हुंदी है ना जसवाल साहब, वो इदां ही देनी हुंदी है। आई यूज्ड टू डू द सेम थिंग, मेरी बेटी हुण मैनूं पुछदी मम I don't understand when you have to mop it again, why you ask us to mop it?
3: मेरी आदत है चल बच्चे खांदे पींदे खा लिया कुछ कर लिया जिथे इन्हां ने खर्ची खर्ची जांदे आ स्कूल जांदे आ, ते सुखमन दी मेरी वाइफ दी आदत है वी ओह पुछदी रहिंदी आ दस भाई हां कित्थे पैसे आ दिखा मैनूं किन्ने आ दिखा मैनूं किन्ने आ। एक दिन चल मैं भी ओनू प्रेशराइज करके मान लिया दिखा अकाउंट दिखा तेरे किन्ने पैसे तेरे को पए आ, चली जांदा ही सेवा होके दिते होने हुण 300-400 वध ही दिता होना शायद $16 सी।
0: क्या बात है, ग्रेट इन्वेस्टमेंट स्ट्रेटजी।
3: कल परसों मैनूं कहिंदा हुण मैं बहुत एक्साइटेड हां दुआरा सेवा करन लई, मैं काहदे लई, हुण मैं समर वेकेशन लई सेवा कर रहा मैं।
0: को सीड फंडिंग तां हैवी है तेरे कोल। ते भाई जी की होया इस हफ्ते सब तो बेस्ट?
3: इस हफ्ते सब तो बेस्ट दो चीजा हुई है सी, एक ता मैं बहुत देर बाद पंजाबी मूवी घरे देखी।
0: अच्छा।
3: मतलब चलो बहुत वधिया ता नहीं बट क्वाइट डिफरेंट सी, मैनू वधिया लगी, मतलब थोड़ी जी डिफरेंट स्टोरी सी आम पंजाबी फिल्मा नालों हट के।
0: की नाम सी?
3: ये बहुत वधिया लुट मुबारक,
0: लुट मुबारक
3: हरीश वर्मा दी, मतलब बहुत वधिया था नी, मैं रिकमेंड किसी नू नी करूंगा क्योंकि मैनू ठीक लगी, सोहनी लगी फिल्म,
0: वधिया बट द टाइम पास टाइप है, नाइस
3: गुड गुड टाइम पास
0: है।
3: ते वैसे मैं शौकीन हैगा मोस्टली साउथ इंडियन डाकू मूवीज दा, ते स्पेशली सस्पेंस थ्रिलर जेड़े हुंदे आ पिछले हफ्ते तो मैं अपनी घर वाली नू भी नाल ला लिया, ते ओ भी आ जांदी आ थोड़ी बहुती, ओ भी चलो कर लैंदी, मैनूं मेरी साडी कदे तमन्ना हुंदी सी जदों पुराना 15 साल पहला असीं देखदे हुंदे सी ना स्ट्रगलिंग टाइम दे विच लोकां नू हस्बैंड वाइफ सैर करदे जांदे आ, ते मैं इहनूं कहिंदा हुंदा सी मैं कदे आपां भी शाम नू दोवें जणे ने सैर करन जाया करांगे।
0: सो स्वीट,
3: ड्रीम कम ट्रू, ਡ੍ਰੀਮ ਕਮਸ ਟੂ ਜਾਂਦੇ ਆ ਅਸੀਂ, ਚਲੋ ਮੈਂ ਆਪਣੀ ਪਹਿਲਾਂ ਥੋੜੀ ਜਿਹੀ ਬੰਦ ਕਰ ਲੈਣਾ ਸਾਈਡ ਤੇ, ਫਿਰ ਉਹ ਬਾਜੂ ਆ ਜਾਂਦੇ ਆ ਤੇ ਸ਼ੀ ਜੁਆਇਨ ਵੀ ਲੇਟਰ ਔਨ ਕਰਦੇ ਕੰਮ ਕਰਕੇ, ਤੇ ਸੋਚਦੇ ਹੁੰਦੇ ਸੀ ਇਹ ਚੀਜ਼ਾਂ ਵੀ ਕਦੇ ਆਪਾਂ ਜਾਇਆ ਕਰਾਂਗੇ ਜ਼ਿੰਦਗੀ ਦੇ ਝਮੇਲਿਆਂ ਤੋਂ ਸ਼ਾਮ ਨੂੰ ਕਦੇ ਟਾਈਮ ਨਿਕਲੂ, ਬਟ ਇਟਸ ਗੁੱਡ ਚਾਹੇ ਸਾਨੂੰ ਮਤਲਬ ਅੱਧਾ ਘੰਟਾ ਹੀ ਉਹ ਬਾਹਰ ਮਿਲਦਾ ਹੈਗਾ, ਚਲੋ ਟਾਈਮ ਤਾਂ ਬਥੇਰਾ ਬੱਚੇ ਹੁਣ ਅਲੱਗ ਵੱਡੇ ਹੋ ਚੁੱਕੇ ਉਸ ਹਿਸਾਬ ਦਾ, ਪਰ ਸਟਿਲ ਉਹ ਫੀਲਸ ਬੈਟਰ ਵੀ ਤੁਸੀਂ ਬਾਹਰ ਹਵਾ ਦੇ ਵਿੱਚ ਖੁੱਲੇ ਮੌਸਮ ਦੇ ਵਿੱਚ ਜਾਂਦੇ ਹੋ, ਥੋੜਾ ਐਂਟਰਟੇਨਿੰਗ ਹੋ ਜਾਂਦਾ ਗੱਲਾਂ ਬਾਤਾਂ
0: ਕਰਦੇ। ਦੈਟ ਇਜ਼ ਸਵੀਟ।
3: ਤੇ ਹਾਂ ਕ੍ਰਿਸ਼ਨਾ ਜੀ, ਤੁਸੀਂ ਕ੍ਰਿਸ਼ਨਾ ਜੀ ਸ਼ੇਰ ਓ ਸ਼ਾਇਰੀ ਕਰਦੇ ਨਾ, ਮੈਨੂੰ ਜ਼ਿੰਦਗੀ ਦਾ ਇੱਕ ਲੌਤਾ ਸ਼ੇਰ ਯਾਦ ਆ, ਕਿਉਂਕਿ ਮੈਨੂੰ ਪਤਾ ਨੀ ਮੇਰੀ ਮੇਰੀ ਸੋਚ ਇਹ ਜੀ ਆ, ਮੇਰੀ ਸੋਚ ਇਹ ਜੀ ਆ ਵੀ ਜਿਹੜੀਆਂ ਜ਼ਿੰਦਗੀ ਚ ਨਾ ਜ਼ਰੂਰੀ ਚੀਜ਼ਾਂ ਨਾ ਉਹਨਾਂ ਲਈ ਸਟ੍ਰੈਸ ਨਾ ਲਓ। ਸ਼ੇਰ ਓ ਸ਼ਾਇਰੀ ਤੁਸੀਂ ਕੌਣ ਸਾ ਮਸਲਨ ਇਹ ਵੀ ਹਰ ਪਾਰਟੀ ਚ ਤੁਹਾਨੂੰ ਇੱਕ ਦੋ ਬੰਦੇ ਕ੍ਰਿਸ਼ਨਾ ਜੀ ਵਰਗੇ ਉਪੀ ਸਾਹਿਬ ਵਰਗੇ ਮਿਲ ਜਾਣਗੇ ਜਿਹਨਾਂ ਨੇ ਸ਼ਾਇਰੀ ਲਿਖੀ ਹੁੰਦੀ ਆ, ਉਹਨਾਂ ਨੇ ਸੁਣਾ ਦੇਣੀ ਆ, ਤੇ ਤੁਸੀਂ ਉਹਨਾਂ ਦਾ ਉਹਨਾਂ ਦੀ ਕੰਪਨੀ ਕਰਕੇ ਜੁਆਇਨ ਕਰ ਸਕਦੇ ਹੋ ਜੇ ਤੁਹਾਨੂੰ ਲੱਗਦਾ ਹੀ ਆ ਮੋਸਟ ਆਫ ਦਾ ਟਾਈਮ ਗੂਗਲ ਤੇ ਪਿਆ, ਤੁਸੀਂ ਉੱਥੋਂ ਪੜ੍ਹ ਕੇ ਸੁਣਾ ਦੋ, ਦਿਮਾਗ ਦਾ ਖਾਨਾ ਕਾਹਤੋਂ ਭਰਨਾ।
0: ਹਾਂ ਵੈਸੇ ਤਾਂ ਤੁਸੀਂ ਮੈਨੂੰ ਪਤਾ ਥੀਸਿਸ ਲਿਖ ਰਹੇ ਹੋ ਕੁਆਂਟਮ ਮੈਕੈਨਿਕਸ ਦੇ ਉੱਪਰ, ਆਈਨਸਟਾਈਨ ਤੁਹਾਨੂੰ ਦੇ ਕੇ ਗਏ ਆ ਭਾਰ ਸਾਰਾ।
3: ਮੈਂ ਤੁਹਾਨੂੰ ਸੱਚੀ ਦੱਸਦਾ, ਸਾਡੇ ਨਾਲ ਨਾ ਸਾਡੇ ਉਪੀ ਸਾਹਿਬ ਜਿਹੜੇ ਮਤਲਬ ਇੱਕ ਤਰ੍ਹਾਂ ਦਾ ਵਿਕੀਪੀਡੀਆ ਹੀ ਆ ਗੂਗਲ ਦਾ ਸਪੈਸ਼ਲੀ ਚੱਕੀ ਫਿਰਦੇ, ਉਹ ਸਾਨੂੰ ਬਹੁਤ ਇਨਫੋਰਮੇਟਿਵ ਗੱਲਾਂ ਦੱਸ ਜਾਂਦੇ ਆ। ਅੱਜ ਸਵੇਰੇ ਹੀ ਉਹਨਾਂ ਨੇ ਇੱਕ ਚੀਜ਼ ਦੱਸੀ ਆ, ਜਿਵੇਂ ਪਹਿਲਾਂ ਇੱਕ ਕੁਆਂਟਮ ਦੇ ਉੱਤੇ ਉਹਨਾਂ ਨੇ ਕੋਈ ਨੋਬਲ ਪ੍ਰਾਈਜ਼ ਮਿਲਿਆ ਸੀ ਨਾ ਗੋਡ ਪਾਰਟੀਕਲ ਦਾ,
0: ਜੀ ਜੀ ਜੀ,
3: ਤੇ ਹੁਣ ਲੇਟੈਸਟ ਕਿਸੇ ਨੂੰ ਮਿਲਿਆ ਹੈਗਾ ਗੋਸਟ ਪਾਰਟੀਕਲ ਦਾ, ਕਿਸੇ ਬੰਦੇ ਨੇ ਉਹ ਚੀਜ਼
1: ਕੀਤੀ
3: ਹੈਗੀ ਆ, ਤੇ ਸਾਨੂੰ ਨੀ ਸੀ ਪਤਾ, ਤੇ ਮੈਂ ਉਪੀ ਸਾਹਿਬ ਨੂੰ ਸਾਡਾ ਜਿਵੇਂ ਸੁਭਾਅ ਵਾ, ਮੈਂ ਯਾਰ ਉਪੀ ਸਾਹਿਬ ਮੈਨੂੰ ਦੱਸੋ ਮੇਰੀ ਜ਼ਿੰਦਗੀ ਚ ਉਹਦਾ ਕੀ
0: ਫਾਇਦਾ ਯਾਰ।
1: ਇੱਕ ਪਾਸੋਂ ਦੇਖਿਆ ਜਾਵੇ ਗੱਲ ਹੈ ਵੀ ਸਹੀ ਆ,
0: ਸਹੀ ਗੱਲ ਆ।
3: ਕ੍ਰਿਸ਼ਨਾ ਜੀ ਮੈਂ ਨਾ ਇੱਕ ਸਟੇਟਸ ਡੇਲੀ ਵਟਸਐਪ ਤੇ ਪਾਉਣਾ, ਚਲੋ ਮੈਨੂੰ ਵਧੀਆ ਲੱਗਦਾ ਇੱਕ ਸਟੇਟਸ ਪਾਉਣਾ, ਕੱਲ ਦਾ ਸਟੇਟਸ ਹੀ ਬੜਾ ਇੰਟਰਸਟਿੰਗ, ਕਹਿੰਦਾ ਜਿਹੜੀ ਫਾਲਤੂ ਦੀਆਂ ਗੱਲਾਂ ਹੁੰਦੀਆਂ ਨਾ ਉਹ ਜ਼ਿੰਦਗੀ ਚ ਕੀਮਤੀ ਲੋਕਾਂ ਨਾਲ ਹੀ ਕੀਤੀਆਂ ਜਾਂਦੀਆਂ।
0: ਹਾਂ ਇਹ ਗੱਲ ਤੇ ਹੈ, ਇਹ ਗੱਲ ਤੇ ਹੈ,
3: ਇਹ ਫਿਰ ਸਾਡੇ ਲਈ ਫਾਲਤੂ ਹੁੰਦੀਆਂ, ਉਹਨਾਂ ਨੇ ਸਾਨੂੰ ਦੱਸਤੀ ਅਸੀਂ ਉਹਦਾ ਮਾਸਾ ਮਜ਼ਾਕ ਉਡਾ ਲਿਆ, ਤਾਂ ਹੀ
0: ਵਿਚਾਰੇ ਬੀਬੀ ਤੁਹਾਨੂੰ ਕੁਆਂਟਮ ਮੇਨੀਆ ਸਮਝਾ ਰਹੇ ਹੈ।
3: ਨਹੀਂ ਉਹ ਬਹੁਤ ਮਤਲਬ ਚਲੋ ਸਾਡਾ ਪਿਆਰ ਆ ਉਹਨਾਂ ਨਾਲ ਕਾਫੀ, ਤੇ ਉਹ ਕਹਿੰਦੇ ਇੱਕ ਦਿਨ ਮੈਨੂੰ ਇੱਕ ਰੀਲ ਜੀ ਆ ਗਈ, ਕਹਿੰਦੇ ਦੁਨੀਆ ਦਾ ਕਹਿੰਦਾ ਆਹ ਵੀ ਰੀਲ ਉਸ ਬੰਦੇ ਨੂੰ ਭੇਜੋ ਜਿਹੜਾ ਹੈ ਤਾਂ ਚਵਲ ਜਿਹਾ ਉਹਦੇ ਬਿਨਾਂ ਸਰਦਾ
1: ਨਹੀਂ।
3: ਫਿਰ ਮੈਂ ਉਪੀ ਸਾਹਿਬ ਨੂੰ ਭੇਜੀ, ਉਹ
0: ਚੁਟਕਲਾ ਕੀ ਸੁਣਾਉਂਗੇ?
3: ਚੁਟਕਲਾ ਪਹਿਲਾਂ ਤਾਂ ਇੱਕ ਹੋਰ ਤੁਹਾਡੀ ਮੁਮਤਾਜ਼ ਦੀ ਗੱਲ ਕਰਦੇ ਸੀ, ਦੁਨੀਆ ਜੀ ਮੁਮਤਾਜ਼ ਦਾ ਮੇਰਾ ਫੇਵਰੇਟ ਗਾਣਾ ਹੈਗਾ ਉਹ ਵਾਲਾ
1: ਕਿਹੜਾ,
3: ਹਮ ਤੇਰੇ ਇਸ਼ਕ ਮੇ
1: ਮੈਨੂੰ ਕਰਤਾ, ਮੈਂ ਤੁਹਾਨੂੰ ਯੂ ਨੋ ਜਿਹੜਾ ਪੁਰਾਣੇ ਟਾਈਮ ਦਾ ਫਿਰੋਜ਼ ਖਾਨ ਟਾਈਪ ਦਾ ਹੀਰੋ ਜਿਹਾ ਦੇਖਣ ਲੱਗ ਗਈ।
3: ਰਿਚਰਡ ਜੀ ਗੱਲ ਕਰਕੇ ਗਏ ਸੀ ਨਾ, ਮੈਨੂੰ ਪਹਿਲਾਂ ਤਾਂ ਅੱਖਰ ਸਮਝ ਨਹੀਂ ਆਇਆ, ਪਰ ਮੈਂ ਇੱਕ ਤਾਂ ਮੇਰਾ ਕਮੇਡੀ ਦਿਮਾਗ ਜਿਹੜਾ ਹੈਗਾ, ਜਿਵੇਂ ਦੁਨੀਆ ਉਹ ਕਹਿੰਦੇ ਨਾ ਵੀ ਹਮਾਰੇ ਘਰ ਮੇ ਵੋ ਵਾਲੇ ਗਾਣੇ ਐਸੇ ਚਲਤੇ ਰਹਤੇ ਥੇ, ਮੈਂ ਉਦੋਂ ਕਹਿਣ ਲੱਗਿਆ ਸੀ ਵੀ ਸਾਡੇ ਘਰ ਦੇ ਤਾਂ ਕਰਨ ਵਾਲੇ ਨਾ ਸਿੱਧੂ ਗੁੱਸੇ ਵਾਲਾ ਸੁਣਦੇ ਹੁੰਦੇ, ਭਰਾ ਉਦੋਂ ਚੱਲਦੇ ਹੀ ਉਹ ਹੁੰਦੇ ਸੀ, ਉਦੋਂ ਮੁਹੰਮਦ ਰਫੀ ਤੇ ਕਿਸ਼ੋਰ ਕੁਮਾਰ ਸੀ,
0: ਚਾਚੇ ਮਾਮਿਆਂ ਦੇ ਸਿਰਾਂ ਤੇ ਨਹੀਂ ਉੱਡਿਆ ਆਪ ਬਣਿਆ।
3: ਡੈਡ ਬਹੁਤ ਸ਼ੌਕੀਨ ਸੀ ਹਿੰਦੀ ਗਾਣਿਆਂ ਦੇ, ਤੇ ਮੈਂ ਵੀ ਬਹੁਤ ਸ਼ੌਕੀਨ, ਮੈਨੂੰ ਵੀ ਬਹੁਤ ਵਧੀਆ ਲੱਗਦੇ ਹਿੰਦੀ ਗਾਣੇ ਪੁਰਾਣੇ, ਸਪੈਸ਼ਲੀ ਕਿਸ਼ੋਰ ਕੁਮਾਰ ਤੇ ਮੁਹੰਮਦ ਰਫੀ ਦੇ, ਇਟਸ ਅਮੇਜ਼ਿੰਗ, ਜਦੋਂ ਵੀ ਤੁਸੀਂ ਜਾਂਦੇ ਹੋ ਯਾਦ ਸੁਣਦੇ ਹੋ ਤਾਂ ਤੁਸੀਂ ਦੂਸਰੀ ਦੁਨੀਆਂ ਚ ਕਿਤੇ ਪਹੁੰਚ ਜਾਂਦੇ
0: ਹੋ। ਕੁਆਂਟਮ ਮੇਨੀਆ ਜੀ ਭਾਜੀ ਅੱਜ ਦਾ
3: ਚੁਟਕਲਾ ਇਹ ਆ, ਚੁਟਕਲਾ ਕਹਿ ਲੋ ਜਾਂ ਕਹਿ ਲੋ ਵੀ ਮੈਨੂੰ ਮੇਰੀ ਘਰ ਵਾਲੀ ਗੱਲ ਕਹਿੰਦੀ, ਮੈਨੂੰ ਪਤਾ ਕਹਿੰਦੀ ਤੁਸੀਂ ਮੈਨੂੰ ਕਿਉਂ ਬਹੁਤ ਪਿਆਰ ਕਰਦੇ ਹੋ। ਮੈਂ ਕਿਹਾ ਕਿਉਂ? ਕਹਿੰਦੀ ਤੁਹਾਡਾ ਬਾਹਰ ਚੱਕਰ ਹੋਣਾ ਵੀ ਇਸ ਲਈ ਤੁਸੀਂ ਕਰਦੇ ਹੋ ਮੈਨੂੰ ਪਿਆਰ, ਵੀ ਇਹਨੂੰ ਸ਼ੱਕ ਨਾ ਪਏ
1: ਨਵੀਂ
0: ਚੀਜ਼ ਆਈ ਹੈ ਬਈ ਮਾਰਕੀਟ ਚ, ਕਿਆ ਬਾਤ ਹੈ,
1: ਦੈਟਸ ਅ ਫੈਕਟ।
0: ਵਾਹ ਕਿਆ ਬਾਤ ਹੈ ਬਈ।
3: ਲਾਲ ਜੀ ਤੇ ਨੀਤਾ ਭਾਬੀ ਇੱਕ ਦਿਨ ਗੱਲਾਂ ਕਰਨ ਲੱਗੇ ਹੋਏ। ਨੀਤਾ ਭਾਬੀ ਕਹਿੰਦੇ ਲਾਲ ਜੀ ਨੂੰ, ਕਹਿੰਦੇ ਲਾਲ ਜੀ ਕੌਣ ਕਹਿਤਾ ਹੈ ਸ਼ਾਦੀ ਕੇ ਬਾਅਦ ਕੁਛ ਜੁੜਤਾ ਨਹੀਂ ਹੈ? ਕਹਿੰਦੀ ਦੇਖੋ ਮੇਰੇ ਤੋਂ ਹਰ ਵਕਤ ਤੁਹਾਰੇ ਆ ਕੇ ਹੱਥ ਜੁੜੇ ਰਹਿੰਦੇ। ਸੈਮੀ ਸਾਹਿਬ ਦੀ ਵੀ ਸੁਣ ਲੋ। ਸੈਮੀ ਸਾਹਿਬ ਕੱਲ ਘਰੇ ਗਏ ਨਾ ਤੇ ਭਾਬੀ ਨੂੰ ਪੁੱਛਦੇ, ਕਹਿੰਦੇ ਅੱਜ ਡਿਨਰ ਚ ਕੀ ਬਣਾਇਆ? ਕਹਿੰਦੇ ਕੁਛ ਨੀ, ਕਹਿੰਦੇ ਆਹੀ ਤੂੰ ਕੱਲ ਕਿਹਾ ਸੀ, ਕਹਿੰਦੇ ਕੱਲ ਫਿਰ ਜਿਆਦਾ ਬਣ ਗਿਆ ਸੀ।
0: ਬਚਤ ਜ਼ਰੂਰੀ ਹੈ
1: ਬਣਾ ਲਿਆ ਸੀਗਾ।
0: ਗੁੱਡ ਗੁੱਡ ਗੁੱਡ, ਵੈਰੀ ਸਮਾਰਟ, ਵੈਰੀ ਸਮਾਰਟ। ਸਾਡੇ ਨਾਲ ਹੁਣ ਸਾਡੇ ਅੱਜ ਦੇ ਲਾਸਟ ਕਾਲਰ ਨੇ ਜੀ, ਲੱਕੀ ਯਾਸੀ ਜੀ, ਤੁਸੀਂ ਔਨ

0: ਨਾ ਫਿਰ ਇੱਦਾਂ ਲੱਗਦਾ ਹੁੰਦਾ ਇੱਕ ਇੱਕ ਮੂਮੈਂਟ ਨੂੰ ਨਾ ਐਨ ਬਸ ਸੈਲੀਬ੍ਰੇਟ ਕਰੀਏ ਇੰਜੋਏ ਕਰੀਏ
1: ਆਫਕੋਰਸ ਪਰ ਆਪਾਂ ਭੈਣ ਤੁਸੀਂ ਯਕੀਨ ਨਹੀਂ ਕਰਨਾ ਅਸੀਂ ਲੜੇ ਨਹੀਂ ਕਦੇ ਕਿਉਂਕਿ ਮੇਰਾ ਤੇ ਦੀਦੀ ਦਾ ਡਿਫਰੈਂਸ ਬਹੁਤ ਹੈਗਾ 8.5 ਸਾਲ ਦਾ ਡਿਫਰੈਂਸ ਹੈ ਸਾਡਾ
0: ਛੋਟਾ ਭਰਾ
2: ਨਹੀਂ
0: ਸੋਹਣੀਆਂ ਸੋਹਣੀਆਂ ਗੱਲਾਂ ਸੁਣਨ ਨੂੰ ਮਿਲ ਰਹੀਆਂ ਨੇ ਆਂਟੀ ਜੀ ਨੇ ਕਿੰਨੀ ਸੋਹਣੀ ਖਬਰ ਸੁਣਾਈ ਐਂਡ ਦੈਨ ਲੱਕੀ ਜੀ ਆ ਕੇ ਕਿੰਨੀ ਸੋਹਣੀ ਗੱਲ ਸ਼ੇਅਰ ਕਰ ਰਹੇ ਨੇ ਗੋਡ ਬਲੈਸ ਪਰਮਾਤਮਾ ਥੈਂਕ ਯੂ ਵੈਰੀ ਮਚ
2: ਤੇ ਸਾਡੇ ਨਾਲ ਸਾਂਝਾ ਕੀ ਕਰੋਗੇ ਬਾਈ ਜੀ
1: ਪਹਿਲਾਂ ਤਾਂ ਥੈਂਕ ਯੂ ਕਰਨਾ ਤੁਹਾਡਾ ਬਾਜੀ
2: ਕਿਸ ਚੀਜ਼ ਦਾ
1: ਜਿਹੜੇ ਤੁਸੀਂ ਗਾਣੇ ਲਾਏ ਯਾਰ ਭੰਗੜੇ ਵਾਲੇ ਕਾਲੇ ਚੇਤੇ ਕਰਾ ਤੇ ਮੈਨੂੰ ਤਾਂ 7.5 ਮਿੰਟ ਸਟੇਜ ਵਾਲੇ ਚੇਤੇ ਆ ਗਏ ਪੂਰਾ ਪੈਰ ਮਤਲਬ ਜਦੋਂ ਸਟੇਜ ਲਾਉਣੀ ਭੰਗੜੇ ਤੇ ਭੰਗੜਾ ਮੈਂ ਪਾਉਂਦਾ ਹੁੰਦਾ ਸੀ ਪਹਿਲਾਂ ਹਨਾ ਕਾਲੇਜ ਵਿੱਚ ਚਲੋ ਇੱਥੇ ਵੀ ਪਾਉਂਦੇ ਰਹੇ ਤੇ ਉਹ ਮਤਲਬ 7.5 ਮਿੰਟ ਜਿਹੜੇ ਚੇਤੇ ਆ ਜਾਣਗੇ 7.5 ਮਿੰਟ ਦੀ ਸਟੇਜ ਹੋਣੀ ਤੇ ਨਜ਼ਾਰਾ ਆ ਜਾਣਾ ਜ਼ੋਰ ਲਾ ਕੇ ਪੂਰਾ ਤੇ ਸਪੈਸ਼ਲ ਖਾਸ ਕਰ ਜਿਹੜਾ ਸਵੇਰੇ ਤੁਸੀਂ ਲਾਇਆ ਸੀਗਾ ਭੰਗੜੇ ਵਾਲਾ ਤੇ ਉਹਦੇ ਵਿੱਚ ਮੇਰੀ ਫੇਵਰੇਟ ਬੋਲੀ ਸੀ
2: ਕਿਹੜੇ ਵਾਲੀ
0: ਵਿਚ ਵਨ
1: ਮੁੰਡਿਆਂ ਨੂੰ ਤੱਕ ਲੈਣ ਦੇ
2: ਸੋਹਣੀਏ ਜੇ ਨਾ ਜਾ ਭੰਗੜੀ ਹੋ ਗਏ ਵੈਰੀ ਨਾਈਸ
0: ਭੰਗੜੇ ਮਿਲ ਗਏ ਨੇ ਅੱਜ
1: ਦੇਖੋ ਸੱਪ ਖੁੰਡੇ ਨਾ ਖੜਕ ਜਾਣ ਤੇਰੇ ਜਾਫੇ ਨੇ ਮੇਰੀਆਂ ਫਸਲਾਂ ਖਿਲਾਰਤੀਆਂ
2: ਭਲਵਾਨੀ ਚਾਲ ਕਰ ਭਲਵਾਨੀ ਚਾਲ ਅਸ਼ਕੇ ਦਾ ਇੰਨਾ ਵਧੀਆ ਸੀ ਨਾ ਜੀ ਬਾਈ ਕੀ ਸੁਣਾਓਗੇ
1: ਹੁਣ ਸੁਣਾ ਮਗੇ ਸੀ ਹੁਣ ਹਾਸੇ ਤੋਂ ਇੱਕ ਵਾਰੀ ਸਿੱਧਾ ਸਾਈਡ ਮੋਡ ਤੇ ਆ ਜਾਂਦੇ ਇੱਕ ਵਾਰੀ
2: ਕੋਈ ਗੱਲ
1: ਮੈਂ ਕਿਹਾ ਚਲੋ
0: ਇਹ ਵੀ ਜ਼ਿੰਦਗੀ ਦੇ ਰੰਗ ਨੇ ਇਹਨਾਂ ਨੂੰ ਵੀ ਮੰਨਣਾ ਚਾਹੀਦਾ
1: ਲੱਭ ਗਈ ਜ਼ਿੰਦਗੀ ਹੋਈ ਕਾਫੀ ਪੁਰਾਣੀ ਮੇਰੇ ਖਿਆਲ ਪਤਾ ਨੀ ਆਮ ਨੋ ਸ਼ੋਅ ਮੈਂ ਪਹਿਲਾਂ ਸੁਣਾਈ ਕਿ ਨਹੀਂ ਤੇ ਇਸ ਕਰਕੇ ਥੋੜਾ ਸੀਰੀਅਸ ਮੂਡ ਹੈ
0: ਜੀ
1: ਹਾਂ ਕਦੇ ਕਦੇ ਮੈਨੂੰ ਲੱਗਦਾ ਹੈ ਹਾਂ ਕਦੇ ਕਦੇ ਮੈਨੂੰ ਲੱਗਦਾ ਹੈ ਮੇਰਾ ਜ਼ਮੀਰ ਮਰ ਚੁੱਕਿਆ ਚੁੱਕੀ ਫਿਰਦਾ ਹਾਂ ਜਿੰਦਾ ਲਾਸ਼ ਵਿਚਲਾ ਇਨਸਾਨ ਮਰ ਚੁੱਕਿਆ ਹੈ ਹਾਂ ਕਦੇ ਕਦੇ ਮੈਨੂੰ ਲੱਗਦਾ ਸਹਿਜੇ ਨਹੀਂ ਸੀ ਮਰਿਆ ਸਹਿਜੇ ਨਹੀਂ ਸੀ ਮਰਿਆ ਕਈ ਮੌਤ ਹਾਂ ਮਰਿਆ ਮੈਂ ਉਸ ਵੇਲੇ ਹੋਇਆ ਜ਼ਖਮੀ ਜਦ ਪਹਿਲਾਂ ਝੂਠ ਬੋਲਿਆ ਸੀ ਉਸ ਵੇਲੇ ਹੋਇਆ ਜ਼ਖਮੀ ਜਦ ਪਹਿਲਾਂ ਝੂਠ ਬੋਲਿਆ ਸੀ ਫਿਰ ਜ਼ਖਮ ਬਣੇ ਨਸੂਰ ਜਦੋਂ ਮੁੜ ਬੋਲਿਆ ਸੀ ਵੱਡੇ ਗਏ ਕਈ ਅੰਗ ਮੇਰੇ ਵੱਡੇ ਗਏ ਕਈ ਅੰਗ ਮੇਰੇ ਜਦੋਂ ਕੀਤੀ ਮੈਂ ਗੱਦਾਰੀ ਸੀ ਕੀਤੇ ਪਿੱਠ ਤੇ ਉਹਨਾਂ ਦੇ ਵਾਰ ਜਿਹਨਾਂ ਨਾਲ ਹੀ ਗੂੜੀ ਯਾਰੀ ਸੀ ਸੀ ਰੋਗ ਵੀ ਲੱਗੇ ਕਈ ਇਹਨੂੰ ਸੀ ਰੋਗ ਵੀ ਲੱਗੇ ਕਈ ਇਹਨੂੰ ਕੀਤਾ ਭਾਂਤ ਭਾਂਤ ਦਾ ਨਸ਼ਾ ਜਦੋਂ ਇੰਨਾ ਕਾਲਾ ਵੀ ਹੋ ਸਕਦਾ ਹੈ ਲੱਗਾ ਪਤਾ ਸੀ ਵਿਗੜੀ ਦਸ਼ਾ ਜਦੋਂ ਬੇਸ਼ਰਮ ਸੀ ਪੂਰਾ ਬੇਸ਼ਰਮ ਸੀ ਪੂਰਾ ਢਹਿੰਦਾ ਕਿਵੇਂ ਅਜੇ ਹੋਰ ਜ਼ਲੀਲ ਜਿਉਂ ਹੋਣਾ ਸੀ ਰੱਬ ਰੱਬ ਜੇ ਨੂੰ ਦੁਨੀਆਂ ਕਹਿੰਦੀ ਹੈ ਮਾਂ ਪਿਓ ਦਾ ਦਿਲ ਵੀ ਦਿਖਾਉਣਾ ਸੀ ਲੋ ਹੋ ਗਈ ਮੌਤ ਮੇਰੇ ਜ਼ਮੀਰ ਦੀ ਲੋ ਹੋ ਗਈ ਮੌਤ ਜ਼ਮੀਰ ਮੇਰੇ ਦੀ ਆਖਰੀ ਸਾਹ ਵੀ ਆ ਕਿਰਿਆ ਲੱਕੀ ਨਾ ਉੱਠਣਾ ਹੁਣ ਮੁੜ ਕੇ ਅੱਜ ਆਪਣੀਆਂ ਨਜ਼ਰਾਂ ਵਿੱਚੋਂ ਜੋ ਗਿਰਿਆ
2: ਬਹੁਤ ਸੋਹਣਾ ਬਹੁਤ ਸੋਹਣਾ
1: ਹਾਂ ਹੋ ਗਿਆ ਅੱਜ ਯਕੀਨ ਮੈਨੂੰ ਮੇਰਾ ਜ਼ਮੀਰ ਮਰ ਚੁੱਕਿਆ ਹੈ ਮੇਰਾ ਜ਼ਮੀਰ ਮਰ ਚੁੱਕਿਆ ਹੈ
2: ਬਹੁਤ ਖੂਬ ਬਾਈ ਜੀ ਥੈਂਕ ਯੂ ਸੋ ਮਚ ਸਾਂਝਾ ਕਰਨ ਲਈ ਬਹੁਤ ਸੋਹਣਾ
0: ਬਹੁਤ ਬਹੁਤ
2: ਗਿਆਰਾ ਥੈਂਕ ਯੂ ਸੋ ਮਚ
1: ਥੈਂਕ ਯੂ ਭੈਣ ਜੀ ਥੈਂਕ ਯੂ ਭਾਜੀ
2: ਐਂਡ ਯੂ ਹੈਵ ਅ
1: ਜੀ ਮੇਰੇ ਰੱਬ ਰੱਖਾ ਨੈਕਸਟ ਵੀਕ
2: ਹੈਵ ਅ ਗ੍ਰੇਟ ਵੀਕਐਂਡ ਜੀ ਕਰੋ ਮੌਜਾਂ ਵੀਕਐਂਡ ਤੇ
0: ਤੇ ਧਿਆਨ ਨਾਲ ਸਟੈਂਡ ਤੋਂ ਲਾਈਓ ਟਰੱਕ
1: ਪੁਆਇੰਟ ਟੂ ਬੀ ਨੋਟਡ ਮਾਈ ਲਵ
2: थैंक यू जी, थैंक यू, थैंक यू, थैंक यू, थैंक यू। क्या बात है जी, स्टैंड तो ला लो जी अपना ट्रक ते साड़ी भी बार कैब आके खड़ी हो गई है, टल्लियां बजा रही है। असली जान दा प्रोग्राम करिए ते जी जांदे जांदे थोड़े प्यारे प्यारे मैसेजेस जी। नितिन प्रेशर जी कहंदे ने कि मॉर्निंग शो नोनिया जी एंड क्रिश शो गोइंग ऑसम, कीप इट अप। थैंक यू जी, थैंक यू,
0: थैंक यू
2: जीजा जी, थैंक यू, लव यू,
0: लव यू।
2: ते इधरों 660 वाले अपना जसपाल जी कहंदे ने कि गुड मॉर्निंग रेडियो हांजी फैमिली। ते बलजीत फरवाली जी कहंदे ने कि आज दा कैंट सी प्रोग्राम।
0: थैंक यू जी,
2: थैंक यू जी, थैंक यू सो मच। ते हुन समा हो चुका है थोड़े तो विदा लैन दा, आस करदे आ थोड़ा अज दा जेड़ा शो आ बहुत वधिया लग्या होएगा। कोई गलती नाल उपर नीचे कोई शब्द बोलिया गया होवे तो उस लई माफ करना। मैं साइन आउट करदा ते हुन नौनिया जी थानू बाय बाय करनगे, फिर आपां बाय बाय टाटा करके उस अंदर दा गाना सुनांदे जावांगे
0: थानू। एग्जैक्टली, और मेरे वल्लों भी जी सति श्री अकाल है। उम्मीद करदे आ थोड़ा फ्राइडे बहुत सोहना गुजरूगा और वीकेंड तुसीं फुल टू फुल इंजॉय करोगे और मस्त मारते रहोंगे, इंजॉय करते रहोंगे अपनी लाइफ नू। और इसे मस्तियां च याद रखो हमेशा सुनते रहना रेडियो हांजी 1674 AM।

0: ਰੇਡੀਓ ਹਾਂਜੀ 1674 ਤੇ ਤੁਹਾਡਾ ਸਵਾਗਤ ਹੈ ਦੋਸਤੋ। ਮੈਂ ਹਾਂ ਕ੍ਰਿਸ਼ਨਾ ਤੇ ਹੁਣ ਸਮਾਂ ਹੋ ਚੁੱਕਾ ਜੀ ਅੱਜ ਦੀਆਂ ਮੁੱਖ ਖਬਰਾਂ ਵੱਲ ਝਾਤ ਮਾਰਨ ਦਾ। ਸੋ ਅੱਜ ਇੰਡੀਆ ਦੀਆਂ ਜੋ ਮੇਨ ਖਬਰਾਂ ਨੇ ਉਸ ਬਾਰੇ ਸਾਡੇ ਨਾਲ ਗੱਲ ਕਰਨ ਲਈ ਪ੍ਰੀਤਮ ਰੁਪਾਲ ਜੀ ਸਾਡੇ ਨਾਲ ਜੁੜਨਗੇ। ਅੱਜ ਤਰੀਕ ਹੈ ਜੀ 9 ਅਕਤੂਬਰ 2026, ਦਿਨ ਹੈ ਸ਼ੁੱਕਰਵਾਰ, ਤੇ ਆਓ ਸੁਣਦੇ ਅੱਜ ਦੀਆਂ ਖਬਰਾਂ ਪ੍ਰੀਤਮ ਜੀ ਤੋਂ। ਪ੍ਰੀਤਮ ਜੀ ਤੁਸੀਂ ਆਉਂਦੇ ਰਹੋ।
1: ਬਹੁਤ ਬਹੁਤ ਸ਼ੁਕਰੀਆ ਕ੍ਰਿਸ਼ਨਾ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਅੱਜ ਦੀਆਂ ਖਾਸ ਖਬਰਾਂ ਚ ਸਭ ਤੋਂ ਪਹਿਲੀ ਖਬਰ, ਇੰਡੀਆ ਬਲਾਕ ਨੇ ਕੱਲ ਰਾਜਘਾਟ ਤੇ ਪੁਰਅਮਨ ਧਰਨਾ ਦਿੱਤਾ ਤੇ ਉਹ ਗਿਆਨੇਸ਼ ਜਿਹੜੇ ਦੇ ਖਿਲਾਫ ਮੁਜ਼ਾਹਰੇ ਜਾਰੀ ਰੱਖਣ ਲਈ ਜਿਹੜਾ ਹੈ ਅੱਗੋਂ ਵੀ ਫੇਰ ਉਹਨਾਂ ਨੇ ਵਚਨ ਲਿਆ। ਤੇ ਉਧਰ ਕਾਂਗਰਸ ਨੇ ਆਪਣੇ ਸਾਰੇ ਪਾਰਲੀਮੈਂਟ ਮੈਂਬਰਾਂ, ਲੋਕ ਸਭਾ ਤੇ ਰਾਜ ਸਭਾ ਦੇ ਮੈਂਬਰਾਂ ਨੂੰ ਦਿੱਲੀ ਚ ਰਹਿਣ ਲਈ ਆਖਿਆ ਤੇ ਖੁਫੀਆ ਏਜੰਸੀਆਂ ਹੁਣ ਚੌਕਸ ਹੋ ਗਈਆਂ ਨੇ ਤੇ ਕੇਂਦਰੀ ਏਜੰਸੀਆਂ ਦਾ ਕਹਿਣਾ ਕਿ 5000 ਹੋਰ ਲੋਕ ਜਿਹੜੇ ਆ ਉਹ ਦਿੱਲੀ ਪਹੁੰਚ ਸਕਦੇ ਨੇ। ਉਧਰ ਕੇਂਦਰ ਸਰਕਾਰ ਨੇ ਕੈਂਸਰ ਦੀਆਂ ਦਵਾਈਆਂ ਦਾ ਮੁਨਾਫਾ ਜਿਹੜਾ 30% ਤੱਕ ਰੱਖਣ ਵਾਸਤੇ ਕਿਹਾ, ਹੁਣ ਦਵਾਈਆਂ ਸਸਤੀਆਂ ਹੋਣ ਦੀ ਆਸ ਹੈ। ਤੇ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਉਹਨਾਂ ਦਾ OSD CBI ਦੀ ਜਾਂਚ ਸ਼ਾਮਿਲ ਹੋਣ ਲਈ ਤਿਆਰ ਹੈ, ਬਸ਼ਰਤੇ ਜਿਹੜੇ ਹੈ ਸੰਮਣ ਸਹੀ ਤਰੀਕੇ ਨਾਲ ਭੇਜੇ ਜਾਣ। ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਲੁਧਿਆਣਾ ਦੇ ਇਤਿਹਾਸਕ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਦੇ ਲੰਗਰ ਹਾਲ ਤੇ ਹੋਏ ਹਮਲੇ ਦੀ ਨਿੰਦਾ ਕੀਤੀ ਹੈ ਤੇ SGPC ਨੇ ਵੀ ਜਿਹੜੀ ਹੈ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਹਦੀ ਜਾਂਚ ਕਰਵਾਈ ਜਾਵੇ। ਉਧਰ GST ਨੇ ਇੱਕ ਨਵਾਂ ਫੈਸਲਾ ਲਿਆ, 5 ਕਰੋੜ ਰੁਪਏ ਤੋਂ ਵੱਧ ਦੇ ਟੈਕਸ ਡਿਫਾਲਟਰ ਉੱਪਰ ਹੀ ਹੁਣ ਜਿਹੜੀ ਹੈ ਫੌਜਦਾਰੀ ਕੇਸ ਦਰਜ ਹੋ ਸਕੇਗਾ। ਤੇ ਕੇਂਦਰੀ ਖਜ਼ਾਨਾ ਮੰਤਰੀ ਦੀ ਅਗਵਾਈ ਦੇ ਵਿੱਚ GST ਕੌਂਸਲ ਦੀ ਮੀਟਿੰਗ 'ਚ ਇਹ ਫੈਸਲਾ ਕੀਤਾ ਗਿਆ ਤੇ ਨਾਲ ਹੀ ਜਿਹੜੇ ਹੁਣ ਟੈਕਸ ਅਧਿਕਾਰੀ ਜਿਹੜੇ ਆ ਉਹ ਸਿੱਧੇ ਤੌਰ ਤੇ ਜਾ ਕੇ ਡਿਫਾਲਟਰ ਨੂੰ ਗ੍ਰਿਫ਼ਤਾਰ ਨਹੀਂ ਕਰ ਸਕਣਗੇ। ਇਹ ਖਾਸ ਖ਼ਬਰਾਂ ਨੇ। ਹਾਂਜੀ
0: ਜੀ, ਆਪਾਂ ਸਭ ਤੋਂ ਪਹਿਲੇ ਪਹਿਲੀ ਮੇਨ ਖਬਰ ਤੋਂ ਹੀ ਸ਼ੁਰੂ ਹੁੰਦਾ ਕਿ ਗਿਆਨੇਸ਼ ਕੁਮਾਰ ਦਾ ਜੋ ਹੁਣ ਤੱਕ ਆਪਾਂ ਨੂੰ ਵੇਖਣ ਨੂੰ ਆ ਰਿਹਾ ਇਲੈਕਸ਼ਨ ਕਮਿਸ਼ਨ ਦੇ ਉੱਪਰ ਤੰਜ ਤੇ ਤੰਜ ਕੱਸੇ ਜਾ ਰਹੇ ਨੇ, ਪ੍ਰੈਸ਼ਰ ਬਹੁਤ ਬਣ ਰਿਹਾ ਇਸ ਵਕਤ ਗਿਆਨੇਸ਼ ਕੁਮਾਰ ਨੂੰ ਤਲਬ ਕਰਨ ਦਾ, ਅਤੇ ਉਹਦੇ ਅੰਦਰ ਇੰਡੀਆ ਬਲੌਕ ਜੋ ਫਿਲਹਾਲ ਰਾਜਘਾਟ 'ਚ ਧਰਨਾ ਦੇ ਕੇ ਬੈਠੀ ਪਈ ਹੈ, ਤੁਸੀਂ ਉਹਨਾਂ ਦੀ ਅੱਗੇ ਦੀ ਸਟ੍ਰੈਟੇਜੀ ਕਿਸ ਤਰ੍ਹਾਂ ਵੇਖਦੇ ਹੋ? ਅਤੇ ਦੂਸਰੇ ਪਾਸੇ ਜਦੋਂ ਸਟੂਡੈਂਟ ਐਸੋਸੀਏਸ਼ਨ ਵੀ ਆਪਣੇ ਲੈਵਲ 'ਤੇ ਧਰਨਾ ਕਰਦੀਆਂ ਪਈਆਂ ਅਤੇ CJP ਵੀ ਆਪਣੇ ਲੈਵਲ 'ਤੇ ਧਰਨਾ ਕਰਦੀ ਪਈ ਹੈ, ਅਤੇ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ ਕਿ ਇੰਡੀਆ ਬਲੌਕ ਕੀ ਡਿਫਰੈਂਟ ਕਰ ਸਕਦੀ ਹੈ ਜਾਂ ਫਿਰ ਕਿਸ ਤਰੀਕੇ ਨਾਲ ਇਹਦੇ ਅੰਦਰ ਆਗੂ ਬਣ ਕੇ ਆ ਸਕਦੀ ਹੈ?
1: ਦੇਖੋ ਕ੍ਰਿਸ਼ਨਾ ਜੀ, ਇਹਦੇ 'ਚ ਜਿਹੜਾ ਹੈਗਾ ਜਿਹੜੀ CJP ਹੈ, ਚਲੋ ਉਹ ਜੁਮਾ ਜੁਮਾ ਨਵੀਂ ਪਾਰਟੀ ਹੈ ਤੇ ਨੌਜਵਾਨ ਜਿਹੜੇ ਜਾਂ ਪੰਜਾਂ ਕਹਿੰਦੇ ਜੈਨਜੀ ਉਹਦੇ ਨਾਲ ਜ਼ਿਆਦਾ ਜੁੜੇ ਹੋਏ ਨੇ, ਤੇ ਉਹਦਾ ਇੱਕ ਪੱਖ ਠੀਕ ਇਹ ਰਿਹਾ ਕਿ ਜਿਹੜੀਆਂ ਵਿਦਿਆਰਥੀ ਜਥੇਬੰਦੀਆਂ ਨੇ, ਖਾਸ ਕਰਕੇ ਖੱਬੇ ਪੱਖੀ ਵਿਦਿਆਰਥੀ ਜਥੇਬੰਦੀਆਂ, ਉਹ ਵੀ ਉਹਦੀ ਸਪੋਰਟ ਕਰ ਰਹੀਆਂ ਨੇ। ਉਹ ਆਪਣੇ ਤੌਰ ਤੇ ਜਿਹੜਾ ਹੈ ਉਹ ਇੱਕ ਇਹਨੂੰ ਪੋਲੀਟੀਕਲ ਸੋਸ਼ੋ ਪੋਲੀਟੀਕਲ ਐਂਗਲ ਤੋਂ ਜਿਹੜਾ ਹੈ ਉਹ ਦੇਖ ਰਿਹਾ। ਤੇ ਦੂਜੇ ਪਾਸੇ ਜਿਹੜੀ ਇੱਕ ਸਾਡੀ ਡੈਮੋਕਰੇਟਿਕ ਪੋਲੀਟਿਕਸ ਹੈ ਜਾਂ ਸਾਡੀ ਪਾਰਲੀਮੈਂਟਰੀ ਡੈਮੋਕਰੇਸੀ ਹੈ, ਉਸ ਮੁੱਦੇ ਨੂੰ ਲੈ ਕੇ ਗਿਆਨੇਸ਼ ਕੁਮਾਰ ਦੇ ਖਿਲਾਫ ਜਿਹੜਾ ਹੈ ਹੁਣ ਵਿਰੋਧੀ ਧਿਰ ਇੱਕਜੁੱਟ ਜਿਹੜੀ ਹੁੰਦੀ ਉਹ ਜਾਪਦੀ ਹੈ। ਤੇ ਕਿਉਂਕਿ ਇੰਡੀਆ ਬਲੌਕ ਨੇ ਪਰਸੋਂ 3 ਦਿਨ ਪਹਿਲਾਂ ਮੀਟਿੰਗ ਕੀਤੀ, ਮੀਟਿੰਗ ਤੋਂ ਬਾਅਦ ਫਿਰ ਉਹਨਾਂ ਨੇ ਆਪਣਾ ਜਿਹੜਾ ਇਹ ਸਾਰੀ ਕਾਰਵਾਈ ਜਿਹੜੀ ਆ ਉਹ ਸ਼ੁਰੂ ਕੀਤੀ ਜਾਂ ਅਗਲੀ ਜਿਹੜੀ ਉਹਨਾਂ ਨੇ ਪ੍ਰੋਗਰਾਮ ਉਲੀਕਿਆ ਕਿ ਕਿਸ ਤਰ੍ਹਾਂ ਕਰਨਾ। ਪਹਿਲੇ ਦਿਨ ਆਪਾਂ ਜਿਹੜਾ ਸੀ ਇਹਦੇ ਉੱਤੇ ਚਰਚਾ ਕੀਤੀ ਸੀ ਕਿ ਕਿਸ ਤਰ੍ਹਾਂ ਉਹ ਅੱਗੇ ਵੱਧ ਰਹੇ ਸੀ ਜਦੋਂ ਆਪਣਾ ਧਰਨਾ ਮੁਜ਼ਾਹਰਾ ਲੈ ਕੇ ਤੇ ਉਹਨਾਂ ਨੂੰ ਰੋਕ ਲਿਆ ਗਿਆ, ਤੇ ਜਦੋਂ ਰੋਕਿਆ ਗਿਆ ਉਹ ਜਿਹੜਾ ਹੈ ਆਕਾਸ਼ਵਾਣੀ ਭਵਨ ਦੇ ਅਹਾਤੇ ਦੇ ਵਿੱਚ ਉਹਨਾਂ ਨੇ ਉੱਥੇ ਧਰਨਾ ਦਿੱਤਾ। ਤੇ ਉਸ ਤੋਂ ਬਾਅਦ ਜਿਹੜਾ ਹੈ ਕੱਲ ਉਹਨਾਂ ਨੇ ਜਿਹੜਾ ਜੰਤਰ ਮੰਤਰ ਤੇ ਜਾ ਕੇ ਆਪਣਾ ਧਰਨਾ ਦੇਣਾ ਸੀ, ਜੰਤਰ ਮੰਤਰ ਤੇ ਜਾਣ ਤੋਂ ਵੀ ਉਹਨਾਂ ਨੂੰ ਰੋਕਿਆ ਗਿਆ। ਤੇ ਜਦੋਂ ਜਨਪਥ ਤੋਂ ਇੱਧਰ ਆ ਰਹੇ ਸੀਗੇ ਤੇ ਉੱਥੇ ਇੱਕ ਹੋਟਲ ਦੇ ਕੋਲ ਹੀ ਉਹਨਾਂ ਨੂੰ ਫੇਰ ਗ੍ਰਿਫ਼ਤਾਰ ਕਰ ਲਿਆ ਗਿਆ ਦੁਬਾਰਾ, ਤੇ ਬੱਸਾਂ 'ਚ ਬਿਠਾ ਲਿਆ ਤੇ ਬਾਅਦ ਦੇ ਵਿੱਚ ਜਿਹੜਾ ਹੈ ਉਹ ਰਿਹਾ ਕਰਤਾ ਹਿਰਾਸਤ ਦੇ ਵਿੱਚ ਲੈ ਕੇ 2 ਘੰਟਿਆਂ ਬਾਅਦ। ਉਸ ਤੋਂ ਬਾਅਦ ਜਿਹੜੀ ਕੱਲ ਨਵੀਂ ਜਿਹੜੀ ਉਹਨਾਂ ਨੇ ਜਿਹੜੀ ਨੀਤੀ ਉਲੀਕੀ ਉਹਦੇ 'ਚ ਉਹਨਾਂ ਨੇ ਦੁਪਹਿਰ ਦਾ ਖਾਣਾ ਰੱਖਿਆ ਕਨਾਟ ਪਲੇਸ ਦੇ ਵਿੱਚ ਤੇ ਇੱਕ ਰੇਸਤਰਾਂ ਦੇ ਵਿੱਚ, ਉੱਥੇ ਸਾਰੇ ਜਿਹੜੇ MP ਸੀ ਉਹ ਕਾਂਗਰਸ ਦੇ ਇਕੱਠੇ ਹੋਏ ਤੇ ਨਾਲ ਹੀ ਜਿਹੜੀਆਂ ਹੋਰ ਦੂਸਰੀਆਂ ਪਾਰਟੀਆਂ ਸੀ ਇੰਡੀਆ ਬਲਾਕ ਦੇ ਨਾਲ ਜਿਹੜੀਆਂ ਵਿਰੋਧੀ ਪਾਰਟੀਆਂ ਉਹਨਾਂ ਦੇ ਆਗੂ ਤੇ ਉਹਨਾਂ ਦੇ MP ਵੀ ਸ਼ਾਮਿਲ ਹੋਏ। ਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਉੱਥੋਂ ਜਿਹੜਾ ਹੈਗਾ ਉਹ ਰੋਸ ਮਾਰਚ ਕੀਤਾ ਰਾਜਘਾਟ ਤੱਕ, ਜਿਹੜੀ ਮਹਾਤਮਾ ਗਾਂਧੀ ਦੀ ਜਿਹੜੀ ਸਮਾਧੀ ਹੈ ਜਿੱਥੇ, ਤੇ ਉੱਥੇ ਜਾ ਕੇ ਉਹਨਾਂ ਨੇ ਪੁਰਅਮਨ ਤਰੀਕੇ ਦੇ ਨਾਲ ਜਿਹੜਾ ਹੈਗਾ ਆਪਣਾ ਧਰਨਾ ਦਿੱਤਾ, ਤੇ ਉੱਥੇ ਫਿਰ ਸਾਰੀ ਜਿਹੜੀ ਉਹ ਆਪਣੀ ਗੱਲਬਾਤ ਕੀਤੀ, ਤੇ ਨਾਲ ਹੀ ਉਹਨਾਂ ਨੇ ਇੱਕ ਮਹਾਤਮਾ ਗਾਂਧੀ ਦੀ ਸਮਾਧੀ ਤੇ ਪ੍ਰਾਰਥਨਾ ਵੀ ਕੀਤੀ ਕਿ ਜਿਹੜਾ ਪ੍ਰਧਾਨ ਮੰਤਰੀ ਨਰਿੰਦਰ ਸਿੰਘ ਮੋਦੀ ਦੀ ਅਗਵਾਈ ਵਾਲੀ ਸਰਕਾਰ ਤੇ ਮੁੱਖ ਚੋਣ ਕਮਿਸ਼ਨਰ ਨੂੰ ਜਿਹੜੀ ਹੈ ਉਹ ਸਦਬੁੱਧੀ ਮਿਲੇ। ਤੇ ਸੋ ਇਸ ਤਰ੍ਹਾਂ ਜਿਹੜੀ ਹੁਣ ਪੂਰਨ ਤਰੀਕੇ ਨਾਲ ਜਿਹੜੀ ਹੈ ਇਹ ਜਿਹੜੀ ਇੱਕ ਲੜਾਈ ਆਪਾਂ ਕਹਿ ਸਕਦੇ ਹਾਂ ਕਿ ਸਿਆਸੀ ਲੜਾਈ ਇਹ ਸ਼ੁਰੂ ਹੋ ਚੁੱਕੀ ਹੈ। ਤੇ ਇਹਦੇ ਚ ਅਗਲੇ ਦਿਨਾਂ ਦੇ ਵਿੱਚ ਜਿਵੇਂ ਅੱਜ ਵੀ ਅੱਗੋਂ ਜਿਹੜਾ ਇਹਦੀ ਜਾਰੀ ਰਹਿਣ ਦੀ ਸੰਭਾਵਨਾ ਹੈ, ਕੀ ਸਟ੍ਰੈਟਜੀ ਹੋਏਗੀ। ਤੇ ਇੱਕ ਜਿਹੜੀ ਪਹਿਲਾਂ, ਕਿਉਂਕਿ ਪਹਿਲਾਂ ਵੀ ਕੁਛ ਮੰਗਾਂ ਨੂੰ ਲੈ ਕੇ ਹੁੰਦਾ ਰਿਹਾ, ਪਾਰਲੀਮੈਂਟ ਦਾ ਜੋ ਸੈਸ਼ਨ ਚੱਲਦਾ ਸੀ ਉਹਦੇ ਅੰਦਰ ਵੀ ਹੁੰਦਾ ਰਿਹਾ, ਬਾਹਰ ਵੀ ਹੁੰਦਾ ਰਿਹਾ। ਤੇ ਹੁਣ ਮੈਨੂੰ ਲੱਗਦਾ ਕਿ ਜਿਹੜੀ ਵਿਰੋਧੀ ਧਿਰ ਹੈ ਖਾਸ ਕਰਕੇ ਕਾਂਗਰਸ, ਇਹ ਜਿਹੜਾ ਸਰਦ ਰੁੱਤ ਦਾ ਪਾਰਲੀਮੈਂਟ ਦਾ ਜਿਹੜਾ ਹੈਗਾ ਸੈਸ਼ਨ, ਤੇ ਉਦੋਂ ਤੱਕ ਜਿਹੜਾ ਹੈਗਾ ਇਹ ਇਸ ਤਰੀਕੇ ਦਾ ਜਿਹੜਾ ਹੈਗਾ ਉਹ ਜਾਰੀ ਰੱਖੇਗੀ। ਤੇ ਇਹ ਹੁਣ ਇਕੱਲੀ ਕਾਂਗਰਸ ਨਹੀਂ ਹੈ, ਇੰਡੀਆ ਬਲਾਕ ਦੇ ਵਿੱਚ ਜਿਹੜੀਆਂ ਦੂਜੀਆਂ ਪਾਰਟੀਆਂ ਨੇ ਉਹ ਆਪਣੀਆਂ ਸਟੇਟਾਂ ਦੇ ਵਿੱਚ ਆਪਣੇ ਤੌਰ ਤੇ ਵੀ ਜਿਹੜਾ ਕਰ ਰਹੀਆਂ। ਕੱਲ ਤੇਜਸਵੀ ਯਾਦਵ ਨੇ ਬਿਹਾਰ ਦੇ ਵਿੱਚ ਪਟਨਾ ਦੇ ਵਿੱਚ ਜਿਹੜਾ ਹੈ ਉਹ ਇੱਦਾਂ ਦੇ ਜਿਹੜਾ ਹੈ ਇੰਡੀਆ ਬਲਾਕ ਦੇ ਨਾਲ ਮੈਂਬਰਾਂ ਨੂੰ ਲੈ ਕੇ, ਦੂਜੀਆਂ ਪਾਰਟੀਆਂ ਨੂੰ ਲੈ ਕੇ ਰੋਸ ਮੁਜ਼ਾਹਰੇ ਦੀ ਅਗਵਾਈ ਕੀਤੀ ਹੈ। ਤੇ ਥਾਂ ਥਾਂ ਤੇ ਜਿਹੜੇ ਹੈ ਹੁਣ ਇਸ ਤਰ੍ਹਾਂ ਦੀ ਜਿਹੜੀ ਹੈ ਉਹ ਵਿਰੋਧ ਹੋ ਰਿਹਾ, ਜਿਵੇਂ ਪੰਜਾਬ ਦੇ ਵਿੱਚ ਵੀ ਕਾਂਗਰਸ ਨੇ ਇੱਕ ਦਿਨ ਇੱਦਾਂ ਦਾ ਜਿਹੜਾ ਸੀਗਾ ਉਹ ਆਪਣਾ ਰੋਸ ਪ੍ਰਗਟ ਕੀਤਾ ਸੀਗਾ। ਤੇ ਪਰ ਹੁਣ ਇਹਦੇ ਤੇ ਕੀ ਗਿਆਨੇਸ਼ ਕੁਮਾਰ ਆਪਣਾ ਅਸਤੀਫਾ ਦਿੰਦੇ ਹੈ ਜਾਂ ਕੀ ਸਰਕਾਰ ਉਹਨਾਂ ਨੂੰ ਬਦਲਦੀ ਹੈ, ਇਹ ਹੁਣ ਅੱਗੇ ਦੀ ਜਿਹੜੀ ਗੱਲ ਹੈ ਕਿ ਇਸ ਸਟ੍ਰੈਟਜੀ ਤੋਂ ਜਿਹੜਾ ਹੈ ਕਿੰਨਾ ਕੁ ਇਹਦੇ ਦਬਾਅ ਚ ਆਉਂਦੀ, ਜਿਵੇਂ ਤੁਸੀਂ ਸ਼ੁਰੂ ਚ ਗੱਲ ਕੀਤੀ ਕ੍ਰਿਸ਼ਨਾ ਜੀ ਕਿ ਪ੍ਰੈਸ਼ਰ ਜਿਹੜਾ ਹੈ ਕਿਸ ਤਰੀਕੇ ਦਾ ਬਣਦਾ। ਤੇ ਹੁਣ ਕਿਉਂਕਿ ਜੇ ਆਪਾਂ ਪਿਛਲਾ ਸਾਰਾ ਰਿਕਾਰਡ ਦੇਖਦੇ ਹਾਂ ਇੱਦਾਂ ਦੀਆਂ ਜਿਹੜੀਆਂ ਐਜੀਟੇਸ਼ਨਾਂ ਦਾ ਜਾਂ ਮੁਜ਼ਾਹਰਿਆਂ ਦਾ ਜਾਂ ਧਰਨਿਆਂ ਦਾ, ਸਿਰਫ ਹੁਣ ਤੱਕ ਦੋ ਹੀ ਜਿਹੜੀਆਂ ਘਟਨਾਵਾਂ ਹੋਈਆਂ ਨੇ। ਇੱਕ ਕਿਸਾਨ ਅੰਦੋਲਨ, ਜਦੋਂ ਕਿਸਾਨ ਅੰਦੋਲਨ ਲਗਾਤਾਰ ਇੱਕ ਸਾਲ ਦੇ ਵੱਧ ਸਮੇਂ ਤੋਂ ਚੱਲਿਆ, ਤੇ ਫਿਰ ਜਿਹੜੇ ਸੀਗੇ ਤਿੰਨ ਖੇਤੀ ਕਾਨੂੰਨ ਜਿਹੜੇ ਸੀਗੇ ਉਹ ਵਾਪਸ ਲੈਣੇ ਪਏ, ਜਿਹੜੇ ਹਾਲਾਂਕਿ ਉਹ ਪਾਸ ਹੋ ਗਏ ਸੀ ਪਾਰਲੀਮੈਂਟ ਦੇ ਵਿੱਚ। ਤੇ ਉਸ ਤੋਂ ਬਾਅਦ ਜਿਹੜਾ ਨੀਟ ਵਾਲੇ ਇਸ਼ੂ ਦੇ ਉੱਪਰ ਜਿਹੜਾ ਇਹਦੀ ਅਸਤੀਫੇ ਦੀ ਗੱਲ ਸੀ, ਜਿਹੜਾ ਮੈਡੀਕਲ ਸਿੱਖਿਆ ਦਾ ਜਿਹੜਾ ਇਹ ਮੰਤਰੀ ਸੀਗਾ। ਤੇ ਸੋ ਇਹ ਜਿਹੜਾ ਹੈਗਾ ਇਸ ਤਰੀਕੇ ਦੇ ਨਾਲ ਹੁਣ ਇਹ ਅਗਲੀ ਤੀਜੀ ਜਿਹੜੀ ਇਹ ਗੱਲ ਹੈ ਐਜੀਟੇਸ਼ਨ ਹੈ ਕਿ ਇਹਦੇ ਤੇ ਸਰਕਾਰ ਪਿੱਛੇ ਹਟੇਗੀ ਜਾਂ ਅਸਤੀਫਾ ਲਏਗੀ ਜਾਂ ਅਖਲਾਕੀ ਤੌਰ ਤੇ ਜਿਹੜੀ ਹੈ ਆਪਣੀ ਅਖਲਾਕੀ ਜ਼ਿੰਮੇਵਾਰੀ ਸਮਝਦੇ ਹੋਏ ਨੈਤਿਕਤਾ ਦੇ ਆਧਾਰ ਤੇ ਗਿਆਨੇਸ਼ ਕੁਮਾਰ ਅਸਤੀਫਾ ਦਿੰਦੇ ਕਿ ਨਹੀਂ ਦਿੰਦੇ। ਵੈਸੇ ਤਾਂ ਜਦੋਂ ਡਾਈਸੈਂਟ ਨੋਟ ਬਾਹਰ ਆ ਗਈ ਸੀ ਗੱਲ, ਜਦੋਂ ਬਾਕੀ ਜਿਹੜੇ ਦੋ ਚੋਣ ਕਮਿਸ਼ਨਰ ਨੇ ਉਹਨਾਂ ਦੇ ਜਿਹੜੇ ਇਤਰਾਜ਼ ਉਹਨਾਂ ਨੇ ਬਕਾਇਦਾ ਰਿਕਾਰਡ ਤੇ ਲਿਆਂਦੇ ਆ, ਉਹ ਗੱਲ ਮੀਡੀਆ ਚ ਆ ਗਈ ਸੀ। ਗਿਆਨੇਸ਼ ਕੁਮਾਰ ਨੂੰ ਵੈਸੇ ਉਦੋਂ ਹੀ ਨੈਤਿਕ ਆਧਾਰ ਤੇ ਜਿਹੜਾ ਹੈ ਅਸਤੀਫਾ ਦੇ ਦੇਣਾ ਚਾਹੀਦਾ ਸੀ। ਹੁਣ ਇਹ ਗੱਲਾਂ ਅੱਗੋਂ ਦੀ ਅੱਗੋਂ ਜਿਹੜੀਆਂ ਇਹ ਜੁੜੀ ਜਾਂਦੀਆਂ ਨੇ ਇੱਕ ਦੂਜੇ ਦੇ ਨਾਲ। ਤੇ ਹੁਣ ਕਿਉਂਕਿ ਇਹ ਗੱਲ ਸਾਰੀ ਦੀ ਸਾਰੀ SIR ਨਾਲ ਵੀ ਜੁੜ ਗਈ ਹੈ, SIR ਦੀ ਜਿਹੜੀ ਸਾਰੀ ਦੀ ਸਾਰੀ ਦੇਖ ਰੇਖ ਹੈ ਜਾਂ ਸਾਰਾ ਜਿਹੜਾ ਕੰਡਕਟ ਹੈ SIR ਉਹ ਚੋਣ ਕਮਿਸ਼ਨਰ ਹੀ ਕਰਦਾ, ਚੋਣ ਕਮਿਸ਼ਨ ਦੇ ਵਿੱਚ ਜਿਹੜੇ ਬਾਕੀ ਚੋਣ ਕਮਿਸ਼ਨਰਾਂ ਦੀ ਚੱਲਦੀ ਨੀ, ਸਿਰਫ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਹੀ ਉਹਦੇ ਲਈ ਜ਼ਿੰਮੇਵਾਰ ਨੇ। ਫਿਰ ਹੁਣ ਜਿਹੜੀਆਂ ਪਿਛਲੇ ਸਮੇਂ ਦੇ ਦੌਰਾਨ ਇੰਨੀਆਂ ਵੋਟਾਂ ਕੱਟੀਆਂ ਗਈਆਂ, ਜਿਵੇਂ 27 ਲੱਖ ਵੋਟਾਂ ਦਾ ਤਾਂ ਪੱਛਮੀ ਬੰਗਾਲ ਚ ਕੋਈ ਫੈਸਲਾ ਨੀ ਹੋਇਆ, ਹਾਲਾਂਕਿ ਵੋਟਾਂ ਤਾਂ 80 ਲੱਖ ਦੇ ਆਸ ਪਾਸ ਕੱਟੀਆਂ ਗਈਆਂ, 27 ਲੱਖ ਤਾਂ ਉਹ ਸੀ ਜਿਹੜੇ ਅਦਾਲਤ ਦੇ ਵਿੱਚ ਚਲੇ ਗਏ, ਤੇ ਉਹਦੇ ਤੇ ਟ੍ਰਿਬਿਊਨਲ ਵੀ 4-5 ਬਣਾਏ ਗਏ, ਉਹਨਾਂ ਨੇ ਅਜੇ ਕੁਛ ਕੋਈ ਅੱਗੇ ਨਿਸ਼ਾਨਦੇਹੀ ਨਹੀਂ ਕੀਤੀ। ਤੇ ਇਸੇ ਤਰ੍ਹਾਂ ਜਿਹੜੀਆਂ 1/3 ਦਿੱਲੀ ਦੇ ਵਿੱਚ ਕੱਟੀਆਂ ਗਈਆਂ ਹੋਰਨਾਂ ਥਾਵਾਂ ਤੇ, ਤੇ ਫਿਰ ਇਹ ਸਾਰੀ ਗੱਲ ਇੱਕ ਦੂਜੇ ਦੇ ਨਾਲ ਜੁੜਦੀ ਹੈ। ਹੁਣ ਜੇ ਗਿਆਨੇਸ਼ ਕੁਮਾਰ ਦਾ ਅਸਤੀਫਾ ਲੈਂਦੇ ਆ ਜਾਂ ਅਸਤੀਫਾ ਦਿੰਦੇ ਆ, ਤੇ ਉਹ ਫਿਰ ਸਿੱਧੀ ਦੀ ਸਿੱਧੀ ਗੱਲ ਜਿਹੜੀ ਹੈ ਉਹ ਕੇਂਦਰ ਦੀ ਜਿਹੜੀ ਬੀਜੇਪੀ ਦੀ ਅਗਵਾਈ ਵਾਲੀ ਸਰਕਾਰ ਹੈ ਉਹਦੇ ਤੇ ਆਉਂਦੀ ਹੈ, ਕਿਉਂਕਿ ਉਹਦੀ ਵੀ ਨਾਲ ਜਵਾਬਦੇਹੀ ਜਿਹੜੀ ਉਹ ਬਣਦੀ ਹੈ, ਕਿਉਂਕਿ ਜਿਹੜੀ ਜਿਸ ਤਰੀਕੇ ਨਾਲ ਉਹ ਜਿਹੜੀ ਅਪੁਆਇੰਟਮੈਂਟ ਕੀਤੀ ਗਈ, ਨਿਯੁਕਤੀ ਕੀਤੀ ਗਈ, ਉਹਦੇ ਪੈਨਲ ਬਣਾਉਣ ਦਾ, ਉਹਦੇ ਚ ਅਮੈਂਡਮੈਂਟ ਕਰਨ ਦਾ, ਉਹ ਵੀ ਸਾਰਾ ਫਿਰ ਕੇਂਦਰ ਦੀ ਸਰਕਾਰ ਨੇ ਕੀਤਾ। ਸੋ ਇਸ ਤਰ੍ਹਾਂ ਜਿਹੜੀਆਂ ਹੈਗੀਆਂ ਇਹ ਗੱਲਾਂ ਇੱਕ ਦੂਜੇ ਨਾਲ ਜੁੜੀਆਂ ਹੋਈਆਂ ਨੇ। ਤੇ ਪਰ ਦੂਜੇ ਪਾਸੇ ਹੁਣ ਇਹ ਵੀ ਲੱਗਦਾ ਕਿ ਜਿਹੜੀ ਵਿਰੋਧੀ ਧਿਰ ਹੈ ਤੇ ਉਹ ਇੱਕਜੁੱਟ ਹੋ ਰਹੀ ਹੈ ਪੂਰੀ। ਇੱਕ ਵਾਰ ਤਾਂ ਚਲੋ ਇਹ ਲੱਗਦਾ ਸੀ ਕਿ ਜਿਹੜਾ ਇੰਡੀਆ ਬਲਾਕ ਹੈ ਉਹਦੇ ਚ ਕੁਛ ਧਿਰਾਂ ਸ਼ਾਮਿਲ ਨਹੀਂ ਹੋ ਰਹੀਆਂ, ਹੁਣ ਵੀ ਕੁਛ ਖਬਰਾਂ ਆ ਰਹੀਆਂ ਕਿ ਇਹ ਧਿਰਾਂ ਜਿਹੜੀਆਂ ਇਹਦੇ ਚ ਸ਼ਾਮਿਲ ਨਹੀਂ ਹੋਈਆਂ ਜਾਂ ਇਹਨਾਂ ਦੇ ਆਗੂ ਨਹੀਂ ਆਏ। ਤੇ ਪਰ ਕਾਂਗਰਸ ਦਾ ਕਹਿਣਾ ਹੈ ਕਿ ਸਾਰਾ ਇੰਡੀਆ ਬਲਾਕ ਹੈ ਜਿਹੜਾ ਹੈਗਾ ਇਸ ਮੁੱਦੇ ਤੇ ਇਕਜੁੱਟ ਹੈ, ਤੇ ਜਿਵੇਂ ਕਈ ਉਹ ਕਹਿੰਦੇ ਦਿੱਲੀ ਨਹੀਂ ਪਹੁੰਚ ਸਕਦੇ ਤਾਂ ਉਹ ਆਪਣੇ ਆਪਣੇ ਸਟੇਟਸ ਦੇ ਵਿੱਚ ਆਪਣੇ ਸੂਬਿਆਂ ਦੇ ਵਿੱਚ ਜਿਹੜੀ ਹੈ ਉਹ ਇਹ ਸਾਰਾ ਇਹਦਾ ਵਿਰੋਧ ਉਹ ਕਰ ਰਹੇ ਨੇ। ਤੇ ਹੁਣ ਅੱਜ ਦੀ ਕੀ ਇਹਦੇ ਚ ਸਟ੍ਰੈਟਜੀ ਹੋਏਗੀ ਤੇ ਇਸ ਤੋਂ ਬਾਅਦ ਨਵੀਂ ਸਟ੍ਰੈਟਜੀ ਕੀ ਬਣਦੀ ਹੈ ਉਹ ਫਿਰ ਹੁਣ ਨਿਰਭਰ ਕਰੇਗਾ ਕਿ ਅੱਜ ਕਿਸ ਤਰ੍ਹਾਂ ਉੱਥੇ ਲੋਕ ਇਕੱਠੇ ਹੁੰਦੇ ਹੈ। ਤੇ ਦੂਜੇ ਪਾਸੇ ਜਿਹੜੀ ਸਿਰਫ ਤੇ ਸਿਰਫ ਬੀਜੇਪੀ ਦੇ ਇੱਕ ਦੋ ਬੁਲਾਰਿਆਂ ਤੋਂ ਛੁੱਟ ਹੋਰ ਕੋਈ ਵੀ ਇਸ ਇਸ਼ੂ ਤੇ ਬੋਲ ਨਹੀਂ ਰਿਹਾ, ਤੇ ਜਿਹੜੇ ਬੀਜੇਪੀ ਦੇ ਸਪੋਕਸਮੈਨ ਨੇ ਜਿਹੜੇ ਉਹ ਥੋੜਾ ਮੋਟਾ ਬੋਲਦੇ ਆ, ਉਹ ਸਿਰਫ ਇਹਨੂੰ ਸਿਆਸੀ ਡਰਾਮਾ ਕਹਿੰਦੇ ਆ। ਤੇ ਉਹ ਕਿਉਂਕਿ ਇੱਕ ਨਾਲ ਜਿਹੜਾ ਹੈਗਾ ਇੱਕ ਇੱਕ ਕੰਪੈਰੇਟਿਵ ਜਿਹੜਾ ਇੱਕ ਹੋਰ ਨੈਰੇਟਿਵ ਵੀ ਸਿਰਜਿਆ ਜਾ ਰਿਹਾ ਕਿ ਮੋਦੀ ਜੀ ਨੂੰ ਇੱਕ ਬਹੁਤ ਵੱਡਾ ਸਿਆਸਤਦਾਨ ਬਣਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਜਿਹੜੀ ਕੀਤੀ ਗਈ ਹੈ। 2 ਦਿਨ ਲਗਾਤਾਰ ਇਹ ਐਕਸਰਸਾਈਜ਼ ਚੱਲੀ ਹੈ, ਪਹਿਲਾਂ ਕੈਬਨਿਟ ਨੇ ਰੈਜੂਲੇਸ਼ਨ ਪਾ ਕੇ ਕਿਹਾ ਕਿ 25 ਸਾਲ ਦਾ ਉਹਨਾਂ ਦਾ ਸਿਆਸੀ ਜੀਵਨ ਬੜਾ ਕਮਾਲ ਦਾ, ਤੇ ਫਿਰ ਉਸ ਤੋਂ ਬਾਅਦ ਬਹੁਤ ਵੱਡਾ ਇਕੱਠ ਦਿੱਲੀ ਦੇ ਵਿੱਚ ਕਰਕੇ ਤੇ ਉੱਥੇ ਬੀਜੇਪੀ ਨੇ ਇਹ ਸਾਰੀ ਗੱਲ ਕੀਤੀ, ਉਹਨਾਂ ਨੂੰ ਆਨਰ ਵੀ ਕੀਤਾ ਜਿਹਦੇ ਤੇ ਮੋਦੀ ਜੀ ਨੇ ਨਵਾਂ ਨਾਰਾ ਵੀ ਦਿੱਤਾ। ਉਹ ਹੁਣ ਪੈਰਲਲ ਇੱਕ ਏਦਾਂ ਦੀ ਗੱਲ ਜਿਹੜੀ ਆ ਉਹ ਚਲਾ ਰਹੇ ਨੇ ਇਹਨੂੰ ਰਿਐਕਟ ਕਰਨ ਦੀ ਬਜਾਏ, ਪਰ ਕਿਤੇ ਨਾ ਕਿਤੇ ਜਿਹੜਾ ਹੈ ਉਹਦਾ ਇਹ ਜਵਾਬ ਤਾਂ ਦੇਣਾ ਪਏਗਾ। ਭਾਵੇਂ ਠੀਕ ਹੈ ਉਹ ਜਾਣ ਬੁੱਝ ਕੇ ਉਹਨਾਂ ਨੇ ਇਹ ਕੀਤਾ ਇਸ ਮੌਕੇ ਤੇ ਕਿ ਉਹਨਾਂ ਦੇ 25 ਸਾਲ ਹੋ ਗਏ, ਪਹਿਲਾਂ ਮੁੱਖ ਮੰਤਰੀ ਰਹੇ ਗੁਜਰਾਤ ਦੇ, ਫਿਰ ਇੱਥੇ ਪ੍ਰਧਾਨ ਮੰਤਰੀ ਬਣਿਆ ਨੂੰ ਜਿਹੜੇ ਹੁਣ ਹੋ ਗਏ 12 ਸਾਲ ਤੋਂ ਉੱਪਰ ਹੋ ਗਿਆ ਟਾਈਮ ਤੇ। ਪਰ ਗੱਲ ਅਸਲ ਦੇ ਵਿੱਚ ਇਹ ਹੈ ਕਿ ਕਿਉਂਕਿ ਇਹ ਬਹੁਤ ਵੱਡਾ ਇੱਕ ਪੋਲੀਟੀਕਲ ਇਸ਼ੂ ਆ, ਕੋਈ ਛੋਟਾ ਮੋਟਾ ਨਹੀਂ ਹੈ, ਸਾਰਾ ਲੋਕਾਂ ਦੇ ਹੱਕਾਂ ਨਾਲ ਜੁੜਿਆ ਹੋਇਆ, ਉਹਨਾਂ ਦੇ ਵੋਟ ਦੇ ਅਧਿਕਾਰ ਨਾਲ ਜੁੜਿਆ ਹੋਇਆ, ਤੇ ਇਹਦੇ ਤੇ ਅੱਜ ਨੀ ਸਵੇਰ ਨੀ ਕਦੋਂ ਤਾਂ ਜਵਾਬ ਦੇਣਾ ਪਏਗਾ। ਵਿਰੋਧੀ ਧਿਰ ਨੂੰ ਵੀ ਇਹ ਹੈ ਕਿ ਜੇ ਹੁਣ ਇੱਥੇ ਜਵਾਬ ਨਹੀਂ ਦਿੰਦੇ ਤਾਂ ਘੱਟੋ ਘੱਟ ਪਾਰਲੀਮੈਂਟ ਦੇ ਸੈਸ਼ਨ ਤੱਕ ਪੂਰੇ ਦੇਸ਼ ਦੇ ਵਿੱਚ ਇੱਕ ਏਦਾਂ ਦਾ ਜਿਹੜਾ ਮਾਹੌਲ ਜਿਹੜੀ ਬਣਾਇਆ ਜਾਵੇ, ਇਹ ਗੱਲ ਲੈ ਕੇ ਜਾਈ ਜਾਵੇ ਤਾਂ ਕਿ ਉੱਥੇ ਜਿਹੜਾ ਹੈ ਉਹ ਆਪਣੀ ਗੱਲ ਆਸਾਨੀ ਨਾਲ ਪੁੱਟ ਕਰ ਸਕਣ। ਕਿਉਂਕਿ ਜਿਹੜਾ ਹੈਗਾ ਮੁੱਖ ਚੋਣ ਕਮਿਸ਼ਨਰ ਦੇ ਖਿਲਾਫ ਜਿਹੜਾ ਇੰਪੀਚਮੈਂਟ ਮੋਸ਼ਨ ਵਾਸਤੇ ਵੀ ਨੋਟਿਸ ਜਿਹੜਾ ਹੈਗਾ ਉਹ ਤਿਆਰ ਕੀਤਾ ਹੋਇਆ ਉਹਨਾਂ ਨੇ, ਤੇ ਕਿਉਂਕਿ ਉਹ ਪਾਰਲੀਮੈਂਟ ਚ ਹੀ ਹੋ ਸਕਦਾ। ਸੋ ਇਸ ਤਰ੍ਹਾਂ ਦਾ ਜਿਹੜਾ ਹੈਗਾ ਹੁਣ ਐਜੀਟੇਸ਼ਨ ਦੀ ਜਿਹੜੀ ਸਿਚੁਏਸ਼ਨ ਬਣੀ ਹੋਈ ਹੈ।
0: ਜੀ ਜੀ ਧੰਨਵਾਦ ਪ੍ਰੀਤਮ ਜੀ ਇਸ ਬਾਰੇ ਦੱਸਣ ਲਈ। ਤੇ ਹੁਣ ਦਿੱਲੀ ਤੋਂ ਜੇ ਆਪਾਂ ਰੁੱਖ ਕਰੀਏ ਲੁਧਿਆਣੇ ਵੱਲ, ਤੇ ਲੁਧਿਆਣੇ ਦੇ ਆਲਮਗੀਰ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਤੇ ਜੋ ਹਮਲਾ ਹੋਇਆ ਉਸ ਮਾਮਲੇ ਬਾਰੇ ਵੀ ਸਾਨੂੰ ਜਿੰਨੀ ਕੁ ਜੋ ਜਾਣਕਾਰੀ ਆ ਚੁੱਕੀ ਹੈ ਪਬਲਿਕ ਡੋਮੇਨ ਚ ਉਸ ਬਾਰੇ ਵੀ ਦੱਸਣਾ ਜੀ।
1: ਦੇਖੋ ਕ੍ਰਿਸ਼ਨਾ ਜੀ ਉਹਦੇ ਚ ਇਹ ਹੈ ਜੋ ਕੁਛ ਸੋਸ਼ਲ ਮੀਡੀਆ ਤੇ ਉਹਦੇ ਚ ਜ਼ਿਆਦਾ ਆਇਆ ਕਿ ਕਿਉਂਕਿ ਜਿਹੜੇ ਸੋਸ਼ਲ ਮੀਡੀਆ ਤੇ ਅੱਜ ਕੱਲ ਇੱਕ ਇੱਕ ਨੈਗੇਟਿਵ ਪੱਖ ਵੀ ਹੋ ਗਿਆ ਕਿ ਲੋਕ ਛੇਤੀ ਛੇਤੀ ਜਦੋਂ ਵੀ ਕੋਈ ਗੱਲ ਹੁੰਦੀ ਹੈ ਉਹਦੀ ਫੁਟੇਜ ਉਹਦੀ ਲੈ ਕੇ ਉਹਦੀ ਵੀਡੀਓ ਬਣਾ ਕੇ ਪਾਉਣ ਦੀ ਕੋਸ਼ਿਸ਼ ਕਰਦੇ ਆ। ਇਹਦੇ ਚ ਕੁਛ ਇਨਫਲੂਐਂਸਰ ਵੀ ਸ਼ਾਮਿਲ ਨੇ, ਕੁਛ ਜਿਹੜੇ ਛੋਟੇ ਕੋਈ ਚੈਨਲ ਚਲਾ ਰਹੇ ਨੇ ਯੂਟਿਊਬ ਵਗੈਰਾ ਜਾਂ ਉਹਨਾਂ ਦੇ ਫੇਸਬੁੱਕ ਪੋਰਟਲ ਵਗੈਰਾ ਨੇ, ਤੇ ਉੱਥੇ ਉਹ ਛੇਤੀ ਪਾਉਣ ਦੀ ਕੋਸ਼ਿਸ਼ ਕਰਦੇ ਆ ਤਾਂ ਕਿ ਉਹਨਾਂ ਨੂੰ ਐਡ ਮਿਲੇ, ਉਹਨਾਂ ਦੇ ਵਿਊ ਵੱਧ ਹੋਣ। ਤੇ ਜੋ ਉੱਥੇ ਦੇ ਜਿਹੜੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਜਿਹੜੇ ਨੇ ਉਹ ਸਿਰਫ ਇੰਨੇ ਕਹਿ ਰਹੇ ਨੇ ਕਿ ਇੱਥੇ ਹਰ ਰੋਜ਼ ਜਿਹੜਾ ਲੰਗਰ ਚੱਲਦਾ ਤੇ ਲੰਗਰ ਦੇ ਵਿੱਚ ਬਹੁਤ ਸਾਰੇ ਪ੍ਰਵਾਸੀ ਮਜ਼ਦੂਰ ਉਹ ਵੀ ਲੰਗਰ ਛਕਣ ਲਈ ਆਉਂਦੇ ਨੇ, ਤੇ ਅੱਜ ਥੋੜੀ ਜਿਹੀ ਲੰਗਰ ਤਿਆਰ ਕਰਨ 'ਚ ਦੇਰੀ ਹੋ ਗਈ ਜਿਸ ਕਰਕੇ ਥੋੜਾ ਜਿਹਾ ਇੱਕੋ ਹੱਲਾ ਗੁੱਲਾ ਜਿਹਾ ਹੋ ਗਿਆ, ਤੇ ਜਿਹਦੇ ਕਰਕੇ ਉਹਨਾਂ ਨੇ ਪਥਰਾਓ ਕੀਤਾ। ਤੇ ਉਹ ਇੰਨੀ ਕੀ ਜਿਹੜੀ ਇਹ ਗੱਲ ਇਹ ਦੱਸਦੇ ਆ ਘਟਨਾ ਤੇ, ਪਰ ਕਿਉਂਕਿ ਮਾਮਲਾ ਗੁਰਦੁਆਰਾ ਸਾਹਿਬ ਦਾ ਤੇ ਇਸ ਕਰਕੇ ਫਿਰ ਆਲੇ ਦੁਆਲੇ ਜਿਹੜੀ ਗੱਲ ਆ ਉਹ ਫੈਲ ਜਾਂਦੀ ਹੈ, ਕਿਉਂਕਿ ਜਦੋਂ ਗੁਰਦੁਆਰਾ ਸਾਹਿਬ ਦਾ ਕੋਈ ਵੀ ਮਾਮਲਾ ਆ ਜਾਂਦਾ ਭਾਵੇਂ ਉੱਥੇ ਛੋਟੀ ਘਟਨਾ ਹੋਵੇ ਭਾਵੇਂ ਵੱਡੀ ਘਟਨਾ ਹੋਵੇ, ਤੇ ਉਹ ਫਿਰ ਸਿੱਧੀ ਇੱਕ ਧਰਮ ਨਾਲ ਧਰਮ ਦੀ ਜਿਹੜੀ ਬੇਹੁਰਮਤੀ ਆ ਉਹਦੇ ਨਾਲ ਆ ਕੇ ਜਿਹੜੀ ਗੱਲ ਉਹ ਜੁੜ ਜਾਂਦੀ ਹੈ। ਤੇ ਸਿੱਖ ਹੁਣ ਪੂਰੀ ਦੁਨੀਆਂ 'ਚ ਬੈਠੇ ਹੋਏ ਨੇ, ਤੇ ਫਿਰ ਜਿਹੜੇ ਬਾਹਰ ਬੈਠੇ ਨੇ ਇੰਡੀਆ ਤੋਂ ਉਹ ਵੱਧ ਇਸ ਗੱਲ ਨੂੰ, ਕਿਉਂਕਿ ਇੱਕ ਤਾਂ ਦੂਰ ਹੈ ਤੇ ਇੱਕ ਫਿਰ ਉਹ ਜ਼ਿਆਦਾ ਇਹਨੂੰ ਹੋਰ ਇਹਦੇ ਪ੍ਰਤੀ ਉਹ ਸਰੋਕਾਰ ਵੀ ਵੱਧ ਰੱਖਦੇ ਆ। ਕਈ ਵਾਰ ਗੱਲ ਇਹਨੂੰ ਉਲਾਰਨ ਦੇ ਵਿੱਚ ਵੀ ਕਈ ਇੱਦਾਂ ਦੇ ਬੰਦੇ ਬੈਠੇ ਜਿਹੜੇ ਇਹਨੂੰ ਨੈਗੇਟਿਵ ਤਰੀਕੇ ਨਾਲ ਜਿਹੜਾ ਹੈਗਾ ਉਹ ਇੱਕ ਨੈਗੇਟਿਵ ਨੈਰੇਟਿਵ ਇਹਦੇ ਤੇ ਸਿਰਜਣ ਦੀ ਕੋਸ਼ਿਸ਼ ਕਰਦੇ ਆ, ਤੇ ਬਹੁਤ ਸਾਰੇ ਲੋਕ ਹੈ ਇੱਦਾਂ ਦੇ। ਤੇ ਉਹ ਫਿਰ ਹੁਣ ਜਦੋਂ ਉਸ ਤੇ ਚਲੀ ਗਈ ਫਿਰ ਇਹਦਾ ਹੁਣ ਨੋਟਿਸ ਲਿਆ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਵੀ ਲਿਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਵੀ ਇਹਦਾ ਨੋਟਿਸ ਲਿਆ। ਹਾਲਾਂਕਿ ਜਿਹੜਾ ਇਹ ਗੁਰਦੁਆਰਾ ਹੈ ਇਹ ਇਤਿਹਾਸਕ ਗੁਰਦੁਆਰਾ ਹੈ, 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨਾਲ ਜੁੜਿਆ ਹੋਇਆ ਗੁਰਦੁਆਰਾ, ਤੇ ਹੁਣ ਇੱਥੇ ਜਿਹੜਾ ਹੈ ਪ੍ਰਬੰਧ ਤਾਂ ਇਹਦੇ ਸਾਰਾ SGPC ਦਾ, ਤੇ ਹੁਣ SGPC ਦੇ ਪ੍ਰਧਾਨ ਨੇ ਵੀ ਕਹਿ ਦਿੱਤਾ ਕਿ ਪ੍ਰਸ਼ਾਸਨ ਇਹਦੀ ਜਾਂਚ ਕਰਾਵੇ। ਤੇ ਨਾਲ ਜਹੇਦਾਰ ਸਾਹਿਬ ਨੇ ਜਿਹੜਾ ਹੈ ਉਹ SGPC ਨੂੰ ਕਹਿਤਾ ਕਿ ਉਹ ਇਹਦੀ ਜਾਂਚ ਕਰਨ ਤੇ ਜਿਹੜਾ ਆਲੇ ਦੁਆਲੇ ਦਾ ਜਿਹੜਾ ਇਲਾਕਾ ਹੈ ਜਿਹੜੇ ਨਜਾਇਜ਼ ਕਬਜ਼ੇ ਨੇ ਗੁਰਦੁਆਰੇ ਦੀ ਜ਼ਮੀਨ ਤੇ ਜਾਂ ਹੋਰ ਉਹਨੂੰ ਖਾਲੀ ਕਰਾਉਣ, ਇਸ ਤਰ੍ਹਾਂ ਦਾ ਜਿਹੜਾ ਇਹ ਕੀਤਾ ਜਾਵੇ। ਤੇ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਉਹ ਗੱਲਾਂ ਹੁਣ ਨਾਲ ਨਾਲ ਜਿਹੜੀਆਂ ਉਹ ਚੱਲ ਰਹੀਆਂ ਨੇ ਤੇ ਹੋ ਸਕਦਾ ਜਾਂ ਇਹ ਘਟਨਾ ਛੋਟੀ ਸੀ ਜਾਂ ਇਹਨੂੰ ਇਸ ਤਰੀਕੇ ਨਾਲ ਸੋਸ਼ਲ ਮੀਡੀਆ ਤੇ ਜ਼ਿਆਦਾ ਨਾ ਉਸਰਦੀ ਜਾਂ ਹੋਰ ਹੈ ਇਹਦਾ ਲੋਕਾਂ ਚ ਨਾ ਜਾਂਦੀ ਤਾਂ SGPC ਹੋ ਸਕਦਾ ਇਹਦਾ ਇਸ ਤਰੀਕੇ ਨਾਲ ਨੋਟਿਸ ਨਾ ਲੈਂਦੀ ਜਾਂ ਅਕਾਲ ਤਖ਼ਤ ਸਾਹਿਬ ਦੇ ਜਹੇਦਾਰ ਵੀ ਇਹਦਾ ਨੋਟਿਸ ਨਾ ਲੈਂਦੇ। ਤੇ ਹੁਣ ਕੁਦਰਤੀ ਤੌਰ ਤੇ ਹੈ ਕਿ ਪ੍ਰਸ਼ਾਸਨ ਨੂੰ ਵੀ ਇਹਦੇ ਤੇ ਕੁਛ ਜਿਹੜਾ ਅੱਗੋਂ ਕਰਕੇ ਤੇ ਆਪਣੀ ਕੋਈ ਰਿਪੋਰਟ ਦੇਣੀ ਪਏਗੀ, ਇਹ ਦੱਸਣਾ ਪਏਗਾ ਕਿ ਉਹਨਾਂ ਨੇ ਆਹ ਕਾਰਵਾਈ ਕੀਤੀ ਹੈ ਜਾਂ ਇਹਨਾਂ ਲੋਕਾਂ ਦੀ ਜਿਹੜੀ ਉਹ ਸ਼ਨਾਖਤ ਕੀਤੀ ਹੈ। ਹਾਲਾਂਕਿ ਕਿਉਂਕਿ ਗੁਰਦੁਆਰਾ ਸਾਹਿਬ ਦੇ ਪ੍ਰੈਮਿਸਿਸ ਦੇ ਅੰਦਰ ਤਾਂ ਨਾ ਪੁਲਿਸ ਜਾ ਸਕਦੀ ਹੁੰਦੀ ਹੈ ਇਸ ਤਰੀਕੇ ਨਾਲ ਤੇ ਨਾ ਹੀ ਕਿਸੇ ਨੂੰ ਕੋਈ ਪਤਾ ਹੁੰਦਾ, ਜਾਂ ਤਾਂ ਕੋਈ ਸਮਾਗਮ ਹੋਵੇ ਫਿਰ ਹੋਰ ਗੱਲ ਹੁੰਦੀ ਹੈ। ਤੇ ਉਹ ਤਾਂ ਹੁਣ ਉਹਨਾਂ ਦੇ ਬਿਆਨ ਵਗੈਰਾ ਦੇ ਆਧਾਰ ਤੇ ਜਿਹੜੀ ਪੁਲਿਸ ਕਾਰਵਾਈ ਕਰ ਸਕਦੀ ਹੈ, ਜਿਹੜੇ ਅੰਦਰ ਪ੍ਰਬੰਧਕ ਨੇ ਜਾਂ ਹੈੱਡ ਗ੍ਰੰਥੀ ਨੇ ਜਾਂ ਗੁਰਦੁਆਰੇ ਦੇ ਮੈਨੇਜਰ ਨੇ ਉਹ ਕਿਸ ਤਰ੍ਹਾਂ ਦੀ ਉਹਦੇ ਤੇ ਕੋਈ FIR ਜਿਹੜੀ ਆ ਉਹ ਜਿਹੜੀ ਲਾਂਚ ਕਰਾਉਂਦੇ ਆ ਉਹਦੇ ਤੇ ਕਿਸ ਤਰ੍ਹਾਂ ਦੀ ਉਹ ਸਟੇਟਮੈਂਟ ਦਿੰਦੇ ਆ ਜਾਂ ਕਿਸੇ ਦਾ ਨਾਂ ਲੈਂਦੇ ਆ ਤੇ ਜਾਂ ਸਿੱਧੇ ਤੌਰ ਤੇ ਇੱਕ ਕਮਿਊਨਿਟੀ ਦਾ ਮਾਮਲਾ ਆ ਜਾਂਦਾ ਫਿਰ ਉਸ ਤਰੀਕੇ ਨਾਲ ਲੈਂਦੇ ਆ, ਕਿਉਂਕਿ ਜਿਹੜੇ ਲੋਕ ਥੋੜਾ ਜਿਹਾ ਚਾਹੁੰਦੇ ਹੁੰਦੇ ਆ ਕਿ ਇਹਦੇ ਚੋਂ ਅੱਗੇ ਅਸੀਂ ਇਸ ਗੱਲ ਨੂੰ ਉਛਾਲੀਏ, ਉਹ ਫਿਰ ਉਹ ਕਮਿਊਨਿਟੀ ਦੇ ਵਿੱਚ ਇਹਨੂੰ ਬਣਾ ਕੇ ਪੇਸ਼ ਕਰ ਦਿੰਦੇ ਆ ਕਿ ਆਹ ਦੇਖੋ ਜੀ ਆਹ ਪ੍ਰਵਾਸੀਆਂ ਨੇ ਏਦਾਂ ਕਰਤਾ ਜੀ ਤੇ ਉੱਥੇ ਸਾਰਾ ਪ੍ਰਵਾਸੀ ਮਜ਼ਦੂਰਾਂ ਕਰਕੇ ਹੋਇਆ। ਕਿਉਂਕਿ ਪਹਿਲਾਂ ਵੀ ਏਦਾਂ ਦੀਆਂ ਗੱਲਾਂ ਸੋਸ਼ਲ ਮੀਡੀਆ ਤੇ ਬਹੁਤ ਆਉਂਦੀਆਂ ਨੇ ਜਿੱਥੇ ਇੱਕ ਖਾਸ ਕਰਕੇ ਇੱਕ ਕਮਿਊਨਿਟੀ ਨੂੰ ਜਿਹੜਾ ਹੈ ਇਹਦੇ ਲਈ ਜ਼ਿੰਮੇਵਾਰ ਠਹਿਰਾ ਦਿੱਤਾ ਜਾਂਦਾ, ਜਿਹਨੂੰ ਇਸ ਪਾਸੇ ਕਮਿਊਨਲ ਪਾਸੇ ਨੂੰ ਲਿਜਾਉਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਜਾਂਦੀ ਹੈ। ਪਰ ਫਿਲਹਾਲ ਤਾਂ ਚਲੋ ਇਹ ਮਾਮਲਾ ਇੱਕ ਵਾਰੀ ਟਿਕ ਗਿਆ ਤੇ ਪਰ ਹੁਣ ਇਹਦੇ ਤੇ ਕੀ ਅੱਗੋਂ ਪ੍ਰਸ਼ਾਸਨ ਕਾਰਵਾਈ ਕਰਦੀ ਹੈ ਜਾਂ SGPC ਕੀ ਕਾਰਵਾਈ ਕਰਦੀ ਹੈ ਹੁਣ ਇਹਦੇ ਤੇ ਨਿਰਭਰ ਕਰਦਾ।
0: ਜੀ ਜੀ ਪ੍ਰੀਤਮ ਜੀ, ਅਤੇ ਹੁਣ ਜੇ ਆਪਾਂ ਅਗਲੀ ਖਬਰ ਵੱਲ ਧਿਆਨ ਦੇਈਏ ਤਾਂ GST ਕਾਊਂਸਲ ਦੀ ਮੀਟਿੰਗ ਦੇ ਅੰਦਰ ਜਿਹੜੀ ਅਰੈਸਟ ਪਾਵਰਸ ਨੇ ਟੈਕਸ ਅਧਿਕਾਰੀਆਂ ਕੋਲ ਉਹਨਾਂ ਤੋਂ ਗ੍ਰਿਫਤਾਰੀ ਦਾ ਜਿਹੜਾ ਇਖਤਿਆਰ ਉਹ ਖਤਮ ਕਰ ਦਿੱਤਾ ਗਿਆ। ਇਸ ਬਾਰੇ ਹੋਰ ਕੀ ਜਾਣਕਾਰੀ ਹੈ ਪਬਲਿਕ ਡੋਮੇਨ 'ਚ ਉਸ ਬਾਰੇ ਵੀ ਦੱਸਣਾ, ਅਤੇ ਇਹ ਮੇਜਰ ਚੇਂਜਸ ਕੀ ਕਿਸੇ ਸਪੈਸ਼ਲ ਆਪਾਂ ਕਹੀਏ ਇੰਡਸਟਰੀ ਵਾਸਤੇ ਜਾਂ ਫਿਰ ਵਪਾਰੀਆਂ ਵਾਸਤੇ ਫਾਇਦੇਮੰਦ ਨੇ ਕਿ ਨਹੀਂ ਇਸ ਬਾਰੇ ਵੀ ਦੱਸਣਾ ਜੀ।
1: ਉਹਦੇ ਚ ਕ੍ਰਿਸ਼ਨ ਜੀ ਏਦਾਂ ਹੈ ਕਿ ਜਿਹੜਾ ਪਹਿਲੀ ਗੱਲ ਤਾਂ ਜਿਹੜਾ GST ਬਣਾਉਣਾ ਕੇਂਦਰ ਸਰਕਾਰ ਦਾ, ਇਹ ਵੀ ਇੱਕ ਆਪਣੇ ਆਪ ਚ ਇੱਕ ਇਸ ਤਰੀਕੇ ਦੀ ਗੱਲ ਸੀ ਕਿ ਜਿਹੜੀਆਂ ਸੂਬਿਆਂ ਦੇ ਕੋਲੇ ਜਿਹੜੀਆਂ ਤਾਕਤਾਂ ਸੀਗੀਆਂ ਤੇ ਜਿਹੜਾ ਦੇਸ਼ ਦਾ ਸੰਘੀ ਢਾਂਚਾ ਉਹਦੇ ਤੇ ਇੱਕ ਵੱਡਾ ਅਟੈਕ ਸੀ ਕਿ ਜਿਹੜੀਆਂ ਵਿੱਤੀ ਤਾਕਤਾਂ ਨੇ ਉਹ ਤੁਸੀਂ ਆਪਣੇ ਹੱਥ ਚ ਲੈ ਲਓ, ਪੈਸਾ ਸਾਰਾ ਆਪ ਇਕੱਠਾ ਕਰੋ। ਤੇ ਪਹਿਲਾਂ ਤਾਂ ਕਿਉਂਕਿ ਸੇਲ ਟੈਕਸ ਕਈ ਤਰ੍ਹਾਂ ਦੇ ਟੈਕਸ ਸੀ ਜਿਹੜੇ ਸਟੇਟਾਂ ਆਪਣੇ ਤਰੀਕੇ ਨਾਲ ਲੈਂਦੀਆਂ ਸੀ, ਸੇਲ ਟੈਕਸ ਸੀ, ਐਂਟਰੀ ਟੈਕਸ ਸੀ, ਰਾਹਦਾਰੀ ਸੀ, ਹੋਰ ਇੱਦਾਂ ਸੀ। ਹੁਣ ਸੂਬਿਆਂ ਕੋਲੇ ਤਾਂ ਬਿਲਕੁਲ ਛੋਟੇ ਮੋਟੇ ਜਿਹੜੇ ਹੈਗੇ ਉਹ ਟੈਕਸ ਜਾਂ ਵੈਟ ਰਹਿ ਗਿਆ ਜਾਂ ਐਕਸਾਈਜ਼ ਹੈ ਜਾਂ ਫਿਰ ਜਿਹੜੇ ਆ ਛੋਟੇ ਮੋਟੇ ਪਸ਼ੂ ਮੇਲੇ ਵਗੈਰਾ ਲੱਗਦੇ ਆ ਉੱਥੇ ਕੋਈ ਉਹਨਾਂ ਦਾ ਹੈਗਾ, ਤੇ ਅਦਰਵਾਈਜ਼ ਜਿਹੜਾ ਹੈਗਾ ਉਹ ਸਾਰਾ ਕੇਂਦਰ ਨੇ ਆਪਣੇ ਹੱਥ ਚ ਲੈ ਲਿਆ। ਫਿਰ ਕੇਂਦਰ ਕੋਲੇ ਇਹ ਜਾਣ ਕਰਕੇ ਕਿਉਂਕਿ ਉਹਦਾ ਸਾਰੇ ਦਾ ਨਾਮ ਮਹਿਕਮੇ ਦਾ ਬਦਲ ਕੇ ਜਿਹੜਾ ਹੈਗਾ GST ਹੋ ਗਿਆ ਤੇ ਗੁਡਸ ਐਂਡ ਸਰਵਿਸ ਟੈਕਸ, ਤੇ ਹੁਣ ਉਹਦੀ ਕੌਂਸਲ ਦੇ ਵਿੱਚ ਕਿਉਂਕਿ ਸਾਰੀਆਂ ਸਟੇਟਾਂ ਦੇ ਜਿਹੜੇ ਖਜ਼ਾਨਾ ਮੰਤਰੀ ਨੇ ਜਾਂ ਖਜ਼ਾਨਾ ਸਕੱਤਰ ਨੇ ਉਹ ਉਹਦੇ ਮੈਂਬਰ ਨੇਗੇ ਤੇ ਉਹ ਕੌਂਸਲ ਦੀ ਮੀਟਿੰਗ 'ਚ ਜਾਂਦੇ ਆ, ਇਹ ਗੱਲਾਂ ਲਗਾਤਾਰ ਆ ਰਹੀਆਂ ਸੀ ਕਿ ਆਪ ਖੁਦਰੇ ਤਰੀਕੇ ਦੇ ਨਾਲ ਜੇ ਕੋਈ ਡਿਫਾਲਟਰ ਨੇ ਤੇ ਜਾਂ ਕਿਸੇ ਤੇ ਟੈਕਸ ਚੋਰੀ ਦਾ ਇਹ ਕੋਈ ਗੱਲ ਇਲਜ਼ਾਮ ਲੱਗਦਾ ਤੇ ਉਹਨਾਂ ਦੇ ਪਿੱਛੇ ਫਿਰ ਇਹ ਹੱਥਕੜੀਆਂ ਚੁੱਕੀ ਭੱਜੇ ਫਿਰਦੇ ਰਹਿੰਦੇ ਸੀਗੇ ਜਿਹੜੇ ਅਫਸਰ ਨੇਗੇ, ਉਹਦੇ ਨਾਲ ਫਿਰ ਭ੍ਰਿਸ਼ਟਾਚਾਰ ਦਾ ਵੀ ਇੱਕ ਲੱਗਦਾ ਸੀ ਕਿ ਇਹ ਜਾਣ ਬੁੱਝ ਕੇ ਪਰੇਸ਼ਾਨ ਕਰਦੇ ਆ ਵਪਾਰੀਆਂ ਵੱਲੋਂ ਕਾਰੋਬਾਰੀਆਂ ਵੱਲੋਂ, ਇਹ ਗੱਲਾਂ ਵੀ ਆਉਂਦੀਆਂ ਸੀ ਕਿ ਸਾਨੂੰ ਪਰੇਸ਼ਾਨ ਕੀਤਾ ਜਾਂਦਾ। ਹੁਣ ਫਿਰ ਇਹ ਜਿਹੜੇ ਦੇਸ਼ ਦੇ ਕੇਂਦਰੀ ਖਜ਼ਾਨਾ ਮੰਤਰੀ ਨੇ ਮੈਡਮ ਸੀਤਾਰਮਨ ਤੇ ਉਹਨਾਂ ਦੀ ਅਗਵਾਈ ਦੇ ਵਿੱਚ ਉਹਨਾਂ ਦੀ ਪ੍ਰਧਾਨਗੀ ਦੇ ਵਿੱਚ ਇਹ ਮੀਟਿੰਗ ਜਿਹੜੀ ਆ ਉਹ ਹੋਈ ਹੈ। ਉੱਥੇ ਹੁਣ ਇੱਕ ਤਾਂ ਇਹ ਕਰਤਾ ਕਿ ਜੇ ਟੈਕਸ ਚੋਰੀ ਦਾ ਜਾਂ ਡਿਫਾਲਟਰ ਦਾ ਮਾਮਲਾ 5 ਕਰੋੜ ਤੋਂ ਜਾਂ ਇਸ ਤੋਂ ਵੱਧ ਹੈ ਤਾਂ ਹੀ ਉਹਦੇ ਖਿਲਾਫ ਜਿਹੜਾ ਫੌਜਦਾਰੀ ਕੇਸ ਹੋ ਸਕਦਾ। ਪਹਿਲਾਂ 1 ਕਰੋੜ ਤੱਕ ਸੀਗਾ ਉਹਦੇ ਖਿਲਾਫ ਫੌਜਦਾਰੀ ਕੇਸ ਦਰਜ ਹੋ ਜਾਂਦਾ ਸੀ ਤੇ ਨੋਟਿਸ ਤਾਂ ਆਮ ਹੀ ਆ ਜਾਂਦੇ ਸੀ ਜਿਹੜੇ ਈਵਨ ਜਿਹੜੇ ਤਨਖਾਹ ਲੈਂਦੇ ਆ ਜਾਂ ਪੈਨਸ਼ਨ ਲੈਂਦੇ ਆ ਕਈ ਵਾਰੀ ਨੋਟਿਸ ਤਾਂ ਉਹਨਾਂ ਨੂੰ ਵੀ ਆ ਜਾਂਦੇ ਸੀ ਕਿ ਆਹ ਤੁਹਾਡੇ ਖਾਤੇ 'ਚ ਪੈਸੇ ਕਿੱਥੋਂ ਆ ਗਏ। ਤੇ ਉਹ ਹੁਣ ਥੋੜਾ ਜਿਹਾ ਸੌਖਾ ਇਹਦੇ ਨਾਲ ਹੋ ਜਾਏਗਾ, ਵਪਾਰੀਆਂ ਨੂੰ ਕੰਮ ਕਾਰ ਕਰਨਾ ਸੌਖਾ ਹੋ ਜਾਏਗਾ। ਤੇ ਇੱਕ ਮੈਨੂੰ ਇਹ ਲੱਗਦਾ ਕਿ ਜਿਹੜਾ ਉਹ ਇੰਸਪੈਕਟਰੀ ਰਾਜ ਜਿਹਨੂੰ ਕਹਿੰਦੇ ਆ, ਜਿਹੜਾ ਇੱਕੋ ਡੰਡਾ ਹੁੰਦਾ ਹੈ ਅਧਿਕਾਰੀਆਂ ਦਾ, ਇੱਕ ਸਿੱਧਾ ਹੀ ਪੜ੍ਹਦਾ ਸੀ ਉਹਨਾਂ ਕੋਲ ਗ੍ਰਿਫ਼ਤਾਰ ਕਰਨ ਦੇ ਹੱਕ ਹਕੂਕ ਸੀਗੇ, ਤੇ ਜੇ ਉਹ ਕੋਈ ਡਿਫਾਲਟਰ ਆਉਂਦਾ ਜਾਂ ਚੋਰੀ ਦਾ ਮਾਮਲਾ ਟੈਕਸ ਦਾ ਲੱਗਦਾ ਕਿਸੇ ਤੇ, ਟੈਕਸ ਜਿਹਨੂੰ ਐਵੇਜ਼ਨ ਕਹਿੰਦੇ ਆ, ਤੇ ਹੁਣ ਉਹ ਬਿਲਕੁਲ ਖਤਮ ਕਰਤੇ, ਠੀਕ ਆ, ਉਹਦੇ ਤੇ ਫੌਜਦਾਰੀ ਕੇਸ ਦਰਜ ਹੋ ਸਕਦਾ, ਮੁਕੱਦਮਾ ਚੱਲ ਸਕਦਾ, ਪਰ ਇਹ ਨੀ ਗਾ ਕਿ ਉੱਥੇ ਜਾ ਕੇ ਉਹਨੂੰ ਲਿਆ ਕੇ ਥਾਣੇ ਚ ਬੰਦ ਕਰ ਦਿਓ ਜਾਂ ਹਵਾਲਾਤ ਚ ਬੰਦ ਕਰ ਦਿਓ, ਤੇ ਕੁਦਰਤੀ ਹੈ ਇਹਦੇ ਨਾਲ ਤਾਂ ਜਿਹੜੀ ਹੈਗੀ ਉਹ ਉਹਨਾਂ ਨੂੰ ਰਾਹਤ ਮਿਲੇਗੀ, ਤੇ ਇਹਦੇ ਚ ਜਿਹੜੀ ਜੁਰਮਾਨੇ ਦੀ ਜਿਹੜੀ ਰਿਟਰਨ ਵਾਲਾ ਹੈਗਾ ਜਿਹੜਾ ਮਾਮਲਾ ਰਿਟਰਨ ਭਰਨੀ ਹੁੰਦੀ ਹੈ, ਤੇ ਕਿਉਂਕਿ ਇਹਦੇ ਤਾਂ ਰਿਟਰਨ ਹੋਰ ਵੀ ਛੇਤੀ ਭਰਨੀ ਪੈਂਦੀ ਹੈ, ਕਈ ਇਸ਼ੂ ਦੇ ਵਿੱਚ ਇਹ ਹੈ ਕਿ 6 ਮਹੀਨੇ ਬਾਅਦ ਰਿਟਰਨ ਭਰਨੀ ਪੈਂਦੀ ਹੈ, 3 ਸਾਲ ਬਾਅਦ ਤਾਂ ਰਿਟਰਨ ਭਰਨੀ ਹੁੰਦੀ ਹੈ, ਤੇ ਉਹਦੇ ਚ ਕਈ ਵਾਰੀ ਦੇਰੀ ਕਰਕੇ ਫਿਰ ਪਹਿਲਾਂ ਜਿਹੜਾ ਸੀ ਉਹਨਾਂ ਤੋਂ ਜੁਰਮਾਨਾ ਲਾਇਆ ਜਾਂਦਾ ਸੀ, ਤੇ ਜੁਰਮਾਨੇ ਦੀ ਹੱਦ ਜਿਹੜੀ 25,000 ਤੋਂ ਹੁਣ ਘਟਾ ਕੇ ਉਹ ਵੀ 10,000 ਕਰਤੀ ਹੈ। ਇਹਦੇ ਨਾਲ ਇੱਕ ਤਰੀਕੇ ਦਾ ਵਪਾਰ ਈਜ਼ ਕਰਨ ਦੇ ਵਿੱਚ ਇਹ ਜਿਹੜਾ GST ਨੇ ਇਹ ਫੈਸਲੇ ਲਏ ਨੇ, ਤੇ ਸਗੋਂ ਠੀਕ ਹੈ, ਇਹਦਾ ਵੈਲਕਮ ਕਰਨਾ ਬਣਦਾ
0: ਜੀ। ਜੀ ਬਹੁਤ ਬਹੁਤ ਥੈਂਕ ਯੂ ਪ੍ਰੀਤਮ ਜੀ, ਅੱਜ ਦੀਆਂ ਸਾਰੀਆਂ ਖਬਰਾਂ ਸਾਡੇ ਨਾਲ ਸਾਂਝੀਆਂ ਕਰਨ ਲਈ ਜੀ।
1: ਹਾਂਜੀ ਧੰਨਵਾਦ ਜੀ।
0: ਸੋ ਦੋਸਤੋ, ਇਹ ਸਨ ਅੱਜ ਦੀਆਂ ਕੁਛ ਮੁੱਖ ਖਬਰਾਂ। ਹੁਣ ਸਮਾਂ ਹੋ ਚੁੱਕਿਆ ਤੁਹਾਡੇ ਤੋਂ ਵਿਦਾ ਲੈਣ ਦਾ। ਉਮੀਦ ਕਰਦਾ ਅੱਜ ਦਾ ਤੁਹਾਨੂੰ ਹਾਂਜੀ ਮੈਲਬਨ ਦਾ ਜੋ ਸੈਗਮੈਂਟ ਸੀ ਪਸੰਦ ਆਇਆ ਹੋਵੇਗਾ। ਹੋਰ ਪ੍ਰੋਗਰਾਮ ਸੁਣਦੇ ਰਹਿਣ ਲਈ ਬਣੇ ਰਹੋ ਰੇਡੀਓ ਹਾਂਜੀ 1674 AM ਦੇ ਨਾਲ।

0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਤੁਹਾਡਾ ਕੋਈ ਹੱਲ ਕਰੀਏ।
1: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ। ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ। ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰਿਗਨੀਨਾ, ਅਤੇ 347 ਡੌਨਸਟੇਲ ਸਟ੍ਰੀਟ, ਡੈਂਡੀਨੋਂਗ। ਤੁੰਨਾ ਜੁਐਲਰਸ, ਭਰੋਸੇ ਦੀ ਨਿਸ਼ਾਨੀ।
0: ਸੋਨਾ ਚਾਹੀਦਾ?
2: ਭਰੋਸਾ ਚਾਹੀਦਾ?
0: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ? ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ, ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042.
3: This autumn, laugh out loud with Ayushman Khurana and Saad Ali Khan in Urda Teer.
4: Ek Pakistani jasoos Hindustan jayega.
5: Desh bhakti to yaad aa gayi.
6: Desh kaun sa hai? Ye bhul gaya.
3: A spy mission gone wrong with hilarious moments.
7: Woh ye border chal rahi hai?
3: Nahi ji, ye to Urda Teer chal raha hai. From October 9th at cinemas near you.
8: Naade phere!
9: Haan ji, haan ji, yo hai, haan ji, haan ji.
10: Haan ji, radio.

0: ਇਹ ਮੇਰਾ ਗੀਤ ਮੈਂ ਆਪੇ ਗਾ ਕੇ ਭਲਕੇ ਹੀ ਮਰ ਜਾਣਾ। ਵੈਸੇ ਇਸ ਗੀਤ ਨੂੰ ਗਾਣ ਵਾਲੇ ਤੇ ਰਚਣ ਵਾਲੇ ਦੋਵੇਂ ਇਸ ਵਕਤ ਵਜੂਦੀ ਰੂਪ ਦੇ ਵਿੱਚ ਦੁਨੀਆ 'ਚ ਨਹੀਂ ਨੇ। ਜਗਜੀਤ ਸਿੰਘ ਨੇ ਆਵਾਜ਼ ਦਿੱਤੀ ਹੈ ਤੇ ਗੀਤ ਲਿਖਿਆ ਹੋਇਆ ਹੈਗਾ ਇਹ ਸ਼ਿਵ ਕੁਮਾਰ ਬਟਾਲਵੀ ਦਾ। ਸ਼ਿਵ ਕੁਮਾਰ ਬਟਾਲਵੀ ਜਿਨ੍ਹਾਂ ਨੂੰ ਪੰਜਾਬੀ ਦੇ ਕੀਟਸ ਵੀ ਕਹਿ ਲਿਆ ਜਾਂਦਾ, ਵੈਸੇ ਜੌਨ ਕੀਟਸ ਅੰਗਰੇਜ਼ੀ ਦੇ ਰਾਈਟਰ ਸੀਗੇ, ਉਹ ਰੋਮੈਂਟਿਸਾਈਜ਼ ਬਹੁਤ ਜ਼ਿਆਦਾ ਕਰਦੇ ਸੀ ਆਪਣੀ ਕਵਿਤਾਵਾਂ 'ਚ, ਪਰ ਇਸ ਤੋਂ ਉਲਟ ਜਿਹੜੇ ਸ਼ਿਵ ਕੁਮਾਰ ਬਟਾਲਵੀ ਨੇ ਉਹਨਾਂ ਨੂੰ ਬਿਰਹਾ ਦਾ ਸੁਲਤਾਨ ਕਹਿ ਲਿਆ ਜਾਂਦਾ, ਉਨਾ ਜ਼ਿਆਦਾ ਰੋਮੈਂਟਿਸਿਜ਼ਮ ਜਿਹੜਾ ਹੈਗਾ। ਹਾਂ, ਉਹ ਰੋਮੈਂਟਿਸਿਜ਼ਮ ਨੂੰ ਤੁਸੀਂ ਕਿਸ ਤਰੀਕੇ ਦੇ ਨਾਲ ਦੇਖਣਾ ਚਾਹੁੰਦੇ ਹੋ ਉਹ ਇਹਦਾ ਇੱਕ ਅਲੱਗ ਨਜ਼ਰੀਆ ਹੋ ਸਕਦਾ। ਪਰ ਮੈਂ ਪਿਛਲੇ ਸਾਲ ਸੁਣਿਆ ਸੀਗਾ ਕਿ ਹਨੀ ਤ੍ਰੇਨ ਜਿਨ੍ਹਾਂ ਨੇ ਹੁਣ ਜਸਵੰਤ ਸਿੰਘ ਖਾਲੜਾ ਹੋਰਾਂ 'ਤੇ ਫਿਲਮ ਬਣਾਈ ਸੀ, ਸਤਲੁਜ ਟਾਈਟਲ ਬਦਲਿਆ ਹੋਇਆ, ਪਰ ਉਸ ਉਹੀ ਹਨੀ ਤ੍ਰੇਨ ਜਿਹੜੇ ਨੇ ਉਹ ਹੁਣ ਸ਼ਿਵ ਕੁਮਾਰ ਬਟਾਲਵੀ 'ਤੇ ਫਿਲਮ ਲੈ ਕੇ ਆ ਰਹੇ ਹੈਗੇ ਨੇ। ਹਾਲਾਂਕਿ ਸ਼ਿਵ ਬਟਾਲਵੀ ਦੇ ਕਿਰਦਾਰ ਨੂੰ ਇੱਕ ਫਿਲਮ ਦੇ ਵਿੱਚ ਪਰੋਇਆ ਜਾ ਸਕਦਾ ਕਿ ਨਹੀਂ ਕਹਿਣਾ ਔਖਾ ਹੈਗਾ। ਹਾਲਾਂਕਿ ਫਿਲਮਾਂ ਦੇ ਵਿੱਚ ਸਿਰਫ ਇੱਕ ਪੱਖ ਲੈ ਲਿਆ ਜਾਂਦਾ ਹੁੰਦਾ, ਉਹਦੇ 'ਤੇ ਗੱਲ ਹੋ ਸਕਦੀ ਹੈ, ਉਹ ਵੀ ਇੱਕ ਚੰਗੀ ਗੱਲ ਹੈ ਜੇ ਉਹ ਵੀ ਹੋ ਜਾਵੇ, ਕਿਉਂਕਿ ਹਾਲੇ ਤੱਕ ਪੰਜਾਬੀ ਦੇ ਕੀਟਸ ਜਾਂ ਬਿਰਹਾ ਦੇ ਸੁਲਤਾਨ ਜਾਂ ਜੋ ਮਰਜ਼ੀ ਤੁਸੀਂ ਇਹਨਾਂ ਨੂੰ ਆਖ ਲਓ, ਸ਼ਿਵ ਕੁਮਾਰ ਬਟਾਲਵੀ ਦੇ ਉੱਤੇ ਕੋਈ ਫਿਲਮ ਉਸ ਕਿਸਮ ਦੀ ਬਣੀ ਵੀ ਨਹੀਂ ਹੈਗੀ ਜਿਹੜੀ ਜਿਹਨੂੰ ਪੈਨ ਇੰਡੀਆ ਲੋਕ ਸਮਝ ਸਕਣ ਕਿ ਕਿਉਂ ਪੰਜਾਬੀ ਦਾ ਇਹ ਚਰਚਿਤ ਸਰੋਦੀ ਕਵੀ ਜਿਹੜਾ ਸੀਗਾ ਉਹਨਾਂ ਨੇ ਕਿਉਂ ਇਸ ਤਰੀਕੇ ਦੇ ਨਾਲ ਉਹਨਾਂ ਦੇ ਜੀਵਨ ਨੂੰ ਇੱਕ ਫਿਲਮ ਦੇ ਵਿੱਚ ਲੈ ਕੇ ਆਉਣਾ ਜ਼ਰੂਰੀ ਹੈ। ਪੀੜਾਂ ਦਾ ਪਰਾਗਾ, ਲਾਜਵੰਤੀ, ਆਟੇ ਦੀ ਚਿੜੀਆਂ, ਦਰਦਮੰਦਾਂ ਦਾ ਆਹੀ, ਬਿਰਹਾ ਤੂੰ ਸੁਲਤਾਨ, ਲੂਣਾ, ਮੈਂ ਤੇ ਮੈਨੂੰ, ਆਰਤੀ ਤੇ ਬਿਰਹੜਾ ਵਰਗੇ ਜਿਹੜੇ ਕਾਵਿ ਸੰਗ੍ਰਹਿ ਨੇ ਉਹਨਾਂ ਦੇ, ਉਹਨਾਂ ਨੂੰ ਕਿਵੇਂ ਸਾਹਿਤ ਅਕਾਦਮੀ, ਕਿਵੇਂ ਭਾਸ਼ਾ ਵਿਭਾਗ, ਕਿਵੇਂ ਜਿਹੜੇ ਅਲੱਗ ਅਲੱਗ ਜਿਹੜੀਆਂ ਔਰਗਨਾਈਜੇਸ਼ਨਸ ਨੇ ਉਹ ਅਵਾਰਡ ਦਿੰਦੀਆਂ ਹੈਗੀਆਂ ਨੇ। ਹੋ ਸਕਦਾ ਹੈ ਕਿ ਇਸ ਪ੍ਰੋਗਰਾਮ ਦੇ ਵਿੱਚ ਵੀ ਸਾਰੇ ਪੱਖ ਅਸੀਂ ਨਾ ਲੈ ਕੇ ਆ ਸਕੀਏ, ਜ਼ਰੂਰੀ ਵੀ ਨਹੀਂ ਹੈਗਾ ਇੱਕ ਕਿਸੇ ਇਨਸਾਨ ਦੀ ਜ਼ਿੰਦਗੀ ਨੂੰ ਅੱਧੇ ਪੌਣੇ ਘੰਟੇ 'ਚ ਜਾਂ ਕਿਸੇ ਫਿਲਮ ਦੇ ਵਿੱਚ ਡੇਢ ਦੋ ਘੰਟੇ 'ਚ ਪਰੋ ਦੇਣਾ ਸੰਭਵ ਹੁੰਦਾ ਨਹੀਂ ਹੈਗਾ, ਕਿਉਂਕਿ ਉਸ ਇਨਸਾਨ ਨੇ ਤਾਂ ਆਪਣੀ ਪੂਰੀ ਜ਼ਿੰਦਗੀ ਲਗਾਤੀ ਸੀਗੀ। ਪਰ ਅੱਜ ਕਿਉਂ ਸ਼ਿਵ ਕੁਮਾਰ ਬਟਾਲਵੀ ਦੀ ਗੱਲ ਕਰ ਰਹੇ ਹੈਗੇ, ਇਹਦੇ ਵੀ ਦੋ ਅਲੱਗ ਅਲੱਗ ਕਾਰਨ ਹੈਗੇ ਨੇ। ਅਤੇ ਆਓ ਸਭ ਤੋਂ ਪਹਿਲਾਂ ਪ੍ਰੋਗਰਾਮ ਇੱਕ ਦੇਸ਼ ਪੰਜਾਬ ਕੀ ਗੱਲ ਕੀਚੇ ਦੇ ਵਿੱਚ ਪ੍ਰੀਤਮ ਸਿੰਘ ਰੁਪਾਲ ਹੋਰਾਂ ਦਾ ਸਵਾਗਤ ਕਰਦੇ ਹਾਂ ਜਿਹੜੇ ਅੱਜ ਇਸ ਵਿਸ਼ੇ ਦੇ ਉੱਤੇ ਗੱਲ ਕਰਨਗੇ। ਭਾਈ ਸਤਿ ਸ਼੍ਰੀ ਅਕਾਲ ਜੀ, ਜੀਆਂ ਨੂੰ
1: ਸਤਿ ਸ਼੍ਰੀ ਅਕਾਲ ਗੌਤਮ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ
0: ਜੀ, ਬਹੁਤ ਧੰਨਵਾਦ ਭਾਜੀ। ਬਟਾਲੇ ਦਾ ਨਾਂ ਵਰਲਡ ਮੈਪ ਦੇ ਉੱਤੇ ਲੈ ਕੇ ਆਉਣ ਵਾਲੇ ਸ਼ਿਵ ਬਟਾਲਵੀ, ਵੈਸੇ ਤਾਂ ਅਸੀਂ ਅੱਜ ਇਸ ਕਰਕੇ ਗੱਲ ਕਰ ਰਹੇ ਹੈਗੇ ਹਾਂ ਪ੍ਰੋਗਰਾਮ 'ਚ, ਕੋਈ ਨਾ ਕੋਈ ਵਜ੍ਹਾ ਵੀ ਹੁੰਦੀ ਹੈਗੀ ਉਹਦੇ ਪਿੱਛੇ। ਸ਼ਿਵ ਬਟਾਲਵੀ ਦੇ ਬਾਰੇ ਗੱਲ ਕਰਨ ਦੇ ਲਈ ਜੇ ਕੋਈ ਵਜ੍ਹਾ ਨਾ ਵੀ ਹੁੰਦੀ ਤਾਂ ਵੀ ਕਰ ਸਕਦੇ ਸੀਗੇ ਆਪਾਂ, ਪਰ ਉਹਦੇ ਪਿੱਛੇ ਇਹ ਵਜ੍ਹਾ ਹੈਗੀ ਹੈ ਕਿ ਇਹਨਾਂ ਦੀ ਜਨਮ ਤਾਰੀਖ ਮੰਨੀ ਜਾਂਦੀ ਹੈ 8 ਅਕਤੂਬਰ, ਹਾਲਾਂਕਿ ਉਹਦੇ ਵੀ ਦੋ ਅਲੱਗ ਅਲੱਗ ਉਹਦੇ 'ਤੇ ਅਲੱਗ ਅਲੱਗ ਸੰਵਾਦ ਹੈਗੇ ਨੇ, ਵਿਵਾਦ ਹੈਗੇ ਨੇ, ਉਹ ਵੀ ਤੁਸੀਂ ਦੱਸ ਦਿਓ ਵੀ ਕਿਉਂ ਹੈਗੇ ਨੇ। ਪਰ ਸ਼ਿਵ ਬਟਾਲਵੀ ਜਿਨ੍ਹਾਂ ਨੂੰ ਅਕਸਰ ਪੰਜਾਬੀ ਦੇ ਵਿੱਚ ਅਸੀਂ ਐਂ ਸਮਝਦੇ ਹਾਂ ਕਿ ਬੜਾ ਸੰਜੀਦਾ, ਬੜਾ ਹੀ ਖਾਮੋਸ਼ ਰਹਿਣ ਵਾਲਾ ਔਰ ਆਪਣੀ ਕਲਮ ਦੇ ਜ਼ਰੀਏ ਗੱਲ ਕਰਨ ਵਾਲਾ ਇੱਕ ਕਵੀ ਸੀ, ਹਾਲਾਂਕਿ ਉਸ ਦੇ ਉਹਨਾਂ ਦੇ ਬਰਾਬਰ ਜਿਹੜੇ ਉਹਨਾਂ ਦੇ ਸਮਕਾਲੀ ਕਵੀ ਸੀ ਉਸ ਵਕਤ ਇਹ ਵੀ ਸਵਾਲ ਚੁੱਕਦੇ ਰਹੇ ਹੈਗੇ ਨੇ ਕਿ ਉਹਨਾਂ ਨੇ ਸਮਾਜ ਦੀਆਂ ਗੱਲਾਂ ਉਸ ਤਰੀਕੇ ਦੇ ਨਾਲ ਨਹੀਂ ਕੀਤੀਆਂ। ਪਰ ਕੀ ਕਿ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹਦੇ 'ਚ ਮੈਂ ਦੋ ਤਿੰਨ ਸਵਾਲਾਂ ਦੇ ਨਾਲ ਹੀ ਤੁਹਾਨੂੰ ਛੱਡ ਕੇ ਜਾ ਰਿਹਾ ਹੈਗਾ ਕਿ ਪੁੱਛਣਾ ਚਾਹੁੰਦਾ ਹੈ ਕਿ ਕੀ ਹਰ ਇੱਕ ਕਵੀ ਦਾ ਹੀ ਕ੍ਰਾਂਤੀਕਾਰੀ ਹੋਣਾ ਜ਼ਰੂਰੀ ਹੈ ਕਿ ਬਟਾਲਵੀ ਨੂੰ ਵੀ ਉਸ ਕੈਟੇਗਰੀ 'ਚ ਰੱਖਿਆ ਜਾਣਾ ਚਾਹੀਦਾ ਜਾਂ ਉਹਨਾਂ ਨੂੰ ਆਪ ਨੂੰ ਆਉਣਾ ਚਾਹੀਦਾ ਸੀ ਜਾਂ ਨਹੀਂ। ਦੂਸਰਾ, ਸ਼ਿਵ ਬਟਾਲਵੀ ਦਾ ਜਿਹੜੀ ਇੱਕ ਕਰੈਕਟਰ ਸੀ, ਜਿਸ ਕਿਸਮ ਦੇ ਉਹ ਇਨਸਾਨ ਸੀਗੇ ਉਹਦੇ ਬਾਰੇ ਵੀ ਦੱਸਿਓ ਕਿ ਵਾਕਈ ਇੰਨੇ ਸ਼ਾਂਤ, ਇੰਨੇ ਜਿਹੜਾ ਆਪਣੇ ਆਪ ਨੂੰ ਕੰਟੈਂਟ ਰੱਖਣ ਵਾਲੇ। ਅਤੇ ਤੀਸਰਾ, ਜਿਹੜਾ ਸ਼ਿਵ ਬਟਾਲਵੀ ਦੇ ਜਿਹੜੇ ਅਲੱਗ ਅਲੱਗ ਜੋ ਵੀ ਉਹਨਾਂ ਨੇ ਸਾਹਿਤ ਰਚਿਆ ਹੈਗਾ ਉਹਦੇ ਬਾਰੇ ਜੇ ਆਪਾਂ ਗੱਲ ਕਰ ਸਕੀਏ। ਅਤੇ ਨਾਲ ਦੀ ਨਾਲ ਇਹ ਜਿਹੜਾ ਸਵਾਲ ਵੀ ਪੈਦਾ ਹੋ ਗਿਆ ਕਿ 8 ਅਕਤੂਬਰ ਜਾਂ ਫਿਰ 23 ਜੁਲਾਈ, ਜੋ ਅਲੱਗ ਅਲੱਗ ਥਾਵਾਂ ਦੇ ਉੱਤੇ ਅਲੱਗ ਅਲੱਗ ਤਰੀਕਾਂ ਸਾਹਮਣੇ ਆਉਂਦੀਆਂ ਹੈਗੀਆਂ, ਜਨਮ ਦੀ ਅਸਲੀ ਤਾਰੀਖ ਕੀ ਹੈਗੀ ਹੈ ਭਾਜੀ?
1: ਦੇਖੋ ਗੌਤਮ ਜੀ, ਤੁਸੀਂ ਵੈਸੇ 3-4 ਗੱਲਾਂ ਇਕੱਠੀਆਂ ਜਿਹੜੀਆਂ ਨੇ ਉਹ ਕਰ ਲਈਆਂ, ਤੇ ਉਹ ਇਕੱਠੀਆਂ ਜਿਹੜੀਆਂ ਆਪਾਂ ਕਹਿੰਦੇ ਬੁਝਾਰਤਾਂ ਜਿਹੜੀਆਂ ਉਹ ਪਾਤੀਆਂ। ਤੇ ਹੁਣ ਚੱਕਰ ਇਹ ਹੈ ਕਿ ਸਭ ਤੋਂ ਪਹਿਲਾਂ ਤਾਂ ਚਲੋ ਆਪਾਂ ਉਹਨਾਂ ਦੀ ਜਨਮ ਤਰੀਕ ਦੀ ਗੱਲ ਕਰ ਲਈਏ। ਉਹਨਾਂ ਦੇ ਅੱਡ ਅੱਡ ਡਾਕੂਮੈਂਟਸ ਦੇ ਵਿੱਚ ਅੱਡ ਅੱਡ ਜਿਹੜੀ ਹੈ ਉਹ ਜਨਮ ਤਰੀਕ ਹੈਗੀ ਹੈ, ਤੇ 23 ਜੁਲਾਈ 1936, ਤੇ ਜਿਹੜੀ ਦੂਸਰੀ ਅੱਜ ਆਪਾਂ ਜਿਹੜੀ ਗੱਲ ਕਰ ਰਹੇ ਹਾਂ ਜਿਸ ਦਿਨ, ਅੱਜ 8 ਅਕਤੂਬਰ 1937। ਤੇ ਹੁਣ ਉਹਨਾਂ ਦੇ ਕਈ ਜਿੱਦਾਂ ਉਹਨਾਂ ਦੇ ਅਕਾਡੈਮਿਕ ਰਿਕਾਰਡ ਵਾਲੇ ਨੇ ਡਾਕੂਮੈਂਟ ਉੱਥੇ ਜਿਹੜੀ ਹੈ ਤੇਜ ਲਾਈ ਹੈ, ਤੇ ਕਈ ਉਹ ਕਹਿ ਰਹੇ ਆ ਕਿ ਜਿਹੜੇ ਆ ਉਹਨਾਂ ਦੀ ਕੁਰਸੀਨਾਮੇ ਦੇ ਹਿਸਾਬ ਨਾਲ ਜਿਹੜੀ ਜਨਮ ਤਰੀਕ ਹੈ ਉਹ 8 ਅਕਤੂਬਰ ਹੈ। ਚਲੋ ਅਸੀਂ ਆਪਾਂ ਇਸ ਬਾਲੀ ਇਸ ਵਿਵਾਦ ਚ ਨਹੀਂ ਪੈਂਦੇ ਕਿ ਕਿਹੜੀ ਜਨਮ ਤਰੀਕ ਹੈ, ਕਿਉਂਕਿ ਆਪਾਂ ਗੱਲਬਾਤ ਕਰਨੀ ਉਹਨਾਂ ਬਾਰੇ। ਉਹਨਾਂ ਬਾਰੇ ਤੁਸੀਂ 2-3 ਸਵਾਲ ਹੋਰ ਕੀਤੇ ਆ, ਤੇ ਵੀ ਉਹ ਸ਼ਾਂਤ ਸੁਭਾਅ ਦੇ ਸੀ, ਤੇ ਕੀ ਵਾਕਈ ਸ਼ਾਂਤ ਸੁਭਾਅ ਦੇ ਸੀ, ਗੁੱਸੇ ਨਹੀਂ ਸੀ ਹੁੰਦੇ, ਜਾਂ ਉਹਨਾਂ ਦੀ ਪੋਇਟਰੀ ਹੈ ਜਿਹੜੀ ਉਹ ਬਿਰਹਾ ਨਾਲ ਰਿਲੇਟਡ ਹੈ, ਤੇ ਜਾਂ ਉਹਨਾਂ ਦੀ ਪੋਇਟਰੀ ਦਾ ਜਿਹੜਾ ਰੋਮਾਂਸ ਹੈ ਜਿਹੜਾ ਉਹ ਬਿਰਹਾ ਦੇ ਉੱਪਰ ਜਿਹੜਾ ਕੇਂਦਰਿਤ ਹੈ, ਤੇ ਫਿਰ ਅੱਗੋਂ ਜਿਹੜੀ ਸਾਹਿਤ ਦੀ ਜਿਹੜੀ ਰਚਨਾ ਦੀ ਗੱਲ ਕਰਦੀ ਹੈ। ਚਲੋ ਆਪਾਂ ਸਾਰੀਆਂ ਗੱਲਾਂ ਇਹ ਕਰ ਲੈਂਦੇ। ਪਹਿਲੀ ਗੱਲ ਤਾਂ ਇਹ ਕਿ ਸ਼ਿਵ ਦਾ ਜਿਹੜਾ ਜਨਮ ਹੈਗਾ ਉਸ ਇਲਾਕੇ ਦੇ ਵਿੱਚ ਹੋਇਆ ਜਿਹੜਾ ਹੁਣ ਇੱਥੇ ਸਾਡੇ ਇੰਡੀਆ ਵਾਲੇ ਪੰਜਾਬ ਦੇ ਵਿੱਚ ਜਿਹੜਾ ਨਹੀਂ ਹੈ, ਬੜਾ ਪਿੰਡ ਲੋਕੀਆਂ। ਤੇ ਬਚਪਨ ਦਾ ਨਾਂ ਸ਼ਿਵ ਦਾ ਵੈਸੇ ਮੰਦੋ ਸੀ, ਸਾਰੇ ਆਪਣੇ ਪਿੰਡ ਦੇ ਤੇ ਰਿਸ਼ਤੇਦਾਰ ਹੋਰ ਪਿਆਰ ਨਾਲ ਮੰਦੋ ਹੀ ਬੋਲਦੇ ਸੀਗੇ। ਤੇ ਇਹ ਕਿਹਾ ਜਾਂਦਾ ਕਿ ਬਚਪਨ ਤੋਂ ਜਿਹੜਾ ਹੈ ਸ਼ਿਵ ਦਾ ਇਹ ਸੀ ਕਿ ਉਹ ਇਕੱਲਾ ਰਹਿਣਾ, ਇਕੱਲਾ ਦੇਖਣਾ ਉਹ ਜ਼ਿਆਦਾ ਪਸੰਦ ਕਰਦਾ ਸੀ, ਜਾਂ ਤਾਂ ਕਿਤੇ ਨਹਿਰ ਦੇ ਕੰਢੇ ਜਾ ਕੇ ਬੈਠੇ ਰਹਿਣਾ। ਤੇ ਦੂਸਰਾ ਇਹ ਸੀ ਕਿ ਉਹ ਇਹ ਢਾਡੀ ਕਵੀਸ਼ਰ ਇਹੋ ਜਿਹਾ ਕੁਛ ਉਹ ਬਹੁਤ ਸੁਣਦਾ ਸੀ। ਉਥੋਂ ਜਿਹੜੀ ਇੱਕ ਗੱਲ ਸਮਝ ਪੈਂਦੀ ਹੈ ਕਿ ਜਿੰਨੀ ਫੋਕਲੋਰ ਦੀ ਜਾਂ ਡੀਪਲੀ ਜਿਹੜੀ ਇੱਕ ਰੂਰਲ ਜਿਹੜੀ ਸ਼ਬਦਾਵਲੀ ਹੈ, ਵਕਬਲਰੀ ਹੈ ਤੇ ਦਿਹਾਤੀ ਉਹ ਹੈ, ਉਹਨਾਂ ਦੀ ਸਮਝ ਮੇਰਾ ਖਿਆਲ ਹੈ ਹੋਰ ਉਹਨਾਂ ਦੇ ਕੰਟੈਂਪਰੇਰੀ ਸ਼ਾਇਰ ਨੂੰ ਕਿਸੇ ਨੂੰ ਹੈ ਨਹੀਂ ਸੀ, ਜਿਹੜੀ ਸਮਝ ਸ਼ਿਵ ਕੁਮਾਰ ਬਟਾਲਵੀ ਨੂੰ ਸੀ। ਇਹ ਇੱਕ ਬਹੁਤ ਵੱਡੀ ਗੱਲ ਹੈ, ਕਿਉਂਕਿ ਇਹ ਸਾਰਾ ਕੁਛ ਉੱਥੋਂ ਆਉਣਾ ਹੁੰਦਾ, ਇਹ ਨਾ ਤਾਂ ਕਿਤਾਬਾਂ ਚੋਂ ਪੜ੍ਹ ਕੇ ਆਵੇ ਤੇ ਨਾ ਹੀ ਜਿਹੜਾ ਹੈਗਾ ਤੁਸੀਂ ਇੱਕ ਅਜਿਹਾ ਤੁਹਾਡੇ ਪਰਿਵਾਰ ਚੋਂ ਤੁਸੀਂ ਸਮਝ ਦੋ ਕਿ ਉੱਥੋਂ ਤੁਸੀਂ ਸਾਰਾ ਕੁਛ ਸਿੱਖ ਲਓਗੇ ਆਪਣੇ ਪੇਰੈਂਟਸ ਤੋਂ ਜਾਂ ਪੇਰੈਂਟੇਜ ਜਿਹੜੀ ਹੈਗੀ ਉੱਥੋਂ, ਤੇ ਉੱਥੋਂ ਵੀ ਤੁਸੀਂ ਜਿਹੜੇ ਨਹੀਂ ਸਿੱਖ ਸਕਦੇ। ਇਹਦਾ ਇੱਥੋਂ ਇੱਕ ਗੱਲ ਸਾਫ਼ ਹੈ ਕਿ ਬਚਪਨ ਤੋਂ ਜਿਹੜੀ ਬਿਰਤੀ ਜਿਹੜੀ ਸੀ ਉਹ ਸ਼ਾਇਰਾਨਾ ਸੀ, ਅੱਗੇ ਕੀ ਲਿਖਿਆ ਜਾਣਾ ਨਹੀਂ ਲਿਖਿਆ ਜਾਣਾ ਉਹ ਤਾਂ ਬਾਅਦ ਦੀ ਗੱਲ ਹੁੰਦੀ ਹੈ। ਬਾਕੀ ਜਿਸ ਤਰੀਕੇ ਦੀ ਲਾਈਫ ਸ਼ਿਵ ਕੁਮਾਰ ਦੀ ਰਹੀ, ਬੜੀ ਸਪੋਂਟੇਨੀਅਸ ਜਿਹੜੀ ਲਾਈਫ ਰਹੀ, ਇਹ ਨਹੀਂ ਕਿ ਉਹਨਾਂ ਨੇ ਕਿਤੇ ਬੰਨ ਕੇ ਰੱਖਿਆ ਕਿਸੇ ਸਿਸਟਮ ਚ ਕਿ ਮੈਂ ਆਹ ਨੌਕਰੀ ਕਰਨੀ ਹੈ, ਇੱਥੇ ਘਰ ਬਣਾਉਣਾ ਹੈ, ਇੱਥੇ ਆਹ ਕਰਨਾ, ਆਹ ਸਕੀਮਾਂ ਬਣਾਉਣੀਆਂ ਨੇ, ਏਦਾਂ ਸਾਰਾ ਉਹ ਕਿਤੇ ਹੈ ਹੀ ਨਹੀਂ ਸੀ। ਜਦੋਂ ਆਪਾਂ ਪਹਿਲਾਂ ਚਲੋ ਉਹਨਾਂ ਦੀ ਜਿਹੜੀ ਅਕਾਡੈਮਿਕਸ ਦੀ ਗੱਲ ਕਰਦੇ ਹਾਂ, ਇਹ ਵੀ ਬੜੀ ਕਮਾਲ ਦੀਆਂ ਕਹਾਣੀਆਂ ਤਾਂ ਵੈਸੇ ਬਹੁਤ ਜੁੜੀਆਂ ਹੋਈਆਂ ਨੇ, ਤੇ ਪਰ ਇਹ ਹੈ ਕਿ 10ਵੀਂ ਤਾਂ ਬਟਾਲੇ ਤੋਂ ਹੀ ਕੀਤੀ ਉਹਨਾਂ ਨੇ ਆ ਕੇ, 11 ਸਾਲ ਦੀ ਉਮਰ ਚ ਤਕਸੀਮ ਜਦੋਂ ਹੋਈ ਦੇਸ਼ ਦੀ ਤੇ ਉਹ ਬਟਾਲੇ ਆ ਗਏ, ਪਰਿਵਾਰ ਸੈਟਲ ਹੋ ਗਿਆ, ਪਿਤਾ ਪਟਵਾਰੀ ਸੀਗੇ ਤੇ ਪਟਵਾਰੀ ਤੋਂ ਬਾਅਦ ਫਿਰ ਉਹ ਕਾਨੂੰਨ ਉਹ ਵੀ ਬਣ ਗਏ, ਫਿਰ ਨਾਇਬ ਤਹਿਸੀਲਦਾਰ ਤੱਕ ਜਿਹੜੇ ਹੈ ਉਹ ਗਏ। ਤੇ ਪਰ ਉਹਨਾਂ ਨੇ ਜਦੋਂ ਮੈਟ੍ਰਿਕ ਕਰਨ ਤੋਂ ਬਾਅਦ ਤੇ ਪੜ੍ਹਾਈ ਦੇ ਵਿੱਚ ਵੀ ਕੋਈ ਇਹ ਨਹੀਂ ਸੀ ਕਿ ਉਹ ਪੜ੍ਹਨ ਚ ਬਹੁਤਾ ਮਡਿਊਕਰ ਸੀ ਜਾਂ ਹੋਰ ਹੈ, ਪੜ੍ਹਨ ਚ ਵੀ ਕਹਿੰਦੇ ਅੱਛਾ ਸੀ। ਤੇ ਉਸ ਤੋਂ ਬਾਅਦ ਜਿਹੜਾ ਸਭ ਤੋਂ ਉਸ ਵੇਲੇ ਦਾ ਇਲਾਕੇ ਦਾ ਉਦੋਂ ਇੱਕ ਵੱਡਾ ਕਾਲਜ ਮੰਨਿਆ ਜਾਂਦਾ ਸੀ ਜਿਹੜਾ ਵੇਰਿੰਗ ਯੂਨੀਅਨ ਡਿਗਰੀ ਕਾਲਜ ਬਟਾਲਾ, ਉੱਥੇ ਐਡਮਿਸ਼ਨ ਲਈ FSC ਦੇ ਵਿੱਚ, ਕਿਉਂਕਿ ਪੇਰੈਂਟਸ ਦੀ ਇੱਛਾ ਹੁੰਦੀ ਹੈ ਕਿ ਬੱਚਾ ਸਾਡਾ ਸਾਇੰਸ ਪੜ੍ਹੇ। ਤੇ ਉਹ ਫਿਰ FSC ਉੱਥੇ ਕੰਪਲੀਟ ਨਹੀਂ ਕੀਤੀ, FSC ਛੱਡ ਕੇ ਫਿਰ ਜਾ ਕੇ ਸਿੱਖ ਨੈਸ਼ਨਲ ਕਾਲਜ ਕਾਦੀਆਂ ਉੱਥੇ ਜਾ ਕੇ ਐਡਮਿਸ਼ਨ ਲੈ ਲਈ ਆਰਟਸ ਦੇ ਵਿੱਚ, ਸਾਇੰਸ ਛੱਡ ਕੇ ਆਰਟਸ ਵਾਲੀ ਰਜੀਮ ਚਲੇ ਗਏ, ਕਿਉਂਕਿ ਉਹਨਾਂ ਦੇ ਅੰਦਰ ਤਾਂ ਕਿਤੇ ਨਾ ਕਿਤੇ ਉਹ ਸਾਰੀ ਗੱਲ ਸੀ ਜਿਹੜੀ ਬਾਅਦ ਚ ਨਿਕਲ ਕੇ ਸਾਹਮਣੇ ਆਉਂਦੀ ਹੈ, ਪੋਇਟਰੀ ਦੇ ਰੂਪ ਚ, ਸਾਹਿਤ ਦੇ ਰੂਪ ਚ, ਗੀਤਾਂ ਦੇ ਰੂਪ ਚ। ਤੇ ਉਹ ਕਿਤੇ ਨਾ ਕਿਤੇ ਅੰਦਰ ਗੱਲ ਜਿਹੜੀ ਉਹ ਪਈ ਸੀ, ਇਸ ਕਰਕੇ ਉਹ ਸਾਇੰਸ ਵਾਲੀ ਰਜੀਮ ਚ ਨਹੀਂ ਹੋਇਆ। ਪਰ ਕਮਾਲ ਦੀ ਗੱਲ ਹੈ ਕਿ ਸਿੱਖ ਨੈਸ਼ਨਲ ਕਾਲਜ ਤੋਂ ਵੀ ਉਹਨਾਂ ਨੇ ਆਪਣੀ FA ਜਿਹੜੀ ਹੈ ਉਹ ਕੰਪਲੀਟ ਨਹੀਂ ਕੀਤੀ, ਉੱਥੋਂ ਵੀ ਵਿੱਚੇ ਛੱਡ ਕੇ ਫਿਰ ਜਿਹੜਾ ਸੀ ਉਹ ਚਲੇ ਗਏ ਬੈਜਨਾਥ। ਬੈਜਨਾਥ ਹੁਣ ਹਿਮਾਚਲ ਚ ਹੈ, ਖੈਰ ਉਸ ਵੇਲੇ ਤਾਂ ਪੰਜਾਬ ਦਾ ਹਿੱਸਾ ਹੀ ਸੀ। ਤੇ ਬੈਜਨਾਥ ਉੱਥੇ ਜਿਹੜਾ ਇੱਕ ਪੋਲੀਟੈਕਨਿਕ ਕਾਲਜ ਹੈ ਪੁਰਾਣਾ, ਤੇ ਉੱਥੇ ਓਵਰਸੀਅਰ ਦਾ ਕੋਰਸ ਕਰਨਾ ਸ਼ੁਰੂ ਕਰਤਾ ਉਹਨਾਂ ਨੇ। ਤੇ ਫਿਰ ਉੱਥੇ ਓਵਰਸੀਅਰ ਦਾ ਡਿਪਲੋਮਾ ਕੋਰਸ ਹੁੰਦਾ, ਓਵਰਸੀਅਰ ਦਾ ਡਿਪਲੋਮੇ ਚ ਚਲੇ ਗਏ। ਅਸਲ ਚ ਉੱਥੋਂ ਉਹਨਾਂ ਦਾ ਜਿਹੜੀ ਸ਼ਾਇਰਾਨਾ ਜ਼ਿੰਦਗੀ ਉੱਥੋਂ ਸ਼ੁਰੂ ਹੁੰਦੀ ਆ ਅਸਲ ਚ। ਤੇ ਇਸ ਗੱਲ ਤੇ ਆਪਾਂ ਬਾਅਦ ਚ ਆਉਂਦੇ ਹਾਂ ਵੀ ਕ੍ਰਾਂਤੀਕਾਰੀ ਸੀ, ਕਿੰਨਾ ਕੁ ਸੀ, ਕਿਉਂ ਨੀ ਸੀ, ਜਾਂ ਕੰਟੈਂਪਰੇਰੀ ਜਿਹੜੇ ਸ਼ਾਇਰ ਹੈ ਉਹ ਪਿਆਰ ਵੀ ਕਰਦੇ ਸੀ, ਹੇਟ ਵੀ ਕਰਦੇ ਸੀ, ਦੋਨੇ ਗੱਲਾਂ ਦਾ ਕਿਉਂ ਸੀ ਇਹ ਸਾਰੀ ਗੱਲ। ਤੇ ਹੁਣ ਅਸਲ ਦੇ ਵਿੱਚ ਉੱਥੇ ਇੱਕ ਜਿਹੜੀ ਕਹਾਣੀ ਸੁਣਾਉਂਦੇ ਆ ਜਾਂ ਮੋਹਨ ਕਾਲੋ ਨੇ ਉਹਨਾਂ ਤੇ ਇੱਕ ਨਾਵਲ ਲਿਖਿਆ ਗੋਰੀ ਨਦੀ ਦਾ ਗੀਤ, ਵੈਸੇ ਪੜ੍ਹਨ ਵਾਲਾ ਨਾਵਲ ਹੈ, ਚਲੋ ਥੋੜਾ ਜਿਹਾ ਫਿਕਸ਼ਨ ਦੇ ਵਿੱਚ ਹੋਰ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ, ਜਰੂਰ ਨਹੀਂ ਕਿ ਜਿਹੜੀ ਰੀਅਲ ਲਾਈਫ ਉਦੋਂ ਦਾ, ਪਰ ਕਾਫੀ ਨੇੜੇ ਆ ਤੇ ਜਾਂ ਉਹਨਾਂ ਬਾਰੇ ਜਿਹੜੀ ਚਰਚਾ ਹੈ। ਤੇ ਚੰਬੇ ਦਾ ਜਿਹੜਾ ਮੇਲਾ ਮਿੰਜਰਾਂ ਦਾ ਬਹੁਤ ਮਸ਼ਹੂਰ ਹੈ, ਸਾਰਿਆਂ ਨੂੰ ਪਤਾ ਹੈਗਾ, ਤੇ ਕਹਿੰਦੇ ਕਿ ਉੱਥੇ ਉਸ ਮੇਲੇ ਦੇ ਵਿੱਚ ਤੇ ਉਹਨਾਂ ਨੂੰ ਕੁੜੀ ਮਿਲੀ, ਕੋਈ ਉਹਦੇ ਨਾਲ ਦੋਸਤੀ ਹੋ ਗਈ, ਮੈਂ ਨਾ ਬਾਅਦ ਚ ਪਤਾ ਲੱਗਿਆ ਕਿ ਉਹਦੀ ਜਿਹੜੀ ਹੈ ਉਹ ਮੌਤ ਹੋ ਗਈ। ਇਹ ਵੀ ਜਿਹੜੀ ਗੱਲ ਉਹ ਕਾਫੀ ਇਹ ਚੱਲਦੀ ਆ ਆਮ ਤੌਰ ਤੇ, ਤੇ ਕਿਉਂਕਿ ਇਹ ਤਾਂ ਹੁਣ ਨਾ ਇਹਨੂੰ ਅੱਗੇ ਤਸਦੀਕ ਕਰਨ ਵਾਲਾ ਉਦੋਂ ਦਾ ਕੋਈ ਨੀ, ਸ਼ਿਵ ਕੁਮਾਰ ਖੁਦ ਤਾਂ ਕਰ ਸਕਦੇ ਸੀ ਜੇ ਹੁੰਦੇ ਤਾਂ। ਤੇ ਕਹਿੰਦੇ ਉੱਥੋਂ ਉਹਨਾਂ ਨੇ ਜਿਹੜਾ ਹੈ ਉਹ ਸ਼ਾਇਰੀ ਸ਼ੁਰੂ ਕੀਤੀ, ਉੱਥੋਂ ਜਿਹੜਾ ਲਿਖਣਾ ਸ਼ੁਰੂ ਕੀਤਾ। ਤੇ ਜਦੋਂ ਲਿਖਣਾ ਸ਼ੁਰੂ ਕੀਤਾ ਪਹਿਲਾਂ ਮੈਗਜ਼ੀਨਾਂ ਚ, ਰਸਾਲਿਆਂ ਚ ਛਪੇ, ਸਭ ਤੋਂ ਵੱਧ ਪ੍ਰੀਤਲੜੀ ਚ ਛਪਿਆ ਸ਼ਿਵ ਕੁਮਾਰ ਬਟਾਲਵੀ, ਕਿਉਂਕਿ ਪ੍ਰੀਤਲੜੀ ਦੇ ਜਿਹੜੇ ਸੰਪਾਦਕ ਸੀ ਗੁਰਬਖਸ਼ ਸਿੰਘ, ਉਹ ਵੀ ਥੋੜਾ ਜਿਹਾ ਇੱਕ ਮਾਡਰਨ ਏਰਾ ਨੂੰ ਇੱਕ ਏਦਾਂ ਦੇ ਜਿਹੜਾ ਸੀ ਜ਼ਿੰਦਗੀ, ਜਿਹੜੀ ਰੋਮਾਂਟਿਕ ਜ਼ਿੰਦਗੀ ਹੈ ਜਾਂ ਇੱਕ ਆਈਡੀਅਲਿਜ਼ਮ ਆ ਜਿਹੜਾ ਹੈਗਾ ਉਹਨੂੰ ਲੈ ਕੇ ਉਹਨਾਂ ਨੇ ਸ਼ੁਰੂ ਕੀਤਾ ਸੀਗਾ। ਤੇ ਜਦੋਂ ਪੋਇਟਰੀ ਛਪਣੀ ਸ਼ੁਰੂ ਹੋਈ ਤੇ ਫਿਰ ਜਿਹੜਾ ਸੀ ਉਹ ਜਿਹੜੀ ਉਹਨਾਂ ਦੀ ਪਹਿਲੀ ਕਿਤਾਬ 1960 ਚ ਆਉਂਦੀ ਹੈ ਪੀੜਾਂ ਦਾ ਪਰਾਗਾ, ਤੇ ਉਸ ਤੋਂ ਬਾਅਦ ਫਿਰ ਇੱਕ ਉਹਦਾ ਜਿਹੜਾ ਹੈਗਾ ਸ਼ਿਵ ਕੁਮਾਰ ਚਰਚਾ ਚ ਆਉਂਦੇ ਆ ਕਿ ਇਹ ਵੀ ਇੱਕ ਸ਼ਾਇਰ ਹੈ, ਫਿਰ ਕਵੀ ਦਰਬਾਰ, ਕਿਉਂਕਿ ਉਸ ਵੇਲੇ ਸਟੇਜੀ ਕਵੀ ਦਰਬਾਰ ਜਿਹੜੇ ਸੀ ਉਹ ਬਹੁਤ ਸਟੇਜੀ ਕਵਿਤਾ ਦਾ ਇੱਕ ਬੜਾ ਉਦੋਂ ਸੀਗਾ ਚੱਲ ਰਿਹਾ, ਬਹੁਤ ਜ਼ਿਆਦਾ ਲੋਕਾਂ ਨੂੰ ਜਿਹੜਾ ਸੀ ਉਹ ਪਸੰਦ ਹੁੰਦੀ ਸੀ, ਕਿਉਂਕਿ ਪਾਠਕ ਉਸ ਰੂਪ ਚ ਘੱਟ ਸੀ, ਸਰੋਤੇ ਜ਼ਿਆਦਾ ਸੀ, ਕਿਉਂਕਿ ਸਰੋਤਿਆਂ ਦਾ ਇੱਕ ਸਿਸਟਮ ਇੱਥੇ ਪਹਿਲਾਂ ਬਣਿਆ ਹੋਇਆ ਸੀ, ਭਾਵੇਂ ਅਖਾੜਿਆਂ ਦੇ ਰੂਪ ਚ ਹੋਵੇ, ਢਾਡੀ ਦੀਵਾਨਾਂ ਦੇ ਰੂਪ ਚ ਹੋਵੇ, ਤੇ ਉਹ ਉਸ ਕਰਕੇ ਜਿਹੜਾ ਸ਼ਿਵ ਕੁਮਾਰ ਵੀ ਫਿਰ ਜਿਹੜਾ ਜਿੱਥੇ ਕਹਿੰਦੇ ਉਹ ਜਾਂਦੇ ਸੀ ਕਵੀ ਦਰਬਾਰ ਦੇ ਵਿੱਚ, ਉੱਥੇ ਉਹ ਅਖਾੜਾ ਜਾ ਕੇ ਲੁੱਟ ਲੈਂਦੇ ਸੀ। ਸ਼ੁਰੂ ਸ਼ੁਰੂ ਚ ਉਹਨਾਂ ਨੂੰ ਜਿਹੜਾ ਕਰਤਾਰ ਸਿੰਘ ਬਲੱਗਣ ਵਰਗਿਆਂ ਦੀ ਸਰਪ੍ਰਸਤੀ ਜਿਹੜੇ ਰਹੀ, ਜਿਹੜੇ ਪੁਰਾਣੇ ਸੀਨੀਅਰ ਸ਼ਾਇਰ ਸੀਗੇ ਕਵੀ ਸੀ ਆਪਣਾ, ਤੇ ਫਿਰ ਹੌਲੀ ਹੌਲੀ ਜਦੋਂ ਅੱਗੋਂ ਹੋਰ ਨਵੀਆਂ ਕਵਿਤਾਵਾਂ ਆ ਗਈਆਂ, ਨਵਾਂ ਨਵਾਂ ਲਿਖਣਾ ਸ਼ੁਰੂ ਕੀਤਾ, ਤੇ ਫਿਰ ਜਦੋਂ ਤੁਸੀਂ ਕਿਤਾਬਾਂ ਦੀ ਜਿਹੜੀ ਸੂਚੀ ਦੱਸੀ ਹੈ ਜਾਂ ਉਸ ਤੋਂ ਬਾਅਦ ਫਿਰ ਲਾਜਵੰਤੀ ਛਪੀ, ਤੇ ਫਿਰ ਇੱਕੋਦਮ ਜਿਹੜਾ ਸੀ ਉਹ ਆ ਗਏ ਚਰਚਾ ਦੇ ਵਿੱਚ। ਜਦੋਂ ਆਟੇ ਦੀਆਂ ਚਿੜੀਆਂ ਕਵਿਤਾ ਛਪੀ ਨਾ, ਤੇ ਸ਼ਿਵ ਕੁਮਾਰ ਬਟਾਲਵੀ ਦਾ ਇਹ ਪਤਾ ਲੱਗ ਗਿਆ ਕਿ ਕਿੱਦਾਂ ਸੋਚਦੇ ਆ ਉਹ, ਲਾਈਫ ਨੂੰ ਕਿੱਦਾਂ ਸੋਚਦੇ ਆ, ਔਰਤ ਬਾਰੇ ਕਿੱਦਾਂ ਸੋਚਦੇ ਆ ਜਾਂ ਸਮਾਜ ਬਾਰੇ ਕਿੱਦਾਂ ਸੋਚਦੇ ਆ। ਮੈਨੂੰ ਇਹ ਲੱਗਦਾ ਕਿ ਉਸ ਤੋਂ ਬਾਅਦ ਜਿਹੜਾ ਹੈਗਾ ਲੂਣਾ ਦਾ ਜਿਹੜਾ ਸੀ ਨਾਟਕ ਦਾ, ਉਦੋਂ ਹੀ ਕਿਤੇ ਉਹਨਾਂ ਦੇ ਮਨ ਦੇ ਵਿੱਚ ਜਾਂ ਇਹ ਕਹਿ ਲਓ ਕਿ ਖਿਆਲ ਦੇ ਤੌਰ ਤੇ ਜਾਂ ਇੱਕ ਫੁਰਨਾ ਫੁਰਨ ਦੇ ਤੌਰ ਤੇ ਜਾਂ ਇੱਕ ਉਹ ਕੰਸੀਵ ਦੇ ਲੈਵਲ ਤੇ ਜਿਹੜਾ ਹੈਗਾ ਉਹ ਉਦੋਂ ਹੀ ਸ਼ੁਰੂ ਹੋ ਗਿਆ ਸੀ, ਕਿਉਂਕਿ ਉਹ ਵੀ ਜਿਹੜੀ ਸੀ ਆਟੇ ਦੀਆਂ ਚਿੜੀਆਂ ਵੀ ਇੱਕ ਅਲੱਗ ਤਰ੍ਹਾਂ ਦੀ ਜਿਹੜੀ ਸੀ ਉਹ ਪੋਇਟਰੀ ਸੀ, ਜਿਹੜੀ ਏਦਾਂ ਦੀ ਪੋਇਟਰੀ ਪਹਿਲਾਂ ਆਈ ਨਹੀਂ ਸੀ। ਤੇ ਫਿਰ ਜਿਹੜੀ ਤੂੰ ਸ਼ੁਰੂ ਚ ਗੱਲ ਕੀਤੀ ਗੌਤਮ ਜੀ ਕਿ ਬਿਰਹਾ ਜਿਹੜਾ ਉਹ ਭਾਰੂ ਸੀ, ਕਿਉਂਕਿ ਆਪਾਂ ਬਿਰਹਾ ਦਾ ਜਿਹੜਾ ਹੈਗਾ ਬਿਰਹਾ ਦਾ ਸ਼ਾਇਰ ਹੀ ਕਹਿੰਦੇ ਸ਼ਿਵ ਕੁਮਾਰ ਨੂੰ, ਤੇ ਉਹਦੀ ਕਵਿਤਾ ਵੀ ਹੈ ਬਿਰਹਾ ਤੂੰ ਸੁਲਤਾਨ। ਤੇ ਦੂਸਰੀ ਜਿਹੜੀ ਇੱਕ ਹੋਰ ਗੱਲ ਮੈਂ ਇਹਦੇ ਨਾਲ ਜ਼ਰੂਰ ਜੋੜਨੀ ਚਾਹਾਂਗਾ ਕਿ ਸ਼ਿਵ ਕੁਮਾਰ ਬਟਾਲਵੀ ਅਕੈਡੈਮਿਕ ਤੌਰ ਤੇ ਭਾਵੇਂ ਆਪਾਂ ਨੂੰ ਪਤਾ ਕਿ ਨਹੀਂ ਕਿਤੇ ਅੱਗੇ ਬਹੁਤਾ ਉਹਨੇ ਕੁਛ ਕੀਤਾ, ਉੱਥੋਂ ਓਵਰਸੀਅਰ ਦਾ ਡਿਪਲੋਮਾ ਕਰਨ ਚਲੇ ਗਏ, ਫਿਰ ਥੋੜਾ ਚਿਰ ਨਾਭੇ ਕਾਲਜ ਦੇ ਵਿੱਚ ਵੀ ਉਹ ਪੜ੍ਹੇ, ਰੁਪਦਮਨ ਕਾਲਜ ਨਾਭੇ ਚ, ਤੇ ਉਹਨਾਂ ਦੇ ਨਾਲ ਉਹਨਾਂ ਦੇ ਕਲਾਸ ਫੈਲੋ ਰਹੇ ਜਹੇਦਾਰ ਤੋਗਾ ਸਿੰਘ, ਉਹ ਹੈਗੇ ਆ ਅਕਾਲੀ ਦਲ ਦੇ ਜਿਹੜਾ ਪ੍ਰਧਾਨ ਵੀ ਰਹੇ ਕਿਸੇ ਵੇਲੇ ਬਠਿੰਡੇ ਦੇ, ਤੇ ਉਹ ਕਹਿੰਦੇ ਵੀ ਜਦੋਂ ਉਹ ਉੱਥੇ ਅਜੇ ਗ੍ਰੈਜੂਏਸ਼ਨ ਦੇ ਵਿੱਚ ਨਹੀਂ ਸੀ, ਗ੍ਰੈਜੂਏਸ਼ਨ ਨਹੀਂ ਸੀ ਕੀਤੀ, ਸਟੂਡੈਂਟ ਸੀ, ਤੇ ਪਰ ਗ੍ਰੈਜੂਏਸ਼ਨ ਦੇ ਵਿੱਚ ਉਹਨਾਂ ਦੀ ਕਿਤਾਬ ਲੱਗੀ ਹੋਈ ਸੀ, ਤੇ ਜਦੋਂ ਉੱਥੇ ਸਟੱਡੀ ਕਰ ਰਹੇ ਸੀਗੇ ਉਹਨਾਂ ਦੀ ਪੋਇਟਰੀ ਦੀ ਕਿਤਾਬ, ਤੇ ਮਤਲਬ ਕਿ ਇਹ ਵੀ ਇੱਕ ਪ੍ਰਾਪਤੀ ਹੈ ਵੀ ਤੁਸੀਂ ਅਜੇ ਸਟੂਡੈਂਟ ਹੋ, ਤੁਹਾਡੀ ਕਵਿਤਾ ਦੀ ਕਿਤਾਬ ਤੁਹਾਡੇ ਤੋਂ ਅਗਲੀ ਜਿਹੜੀ ਵੱਡੀ ਕਲਾਸ ਆ ਉਹਦੇ ਚ ਲੱਗੀ ਹੋਈ ਹੈ, ਤੇ ਫਿਰ ਉਹ ਕਹਿੰਦੇ ਸੀਗੇ ਕਿ ਸਾਡੇ ਪੰਜਾਬੀ ਦੇ ਜਿਹੜਾ ਸੀਗਾ ਪੀਰੀਅਡ ਹੁੰਦਾ ਸੀ, ਉਹਦੇ ਚ ਅਕਸਰ ਸ਼ਿਵ ਤੋਂ ਕੋਈ ਕਵਿਤਾ ਜਾਂ ਹੋਰ ਗੀਤ ਸੁਣਦੇ ਸੀ, ਤੇ ਕਿਉਂਕਿ ਸਰੋਦੀ ਕਵਿਤਾ ਲਿਖਦੇ ਸੀ ਉਹਦੀ ਆਪਣੀ ਆਵਾਜ਼ ਵੀ ਜਿਹੜੀ ਸੀ ਉਹ ਬਹੁਤ ਕਮਾਲ ਦੀ ਸੀ, ਤੇ ਕਿਉਂਕਿ ਬਾਅਦ ਦੇ ਵਿੱਚ ਬੜੇ ਗਾਇਕਾਂ ਨੇ ਗਾਇਆ ਬੜੇ ਤਰੀਕੇ ਨਾਲ ਗਾਇਆ, ਤੇ ਤੁਸੀਂ ਸ਼ੁਰੂ ਚ ਜਗਜੀਤ ਦੀ ਆਵਾਜ਼ ਦੇ ਵਿੱਚ ਉਹਨਾਂ ਦਾ ਗੀਤ ਵੀ ਸੁਣਾਇਆ, ਤੇ ਪਰ ਸ਼ਿਵ ਦੀ ਜਿਹੜੀ ਆਪਣੀ ਆਵਾਜ਼ ਸੀ, ਹਾਲਾਂਕਿ ਬਿਨਾਂ ਕਿਸੇ ਸੰਗੀਤ ਤੋਂ ਬਿਨਾਂ ਰਿਦਮ ਤੋਂ ਗਾਉਂਦੇ ਸੀ, ਤੇ ਪਰ ਉਹਨੂੰ ਕੋਈ ਟੱਚ ਨਹੀਂ ਕਰ ਸਕਿਆ ਉਹਦਾ, ਕਿਤੇ ਨਾ ਕਿਤੇ ਜਿਹੜੀਆਂ ਕਲਿਪਿੰਗਸ ਕੁਛ ਬਾਅਦ ਦੇ ਵਿੱਚ ਸਾਹਮਣੇ ਆਈਆਂ, ਕੁਛ ਤਾਂ ਖੈਰ ਆਲ ਇੰਡੀਆ ਰੇਡੀਓ ਕੋਲੇ ਸੀ, ਉਹ ਤਾਂ ਨਹੀਂ ਕਿਤੇ ਨਾ ਕਿਤੇ ਉਹ ਕਰ ਸਕੇ, ਤੇ BBC TV ਜਿਹੜਾ ਸੀਗਾ ਇੰਗਲੈਂਡ ਦਾ ਲੰਡਨ ਦਾ, ਉਹਨਾਂ ਕੋਲ ਇੱਕ ਛੋਟੀ ਜਿਹੀ ਉਹਨਾਂ ਦੀ ਜਿਹੜੀ ਸੀ ਉਹ ਹੈਗੀ ਸੀ, ਉਹ ਜਿਹੜੀ ਹੁਣ ਕਿਤੇ ਨਾ ਕਿਤੇ ਸਾਨੂੰ ਮਿਲ ਜਾਂਦੀ ਹੈ, ਜਿਹੜੀ ਸੁਣਨ ਨੂੰ ਦੇਖਣ ਨੂੰ ਆਪਾਂ ਇਹ ਕਹਿ ਸਕਦੇ ਹਾਂ। ਤੇ ਅਸਲ ਦੇ ਵਿੱਚ ਜਿਹੜੀ ਤੁਸੀਂ ਤੁਹਾਡਾ ਅਗਲਾ ਸਵਾਲ ਸੀ ਨਾ, ਤੇ ਦੇਖੋ ਸ਼ਿਵ ਨੂੰ ਸਾਰੇ ਲੋਕ ਜਾਣਦੇ ਆ, ਪੜ੍ਹਿਆ ਵੀ ਹੈ ਤੇ ਸੁਣਿਆ ਵੀ ਹੈ, ਸ਼ਿਵ ਦੇ ਇਸ਼ਕ ਦੇ ਚਰਚੇ ਵੀ ਲੋਕਾਂ ਨੇ ਬਹੁਤ ਸੁਣੇ ਨੇ, ਤੇ ਜਿਹੜੀ ਤੁਸੀਂ ਇਹ ਗੱਲ ਕੀਤੀ ਕਿ ਕ੍ਰਾਂਤੀਕਾਰੀ ਹੋਣਾ ਕੀ ਜ਼ਰੂਰੀ ਹੈ, ਕੀ ਸ਼ਿਵ ਕ੍ਰਾਂਤੀਕਾਰੀ ਸੀ ਕਿ ਨਹੀਂ, ਉਹਦਾ ਗੱਲ ਅੰਦਾਜ਼ਾ ਆਪਾਂ ਲੂਣਾ ਤੋਂ ਲਾ ਸਕਦੇ ਹਾਂ, ਕਿਉਂਕਿ ਲੂਣਾ ਜਿਹੜੀ ਹੈ 1965 ਦੇ ਵਿੱਚ ਲਿਖੀ ਸੀ, 1967 ਦੇ ਵਿੱਚ ਸਾਹਿਤ ਅਕੈਡਮੀ ਅਵਾਰਡ ਮਿਲਦਾ, ਉਸ ਵੇਲੇ ਸਾਹਿਤ ਅਕੈਡਮੀ ਅਵਾਰਡ ਨੂੰ ਬਹੁਤ ਵੱਡਾ ਪੁਰਸਕਾਰ ਮੰਨਿਆ ਜਾਂਦਾ ਸੀ, ਹਾਲਾਂਕਿ ਉਦੋਂ ਉਹਦੀ ਜਿਹੜੀ ਸੀ ਉਹਦੇ ਚ ਨਕਦੀ ਜਿਹੜੀ ਸੀ ਉਹ 5,000 ਰੁਪਇਆ ਮਿਲਦੀ ਸੀ, ਤੇ ਸਾਹਿਤ ਅਕੈਡਮੀ ਅਵਾਰਡ ਲੂਣਾ ਨੂੰ ਮਿਲਦਾ, ਤੇ ਲੂਣਾ ਦਾ ਲਿਖਿਆ ਜਾਣਾ ਮੈਨੂੰ ਲੱਗਦਾ ਕਿ ਇੱਕ ਕ੍ਰਾਂਤੀਕਾਰੀ ਜਿਹੜਾ ਕਦਮ ਸੀ, ਜਿਹੜਾ ਇੱਕ ਲੌਜਿਕ ਬਿਲਡ ਕੀਤਾ ਉਹਦੇ ਚ ਲੂਣਾ ਦੇ ਹੱਕ ਦੇ ਵਿੱਚ, ਤੇ ਉਸ ਕਦਰ ਯਾਰ ਦੇ ਜਾਂ ਉਸ ਤੋਂ ਪਹਿਲਾਂ ਜਿਹੜੇ ਕਿੱਸੇ ਲਿਖੇ ਗਏ ਪੂਰਨ ਭਗਤ ਦੇ, ਤੇ ਉਹਦੇ ਉਸ ਸਾਰੇ ਉਹ ਕਿੱਸਿਆਂ ਦਾ ਇੱਕ ਤਰੀਕੇ ਦਾ ਇੱਕ ਟੀਕ ਸੀਗਾ, ਉਹਨੂੰ ਰੱਦ ਕਰਦਾ ਸੀ ਕਿ ਗੱਲ ਇਹ ਨੀ, ਗੱਲ ਆ ਵੀ ਹੈਗੀ ਸੀ, ਤੇ ਜੇ ਜੇ ਇਹ ਗੱਲ ਸੱਚੀ ਹੈ, ਜੇ ਕਹਾਣੀ ਸਲਵਾਨ ਦੀ, ਇੱਛਰਾਂ ਦੀ, ਪੂਰਨ ਦੀ, ਜੇ ਸਾਰੀ ਕਹਾਣੀ ਹੈ ਤਾਂ ਉਹਦੇ ਵਿੱਚ ਲੂਣਾ ਦਾ ਵੀ ਜਿਹੜਾ ਹੈਗਾ ਇੱਕ ਪੱਖ ਹੈ, ਤੇ ਬਾਅਦ ਵਿੱਚ ਬੜੇ ਲੋਕਾਂ ਨੇ ਨੈਸ਼ਨਲ ਸਕੂਲ ਆਫ ਡਰਾਮਾ ਤੱਕ ਜਿਹੜਾ ਹੈਗਾ ਲੂਣਾ ਨਾਟਕ ਤਿਆਰ ਕੀਤਾ, ਬੜਾ ਬੜਾ ਇੱਕ ਪੋਇਟੀਕਲ ਤੇ ਬੜਾ ਇੱਕ ਸੰਗੀਤਕ ਇਹ ਨਾਟਕ ਹੈ, ਤੇ ਉਹਦੇ ਚ ਆਮ ਤੌਰ ਤੇ ਸਿਲੇਬਸ ਦੇ ਵਿੱਚ ਵੀ ਉਹਦੇ ਚੋਂ ਕੁਛ ਟੋਕਾਂ ਲੱਗਦੀਆਂ ਨੇ, ਤੇ ਜਿਹੜੀਆਂ ਜਿਵੇਂ ਮੈਂ ਅੱਗ ਟੁਰੀ ਪਰਦੇਸ ਨੀ ਸਹੀ ਉਹ ਅੱਗ ਟੁਰੀ ਪਰਦੇਸ, ਇਹ ਅਕਸਰ ਜਿਹੜਾ ਹੈ ਉਹ ਪੜ੍ਹਾਇਆ ਜਾਂਦਾ, ਇੱਕ ਛਾਤੀ ਮੇਰੀ ਹਾੜ ਤਪੰਦਾ ਦੂਜੀ ਤਪਦਾ ਜੇਠ, ਤੇ ਇਹ ਮਤਲਬ ਕਿ ਜਿਹੜਾ ਸੀਗਾ ਇੱਕ ਅਣਜੋੜ ਵਿਆਹ ਦੀ ਗੱਲ, ਇੱਕ ਬੁੱਢੇ ਸਲਵਾਨ ਨਾਲ ਇੱਕ ਜਵਾਨ ਕੁੜੀ ਨੂੰ ਵਿਆਹਣਾ, ਤੇ ਫਿਰ ਪੂਰਨ ਦਾ ਦੀ ਉਹ ਥੋੜੀ ਉਮਰ ਦਾ ਛੋਟਾ ਹੋਣਾ, ਤੇ ਉਹ ਜਿਹਦੇ ਚ ਉਹ ਲੂਣਾ ਕਹਿੰਦੀ ਹੈ ਵੀ ਤੂੰ ਆਪਣਾ ਫਰਕ ਕੀ ਹੈ, ਮੈਂ ਤੇਥੋਂ ਸਿਰਫ ਇੱਕ ਚੁੰਮਣ ਵੱਡੀ ਆ, ਤੇ ਮਤਲਬ ਕਿ ਏਦਾਂ ਦੀ ਜਿਹੜੀ ਉਹਦੇ ਚ ਸ਼ਬਦਾਵਲੀ ਜਿਹੜੀ ਆ ਉਹ ਵਰਤਣੀ, ਤੇ ਇੱਕ ਸ਼ਿਵ ਦੇ ਲੂਣਾ ਦੇ ਵਿੱਚ ਇੱਕ ਹੋਰ ਬੜੀ ਜਿਹੜੀ ਕਮਾਲ ਦੀ ਗੱਲ, ਕਿਉਂਕਿ ਸ਼ਿਵ ਨੇ ਉਹਦੇ ਚ ਔਰਤ ਨੂੰ ਜਸਟੀਫਾਈ ਕਰਨ ਦੀ, ਡਿਗਨੀਫਾਈ ਕਰਨ ਦੀ ਕੋਸ਼ਿਸ਼ ਕੀਤੀ ਹੈ, ਤੇ ਪਰ ਨਾਲ ਜਿਹੜਾ ਔਰਤ ਹੀ ਔਰਤ ਦੇ ਖਿਲਾਫ ਕਿਵੇਂ ਜਿਹੜਾ ਹੈਗਾ ਉਹ ਇੱਕ ਘੜਦੀ ਹੈ, ਤੇ ਲੌਜਿਕ ਘੜਦੀ ਹੈ ਜਾਂ ਮਰਦ ਪ੍ਰਧਾਨ ਸਮਾਜ ਦੇ ਵਿੱਚ, ਉਹ ਵੀ ਉਹਦੇ ਚ ਬਹੁਤ ਕਮਾਲ, ਉਹਦੇ ਚ ਇੱਕ ਬੈਤ ਦੇ ਵਿੱਚ ਹੈ ਇੱਕ ਸ਼ੇਅਰ ਡਾਇਲਾਗ ਕਹਿ ਲਓ, ਚਲੋ ਕਿਉਂਕਿ ਉਹ ਨਾਟਕ ਹੈ, ਤੇ ਜਿਹਦੇ ਚ ਉਹ ਕਹਿੰਦਾ ਤੀਨੀ ਸੱਕ ਹੁੰਦੀ ਹੈ ਕਿੱਕਰਾਂ ਦਾ ਮੋਈਆਂ ਖੱਲਾਂ ਨੂੰ ਜਿਹੜੀ ਰੰਗ ਲੈਂਦੀ, ਕੋਲੇ ਮਰਦ ਨੂੰ ਹਾਸੇ ਦਾ ਸੱਪ ਬਣ ਕੇ ਅਕਲ ਉਸਦੀ ਪੱਲਾਂ ਵਿੱਚ ਡੰਗ ਲੈਂਦੀ, ਰਾਮ ਕਿਸੇ ਦਾ ਬਣਾ ਨੂੰ ਤੋੜ ਦਿੰਦੀ, ਪੁੱਤ ਰਾਜ ਆਪਣੇ ਪੁੱਤ ਲਈ ਮੰਗ ਲੈਂਦੀ, ਮਤਲਬ ਕਿ ਏਦਾਂ ਦਾ ਜਿਹੜਾ ਹੈਗਾ ਉਹ ਇੱਕ ਔਰਤ ਦਾ ਜਿਹੜਾ ਇੱਕ ਡਾਇਲਾਗ, ਇੱਕ ਔਰਤ ਵੱਲੋਂ ਡਾਇਲਾਗ, ਤੇ ਇੱਕ ਔਰਤ ਦੇ ਖਿਲਾਫ ਉਹ ਜਿਹੜਾ ਏਦਾਂ ਦਾ ਇੱਕ ਮਰਦ ਪ੍ਰਧਾਨ ਦਾ ਸਮਾਜ ਦੀ ਦਾ ਇੱਕ ਇਹ ਨੈਰੇਟਿਵ ਸੀ, ਉਹ ਵੀ ਉਹਨੂੰ ਬੜੇ ਵਿਅੰਗਮਈ ਤਰੀਕੇ ਨਾਲ ਸ਼ਿਵ ਨੇ ਉਹਦੇ ਚ ਜਿਹੜਾ ਹੈ ਪੇਸ਼ ਕੀਤਾ। ਤੇ ਦੂਜੀ ਗੱਲ, ਕਿਉਂਕਿ ਸ਼ਿਵ ਦੇ ਹੁੰਦੇ ਹੀ ਪਾਸ਼ ਵਰਗੇ ਵੀ ਆ ਗਏ ਸੀ, ਤੇ ਉਹਨਾਂ ਨੇ ਬੜੀ ਤਿੱਖੀ ਕਵਿਤਾ ਜਾਂ ਜੁਝਾਰੂ ਕਵਿਤਾ ਲਿਖਣੀ ਸ਼ੁਰੂ ਕੀਤੀ ਸੀ, ਉਹ ਵੀ ਕਈ ਵਾਰੀ ਕਿਸੇ ਕਵੀ ਦਰਬਾਰ ਜਾਂ ਹੋਰ ਏਦਾਂ ਦਾ ਇਹ ਗੱਲ ਉਠਾਉਂਦੇ ਸੀ ਵੀ ਉਹ ਕਿਉਂ ਨੀ ਲਿਖਦੇ, ਤੇ ਪਰ ਸ਼ਿਵ ਜਿਹੜਾ ਸੀ ਮੈਨੂੰ ਇਹ ਲੱਗਦਾ ਕਿ ਚਲੋ ਭਾਵੇਂ ਬਿਰਹਾ ਦਾ ਸੁਲਤਾਨ ਕਹਿ ਲਓ, ਬਿਰਹਾ ਦਾ ਕਵੀ ਕਹਿ ਲਓ, ਬਿਰਹਾ ਦਾ ਸ਼ਾਇਰ, ਪਰ ਮੈਨੂੰ ਲੱਗਦਾ ਕਿ ਮਿੱਟੀ ਨਾਲ ਜੁੜਿਆ ਹੋਇਆ ਜਿਹੜਾ ਉਹ ਸ਼ਾਇਰ ਸੀ, ਕਿਉਂਕਿ ਜਿਹੜੇ ਉਹਦੇ ਗੀਤ ਨੇ ਕੁਛ ਭਾਵੇਂ ਕੁਛ ਫਿਲਮਾਂ ਲਈ ਲਿਖੇ ਤੇ ਜਾਂ ਵੈਸੇ ਗੀਤ ਲਿਖੇ, ਤੇ ਬੜੇ ਹੀ ਸਾਰੇ ਨੂਨ ਸਿੰਗਰਾਂ ਨੇ ਸ਼ਿਵ ਕੁਮਾਰ ਨੂੰ ਗਾਇਆ, ਤੇ ਭਾਵੇਂ ਬਿਲਕੁਲ ਜਿਹੜੇ ਬੜੇ ਗੰਭੀਰ ਕਿਸਮ ਦੇ ਕਲਾਸੀਕਲ ਕਿਸਮ ਦਾ ਗਾਉਣ ਵਾਲੇ ਸਿੰਗਰ ਹੋਣ, ਜੀ ਜਗਜੀਤ ਸਿੰਘ ਦਾ ਨਾਂ ਤੁਸੀਂ ਲਿਆ ਖੁਦ ਤੇ ਜਗਜੀਤ ਜ਼ੀਰ ਵੀ ਹੋਣ ਭਾਵੇਂ, ਤੇ ਭਾਵੇਂ ਫਿਲਮਾਂ ਦੇ ਜਿਹੜੇ ਪਲੇਬੈਕ ਸਿੰਗਰ ਸੀ ਜਿਹੜੇ ਉਹ ਹੋਣ, ਤੇ ਮਹਿੰਦਰ ਕਪੂਰ ਵਰਗੇ, ਤੇ ਭਾਵੇਂ ਸੁਰਿੰਦਰ ਕੌਰ ਵਰਗੀ ਜਿਹੜੀ ਗਾਇਕਾ, ਆਸਾ ਸਿੰਘ ਮਸਤਾਨਾ ਵਰਗੇ ਜਿਹੜੇ ਪਾਪੂਲਰ ਗਾਇਕ ਸੀ ਉਹ ਹੋਣ, ਤੇ ਉਹਨਾਂ ਦੇ ਗੀਤ ਵੀ ਇੰਨੇ ਜਿਹੜੇ ਪਾਪੂਲਰ, ਇੱਕ ਮੇਰੀ ਅੱਖ ਕਾਸ਼ ਨੀ, ਦੂਜਾ ਰਾਤ ਦੇ ਉਨੀਂਦਰੇ ਨੇ ਮਾਰਿਆ, ਜਾਂ ਹਾਏ ਨੀ ਮੁੰਡਾ ਲੰਬੜਾਂ ਦਾ ਮੈਨੂੰ ਹੀਰੇ ਹੀਰੇ ਆਖੇ, ਤੇ ਹੁਣ ਏਦਾਂ ਦੇ ਜਿਹੜੇ ਗੀਤ, ਉਹ ਸਮਾਸ, ਉਹ ਅਲੰਕਾਰ, ਉਹ ਵਿਸ਼ੇਸ਼ਣ ਜਿਹੜੇ ਵਰਤਣ, ਉਹੀ ਬੰਦਾ ਵਰਤ ਸਕਦਾ ਜਿਹੜਾ ਪਿੰਡ ਦੀ ਲਾਈਫ ਨੂੰ ਜਾਣਦਾ, ਜਿਹੜਾ ਪਿੰਡ ਦੀ ਜਿਹੜਾ ਹੈਗਾ ਜ਼ਿੰਦਗੀ ਨੂੰ ਜਿਹੜਾ ਉਹ ਜਾਣਦਾ। ਇੱਕ ਉਹਨਾਂ ਦਾ ਗੀਤ ਹੈ, ਮੇਰਾ ਖਿਆਲ ਉਹ ਕਿਸੇ ਮਾਡਰਨ ਸਿੰਗਰ ਨੇ ਗਾਇਆ, ਪਹਿਲਾਂ ਉਹ ਕਿਸੇ ਨੇ ਨੀ ਗਾਇਆ ਸੀ, ਬੜਾ ਕਮਾਲ ਦਾ ਗੀਤ ਹੈ, ਥੱਬਾ ਜ਼ੁਲਫਾਂ ਵਾਲਿਆ ਮੇਰੇ ਸੋਹਣਿਆ ਮੇਰੇ ਲਾੜਿਆ, ਤੇ ਉਹਦੇ ਚ ਉਹ ਇੱਕ ਥਾਂ ਤੇ ਕਹਿੰਦੇ, ਪੀੜਾਂ ਦੀ ਪਤਕਣ ਜੋੜ ਕੇ ਇੱਕ ਗੀਰਾ ਅਸਾਂ ਬਣਾ ਲਿਆ, ਤੇਰੇ ਸ਼ਹਿਰ ਜਾਂਦੀ ਸੜਕ ਦਾ ਅਸਾਂ ਰੋਡ ਚੋਕ ਕੇ ਖਾ ਲਿਆ। ਹੁਣ ਪੀੜਾਂ ਦੀ ਪਤਕਣ ਗੀਰਾ, ਇਹ ਸ਼ਬਦ ਨੇ ਜਿਹੜੇ ਬਿਲਕੁਲ ਮਾਝੇ ਦੇ ਉਸ ਇਲਾਕੇ ਦੇ ਜਿੱਥੇ ਉਹਨਾਂ ਰਿਹਾ, ਬੜੇ ਕਮਾਲ ਦੇ ਸ਼ਬਦ ਨੇ ਇਸ ਸ਼ਬਦਾਵਲੀ ਨੂੰ ਵਰਤਿਆ। ਤੇ ਫਿਰ ਇੱਕ ਉਹਨਾਂ ਦਾ ਕਵਿਤਾ ਉਹਨਾਂ ਦੀ ਇਹ, ਤੇ ਇਹਨੂੰ ਗੀਤ ਦੇ ਰੂਪ ਚ ਵੀ, ਕਿਉਂਕਿ ਸਰੋਦੀ ਉਹ ਤੁਕਬੰਦੀ ਚ ਲਿਖਦੇ, ਖੁੱਲੀ ਕਵਿਤਾ ਬਹੁਤ ਘੱਟ ਲਿਖੀ ਆ ਉਹਨਾਂ ਨੇ, ਲਿਖੀ ਤਾਂ ਹੈ ਜਿਹੜਾ ਹੈਗਾ ਫ੍ਰੀ ਵਰਸ ਦੇ ਵਿੱਚ, ਤੇ ਪਰ ਘੱਟ ਹੈ, ਤੇ ਉਹਦੇ ਚ ਉਹ ਲਿਖਦੇ ਆ, ਜਿੰਨਾ ਖੱਤਿਆਂ ਚ ਬੀਜੇ ਸੀ ਮੈਂ ਪਿਆਰ ਵਾਲੇ ਬੀਜ, ਉਹਨਾਂ ਖੇਤਾਂ ਵਿੱਚ ਭੱਖੜਾ ਬੁਘਾਟ ਉੱਗਿਆ। ਹੁਣ ਭੱਖੜਾ ਬੁਘਾਟ ਆਪਾਂ ਨੂੰ ਪਤਾ ਹੈ ਵੀਡਸ ਨੇ, ਇਹ ਨਹੀਂ ਚਾਹੀਦੇ ਹੁੰਦੇ, ਆਪਾਂ ਖੋਦ ਕੇ ਪੁੱਟ ਕੇ ਪਰੇ ਸੁੱਟ ਦਿੰਦੇ, ਤੇ ਪਰ ਉਹ ਤਾਂ ਹੀ ਉਹ ਵਰਤਿਆ ਕਿ ਉਹਨਾਂ ਨੂੰ ਸਮਝ ਇਸ ਗੱਲ ਦੀ, ਤੇ ਮੋਹਨ ਕਾਲੋ ਤਾਂ ਇਹ ਕਹਿੰਦਾ ਵੀ ਕੁਛ ਸਮਾਂ ਉਹ ਪਟਵਾਰੀ ਵੀ ਰਹੇ ਆਪ, ਤੇ ਉਹਨਾਂ ਦਾ ਇੱਕ ਗੀਤ ਹੈ ਇਹ ਵੀ ਮੇਰਾ ਖਿਆਲ ਸੁਰਿੰਦਰ ਕੌਰ ਨੇ ਗਾਇਆ, ਮੁੰਡਾ ਆ ਗਿਆ ਨਵਾਂ ਪਟਵਾਰੀ ਜਰੀਬ ਨਾਲ ਕੱਦ ਮਿਲਦਾ, ਤੇ ਉਹ ਮਤਲਬ ਕਿ ਹੁਣ ਜਿਹੜੇ ਜਰੀਬ ਵਰਗੇ ਸ਼ਬਦ ਏਦਾਂ ਦੇ, ਤੇ ਉਹ ਜਿਹੜਾ ਹੈ ਏਦਾਂ ਦੇ ਉਹ ਤਾਂ ਹੀ ਵਰਤ ਸਕਦੇ ਜੇ ਉਹਨਾਂ ਨੂੰ ਪਤਾ ਸੀ, ਤੇ ਉਹ ਇੱਕ ਸ਼ਬਦਾਵਲੀ ਦੇ ਤੌਰ ਤੇ, ਇੱਕ ਡਿਕਸ਼ਨ ਦੇ ਤੌਰ ਤੇ ਮੈਂ ਕਹਿੰਦਾ ਕਿ ਉਹਨਾਂ ਦੀਆਂ ਜਿਹੜੀਆਂ ਕਿਤਾਬਾਂ ਨੇ, ਤੇ ਉਹ ਵੀ ਅੱਜ ਸਾਡੇ ਲਈ ਇੱਕ ਇੱਕ ਖਜ਼ਾਨਾ ਨੇ ਇੱਕ ਕਿਸਮ ਦਾ, ਕਿਉਂਕਿ ਨਵੀਂ ਪੋਇਟਰੀ ਦੀ ਸ਼ਬਦ ਹੈ ਨੀ, ਇਹ ਨਵੀਂ ਪੋਇਟਰੀ ਉੱਥੋਂ ਨਿਕਲੀ ਨੀ, ਤੇ ਉਹਨਾਂ ਦਾ ਜਿਹੜਾ ਕੰਟੈਂਪਰੇਰੀ ਸ਼ਾਇਰ ਸੀ ਇੱਥੋਂ ਤੱਕ ਕਿ ਅੰਮ੍ਰਿਤਾ ਪ੍ਰੀਤਮ ਤੇ ਜਾਂ ਮੋਹਨ ਸਿੰਘ ਵਰਗੇ ਉਹਨਾਂ ਦੇ ਕੰਟੈਂਪਰੇਰੀ ਸ਼ਾਇਰ ਸੀ। ਹੁਣ ਜੇ ਮੈਂ ਉਹਨਾਂ ਨੂੰ ਗੱਲ ਕਰਦਾ ਵੀ ਉਹਨਾਂ ਦੀ ਪਕੜ, ਤੇ ਅੰਮ੍ਰਿਤਾ ਪ੍ਰੀਤਮ ਦਾ ਵੀ ਇੱਕ ਗੀਤ ਹੈ, ਕਿੱਕਰਾਂ ਵੇ ਕੰਡਿਆਲਿਆ ਉੱਤੋਂ ਚੜਿਆ ਪੋ, ਹੱਕ ਜਿਹਨਾਂ ਦੇ ਆਪਣੇ ਆਪੇ ਲੈਣਗੇ ਖੋ। ਹੁਣ ਕਿੱਕਰ ਨੂੰ ਕਦੇ ਵੀ ਜਿਹੜਾ ਹੈਗਾ ਆਪਾਂ ਮੇਲ ਫੋਰਮ ਦੇ ਵਿੱਚ ਨਹੀਂ ਵਰਤਦੇ, ਤੁਹਾਨੂੰ ਵੀ ਪਤਾ ਇਸ ਗੱਲ ਦਾ, ਆਪਣੇ ਸਾਡੇ ਸਰੋਤਿਆਂ ਨੂੰ ਵੀ ਪਤਾ ਹੈ, ਤੇ ਕਿਉਂਕਿ ਅੰਮ੍ਰਿਤਾ ਕਦੇ ਪਿੰਡ ਚ ਰਹੀ ਨੀ, ਅੰਮ੍ਰਿਤਾ ਨੂੰ ਇਸ ਗੱਲ ਦਾ ਪਤਾ ਨੀ ਕਿੱਕਰਾਂ ਵੇ ਕੰਡਿਆਲਿਆ, ਕਿੱਕਰੇ ਨੀ ਕੰਡਿਆਲੀ ਕਹਿਣਾ ਚਾਹੀਦਾ ਸੀ ਉਹਨੂੰ, ਤੇ ਸ਼ਿਵ ਇਹ ਗਲਤੀ ਨੀ ਕਰਦਾ। ਤੇ ਇਸ ਕਰਕੇ ਇਸੇ ਤਰ੍ਹਾਂ ਪ੍ਰੋਫੈਸਰ ਮੋਹਨ ਸਿੰਘ, ਹਾਲਾਂਕਿ ਪ੍ਰੋਫੈਸਰ ਮੋਹਨ ਸਿੰਘ ਦੀ ਬਹੁਤ ਕਮਾਲ ਦੀ ਕਵਿਤਾ ਹੈ ਪੋਠੋਹਾਰੀ ਦਾ ਜਾਂ ਉਦਾਂ ਦੀ ਸ਼ਬਦਾਵਲੀ ਬਾਰੇ, ਪਰ ਪ੍ਰੋਫੈਸਰ ਮੋਹਨ ਸਿੰਘ ਦਾ ਵੀ ਇੱਕ ਗੀਤ ਹੈ ਜੱਟੀਆਂ ਦਾ ਗੀਤ, ਜਿਹੜਾ ਮੁਜ਼ਾਰਾ ਮੂਵਮੈਂਟ ਦੇ ਉੱਪਰ ਸੀਗਾ, ਤੇ ਹੁਣ ਪ੍ਰੋਫੈਸਰ ਮੋਹਨ ਸਿੰਘ ਵੀ ਪਿੰਡਾਂ ਚ ਨਹੀਂ ਰਹੇ ਉਸ ਰੂਪ ਚ, ਉਹਨਾਂ ਨੂੰ ਉਸ ਸ਼ਬਦਾਵਲੀ ਦਾ ਨਹੀਂ ਪਤਾ ਤੇ ਉਹਦੀ ਵਰਡ ਦੀ ਕੋਨੋਟੇਸ਼ਨ ਨਹੀਂ ਪਤਾ। ਹੁਣ ਉਹਨਾਂ ਦਾ ਇੱਕ ਗੀਤ ਹੈ ਘੋੜੀ ਤੇਰੀ ਗਲ ਚਾਂਦੀ ਦੇ ਘੁੰਗਰੂ, ਸੁੱਥਣਾ ਤਾਂ ਸਾਡੀਆਂ ਨੂੰ ਭੱਖੜਾ ਵੇ ਹੋ। ਹੁਣ ਭੱਖੜਾ ਸੁੱਥਣ ਨੂੰ ਨੀ ਚੁੰਬੜਦਾ, ਸੁੱਥਣ ਨੂੰ ਅਲੇਹਾ ਚੁੰਬੜਦਾ। ਸ਼ਿਵ ਕੁਮਾਰ ਨੇ ਸੀ ਕਦੇ ਗਲਤੀ ਕਰਦਾ, ਜੇ ਸ਼ਿਵ ਕੁਮਾਰ ਨੇ ਵੀ ਇਸ ਗੱਲ ਨੂੰ ਲੈ ਕੇ ਇਹ ਗੱਲ ਲਿਖਣੀ ਹੁੰਦੀ, ਤੇ ਕਿਉਂਕਿ ਭੱਖੜਾ ਤਾਂ ਬਿਲਕੁਲ ਵਿਸ਼ਾ ਹੁੰਦਾ, ਪੈਰਾਂ ਦਾ ਜ਼ਰੂਰ ਵੱਜਦਾ, ਅੱਡੀਆਂ ਚੁੱਭ ਜਾਂਦਾ, ਤੇ ਪਰ ਸੁੱਥਣ ਨੂੰ ਨੀ ਚੁੰਬੜਦਾ। ਤੇ ਇਸ ਕਰਕੇ ਜਿਹੜੇ ਕੰਟੈਂਪਰੇਰੀ ਸ਼ਾਇਰ ਸੀ ਨਾ, ਉਹ ਸਮਝਦੇ ਸੀ ਪੋਇਟਰੀ ਨੂੰ ਇੱਕ ਹੋਰ ਲੈਵਲ ਤੇ, ਤੇ ਪਰ ਸ਼ਿਵ ਕੁਮਾਰ ਜਿਹੜਾ ਸੀਗਾ ਉਹ ਸਮਝਦਾ ਸੀਗਾ, ਜਿਹੜਾ ਸੀ ਉਹਦੀ ਜਿਹੜੀ ਡਿਕਸ਼ਨ ਆਈ ਜਾਂ ਉਹਦਾ ਸਟਾਈਲ ਆਇਆ ਜਾਂ ਜਿਹੜਾ ਉਹਦਾ ਬਿਰਹਾ ਦਾ ਜਾਂ ਜਿਹੜਾ ਪ੍ਰੇਮ ਦਾ ਜਾਂ ਪਿਆਰ ਦਾ ਜਿਹੜਾ ਉਹ ਸਾਰੀ ਭਾਵਨਾ ਆਈ ਉਹ ਉੱਥੋਂ ਆਈ, ਜਿਹੜੀ ਆਮ ਲੋਕਾਂ ਚੋਂ ਆਈ। ਮੈਨੂੰ ਲੱਗਦਾ ਕਿ ਇਸ ਕਰਕੇ ਉਹ ਵੱਡਾ ਜਿਹੜਾ ਹੈ ਉਹ ਸ਼ਾਇਰ ਸੀ। ਇੱਕ ਸ਼ਿਵ ਦੀ ਹੋਰ ਮੈਨੂੰ ਉਹ ਅਕਸਰ ਮੈਨੂੰ ਕਰਤਾ ਉਹਦੀ ਯਾਦ ਆ ਜਾਂਦੀ ਹੁੰਦੀ ਹੈ, ਬੁੱਢਾ ਸ਼ਹਿਰ, ਤੇ ਉਹ ਇਹ ਉਸ ਕਵਿਤਾਵਾਂ ਸ਼ਿਵ ਦੀਆਂ ਜਿਹੜੀਆਂ ਨੇ ਉਹ ਖੁੱਲੀ ਕਵਿਤਾ, ਤੇ ਜਦ ਕੋਈ ਨਕਸਲਵਾੜੀ ਆ ਕਤਲ ਕਿਸੇ ਦਾ ਕਰਦਾ, ਮੇਰੇ ਬੁੱਢੇ ਸ਼ਹਿਰ ਦੀਆਂ ਕੰਧਾਂ ਨੂੰ ਤਾਪ ਆ ਚੜਦਾ, ਤੇ ਇਹ ਜਿਹੜਾ ਇਸ ਤਰ੍ਹਾਂ ਦਾ ਨੋਟਸ ਲੈਣਾ ਕੰਟੈਂਪਰੇਰੀ ਮੂਵਮੈਂਟ ਦਾ, ਇਹ ਵੀ ਉਹਦੇ ਕੋਲੇ ਸੀ। ਇਹ ਨਹੀਂ ਸੀ ਕਿ ਉਹ ਕ੍ਰਾਂਤੀਕਾਰੀ ਸੋਚਦਾ ਨਹੀਂ ਸੀ ਜਾਂ ਉਹ ਹੈ ਨਹੀਂ ਸੀ। ਠੀਕ ਹੈ ਕਿ ਉਹ ਸਟੇਜਾਂ ਤੇ ਉਸ ਤਰ੍ਹਾਂ ਦੀ ਉਵੇਂ ਤਿੱਖੀ ਗੱਲ ਨਹੀਂ ਸੀ ਕਰਦਾ ਜਿਵੇਂ ਪਾਸ਼ ਕਰਦਾ ਸੀ ਉਹਨਾਂ ਦਿਨਾਂ ਚ, ਜਾਂ ਹੋਰ ਉਦੋਂ ਸ਼ਾਇਰ, ਚਲੋ ਭਾਵੇਂ ਬਾਅਦ ਚ ਆਏ ਉਹ ਸ਼ਾਇਰ ਕਰਦੇ ਸੀਗੇ, ਤੇ ਇਸ ਕਰਕੇ ਕਈ ਵਾਰ ਇਹ ਗੱਲ ਜਿਹੜੀ ਉਹ ਕਰ ਲੈਂਦੇ ਆ। ਤੇ ਸ਼ਿਵ ਦਾ ਅੰਤ ਕੋਈ ਬਹੁਤਾ ਚੰਗਾ ਨਹੀਂ ਹੋਇਆ, ਠੀਕ ਹੈ ਪਿਆਰ ਮਿਲਿਆ ਬਹੁਤ ਕੁਛ ਹੋਇਆ, ਤੇ ਆਪਾਂ ਉਹ ਗੱਲ ਨਹੀਂ ਕਰਦੇ ਜਿਹੜੇ ਉਹਨਾਂ ਦੇ ਇਸ਼ਕ ਦੇ ਕਿੱਸੇ ਜਾਂ ਹੋਰ ਉਹ ਸਾਰੇ ਚੱਲ ਰਿਹਾ, ਉਹ ਤਾਂ ਗੱਲਾਂ ਬਹੁਤੀਆਂ ਉਦਾਂ ਮੂੰਹ ਮੂੰਹ ਚੱਲਦੀਆਂ ਰਹਿੰਦੀਆਂ ਨੇ, ਫਿਰ ਅੱਗੇ ਖੰਭਾਂ ਦੀਆਂ ਡਾਰਾਂ ਵੀ ਬਣ ਜਾਂਦੀਆਂ ਨੇ। ਤੇ ਪਰ ਇਹ ਹੈ ਕਿ ਉਹ ਜਿਹੜੀ ਉਹਨਾਂ ਦਾ ਇੱਕ ਸੀਗੀ ਸ਼ਰਾਬ ਪੀਣ ਦੀ, ਉਹਨਾਂ ਨੇ ਉਹਦਾ ਉਹਨਾਂ ਜਿਹੜਾ ਸੀ ਨਾ ਲਿਵਰ ਖਰਾਬ ਕਰਤਾ, ਲਿਵਰ ਸਿਰੋਸਿਸ ਹੋ ਗਿਆ ਅਖੀਰ ਚ ਜਦੋਂ ਕਹਿੰਦੇ ਉਹ ਇੰਗਲੈਂਡ ਤੋਂ ਵਾਪਸ ਆਏ, ਤੇ ਉੱਥੋਂ ਆ ਕੇ ਫਿਰ ਉਹ ਠੀਕ ਨੀ ਹੋਏ, ਫਿਰ ਉੱਠੇ ਨੀ ਕਿਉਂਕਿ ਉਹਨਾਂ ਨੇ ਨੌਕਰੀਆਂ ਦੋ ਤਿੰਨ ਬਦਲੀਆਂ, ਜਿੱਦਾਂ ਮੈਂ ਕਿਹਾ ਦੱਸਿਆ ਸੀ ਕਿ ਪਟਵਾਰੀ ਵੀ ਕੁਛ ਚਿਰ ਰਹੇ, ਫਿਰ ਅਨਟ੍ਰੇਨਡ ਟੀਚਰ ਵੀ ਰਹੇ ਕੁਛ ਚਿਰ, ਉਦੋਂ ਅਨਟ੍ਰੇਨਡ ਟੀਚਰ ਰੱਖ ਲੈਂਦੇ ਹੁੰਦੇ ਸੀਗੇ, ਤੇ ਉਹ ਤਾਂ ਖੈਰ ਦਸਵੀਂ ਪਾਸ ਜਿਹੜੇ ਲੋਕ ਸੀ ਉਹਨਾਂ ਨੂੰ ਰੱਖ ਲੈਂਦੇ ਹੁੰਦੇ ਸੀ। ਤੇ ਫਿਰ ਅਖੀਰ ਚ ਜਿਹੜੀ ਸਟੇਟ ਬੈਂਕ ਆਫ ਇੰਡੀਆ ਚ ਉਹਨਾਂ ਨੇ ਨੌਕਰੀ ਕੀਤੀ, ਤੇ ਉੱਥੇ ਉਹਨਾਂ ਨੇ ਇੱਕ ਕਲਰਕ ਦੇ ਤੌਰ ਤੇ ਜਾਂ ਰੈਗੂਲਰ ਉੱਥੇ ਇੱਕ ਨੌਕਰੀ ਕੀਤੀ। ਜਦੋਂ ਚੰਡੀਗੜ੍ਹ ਦਾ ਉਹਨਾਂ ਦਾ ਸੀਗਾ ਲੰਬਾ, ਚੰਡੀਗੜ੍ਹ ਚ ਜੋਬ ਕੀਤੀ, ਬਾਈ ਸੈਕਟਰ ਜਿਹੜੀ ਬੈਂਕ ਦੀ ਬ੍ਰਾਂਚ ਹੈ ਉੱਥੇ ਉਹ ਲੱਗੇ ਸੀ। ਤੇ ਪਰ ਇਹ ਵੀ ਉਹ ਸ਼ਰਾਬ ਵਾਲਾ ਜਿਹੜਾ ਕੰਮ ਸੀ ਉਹਨੇ ਉਹਨਾਂ ਦਾ ਜਿਹੜਾ ਸੀਗਾ ਸਿਹਤ ਦਾ ਧਿਆਨ ਜਿਹੜਾ ਨਹੀਂ ਰੱਖਿਆ, ਇਸ ਕਰਕੇ ਕੰਮ ਖਰਾਬ ਹੋ ਗਿਆ। ਫਿਰ ਅਖੀਰ ਚ ਫਿਰ ਭਾਵੇਂ ਜਦੋਂ ਸਿਹਤ ਜ਼ਿਆਦਾ ਵਿਗੜ ਗਈ, ਤੇ ਚੰਡੀਗੜ੍ਹ ਦਾ ਜਿਹੜਾ ਉਹਦਾ ਕੋਈ ਹਸਪਤਾਲ ਸੀਗਾ ਜਨਰਲ ਹੋਸਪਿਟਲ 16 ਚ, ਉੱਥੇ ਦਾਖਲ ਕਰਾਇਆ। ਫਿਰ ਉਹਨਾਂ ਨੇ ਦੇਖਿਆ ਕਿ ਨਹੀਂ ਗੱਲ ਬਣਨੀ ਨਹੀਂ, ਫਿਰ ਉਹਨਾਂ ਨੇ ਕਿਹਾ ਕਿ ਚਲੋ ਸੇਵਾ ਕਰ ਲਓ ਪਿੰਡ ਲਿਜਾ ਕੇ। ਆਪਣੇ ਸਹੁਰੇ ਪਿੰਡ ਉਹਨਾਂ ਦੀ ਵਾਈਫ ਦਾ ਪਿੰਡ ਹੈ ਜਿਹੜਾ ਕੀੜੀ ਮੰਗਿਆਲ, ਉਹ ਵੀ ਗੁਰਦਾਸਪੁਰ ਜ਼ਿਲ੍ਹੇ 'ਚ ਹੀ ਹੈ, ਤੇ ਕੀੜੀ ਮੰਗਿਆਲ ਜਿਹੜਾ ਫਿਰ ਜਾ ਕੇ ਉਹ ਉੱਥੇ ਰਹੇ ਕੁਛ ਦਿਨ। ਤੇ ਫਿਰ ਅਖੀਰ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਜਿਸ ਤਰੀਕੇ ਨਾਲ 6 ਮਈ ਨੂੰ 1973 ਦੇ ਵਿੱਚ ਫਿਰ ਜਿਹੜਾ ਹੈ ਉਹਨਾਂ ਦਾ ਜਿਹੜਾ ਉਹ ਦੇਹਾਂਤ ਹੋ ਜਾਂਦਾ। ਤੇ ਦੋ ਗੱਲਾਂ ਜਿਹੜੀਆਂ ਨੇ ਉਹ ਜਿਹੜੀਆਂ ਗੌਤਮ ਜੀ ਉਹ ਬਹੁਤ ਜ਼ਰੂਰੀ ਹੈ। ਇੱਕ ਤਾਂ ਇਹ ਹੈ ਕਿ ਅਕਸਰ ਕਿਹਾ ਜਾਂਦਾ ਹੈ ਕਿ ਜੇ ਉਹਨਾਂ ਦਾ ਏਦਾਂ ਦਾ ਸੁਭਾਅ ਨਾ ਹੁੰਦਾ, ਕਈ ਮਾਮਲਿਆਂ 'ਚ ਜਿੱਦੀ ਵੀ ਬਹੁਤ ਸੀ ਨਾ, ਤੇ ਏਦਾਂ ਦਾ ਨਾ ਹੁੰਦਾ ਤੇ ਹੋਰ ਬਹੁਤ ਕੁਛ ਦੇ ਜਾਂਦੇ ਪੰਜਾਬੀ ਲਿਟਰੇਚਰ ਨੂੰ, ਲੰਬਾ ਸਮਾਂ ਜਿਉਂਦੇ ਰਹਿੰਦੇ। ਤੇ ਕਿਉਂਕਿ ਬਹੁਤ ਛੋਟੀ ਉਮਰ ਦੇ ਵਿੱਚ ਚਲੇ ਜਾਣਾ, ਇਹ ਵੀ ਜਿਹੜਾ ਇੱਕ ਜਿਹੜੀ 36-37 ਸਾਲ ਦੀ ਉਮਰ ਕਿਹੜੀ ਉਮਰ ਹੁੰਦੀ ਹੈ, ਤੇ ਇਹ ਬਹੁਤ ਵੱਡਾ ਘਾਟਾ ਪਿਆ ਪੰਜਾਬੀ ਸਾਹਿਤ ਨੂੰ, ਪੰਜਾਬੀ ਪੋਇਟਰੀ ਨੂੰ, ਪੰਜਾਬੀ ਗੀਤਕਾਰੀ ਨੂੰ, ਲਿਟਰੇਚਰ ਨੂੰ, ਆਪਾਂ ਇਹ ਅਕਸਰ ਗੱਲ ਕਰਦੇ। ਇੱਕ ਦਾ ਦੂਜਾ ਪੱਖ ਇਹ ਵੀ ਹੈ ਕਿ ਸ਼ਾਇਦ ਫਿਰ ਉਹ ਲਿਖਦੇ ਹੀ ਲਿਖ ਹੀ ਨਾ ਸਕਦੇ, ਜਾਂ ਜਿੱਦਾਂ ਦਾ ਉਹ ਲਿਖ ਗਏ ਜਾਂ ਉਸ ਗੱਲ ਨੂੰ ਪਕੜ ਹੀ ਨਾ ਸਕਦੇ, ਇਹ ਵੀ ਦੋਵੇਂ ਗੱਲਾਂ ਨੇ। ਤੇ ਪਰ ਮੈਨੂੰ ਅਜੇ ਵੀ ਲੱਗਦਾ ਕਿ ਇਸ ਜਿਹੜਾ ਹੈਗਾ ਵੇਲੇ ਦਾ ਜਾਂ ਉਸ ਸਦੀ ਦਾ, ਤੇ ਮੈਨੂੰ ਲੱਗਦਾ ਕਿ ਵੱਡਾ ਸ਼ਾਇਰ ਪੰਜਾਬੀ ਦਾ ਜਿਹੜਾ ਹੈ ਉਹ ਸ਼ਿਵ ਕੁਮਾਰ ਹੀ ਹੋਇਆ, ਜਿਨ੍ਹਾਂ ਨੂੰ ਇਹ ਸਾਰੀ ਗੱਲ ਜਿਹੜੀ ਹੈ ਇਸ ਤਰੀਕੇ ਨਾਲ ਮਨੁੱਖੀ ਲਾਈਫ ਤੇ ਜਾਂ ਪੰਜਾਬੀ ਜ਼ਿੰਦਗੀ ਦੇ ਵਿੱਚ ਜਿਹੜੀ ਹੈ ਉਹ ਵਿਛੋੜਾ ਕੀ ਹੈ, ਵਿਰਹਾ ਕੀ ਹੈ, ਜਾਂ ਜਿਹੜੀਆਂ ਸਾਡੀਆਂ ਰੋਮਾਂਟਿਕ ਜਿਹੜੀ ਲਾਈਫ ਹੈ, ਜਾਂ ਕਿੰਨੀ ਕੁ ਵੱਡੀ ਜਿਹੜੀ ਰੋਮਾਂਸ ਦੇ ਵਿੱਚ ਖੁੱਲ ਹੋ ਸਕਦੀ ਹੈ, ਜਾਂ ਕਿੰਨੀ ਕੁ ਤੁਸੀਂ ਉਹਨੂੰ ਇਸ ਪਾਸੇ ਵੱਲ ਤੋਰ ਸਕਦੇ ਹੋ, ਤੇ ਉਹ ਹੈ ਉਹ ਉਸ ਲੈਵਲ ਦਾ ਜਿਹੜਾ ਮੈਨੂੰ ਨਹੀਂ ਲੱਗਦਾ ਕੋਈ ਹੋਰ ਕੋਈ ਲਿਖ ਸਕਿਆ ਹੋਵੇ। ਹਾਂਜੀ
0: ਜੀ ਵਾਕਈ ਵੈਸੇ ਤੁਸੀਂ ਲੂਣਾ ਦੀ ਗੱਲ ਕਰ ਹੀ ਦਿੱਤੀ, ਆਖਰ 5-4 ਮਿੰਟ ਬਚੇ ਨੇ ਜੇ ਉਹਦੇ 'ਚ ਮੈਂ ਇਹ ਗੱਲ ਕਰਨੀ ਚਾਹਾਂ ਕਿ ਕੀ ਸ਼ਿਵ ਨੇ ਤੁਹਾਨੂੰ ਲੱਗਦਾ ਕਿ ਉਸ ਵਕਤ ਡੈਲੀਬਰੇਟਲੀ ਲੂਣਾ ਵਰਗੇ ਜਿਹੜੇ ਇੱਕ ਕਾਵ ਸੰਗ੍ਰਹਿ ਉਸ ਨੂੰ ਹੱਥ ਪਾਇਆ ਹੋਣਾ, ਕਿਉਂਕਿ ਮਿਡ 1800 ਦੇ ਵਿੱਚ ਕਾਦਰ ਯਾਰ ਜਿਹੜਾ ਭਗਤ ਪੂਰਨ ਦਾ ਕਿੱਸਾ ਦੱਸਦਾ ਉਹਦੇ 'ਚ ਤਾਂ ਲੂਣਾ ਇੱਕ ਚਰਿੱਤਰਹੀਨ ਜਨਾਨੀ ਹੈਗੀ ਹੈ ਅਤੇ ਸਮਾਜ ਨੂੰ ਮਗਰ ਲਗਾ ਕੇ ਰੱਖਦੀ ਹੈ, ਅਖਲਾਕੀ ਕੀਮਤਾਂ ਤੋਂ ਡਿੱਗੀ ਹੋਈ ਹੈ। ਅਤੇ ਉਸ ਤੋਂ ਉਲਟ ਜਦੋਂ ਸ਼ਿਵ ਇਸ ਕਿਸਮ ਦੀ ਗੱਲ ਕਰਦਾ, ਅਤੇ ਜਦੋਂ ਕੋਈ ਇੱਕ ਤੁਹਾਡਾ ਕੱਦ ਉਦੋਂ ਤੱਕ ਬਣ ਚੁੱਕਿਆ ਸੀਗਾ ਸ਼ਿਵ ਦਾ, ਅਤੇ ਜਦੋਂ ਤੁਹਾਡਾ ਕਿਰਦਾਰ ਬਣ ਜਾਂਦਾ ਇੱਕ ਕੱਦ ਬਣ ਜਾਂਦਾ, ਉਸ ਤੋਂ ਬਾਅਦ ਤੁਸੀਂ ਇਹ ਸੋਚਦੇ ਹੋ ਵੀ ਨਾ ਭਾਈ ਜ਼ਿਆਦਾ ਲੁਕਾਈ ਕਿਤੇ ਇਸ ਕੰਮ ਕਰਕੇ ਮੇਰੇ ਪਿੱਛੇ ਨਾ ਪੈ ਜਾਵੇ, ਉਹ ਇੱਕ ਕਿਸਮ ਦੀ ਲਿਟਰੇਰੀ ਸੁਸਾਈਡ ਵੀ ਹੋ ਸਕਦਾ ਸੀ ਸ਼ਿਵ ਦੀ ਲਿਟਰੇਚਰ ਕਰੀਅਰ ਦਾ। ਪਰ ਉਹ ਉਲਟਾ ਜਿਹੜਾ ਹੈਗਾ ਉਹ ਦੂਸਰਾ ਪੱਖ, ਜਿੱਦਾਂ ਤੁਸੀਂ ਦੱਸਿਆ ਕਿ ਜੇ ਕ੍ਰਾਂਤੀਕਾਰੀ ਨਾ ਹੁੰਦੇ ਤਾਂ ਫਿਰ ਐਡੀ ਵੱਡੀ ਗੱਲ ਕਿਵੇਂ ਕਹਿ ਲੈਂਦੇ, ਇਸ ਮਹਾਂਕਾਵਿ ਦੇ ਵਿੱਚ ਇਹ ਗੱਲ ਕਿਵੇਂ ਕਰ ਲੈਂਦੇ। ਉਹ ਕਿਸ ਤਰੀਕੇ ਦੀ ਇੱਕ ਸੋਚ ਰਹੀ ਹੋਊਗੀ ਸ਼ਿਵ ਦੀ ਕਿ ਨਹੀਂ ਇਹ ਭਗਤਪੁਰਾ ਦਾ ਕਿੱਸਾ ਜਿਹਨੂੰ ਹੁਣ ਤੱਕ ਦੁਨੀਆ ਮੰਨਦੀ ਰਹੀ ਹੈ ਉਹ ਲੂਣਾ ਦਾ ਕਿੱਸਾ ਹੈਗਾ?
1: ਨਹੀਂ ਦੇਖੋ, ਇਹ ਬਿਲਕੁਲ ਇਹ ਸਵਾਲ ਕਈ ਵਾਰੀ ਆਉਂਦਾ ਹੈ। ਜਿਹੜੀ ਗੱਲ ਮੈਨੂੰ ਲੱਗਦੀ ਹੈ, ਠੀਕ ਹੈ ਆਪਾਂ ਲੂਣਾ ਬਾਰੇ ਪੜ੍ਹਿਆ ਵੀ ਹੈ ਬਹੁਤ ਕੁਛ ਹੈ, ਬਸ ਸ਼ਿਵ ਕੁਮਾਰ ਨੇ ਬਚਪਨ ਦੇ ਵਿੱਚ ਜਿਹੜਾ ਮੈਂ ਤੁਹਾਨੂੰ ਦੱਸਿਆ ਨਾ ਕਿ ਕਵੀਸ਼ਰਾਂ ਦੇ ਢਾਡੀਆਂ ਦੇ ਤੂੰਬੇ ਲਵੋਜਿਆਂ ਦੇ ਜਿਹੜੇ ਉਸ ਇਲਾਕੇ ਚ ਜਿਹੜੇ ਸੀ ਉਹ ਅਖਾੜੇ ਸੁਣੇ, ਇਹਨਾਂ ਅਖਾੜਿਆਂ ਚ ਪੂਰਨ ਨੂੰ ਬਹੁਤ ਗਾਇਆ ਜਾਂਦਾ ਸੀ। ਤੇ ਪੂਰਨ ਨੂੰ ਜਦੋਂ ਜਿੱਥੇ ਗਾਇਆ ਜਾਂਦਾ ਤੇ ਉੱਥੇ ਵਾਰ ਵਾਰ ਜਿਹੜੀ ਗੱਲ ਹੈ ਉਹ ਲੂਣਾ ਤੇ ਆਉਂਦੀ ਸੀ, ਲੂਣਾ ਦੇ ਕਰੈਕਟਰ ਤੇ ਆਉਂਦੀ ਸੀ, ਲੂਣਾ ਦੇ ਕਿਰਦਾਰ ਤੇ ਆਉਂਦੀ ਸੀ ਵੀ ਕਿਵੇਂ ਉਹਨੇ ਆਪਦੇ ਪੁੱਤਰ ਨੂੰ ਜਿਹੜਾ ਉਹਦੀ ਗੋਦੀ ਚ ਬੈਠਣਾ ਚਾਹੁੰਦਾ ਸੀ, ਹੋਰ ਉਹਨੂੰ ਇਸ਼ਕ ਕਰਨਾ ਚਾਹਿਆ ਜਾਂ ਉਹਨੂੰ ਇੱਦਾਂ ਪਰਣਾਉਣਾ ਚਾਹਿਆ ਜਾਂ ਉਹਦੇ ਨਾਲ ਸੰਬੰਧ ਬਣਾਉਣੇ ਚਾਹੇ, ਸਿੱਧੀ ਗੱਲ ਜੇ ਆਪਾਂ ਕਰੀਏ ਤੇ ਜ਼ਰੂਰ ਇਹ ਗੱਲ ਕਿਤੇ ਨਾ ਕਿਤੇ ਸ਼ਿਵ ਨੂੰ ਰੜਕਦੀ ਹੋਣੀ ਆ ਕਿ ਇਸ ਤਰੀਕੇ ਦਾ ਜਿਹੜਾ ਹੈ ਵੀ ਕੀ ਇਹ, ਕਿਉਂਕਿ ਜਿਹੜਾ ਕਾਦਰ ਯਾਰ ਦਾ ਕਿੱਸਾ ਹੈ ਨਾ, ਚਲੋ ਕਿੱਸਾ ਦਾ ਜੋ ਵੀ ਹੋਵੇ ਪਰ ਜਿਹੜਾ ਉਹਦਾ ਅੱਗੇ ਇੱਕ ਨੈਰੇਟਿਵ ਬਣਦਾ ਜਦੋਂ ਆਪਾਂ ਅਖਾੜਿਆਂ ਦੇ ਵਿੱਚ ਸੁਣਦੇ ਹਾਂ, ਤੇ ਉਹ ਤਾਂ ਇਹ ਹੈ ਨਾ ਉੱਥੇ ਤਾਂ ਲੂਣਾ ਨੂੰ ਇੱਕ ਬਹੁਤ ਵੱਡੀ ਖਲਨਾਇਕ ਬਣਾ ਕੇ ਪੇਸ਼ ਕੀਤਾ, ਤੇ ਜਿੱਥੇ ਉਹ ਕਹਿੰਦਾ ਵੀ ਉਹ ਸਲਵਾਨ ਨੂੰ ਕਹਿੰਦੀ ਆ ਵੀ ਇਹਨੂੰ ਇਹਦੇ ਹੱਥ ਪੈਰ ਵੱਢ ਕੇ ਜਿਹੜਾ ਉਹਦਾ ਲਹੂ ਹੈ ਉਹ ਲਿਆ ਕੇ ਮੈਨੂੰ ਦਿੱਤਾ ਜਾਵੇ, ਮੈਂ ਉਹਦਾ ਪਿਆਲਾ ਪੀਵਾਂ ਤੇ ਇਹ ਮੇਰੇ ਜਿਹੜੀ ਹੈਗੀ ਆਤਮਾ ਠਰਦੀ ਹੈ ਕਿਉਂਕਿ ਇਹਨੇ ਮੇਰੀ ਬੇਇੱਜ਼ਤੀ ਕੀਤੀ ਹੈ, ਮੇਰੀ ਬਦਨਾਮੀ ਕੀਤੀ ਹੈ, ਮੈਨੂੰ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਹੈ, ਏਦਾਂ ਦੀ ਗੱਲ। ਹੁਣ ਉਹ ਅਤਕਥਨੀ ਹੈ ਬਹੁਤ ਵੱਡੀ, ਏਦਾਂ ਹੁੰਦਾ ਨੀ, ਤੇ ਹਾਲਾਂਕਿ ਇਹ ਜ਼ਰੂਰੀ ਵੀ ਨਹੀਂ ਵੀ ਉਹ ਹੱਥ ਪੈਰ ਵੱਢੇ ਗਏ ਹੋਣ, ਹੋ ਸਕਦਾ ਹੈ ਕਿਉਂਕਿ ਇਹ ਵੀ ਕਿਤੇ ਨਾ ਕਿਤੇ ਆਉਂਦਾ ਨਾ ਕਿ ਜਲਾਦਾਂ ਨੇ ਆ ਕੇ ਕਹਿਤਾ ਕੁਛ ਹੋਰ ਹੀ ਲਿਆ ਕੇ ਖੂਨ ਦਿਖਾਤਾ ਉਹਨਾਂ ਨੇ ਜੋ ਖੂਨ ਸੁੱਟਿਆ ਜੀ ਉਹਨੂੰ। ਤੇ ਪਰ ਜਦੋਂ ਕਿਉਂਕਿ ਇਹ ਸਾਡੇ ਇੱਕ ਫੋਕਲੋਰ ਦਾ ਇੱਥੇ ਇਹ ਕਹੇ ਵੀ ਹੈ ਕਿ ਬੜੀ ਬੇਰਹਿਮੀ ਦੇ ਨਾਲ ਫਿਰ ਜਦੋਂ ਕਿਸੇ ਨੂੰ ਖਲਨਾਇਕ ਬਣਾਉਣਾ ਉਹ ਇਹ ਗੱਲ ਕਰਦੇ ਆ, ਤੇ ਇਹ ਜ਼ਰੂਰ ਕਿਤੇ ਨਾ ਕਿਤੇ ਉਹਦੇ ਮਨ ਚ ਇਹ ਗੱਲ ਲੜਕਦੀ ਹੋਵੇ ਵੀ ਇੱਕ ਜਿਹੜੀ, ਕਿਉਂਕਿ ਉਹ ਖੁਦ ਸ਼ਿਵ ਆਪ ਰਿਹਾ ਸੀਗਾ ਪਹਾੜੀ ਇਲਾਕੇ ਦੇ ਵਿੱਚ ਜਦੋਂ ਓਵਰਸੀਅਰ ਦਾ ਕੋਰਸ ਕਰਦਾ ਸੀ, ਉਹਨੇ ਕੁੜੀਆਂ ਵੀ ਦੇਖੀਆਂ ਸੀ, ਪਿਆਰ ਵੀ ਕੀਤਾ ਸੀ, ਤੇ ਖਾਸ ਕਰਕੇ ਚੰਬੇ ਦੀ ਜਿਹੜੀ ਗੱਲ ਵੀ ਚੰਬੇ ਦੀ ਜਿਹੜੀ ਕੁੜੀ ਆ ਉਹ ਇੰਨੀ ਜ਼ਾਲਮ ਨਹੀਂ ਹੋ ਸਕਦੀ ਕਿ ਇਹ ਕਹੇ, ਇਹ ਜ਼ਰੂਰ ਕਿਤੇ ਨਾ ਕਿਤੇ ਗੱਲ ਜਿਹੜੀ ਆ ਉਹ ਪਈ ਹੋਣੀ ਹੈ, ਕਿਉਂਕਿ ਲੂਣਾ ਦੇ ਵਿੱਚ ਹੀ ਜਿਹੜਾ ਇੱਕ ਗੀਤ ਜਿਹੜਾ ਬੜਾ ਵਧੀਆ ਮੈਨੂੰ ਲੱਗਦਾ ਹੁੰਦਾ ਹੈ, ਚਲੋ ਕਿਉਂਕਿ ਵਰਸ ਦੇ ਵਿੱਚ ਆ ਸਾਰਾ ਨਾਟਕ ਤੇ ਉਹ ਜਦੋਂ ਬੈਕਗਰਾਉਂਡ ਤੋਂ ਚੱਲਦਾ, ਅੱਧੀ ਰਾਤੀ ਦੇਸ਼ ਚੰਬੇ ਦੇ ਚੰਬਾ ਖਿੜਿਆ ਹੋ, ਚੰਬਾ ਖਿੜਿਆ ਮਾਲਣੇ, ਚੰਬਾ ਖਿੜਿਆ ਹੋ, ਤੇ ਹੁਣ ਉਸ ਤਰੀਕੇ ਨਾਲ ਜਿਵੇਂ ਜਿਹੜੀ ਹੈ ਚੰਬੇ ਦੀ ਸਾਰੀ ਜਿਹੜੀ ਗੱਲ ਉਹ ਸ਼ਿਵ ਕੁਮਾਰ ਉਦਾਂ ਕਰਦਾ, ਤੇ ਉਹ ਜ਼ਰੂਰ ਕਿਤੇ ਨਾ ਕਿਤੇ ਗੱਲ ਪਈ ਹੋਣੀ, ਜਿਸ ਕਰਕੇ ਉਹਨੇ ਇਸ ਤਰ੍ਹਾਂ ਬਿਲਡ ਕੀਤਾ ਕਿ ਜਿਹੜਾ, ਕਿਉਂਕਿ ਉਹ ਤਾਂ ਕਿੱਸਿਆਂ ਦੇ ਵਿੱਚ ਵੀ ਪਿਆ ਸੀ, ਕਾਦਰ ਯਾਰ ਦੇ ਕਿੱਸੇ ਦੇ ਵਿੱਚ ਵੀ ਪਿਆ ਸੀ ਕਿ ਜਿਹੜੀ ਉਮਰ ਵੱਡੀ ਸੀ ਉਹਦੀ ਸਲਵਾਨ ਦੀ ਜਦੋਂ ਉਹਨੇ ਵਿਆਹ ਕਰਾਇਆ, ਤੇ ਸੋ ਇਸ ਤਰੀਕੇ ਦਾ ਜਦੋਂ ਤੁਸੀਂ ਇੱਕ ਲੀਹਾ ਪਾੜ ਕੇ ਲਿਖਦੇ ਹੋ ਬਿਲਕੁਲ ਚੈਲੰਜਸ ਹੁੰਦੇ ਆ, ਤੁਹਾਡੀ ਗੱਲ ਸਹੀ ਹੈ, ਇਹ ਗੱਲ ਆ ਸਕਦੀ ਸੀ ਵੀ ਇਹ ਇੱਕ ਜਿਹੜੀ ਖਲਨਾਇਕ ਹੈ ਸਾਡੇ ਸਾਹਿਤ ਦੇ ਵਿੱਚ ਸਾਡੇ ਫੋਕਲੋਰ ਦੇ ਵਿੱਚ ਤੂੰ ਉਹਨੂੰ ਨਾਇਕ ਕਿਵੇਂ ਬਣਾ ਸਕਦਾ, ਤੇ ਪਰ ਨਹੀਂ ਉਹਨੂੰ ਚੈਲੰਜ ਮੰਨਿਆ, ਤੇ ਉਹਦਾ ਚੈਲੰਜ ਇੰਨਾ ਠੀਕ ਦਿਸ਼ਾ ਦੇ ਵਿੱਚ ਚੱਲਿਆ, ਫਿਰ ਉਹਦੇ ਹੱਕ ਦੇ ਵਿੱਚ ਸਾਰਾ ਜਿਹੜਾ ਉਦੋਂ ਦੀ ਜਿਹੜੀ ਮਾਡਰਨ ਕ੍ਰਿਟਿਸਿਜ਼ਮ ਸੀਗਾ ਜਿਹੜਾ ਉਹ ਵੀ ਉਹਦੇ ਹੱਕ ਚ ਫਿਰ ਆ ਕੇ ਇਹ ਖੜਾ ਹੋ ਗਿਆ ਕਿ ਬਿਲਕੁਲ ਇੱਕ ਔਰਤ ਦੇ ਹੱਕ ਚ ਜਿਹੜੀ ਆਵਾਜ਼ ਉਠਾਉਣੀ, ਜਿਹੜਾ ਨੈਰੇਟਿਵ ਹੁਣ ਤੱਕ ਚੱਲਦਾ ਹੈ। ਸੋ ਮੈਨੂੰ ਲੱਗਦੀ ਹੈ ਕਿ ਇਹੀ ਜਿਹੜਾ ਸੀ, ਹਾਲਾਂਕਿ ਬਹੁਤ ਅੱਛਾ ਲਿਖਿਆ ਉਹਨੇ ਸਾਰਾ, ਤੇ ਪਰ ਇਹ ਵੱਡੀ ਪ੍ਰਾਪਤੀ ਸੀ ਉਹਦੀ।
0: ਜੀ ਵਾਕਈ ਬਹੁਤ ਸ਼ੁਕਰੀਆ ਪ੍ਰੀਤਮ ਭਾਜੀ, ਧੰਨਵਾਦ ਇਸ ਸਾਰੀ ਸਾਂਝ ਪਾਉਣ ਦੇ ਲਈ।
1: ਥੈਂਕ ਯੂ।
0: ਸੋ ਇਹ ਸੀ ਪ੍ਰੀਤਮ ਸਿੰਘ ਰੁਪਾਲ ਜੀ, ਸਾਡੇ ਨਾਲ ਗੱਲ ਅੱਜ ਸ਼ਿਵ ਕੁਮਾਰ ਬਟਾਲਵੀ ਦੀ ਕੀਤੀ ਹੈ, ਔਰ ਅਲੱਗ ਅਲੱਗ ਜਿਹੜੀਆਂ ਸ਼ਿਵ ਦੇ ਕਰੈਕਟਰ ਦੇ ਨਾਲ ਜੁੜੀਆਂ, ਸ਼ਿਵ ਦੇ ਲਿਟਰੇਚਰ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਕੀਤੀਆਂ ਹੈਗੀਆਂ। ਔਰ ਜਿੱਦਾਂ ਕਹਿ ਦਿੰਦੇ ਹੈਗੇ ਹੈ ਕਿ ਸ਼ਿਵ ਬਿਰਹਾ ਦਾ ਸੁਲਤਾਨ, ਠੀਕ ਹੈ ਇੱਕ ਬਿਰਹਾ ਦਾ ਗੱਲ ਮੇਰੇ ਖਿਆਲ ਦੇ ਨਾਲ ਸ਼ਾਇਦ ਉਸ ਤੋਂ ਪਹਿਲਾਂ ਕਿਸੇ ਨੇ ਗਮ ਦੀ, ਪੀੜਾ ਦੀ, ਨਿਰਾਸ਼ਤਾ ਦੀ, ਮੌਤ ਦੀ ਗੱਲ ਇਸ ਢੰਗ ਦੇ ਨਾਲ ਕੀਤੀ ਹੋਵੇ। ਔਰ ਉਹ ਆਪਣੀ ਭਰੀ ਜਵਾਨੀ ਦੇ ਵਿੱਚ ਅਸਾਂ ਤਾਂ ਰੋਬ ਜੋਬਨ ਉੱਤੇ ਮਰ ਜਾਣਾ, ਇਸ ਕਿਸਮ ਦੀਆਂ ਭਵਿੱਖਬਾਣੀਆਂ, ਇਸ ਕਿਸਮ ਦੀਆਂ ਗੱਲਾਂ ਕੀਤੀਆਂ ਹੋਣ, ਉਹ ਸ਼ਾਇਦ ਕੋਈ ਨਹੀਂ ਸੀਗਾ, ਇਸ ਕਰਕੇ ਸ਼ਿਵ ਨੂੰ ਉਹਦੇ ਨਾਲ ਜੁੜਿਆ ਜਾ ਸਕਦਾ। ਪਰ ਜਿੱਦਾਂ ਦੱਸਿਆ ਕਿ ਰੋਮਾਂਸ ਦੀ ਗੱਲ ਸ਼ਿਵ ਨੇ ਕੀਤੀ ਹੈ, ਕ੍ਰਾਂਤੀ ਸ਼ਿਵ ਨੇ ਲਿਆਂਦੀ ਹੈਗੀ, ਔਰ ਚੰਗੀਆਂ ਜੇ ਜਿਹਨੂੰ ਆਸ਼ਾਵਾਦੀ ਕਵਿਤਾਵਾਂ ਨੇ ਉਹ ਵੀ ਉਹਨਾਂ ਦੀਆਂ ਕੀਤੀਆਂ ਹੋਈਆਂ ਨੇ। ਰੋਮੈਂਟਿਸਿਜ਼ਮ ਦੇ ਵਿੱਚੋਂ ਵੀ ਇੱਕ ਕਿਸਮ ਦੀ ਆਸ਼ਾ ਹੀ ਨਿਕਲਦੀ ਹੈ। ਇੱਕ ਕੁੜੀ ਜਿਹਦਾ ਨਾਂ ਮੁਹੱਬਤ ਗੁੰਮ ਹੈ, ਗੁੰਮ ਹੈ, ਗੁੰਮ ਹੈ, ਸਾਧ ਮੁਰਾਦੀ ਸੋਹਣੀ ਫਬਤ ਗੁੰਮ ਹੈ, ਗੁੰਮ ਹੈ। ਸੋ ਉਹਨਾਂ ਦੇ ਖਿਆਲਾਂ ਦੇ ਵਿੱਚ ਉਹ ਗੁੰਮ ਹੈ। ਪਰ ਸੋਚਿਆ ਮੈਂ ਇਹ ਸੀਗਾ ਕਿ ਕੁਛ ਐਸੇ ਗੀਤ ਜਿਹੜੇ ਨੇ ਉਹ ਤੁਹਾਡੇ ਰੂਬਰੂ ਕਰਾਂਗੇ ਇਸ ਪ੍ਰੋਗਰਾਮ ਦੇ ਵਿੱਚ, ਜਿਵੇਂ ਮਾਏ ਨੇ ਮੈਂ ਬਿੜਾ ਯਾਰ ਬਣਾਇਆ। ਪਰ ਫਿਰ ਸੋਚਿਆ ਕਿ ਹੁਣ ਜਦੋਂ ਸ਼ਿਵ ਦੇ ਕਰੈਕਟ ਜਿਹੜਾ ਇੱਕ ਸ਼ਿਵ ਦੀ ਇੱਕ ਸਾਖ ਹੈ ਉਸਦਾ ਇੱਕ ਦੂਸਰਾ ਪੱਖ ਦਿਖਾਉਣ ਦੀ ਆਪਾਂ ਇਸ ਸ਼ੋਅ ਦੇ ਵਿੱਚ ਕੋਸ਼ਿਸ਼ ਕਰ ਰਹੇ ਹਾਂ, ਤਾਂ ਕਿਉਂ ਨਾ ਫਿਰ ਉਸੇ ਦੇ ਨਾਲ ਜੁੜਿਆ ਹੋਇਆ ਇੱਕ ਗੀਤ, ਔਰ ਉਹ ਗੀਤ ਜਿਹਨੇ ਸੁਰਿੰਦਰ ਕੌਰ ਨੂੰ ਵੀ ਰਾਤੋਂ ਰਾਤ 'ਚ ਤਾਂ ਨਹੀਂ, ਪਹਿਲਾਂ ਵੀ ਖੈਰ ਉਹ ਤਾਂ ਪ੍ਰਸਿੱਧ ਸੀਗੇ ਹੀ, ਇਸ ਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ, ਸੁਰਿੰਦਰ ਕੌਰ ਨੇ ਇਸ ਗੀਤ ਨੂੰ ਗਾ ਕੇ ਹੋਰ ਜ਼ਿਆਦਾ ਅਮਰ ਕਰ ਦਿੱਤਾ ਹੈਗਾ ਸ਼ਿਵ ਬਟਾਲਵੀ ਨੂੰ ਵੀ, ਆਪਣੇ ਆਪ ਨੂੰ ਵੀ। ਦੇਖੋ ਇਹ ਵੀ ਸ਼ਿਵ ਬਟਾਲਵੀ ਦੀ ਹੀ ਰਚਨਾ ਹੈਗੀ ਹੈ।

0: ਚੱਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
1: बिजनेस चलाना आसान नहीं, पर सही सलाह नाल हर चैलेंज आसान हो सकता है। सेबी पार्टनर्स वाइज टैक्स एडवाइजर्स तुहाडे नाल ने। ATO ऑडिट्स, टैक्स डिस्प्यूट्स, ATO डेट्स, बिजनेस रीस्ट्रक्चरिंग ते बिजनेस खरीदन जा वेतन संबंधी प्रोफेशनल गाइडेंस। अपने बिजनेस नो देओ मजबूत दिशा। आज ही विजिट करो sebipartners.au। सेबी पार्टनर्स वाइज टैक्स एडवाइजर्स तुहाडे बिजनेस दे भरोसेमंद टैक्स एडवाइजर्स।
2: Are you ready to start something? Do what you love? With 38 free TAFE courses and over 130 nationally recognised qualifications, including health, nursing, community services and justice, come to Kangan Institute, the Australian Large Training Provider of the Year 2022. No ATAR needed. It's time to unleash you. At Kangan Institute, call 13 TAFE to apply now or visit kangan.edu.au. Eligibility criteria applies. Some or all of this training is delivered with Victorian and Commonwealth Government funding. RTO 3077.

ਵਰਕਰਸ ਆਪਣੇ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਗਿੱਦਾ ਇੰਸ਼ੋਰੈਂਸ ਸ਼ਰਤਾਂ ਲਾਗੂ

0: ਰੇਡੀਓ ਹਾਂਜੀ 1674 ਤੇ ਤੁਹਾਡਾ ਸਵਾਗਤ ਹੈ ਦੋਸਤੋ। ਹੁਣ ਸਮਾਂ ਹੋ ਚੁੱਕਿਆ ਜੀ ਖਬਰਾਂ ਵੱਲ ਝਾਤ ਮਾਰਨ ਦਾ। ਅੱਜ ਤਰੀਕ ਹੈ 9 ਅਕਤੂਬਰ 2026, ਦਿਨ ਹੈ ਸ਼ੁੱਕਰਵਾਰ। ਸਮਾਂ ਹੋ ਚੁੱਕਾ 9 AM ਤੇ ਸਾਡੇ ਨਾਲ ਜੁੜ ਚੁੱਕੇ ਨੇ ਸਿਡਨੀ ਸਟੂਡੀਓ ਤੋਂ ਗੌਤਮ ਜੀ ਅੱਜ ਦੀਆਂ ਖਬਰਾਂ ਦੱਸਣ ਲਈ। ਗੌਤਮ ਜੀ ਤੁਸੀਂ ਆਉਣੇ ਰਹੋ।
1: ਬਹੁਤ ਧੰਨਵਾਦ ਕ੍ਰਿਸ਼ਨਾ ਜੀ ਔਰ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਔਰ ਆਓ ਸ਼ੁਰੂਆਤ ਕਰਦੇ ਹਾਂ ਆਸਟ੍ਰੇਲੀਅਨ ਭਾਰਤ ਤੇ ਦੁਨੀਆਂ ਜਹਾਨ ਦੀਆਂ ਖਬਰਾਂ ਦੀ। ਔਰ ਜਿੱਦਾਂ ਤੁਸੀਂ ਦੱਸਿਆ ਕਿ ਸ਼ੁੱਕਰਵਾਰ ਹੈ ਤੇ ਸ਼ੁੱਕਰਵਾਰ ਦੇ ਦਿਨ ਵੀਰਵਾਰ ਦੀ ਖਬਰ ਯਾਨੀ ਕਿ ਨੋਬਲ ਪੁਰਸਕਾਰ ਦੇ ਨਾਲ ਜਿਵੇਂ ਵਾਅਦਾ ਕੀਤਾ ਸੀਗਾ ਇਸ ਹਫਤੇ ਦੀ ਸ਼ੁਰੂਆਤ ਚ ਕਿ ਹਰ ਰੋਜ਼ ਜਿਹੜੀ ਜਿਹੜੀ ਕੈਟਾਗਰੀ ਦਾ ਅਵਾਰਡ ਅਨਾਊਂਸ ਕੀਤਾ ਜਾਏਗਾ ਉਹ ਤੁਹਾਨੂੰ ਦੱਸਦੇ ਰਹਾਂਗੇ। ਕੱਲ ਦਾ ਦਿਨ ਜਿਹੜਾ ਸੀ ਉਹ ਨੋਬਲ ਪੁਰਸਕਾਰ ਲਿਟਰੇਚਰ ਕੈਟਾਗਰੀ ਦੇ ਵਿੱਚ ਯਾਨੀ ਸਾਹਿਤ ਦੀ ਕੈਟਾਗਰੀ ਦੇ ਵਿੱਚ ਜਿਹੜਾ ਪੁਰਸਕਾਰ ਐਲਾਨ ਕੀਤਾ ਜਾਣਾ ਸੀ। ਕੈਨੇਡੀਅਨ ਕਾਵਿ ਰਚਨਾਕਾਰ ਤੇ ਜਿਹੜੇ ਨਿਬੰਧ ਲਿਖਦੇ ਨੇ ਐਨੀ ਕਾਰਸਨ ਉਹਨਾਂ ਨੂੰ ਸਾਹਿਤ ਦਾ ਨੋਬਲ ਪੁਰਸਕਾਰ ਦਿੱਤਾ ਗਿਆ। 76 ਸਾਲ ਦੀ ਕਾਰਸਨ ਨੂੰ ਉਹਨਾਂ ਦੀਆਂ ਰਚਨਾਵਾਂ ਖਾਸ ਤੌਰ ਦੇ ਉੱਤੇ ਕਵਿਤਾਵਾਂ ਕਥਾ ਸਾਹਿਤ ਤੇ ਅਕੈਡਮਿਕ ਜਿਹੜਾ ਰਿਸਰਚ ਉਹ ਕਰਦੇ ਨੇ ਉਸਦੇ ਦਰਮਿਆਨ ਉਹ ਜਿਸ ਕਿਸਮ ਦੇ ਨਾਲ ਸਰਹੱਦਾਂ ਪਾਰ ਕਰਕੇ ਜਿਸ ਕਿਸਮ ਦੀ ਰਿਸਰਚ ਕਰ ਰਹੇ ਨੇ ਉਹਨਾਂ ਦੇ ਉੱਤੇ ਉਹਨਾਂ ਨੂੰ ਇਹ ਪੁਰਸਕਾਰ ਦਿੱਤਾ ਗਿਆ। ਨੋਬਲ ਪੁਰਸਕਾਰ ਕਮੇਟੀ ਨੇ ਇਹ ਗੱਲ ਕਹੀ ਕਿ ਪੁਰਸਕਾਰ ਉਹਨਾਂ ਦੀਆਂ ਬੜੀਆਂ ਹੀ ਬਹਾਦਰ ਤਰੀਕੇ ਦੇ ਨਾਲ ਰਚੀਆਂ ਗਈਆਂ ਜਿਹੜੀਆਂ ਸਾਹਿਤਕ ਰਚਨਾਵਾਂ ਨੇ ਉਸਦੇ ਕਰਕੇ ਦਿੱਤਾ ਗਿਆ। ਨੋਬਲ ਪੁਰਸਕਾਰ ਕਿਸੇ ਵੀ ਲੇਖਕ ਦੇ ਪੂਰੇ ਜੀਵਨ ਦੇ ਸਾਹਿਤਕ ਯੋਗਦਾਨ ਨੂੰ ਧਿਆਨ ਦੇ ਵਿੱਚ ਰੱਖ ਕੇ ਹੀ ਦਿੱਤਾ ਜਾਂਦਾ ਹੈ। ਇਸ ਨੂੰ ਵਿਸ਼ਵ ਦੇ ਸਾਹਿਤ ਦੇ ਸਭ ਤੋਂ ਸਨਮਾਨਜਨਕ ਸਭ ਤੋਂ ਸਿਖਰਲੇ ਪੁਰਸਕਾਰ ਦੇ ਵਿੱਚੋਂ ਇੱਕ ਮੰਨਿਆ ਜਾਂਦਾ। ਵੈਸੇ ਇਸ ਪੁਰਸਕਾਰ ਦੇ ਨਾਲ ਵਿਜੇਤਾ ਨੂੰ $12,00,000 ਦੀ ਰਾਸ਼ੀ ਵੀ ਦਿੱਤੀ ਜਾਂਦੀ ਹੈ। ਕਾਰਸਨ ਦੀਆਂ ਪ੍ਰਮੁੱਖ ਰਚਨਾਵਾਂ ਦੇ ਵਿੱਚੋਂ ਦੀ ਗਲਾਸ ਐਸੇ, ਆਟੋਬਾਇਓਗ੍ਰਾਫੀ ਆਫ ਦੀ ਰੈੱਡ ਨੋਵਲ ਨਰਸ, ਨੋਕਸ, ਦੀ ਬਿਊਟੀ ਆਫ ਦੀ ਹਸਬੈਂਡ ਫਿਕਸ਼ਨਲ ਐਸੇ ਇਨ 29 ਟੈਂਗੋਸ ਤੇ ਫਲੋਟ ਵਰਗੀਆਂ ਰਚਨਾਵਾਂ ਸ਼ਾਮਲ ਨੇ। ਵੈਸੇ ਕਾਰਸਨ ਨੇ ਪ੍ਰਾਚੀਨ ਯੂਨਾਨੀ ਸਾਹਿਤ ਦਾ ਅਨੁਵਾਦ ਵੀ ਕੀਤਾ ਤੇ ਉਹ 30 ਤੋਂ ਵਧੇਰੇ ਸਾਲਾਂ ਤੋਂ ਕਲਾਸਿਕਲੀ ਹੁੰਦਾ ਜਿਹੜਾ ਪ੍ਰਾਚੀਨ ਜਿਹੜਾ ਯੂਨਾਨੀ ਤੇ ਰੋਮਨ ਸਾਹਿਤ ਹੈ ਤੇ ਸਭਿਆਚਾਰ ਹੈ ਉਸਦੇ ਬਾਰੇ ਉਹ ਰਿਸਰਚ ਕਰਦੇ ਰਹੇ ਨੇ। ਉਸਦੇ ਉਹ ਪ੍ਰੋਫੈਸਰ ਵੀ ਰਹੇ ਹੈਗੇ ਨੇ। ਉਧਰ ਦੂਜੇ ਪਾਸੇ ਅਮਰੀਕਾ ਤੋਂ ਇੱਕ ਖਬਰ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਦੁਨੀਆਂ ਭਰ ਦੇ ਵਿੱਚ ਟੀਵੀ ਚੈਨਲਾਂ ਦੇ ਉੱਤੇ। ਜੇਕਰ ਪ੍ਰੋਗਰੈਸਿਵ ਖਬਰਾਂ ਨਹੀਂ ਤੁਹਾਨੂੰ ਦੇਖਣ ਨੂੰ ਮਿਲਦੀਆਂ ਤਾਂ ਘੱਟੋ ਘੱਟ ਇਹ ਖਬਰ ਤਾਂ ਸੁਣਾਈ ਦਿਖਾਈ ਦੇ ਰਹੀ ਹੈ। ਅਮਰੀਕਾ ਦੇ ਟੈਨੇਸੀ ਸੂਬੇ ਦੇ ਵਿੱਚ ਪਿਛਲੇ ਹਫਤੇ ਮੌਤ ਦੀ ਸਜ਼ਾ ਦਿੱਤੇ ਜਾਣ ਤੋਂ ਬਾਅਦ ਅਸਫਲ ਹੋਣ ਦੀ ਕੋਸ਼ਿਸ਼ ਦੇ ਵਿੱਚ ਜਿਹੜੀ ਕ੍ਰਿਸਟਾ ਪਾਈਕ ਸੀ ਉਸ ਨੂੰ ਹੁਣ ਹਸਪਤਾਲ ਭਰਤੀ ਕੀਤਾ ਗਿਆ ਸੀ ਤੇ ਹੁਣ ਖਬਰ ਇਹ ਸਾਹਮਣੇ ਆ ਰਹੀ ਹੈ ਕਿ ਹਸਪਤਾਲ ਦੇ ਵਿੱਚ ਹੁਣ ਉਹ ਤੁਰਨ ਫਿਰਨ ਵੀ ਲੱਗ ਪਈ ਹੈ। ਬੁੱਧਵਾਰ ਦੇਰ ਰਾਤ ਬੀਬੀਸੀ ਰੇਡੀਓ ਦੇ ਉੱਤੇ ਇੱਕ ਪ੍ਰੋਗਰਾਮ ਟੁਡੇ ਦੇ ਵਿੱਚ ਗੱਲ ਕਰਦੇ ਆਇਆ ਉਸ ਦੀ ਵਕੀਲ ਸਟੀਫਨ ਫੈਰਲ ਨੇ ਕਿਹਾ ਕਿ ਪਾਈਕ ਦੇ ਨਾਲ ਸਿੱਧੇ ਤੌਰ ਤੇ ਤਾਂ ਹਾਲਾਂਕਿ ਗੱਲ ਨਹੀਂ ਹੋ ਸਕੀ ਹੈ ਪਰ ਉਹਨਾਂ ਨੂੰ ਹਸਪਤਾਲ ਪ੍ਰਸ਼ਾਸਨ ਦੀ ਤਰਫ ਤੋਂ ਪਤਾ ਚੱਲਿਆ ਹੈ ਕਿ ਪਾਈਕ ਪਹਿਲੀ ਵਾਰ ਹਸਪਤਾਲ ਦੇ ਵਿੱਚ ਆਪਣੇ ਕਮਰੇ ਦੇ ਅੰਦਰ ਟਹਿਲ ਰਹੀ ਹੈ ਜਦਕਿ ਮਾਨਸਿਕ ਰੂਪ ਦੇ ਵਿੱਚ ਉਹ ਹਾਲੇ ਵੀ ਧੁੰਦਲਾਪਨ ਮਹਿਸੂਸ ਕਰ ਰਹੀ ਹੈ। ਪਾਈਕ ਨੂੰ ਪਿਛਲੇ ਹਫਤੇ 1 ਨਹੀਂ ਬਲਕਿ 2 ਜਾਨਲੇਵਾ ਇੰਜੈਕਸ਼ਨ ਦਿੱਤੇ ਗਏ ਸੀ। ਮੌਤ ਦੀ ਸਜ਼ਾ ਦਾ ਇਹ ਇੱਕ ਤਰੀਕਾ ਹੈ ਅਮਰੀਕਾ ਦੇ ਵਿੱਚ ਇਹ ਸਜ਼ਾ ਉਸਨੂੰ ਦਿੱਤੀ ਗਈ ਸੀ ਪਰ ਇਹ ਸਜ਼ਾ ਨਾਕਾਮ ਰਹੀ ਕਿਉਂਕਿ ਇਸ ਤੋਂ ਬਾਅਦ ਇਹ ਇੰਜੈਕਸ਼ਨ ਉਸਦੇ ਉਸਨੂੰ ਖਤਮ ਕਰਨ ਦੇ ਵਿੱਚ ਨਾਕਾਮਯਾਬ ਰਹੇ ਤੇ ਫਿਰ ਉਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਸੀ। ਵੈਸੇ ਕ੍ਰਿਸਟਾ ਪਾਈਕ ਨੂੰ ਸਾਲ 1995 ਦੇ ਇੱਕ ਕੇਸ ਦੇ ਵਿੱਚ ਮੌਤ ਦੀ ਸਜ਼ਾ ਸੁਣਾਈ ਗਈ ਸੀ ਜਦੋਂ ਉਸਨੇ ਕੋਲਿਨ ਸਲੇਮਰ ਨਾਮ ਦੇ ਵਿਅਕਤੀ ਦਾ ਕਤਲ ਕੀਤਾ ਸੀ। ਬੀਤੇ ਬੁੱਧਵਾਰ ਟੈਨੇਸੀ ਦੀ ਇੱਕ ਅਦਾਲਤ ਦੇ ਵਿੱਚ ਉਸਨੂੰ ਜਾਨਲੇਵਾ ਇੰਜੈਕਸ਼ਨ ਦੇਣ ਦੀਆਂ ਦੋ ਕੋਸ਼ਿਸ਼ਾਂ ਅਦਾਲਤ ਦੀ ਤਰਫ ਤੋਂ ਸੁਣਾਏ ਗਏ ਫੈਸਲੇ ਦੇ ਵਿੱਚ ਦੋ ਕੋਸ਼ਿਸ਼ਾਂ ਜਿਹੜੀਆਂ ਸੀ ਉਹ ਨਾਕਾਮ ਰਹੀਆਂ ਸੀ ਜਿਸ ਦੇ ਵਿੱਚ ਉਹ ਬਚ ਗਈ। ਫਿਰ ਉਸਨੂੰ ਹਸਪਤਾਲ ਲਿਆਂਦਾ ਗਿਆ ਜਿੱਥੇ ਉਹ ਕੁਝ ਦਿਨ ਤੱਕ ਬੇਹੋਸ਼ ਰਹੀ। ਫਿਰ ਡਾਕਟਰਾਂ ਨੇ ਉਸਦੇ ਸਰੀਰ ਦੇ ਵਿੱਚੋਂ ਜਿਹੜਾ ਇੰਜੈਕਟ ਕੀਤਾ ਹੋਇਆ ਰਸਾਇਣ ਸੀ ਇਸ ਇੰਜੈਕਸ਼ਨ ਸੀ ਉਸਨੂੰ ਬਾਹਰ ਕੱਢਿਆ। ਹੁਣ ਮਾਹਰਾਂ ਦੀ ਤੇ ਕਾਨੂੰਨ ਦੀ ਜਾਣਕਾਰਾਂ ਦੀ ਟੀਮ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਠੀਕ ਹੋਣਾ ਆਪਣੇ ਆਪ ਦੇ ਵਿੱਚ ਇੱਕ ਬੜੀ ਵਿਲੱਖਣ ਘਟਨਾ ਹੈ। ਇਸੇ ਕਰਕੇ ਇਹ ਦੁਨੀਆ ਭਰ ਦੇ ਵਿੱਚ ਟੀਵੀ ਚੈਨਲਾਂ ਤੇ ਅਖਬਾਰਾਂ ਦੇ ਵਿੱਚ ਔਰ ਇੱਥੋਂ ਤੱਕ ਰੇਡੀਓ ਦੇ ਉੱਤੇ ਵੀ ਖਬਰਾਂ ਚਰਚਾ ਦਾ ਵਿਸ਼ਾ ਬਣ ਰਹੀਆਂ ਨੇ। ਮੰਨਿਆ ਜਾਂਦਾ ਹੈ ਕਿ ਜਾਨਲੇਵਾ ਇੰਜੈਕਸ਼ਨ ਤੋਂ ਬਚਣ ਵਾਲੀ ਅਮਰੀਕਾ ਦੇ ਇਤਿਹਾਸ ਦੇ ਵਿੱਚ ਤਾਂ ਘੱਟੋ ਘੱਟ ਉਹ ਪਹਿਲੀ ਔਰ ਇਕਲੌਤੀ ਐਸੀ ਸ਼ਖਸੀਅਤ ਨੇ ਜਿਹੜੀ ਕਿ ਬਚ ਕੇ ਨਿਕਲੀ ਹੈ। ਖੈਰ ਉਸਦੀ ਸਜ਼ਾ ਹੁਣ ਅੱਗੇ ਹੋਏਗੀ ਨਹੀਂ ਹੋਏਗੀ ਇਹ ਇੱਕ ਅਲੱਗ ਜਿਹੜਾ ਬਹਿਸ ਦਾ ਵਿਸ਼ਾ ਪਤਾ ਇਹ ਚੱਲ ਰਿਹਾ ਹੈ ਕਿ ਉਸਦੇ ਵਕੀਲਾਂ ਦੀ ਤਰਫ ਤੋਂ ਉਸਨੂੰ ਹੁਣ ਬਚਾਉਣ ਦੇ ਲਈ ਵੀ ਅਪੀਲ ਅੱਡ ਤੋਂ ਦਾਇਰ ਕੀਤੀਆਂ ਜਾਣਗੀਆਂ। ਉਧਰ ਫਰਾਂਸ ਦੇ ਵਿੱਚ ਵਧੇਰੇ ਸਿੱਖਿਆ ਫੰਡਸ ਦੀ ਮੰਗ ਦੇ ਲਈ ਦੇਸ਼ ਵਿਆਪੀ ਮੁਜ਼ਾਹਰੇ ਜਿਹੜੇ ਨੇ ਉਹਨਾਂ ਦਾ ਦੌਰ ਲੰਘੀ ਕੱਲ ਵੀ ਜਾਰੀ ਰਿਹਾ, ਵੀਰਵਾਰ ਦੇ ਦਿਨ ਵੀ, ਜਦੋਂ ਪੈਰਿਸ ਦੇ ਉੱਤਰ ਪੂਰਬ ਦੇ ਵਿੱਚ ਹਾਈ ਸਕੂਲ ਦੇ ਬਾਹਰ ਦਰਜਨਾਂ ਵਿਦਿਆਰਥੀਆਂ ਨੇ ਕੂੜੇਦਾਨ ਖਿੱਚ ਕੇ ਨਵੀਆਂ ਬੈਰਿਕਸ, ਨਵੀਆਂ ਰੋਕਾਂ ਜਿਹੜੀਆਂ ਨੇ ਉਹ ਖੜੀਆਂ ਕਰ ਦਿੱਤੀਆਂ, ਜਿਸ ਤੋਂ ਬਾਅਦ ਪੁਲਿਸ ਨੇ ਅਥਰੂ ਗੈਸ ਦੇ ਗੋਲੇ ਉਹਨਾਂ ਦੇ ਉੱਤੇ ਦਾਗਣੇ ਸ਼ੁਰੂ ਕੀਤੇ। ਹੈਲਨ ਬਾਊਚਰ ਲਾਈਸੀ ਨਾਮ ਦਾ ਇਹ ਸਕੂਲ ਇਸ ਵਕਤ ਰਾਜਧਾਨੀ ਪੈਰਿਸ ਦੇ ਵਿੱਚ ਟਕਰਾਅ ਦਾ ਮੁੱਖ ਕੇਂਦਰ ਬਣ ਚੁੱਕਿਆ। ਸੈਂਕੜਿਆਂ ਸਕੂਲਾਂ ਦੇ ਵਿੱਚੋਂ ਸ਼ੁਮਾਰ ਹੈ ਉਹਨਾਂ ਸਕੂਲਾਂ ਚ ਜਿੱਥੇ ਵੀਰਵਾਰ ਦੇ ਦਿਨ ਵੀ ਮੁਜ਼ਾਹਰਾਕਾਰੀਆਂ ਨੇ ਕੰਮਕਾਰ ਦੇ ਵਿੱਚ ਵਿਘਨ ਪਾਇਆ। ਪੂਰੇ ਫਰਾਂਸ ਦੇ ਵਿੱਚ ਹਾਈ ਸਕੂਲ ਦੇ ਵਿਦਿਆਰਥੀਆਂ ਦੀ ਤਰਫ ਤੋਂ ਲਗਾਤਾਰ ਮੁਜ਼ਾਹਰੇ ਕੀਤੇ ਜਾ ਰਹੇ ਨੇ ਪਿੱਛੇ ਕੁਝ ਹਫ਼ਤਿਆਂ ਤੋਂ। ਵਿਦਿਆਰਥੀ ਸਕੂਲਾਂ ਦੇ ਵੱਲ ਇਕੱਠੇ ਤਾਂ ਹੁੰਦੇ ਨੇ, ਸਕੂਲਾਂ ਦੀ ਪੜ੍ਹਾਈ ਨਹੀਂ ਹੁੰਦੀ, ਸਰਕਾਰ ਦੀ ਤਰਫ ਤੋਂ ਖੁਦ ਹੀ ਸਕੂਲ ਬੰਦ ਕੀਤੇ ਜਾ ਰਹੇ ਨੇ। ਵਿਦਿਆਰਥੀ ਇਸ ਸਕੂਲ ਦੇ ਵੱਲ ਵੀ ਇਕੱਠਾ ਹੋਏ, ਦੰਗਾ ਰੋਕੂ ਪੁਲਿਸ ਵੀ ਨਾਲ ਦੀ ਨਾਲ ਹੀ ਉੱਥੇ ਪਹੁੰਚ ਗਈ। ਬਹੁਤ ਸਾਰੇ ਵਿਖਾਵਾਕਾਰੀਆਂ ਨੇ ਪਛਾਣ ਲੁਕਾਉਣ ਦੇ ਡਰੋਂ ਸਰਜੀਕਲ ਮਾਸਕ ਜਾਂ ਸਿਰ ਢੱਕਣ ਵਾਲੀਆਂ ਜੈਕਟਾਂ ਵੀ ਪਹਿਨੀਆਂ, ਜਿਵੇਂ ਹੁੱਡੀਆਂ ਹੁੰਦੀਆਂ ਨੇ। ਪੁਲਿਸ ਨੇ ਸਪਤੰਬਰ ਮਹੀਨੇ ਦੇ ਅਖੀਰ ਤੱਕ ਕੋਈ 6600 ਦੇ ਕਰੀਬ ਗ੍ਰਿਫਤਾਰੀਆਂ ਹੁਣ ਤੱਕ ਕਰ ਲਈਆਂ ਨੇ। ਇਹਨਾਂ ਦੇ ਵਿੱਚੋਂ ਜ਼ਿਆਦਾਤਰ 18 ਸਾਲ ਜਾਂ ਇਸ ਤੋਂ ਘੱਟ ਉਮਰ ਦੇ ਹੀ ਨੇ। ਉਧਰ ਫਰਾਂਸੀ ਗ੍ਰਹਿ ਮੰਤਰਾਲੇ ਦੇ ਮੁਤਾਬਕ ਵਿਖਾਵਾਕਾਰੀ ਸਿੱਖਿਆ ਦੇ ਲਈ ਵਧੇਰੇ ਫੰਡਾਂ ਦੀ ਮੰਗ ਕਰ ਰਹੇ ਨੇ ਔਰ ਸਰਕਾਰ ਇਸ ਦੇ ਲਈ ਸਹਿਮਤ ਵੀ ਹੋ ਚੁੱਕੀ ਹੈ, ਪਰ ਹਾਲੇ ਤੱਕ ਇਸ ਦੀ ਕੋਈ ਗੱਲਬਾਤ ਜਿਹੜੀ ਹੈ ਕੰਕਰੀਟ ਤਰੀਕੇ ਦੇ ਨਾਲ ਨਿਕਲ ਕੇ ਸਾਹਮਣੇ ਨਹੀਂ ਆਈ। ਸਿੱਖਿਆ ਮੰਤਰਾਲੇ ਨੇ ਕਿਹਾ ਹੈ ਕਿ ਵੀਰਵਾਰ ਦੇ ਦਿਨ 375 ਸਕੂਲਾਂ ਨੂੰ ਫੇਰ ਤੋਂ ਬੰਦ ਰੱਖਣਾ ਪਿਆ, ਹਾਲਾਂਕਿ ਮੰਗਲਵਾਰ ਦੇ ਮੁਕਾਬਲੇ ਸਕੂਲ ਬੰਦ ਹੋਣ ਦੀ ਗਿਣਤੀ ਦੇ ਵਿੱਚ ਕਮੀ ਆ ਰਹੀ ਹੈ। ਪਰ ਇਮੈਨੂਅਲ ਮੈਕਰੋ ਜਿਹੜੇ ਕਿ ਹੁਣ ਬੜੀ ਜਲਦੀ ਰਿਟਾਇਰ ਵੀ ਹੋ ਜਾਣਗੇ ਸਿਆਸਤ ਤੋਂ, ਉਹਨਾਂ ਦੇ ਸਰਕਾਰ ਦੇ ਉੱਤੇ ਦਬਾਅ ਵੱਧ ਰਿਹਾ। ਪ੍ਰਧਾਨ ਮੰਤਰੀ ਸੈਬੇਸਟੀਅਨ ਲੋਕਰੂਨੂ ਦੇ ਹਿੰਸਾ ਤੇ ਵਿਦਿਆਰਥੀਆਂ ਤੇ ਸਟਾਫ ਦੇ ਉੱਤੇ ਹੋਏ ਹਮਲਿਆਂ, ਇੱਥੋਂ ਤੱਕ ਕਿ ਪੁਲਿਸ ਅਧਿਕਾਰੀਆਂ ਦੇ ਉੱਤੇ ਹੋਏ ਹਮਲਿਆਂ ਦੇ ਉੱਤੇ ਵੀ ਡੂੰਘਾ ਅਫਸੋਸ ਜਤਾਇਆ ਹੈ। ਉੱਥੇ ਸਾਊਦੀ ਅਰਬ ਦੇ ਵਿੱਚ 2 ਹਵਾਈ ਅੱਡਿਆਂ ਦੇ ਉੱਤੇ ਹਮਲੇ ਹੋਏ ਨੇ। ਵੈਸੇ ਜੇਕਰ ਕੱਲ ਸ਼ਾਮ ਦੀਆਂ ਤੁਸੀਂ ਖਬਰਾਂ ਸੁਣੀਆਂ ਹੋਣ ਤਾਂ ਉੱਥੇ ਤੁਹਾਨੂੰ ਦੱਸਿਆ ਸੀ ਕਿ ਬਾਗੀ ਬੈਠੇ ਨੇ, ਉਹਨਾਂ ਨੇ ਦਾਅਵਾ ਕੀਤਾ ਸੀ ਕਿ ਸਾਊਦੀ ਅਰਬ ਦਾ ਆਭਾ ਇੰਟਰਨੈਸ਼ਨਲ ਏਅਰਪੋਰਟ ਤੇ ਕਿੰਗ ਖਾਲਿਦ ਹਵਾਈ ਅੱਡਾ, ਇਹਨਾਂ ਦੇ ਉੱਤੇ ਇਹ ਹਮਲੇ ਕੀਤੇ ਗਏ ਨੇ ਔਰ ਜਦੋਂ 3 ਲੋਕਾਂ ਦੀ ਮੌਤ ਹੋਈ ਹੈ ਤੇ ਕੁਝ ਹੋਰ ਲੋਕ ਜ਼ਖਮੀ ਹੋਏ ਨੇ ਔਰ 28 ਲੋਕ ਜ਼ਖਮੀ ਹੋਏ ਜਿਹੜੇ ਦੱਸੇ ਗਏ ਨੇ। ਜਿਹੜਾ ਰਿਆਦ ਯਾਨੀ ਇੱਥੋਂ ਦਾ ਪ੍ਰਮੁੱਖ ਹਵਾਈ ਅੱਡਾ ਹੈ ਸਾਊਦੀ ਅਰਬ ਦਾ, ਉਸ ਪ੍ਰਮੁੱਖ ਹਵਾਈ ਅੱਡੇ ਦੇ ਉੱਤੇ ਕਿੰਗ ਖਾਲਿਦ ਇੰਟਰਨੈਸ਼ਨਲ ਏਅਰਪੋਰਟ ਦੇ ਉੱਤੇ ਹੋਏ ਹਮਲੇ ਦਾ ਮਤਲਬ ਇਹ ਵੀ ਹੈ ਕਿ ਸਾਊਦੀ ਅਰਬ ਇਸ ਵਕਤ ਹੂਤੀ ਬਾਗੀਆਂ ਤੋਂ ਲਗਭਗ ਡਰ ਚੁੱਕਿਆ, ਕਿਉਂਕਿ ਹੂਤੀ ਬਾਗੀਆਂ ਦੇ ਉੱਤੇ ਕੰਟਰੋਲ ਕਰਨਾ ਸਾਊਦੀ ਅਰਬ ਦੇ ਲਈ ਅਸੰਭਵ ਜਿਹਾ ਹੁੰਦਾ ਜਾ ਰਿਹਾ ਹੈ। ਖਬਰ ਇਹ ਕੱਲ ਦੇ ਦਿਨ ਸਾਂਝੀ ਕੀਤੀ ਸੀ, ਅੱਜ ਦੇ ਦਿਨ ਹੁਣ ਇਹ ਖਬਰ ਪਤਾ ਚੱਲੀ ਹੈ ਕਿ ਤੁਰਕੀ ਨੇ ਕਿਹਾ ਹੈ ਕਿ ਜਿਹੜਾ ਮੱਕਾ ਸਮਝੌਤਾ ਹੋਇਆ, ਮੱਕਾ ਸਮਝੌਤਾ ਜੇਕਰ ਤੁਹਾਨੂੰ ਨਹੀਂ ਪਤਾ, ਵੈਸੇ ਖਬਰਾਂ ਚ ਕਈ ਵਾਰ ਦੱਸ ਚੁੱਕੇ ਹਾਂ ਕਿ ਤੁਰਕੀ ਇਹ ਸਾਊਦੀ ਅਰਬ ਤੇ ਪਾਕਿਸਤਾਨ ਦੇ ਦਰਮਿਆਨ ਨੇਟੋ ਵਰਗਾ ਇੱਕ ਸਮਝੌਤਾ ਹੋਇਆ ਹੋਇਆ ਕਿ ਇੱਕ ਦੇਸ਼ ਤੇ ਹਮਲਾ ਬਾਕੀ ਦੇਸ਼ਾਂ ਤੇ ਹਮਲਾ ਵੀ ਮੰਨਿਆ ਜਾਏਗਾ, ਸੋ ਉਹ ਉਸ ਦਾ ਸਾਥ ਦੇਣਗੇ। ਪਰ ਹੁਣ ਤੁਰਕੀ ਦੇ ਵਿਦੇਸ਼ ਮੰਤਰੀ ਹਕਾਨ ਫਿਦਾਨ ਨੇ ਕਿਹਾ ਕਿ ਮੱਕਾ ਸਮਝੌਤੇ ਦਾ ਮਤਲਬ ਇਹ ਨਹੀਂ ਹੈ ਕਿ ਕਿਸੇ ਦੂਸਰੇ ਦੇਸ਼ ਦੇ ਵਿੱਚ ਅਸੀਂ ਆਪਣੀ ਫੌਜ ਭੇਜ ਦਈਏ। ਉਹਨਾਂ ਕਿਹਾ ਕਿ ਮੱਕਾ ਸਮਝੌਤਾ ਰੱਖਿਆ ਦੇ ਲਈ, ਅਸੀਂ ਸਾਊਦੀ ਅਰਬ ਨੂੰ ਹੂਤੀ ਹਮਲਿਆਂ ਦਾ ਸਾਹਮਣਾ ਕਰਨ ਦੇ ਵਿੱਚ ਮਦਦ ਦਵਾਂਗੇ ਅਲੱਗ ਅਲੱਗ ਤਰੀਕਿਆਂ ਦੇ ਨਾਲ, ਪਰ ਉਹ ਕਿਹੜੇ ਤਰੀਕੇ ਨੇ ਉਹਨਾਂ ਦੇ ਉੱਤੇ ਵਿਚਾਰ ਕੀਤੇ ਜਾ ਰਹੇ ਨੇ, ਖਾਸ ਤੌਰ ਦੇ ਉੱਤੇ ਜਿਹੜੇ ਹਥਿਆਰਾਂ ਦੀ ਸਪਲਾਈ ਜਾਂ ਹੋਰ ਐਸੇ ਜਿਹੜੇ ਵਿਸ਼ੇ ਹੈਗੇ ਨੇ ਜਿਨ੍ਹਾਂ ਦੇ ਉੱਤੇ ਗੱਲਬਾਤ ਕੀਤੀ ਜਾ ਰਹੀ ਹੈ। ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਸਾਊਦੀ ਅਰਬ ਦੇ ਵਿੱਚ ਅਸੀਂ ਆਪਣੀ ਫੌਜ ਭੇਜ ਦਈਏ। ਅਗਲੇ ਅਗਸਤ ਮਹੀਨੇ ਦੇ ਵਿੱਚ ਸਾਊਦੀ ਅਰਬ, ਤੁਰਕੀ ਤੇ ਪਾਕਿਸਤਾਨ ਨੇ ਮੱਕਾ ਸਮਝੌਤੇ ਦੇ ਉੱਤੇ ਹਸਤਾਖਰ ਵੀ ਕੀਤੇ ਸੀ। ਦਰਅਸਲ ਯਮਨ ਦੇ ਵਿੱਚ ਜਿਹੜੇ ਹੂਤੀ ਬਾਗੀ ਨੇ ਤੇ ਸਾਊਦੀ ਅਰਬ ਹਮਾਇਤੀ ਜਿਹੜੀ ਸਰਕਾਰ ਹੈ ਉਹਨਾਂ ਦੇ ਦਰਮਿਆਨ ਇਸ ਵਕਤ ਇੱਕ ਕਿਸਮ ਦੀ ਜੰਗ ਛਿੜੀ ਹੋਈ ਹੈ। ਹੂਤੀ ਬਾਗੀ ਲਗਾਤਾਰ ਕਦੇ ਸਾਊਦੀ ਅਰਬ ਦੇ ਮੱਕਾ ਦੇ ਉੱਤੇ ਹਮਲਾ ਕਰ ਦਿੰਦੇ ਨੇ, ਕਦੇ ਹੁਣ ਕੱਲ ਦੇ ਦਿਨ ਹਵਾਈ ਅੱਡੇ ਦੇ ਉੱਤੇ ਹਮਲਾ ਹੋ ਗਿਆ। ਸਾਊਦੀ ਅਰਬ ਦੀ ਜਨਰਲ ਅਥਾਰਟੀ ਆਫ ਸਿਵਲ ਐਵੀਏਸ਼ਨ ਨੇ ਇਹ ਵੀ ਗੱਲ ਕਹੀ ਹੈ ਕਿ ਆਭਾ ਇੰਟਰਨੈਸ਼ਨਲ ਦੇ ਉੱਤੇ ਹੋਏ ਹਮਲੇ ਦੇ ਵਿੱਚ ਫਿਲਹਾਲ ਇਸ ਹਵਾਈ ਅੱਡੇ ਨੂੰ ਬੰਦ ਕਰ ਦਿੱਤਾ ਗਿਆ ਸੀ। ਉਧਰ ਵੈਸੇ ਤਾਂ ਭਾਰਤ ਦੀਆਂ ਖਬਰਾਂ ਭਾਰਤ ਦੇ ਵਿੱਚ ਸੈਗਮੈਂਟ 'ਚ ਜਾ ਕੇ ਸਾਂਝੀਆਂ ਕਰਾਂਗੇ, ਪਰ ਏਅਰ ਇੰਡੀਆ ਨੇ ਸਾਊਦੀ ਅਰਬ ਦੇ ਰਿਆਦ ਦੇ ਲਈ ਆਪਣੀਆਂ ਸਾਰੀਆਂ ਫਲਾਈਟਸ ਹੁਣ 10 ਅਕਤੂਬਰ ਤੱਕ ਰੱਦ ਕਰ ਦਿੱਤੀਆਂ ਨੇ। ਖਬਰ ਏਜੰਸੀ PTI ਦੇ ਮੁਤਾਬਕ ਏਅਰ ਇੰਡੀਆ ਦੀ ਫਲਾਈਟ ਇੱਕ ਤਾਂ ਜਿਹੜੀ ਕੱਲ ਦੇ ਦਿਨ ਫਲਾਈਟ ਸੀ ਉਹ ਤਾਂ ਵਿੱਚ ਜਾਂਦੇ ਹੀ ਰਸਤੇ ਦੇ ਵਿੱਚੋਂ ਵਾਪਸ ਦਿੱਲੀ ਪਰਤ ਆਈ। ਦਰਅਸਲ ਹੂਤੀ ਬਾਗੀਆਂ ਨੇ ਸਾਊਦੀ ਅਰਬ ਦੀ ਨੱਕ ਦੇ ਵਿੱਚ ਦਮ ਕਰ ਰੱਖਿਆ ਔਰ ਇਸ ਦਰਮਿਆਨ ਦੁਨੀਆ ਭਰ ਦੀਆਂ ਜਿਹੜੀਆਂ ਏਵੀਏਸ਼ਨ ਕੰਪਨੀਆਂ ਨੇ ਉਹ ਮੱਧ ਪੂਰਬ ਦੇ ਵਿੱਚ, ਚਾਹੇ ਉਹ ਦੁਬਈ ਹੈ, ਚਾਹੇ ਦੋਹਾ ਹੈ, ਚਾਹੇ ਰਿਆਦ ਹੈ, ਇਹਨਾਂ ਸ਼ਹਿਰਾਂ ਦੇ ਵਿੱਚ ਜਾਣ ਤੋਂ ਬਚ ਰਹੀਆਂ ਨੇ। ਉੱਥੇ ਯੂਕਰੇਨ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਬੱਸਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਰੂਸੀ ਹਮਲਿਆਂ ਦੇ ਵਿੱਚ ਘੱਟੋ ਘੱਟ 30 ਲੋਕਾਂ ਦੀ ਮੌਤ ਹੋ ਗਈ ਹੈ। ਬਚਾਅ ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ਹਿਰ ਕਾਮਾਤ੍ਰੋਸਕ ਦੇ ਵਿੱਚ ਆਮ ਲੋਕਾਂ ਨੂੰ ਲੈ ਕੇ ਆ ਜਾ ਰਹੀਆਂ ਬੱਸਾਂ ਨੂੰ ਨਿਸ਼ਾਨਾ ਬਣਾਇਆ ਗਿਆ। ਰੂਸੀ ਗਲਾਈਡਰ ਬੰਬ ਦੇ ਨਾਲ ਹਮਲੇ ਕੀਤੇ ਗਏ। ਦੋਨੇਸਕ ਖੇਤਰ ਦੇ ਵਿੱਚ ਇੱਕ ਹੋਰ ਹਮਲੇ ਦੇ ਵਿੱਚ 18 ਲੋਕ ਜ਼ਖਮੀ ਹੋਏ ਨੇ। ਰੂਸ ਦੀ ਤਰਫ ਤੋਂ ਜ਼ਿਆਦਾ ਸਿਵਿਲੀਅਨ ਨੂੰ ਨਿਸ਼ਾਨਾ ਬਣਾ ਕੇ ਹਮਲੇ ਕੀਤੇ ਜਾ ਰਹੇ ਨੇ। ਇਹ ਦੋਸ਼ ਯੂਕਰੇਨ ਦੇ ਅਧਿਕਾਰੀਆਂ ਦੀ ਤਰਫ ਤੋਂ ਰੂਸ ਦੇ ਉੱਤੇ ਮੜਿਆ ਗਿਆ ਹੈ। ਕੁਝ ਤਸਵੀਰਾਂ ਵੀਡੀਓਜ਼ ਵੀ ਸੋਸ਼ਲ ਮੀਡੀਆ ਤੇ ਸਾਹਮਣੇ ਆਈਆਂ, ਜਿਸ ਦੇ ਵਿੱਚ ਬੱਸਾਂ ਸੜਕ ਦੇ ਲਾਗੇ ਖੜੀਆਂ ਜਲ ਰਹੀਆਂ ਨੇ ਧੂੰ ਧੂੰ ਕਰਕੇ। ਔਰ ਕਾਮਾਤ੍ਰੋਸਕ ਸ਼ਹਿਰ ਦੇ ਗੁਆਂਢੀ ਸੋਵਲੀਅੰਤ ਸ਼ਹਿਰ ਦੇ ਵਿੱਚ ਤਾਂ ਕਿਲੇਬੰਦੀ ਕਰ ਦਿੱਤੀ ਗਈ ਹੈ। ਰੂਸ ਕਬਜ਼ਾ ਕਰਨਾ ਚਾਹ ਰਿਹਾ ਹੈ ਇਸ ਇਲਾਕੇ ਦੇ ਉੱਤੇ। ਔਰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਪੂਰੇ ਯੂਕਰੇਨੀ ਇੰਡਸਟਰੀਅਲ ਜ਼ੋਨ ਹੈ ਜਿਹੜਾ ਡੋਨਬਾਸ ਖੇਤਰ, ਉਸ ਦੇ ਉੱਤੇ ਆਪਣਾ ਦਾਅਵਾ ਅਕਸਰ ਕਰਦੇ ਰਹੇ ਨੇ। ਰੂਸ ਨੇ ਹਾਲੇ ਤੱਕ ਇਹਨਾਂ ਤਾਜ਼ਾ ਹਮਲਿਆਂ ਦੇ ਉੱਤੇ ਕੋਈ ਟਿੱਪਣੀ ਨਹੀਂ ਕੀਤੀ ਹੈ, ਪਰ ਇਸ ਘਟਨਾ ਦੇ ਚੱਲਦਿਆਂ ਦੇਸ਼ ਭਰ ਦੇ ਵਿੱਚ ਰੂਸੀ ਹਮਲਿਆਂ ਦੀ ਅਚਾਨਕ ਗਿਣਤੀ ਵੱਧ ਗਈ ਹੈ। ਕਿਉਂਕਿ ਹੁਣ ਤੱਕ ਤਾਂ ਰੂਸ ਯੂਕਰੇਨ ਦੇ ਵਿੱਚ ਕਿਸੇ ਇੱਕ ਇਲਾਕੇ ਦੇ ਵਿੱਚ ਇੱਕ ਸਮੇਂ ਹਮਲਾ ਕਰ ਰਿਹਾ ਸੀ, ਪਰ ਹੁਣ ਰੂਸ ਯੂਕਰੇਨ ਦੇ ਅਲੱਗ ਅਲੱਗ ਸ਼ਹਿਰਾਂ ਦੇ ਵਿੱਚ ਇੱਕੋ ਹੀ ਸਮੇਂ ਦੇ ਉੱਤੇ ਅਲੱਗ ਅਲੱਗ ਹਮਲੇ ਕਰ ਰਿਹਾ ਹੈ। ਇਸ ਸਾਲ ਅਗਸਤ ਮਹੀਨੇ ਤੱਕ ਯੂਕਰੇਨ ਦੇ ਵਿੱਚ ਮਾਰੇ ਗਏ ਨਾਗਰਿਕਾਂ ਦੀ ਗਿਣਤੀ ਸਾਲ 2025 ਦੇ ਦਰਮਿਆਨ, ਪੂਰੇ ਕੈਲੰਡਰ ਈਅਰ ਦੇ ਦਰਮਿਆਨ ਮਾਰੇ ਗਏ ਨਾਗਰਿਕਾਂ ਦੀ ਗਿਣਤੀ ਤੋਂ ਵੱਧ ਗਈ ਹੈ। ਯਾਨੀ ਕਿ ਹਾਲੇ ਸਾਲ ਮੁੱਕਿਆ ਵੀ ਨਹੀਂ ਹੈ, ਪਰ ਯੂਕਰੇਨ ਦੇ ਵਿੱਚ ਜਿਹੜਾ ਜਾਨੀ ਨੁਕਸਾਨ ਲਗਾਤਾਰ ਵੱਧ ਰਿਹਾ ਹੈ। ਉੱਥੇ ਹੀ ਭਾਰਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈ ਹੈ। ਅਮਰੀਕੀ ਲੇਬਰ ਮਹਿਕਮੇ ਨੇ ਇਨਫੋਸਿਸ, ਟਾਟਾ ਕੰਸਲਟੈਂਸੀ ਸਰਵਿਸਿਜ਼, ਵਿਪਰੋ, HCL ਟੈਕਨੋਲੋਜੀ, ਕੋਗਨੀਜ਼ੈਂਟ, ਕੈਪਜੈਮਿਨੀ ਤੇ ਕਈ ਵੱਡੀਆਂ ਟੈਕਨੋਲੋਜੀ ਤੇ IT ਕੰਪਨੀਆਂ ਨੂੰ ਅਮਰੀਕਾ ਦੇ ਵਿੱਚ ਪਰਮਾਨੈਂਟ ਲੇਬਰ ਸਰਟੀਫਿਕੇਸ਼ਨ ਪ੍ਰੋਗਰਾਮ ਤੋਂ ਬਾਹਰ ਕਰ ਦਿੱਤਾ ਹੈ। ਅਮਰੀਕਾ ਦੇ ਲੇਬਰ ਮਿਨਿਸਟਰ ਕੀਥ ਸੌਡਰਲਿੰਗ ਦੇ ਬਿਆਨ ਦੇ ਮੁਤਾਬਕ ਮਾਈਕਰੋਸਾਫਟ ਤੇ ਐਡੋਬੀ ਨੂੰ ਵੀ ਇਸ ਪ੍ਰੋਗਰਾਮ ਤੋਂ ਫਿਲਹਾਲ ਬਾਹਰ ਰੱਖਿਆ ਗਿਆ, ਪਰ ਇਹਨਾਂ ਦੋਵਾਂ ਕੰਪਨੀਆਂ ਦੇ ਖਿਲਾਫ ਚੱਲ ਰਹੀਆਂ ਫੈਡਰਲ ਜਾਂਚ, ਜਿਹੜੀਆਂ ਅਲੱਗ ਅਲੱਗ ਕਾਰਵਾਈਆਂ ਚੱਲ ਰਹੀਆਂ ਨੇ, ਉਸ ਨੂੰ ਇਸ ਦੀ ਇੱਕ ਵਜ੍ਹਾ ਦੱਸਿਆ ਗਿਆ। ਸੌਡਰਲਿੰਗ ਨੇ ਕਿਹਾ ਕਿ ਮੈਂ ਦੁਨੀਆ ਦੀਆਂ ਕੁਝ ਸਭ ਤੋਂ ਵੱਡੀਆਂ IT ਆਊਟਸੋਰਸਿੰਗ ਕੰਪਨੀਆਂ, ਕੋਗਨੀਜ਼ੈਂਟ, ਇਨਫੋਸਿਸ, ਟਾਟਾ, ਵਿਪਰੋ, HCL, ਕੈਪਜੈਮਿਨੀ ਵਰਗੀਆਂ ਕੰਪਨੀਆਂ ਨੂੰ ਪਰਮਾਨੈਂਟ ਲੇਬਰ ਸਰਟੀਫਿਕੇਸ਼ਨ ਪ੍ਰੋਗਰਾਮ ਤੋਂ ਬਾਹਰ ਰੱਖ ਰਹੇ ਹਾਂ। ਔਰ ਸੌਡਰਲਿੰਗ ਨੇ ਦੋਸ਼ ਮੜਿਆ ਕਿ ਇਸ ਵਿਵਸਥਾ ਦਾ ਗਲਤ ਇਸਤੇਮਾਲ ਕੀਤਾ ਜਾ ਰਿਹਾ, ਮਾਈਕਰੋਸਾਫਟ ਨੂੰ ਸ਼ਾਇਦ ਕਿਸੇ ਵੀ ਦੂਸਰੀ ਅਮਰੀਕੀ ਕੰਪਨੀ ਤੋਂ ਜ਼ਿਆਦਾ ਫਾਇਦਾ ਦਿੱਤਾ ਜਾ ਰਿਹਾ। ਸੌਡਰਲਿੰਗ ਨੇ ਦੋਸ਼ ਮੜਿਆ ਕਿ ਮਾਈਕਰੋਸਾਫਟ ਨੇ 2025 ਦੇ ਵਿੱਚ ਕਰੀਬ 6,000 ਅਮਰੀਕੀ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਸੀ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਇਹ ਕੰਪਨੀਆਂ ਹੋਰ ਅਮਰੀਕਾ ਦੇ ਲੇਬਰ ਮਾਰਕੀਟ ਦੇ ਵਿੱਚ ਨੁਕਸਾਨ ਕਰਨ, ਇਹਨਾਂ ਨੂੰ ਔਰ ਅਮਰੀਕਾ ਦੇ ਵਿੱਚ ਜਿਹੜੇ ਯੋਗ ਕਰਮਚਾਰੀ ਨੇ ਜੇਕਰ ਉਹਨਾਂ ਨੂੰ ਇਹ ਨਹੀਂ ਰੱਖ ਸਕਦੀਆਂ ਤਾਂ ਫਿਰ ਇਹਨਾਂ ਨੂੰ ਇਸ ਇਤਿਹਾਸਕ ਕਦਮ ਦਾ ਸਾਹਮਣਾ ਕਰਨਾ ਹੋਏਗਾ। ਉਹਨਾਂ ਕਿਹਾ ਕਿ ਵੀਜ਼ਾ ਪ੍ਰਕਿਰਿਆ ਦਾ ਦੁਰਉਪਯੋਗ ਕਰਨਾ ਵੀ ਜਿਹੜਾ ਉਹ ਖਤਮ ਕਰਨਾ ਹੋਏਗਾ। ਅਸਲ 'ਚ ਇਹਨਾਂ ਕੰਪਨੀਆਂ ਦੇ ਉੱਤੇ ਇਲਜ਼ਾਮ ਇਹੀ ਹੈ ਕਿ ਭਾਰਤ ਦੇ ਵਿੱਚੋਂ ਇਹ ਭਾਰਤੀ ਕੰਪਨੀਆਂ ਜਿਹੜੀਆਂ ਨੇ ਉਹ ਆਪਣੇ ਨਾਗਰਿਕਾਂ ਨੂੰ ਕਰਮਚਾਰੀ ਬਣਾ ਕੇ ਅਮਰੀਕਾ ਦੇ ਵਿੱਚ ਭੇਜਦੀਆਂ ਨੇ। ਅਮਰੀਕਾ ਨੇ ਪਿੱਛੇ ਜੇ ਲੰਮੇ ਸਮੇਂ ਤੱਕ ਦੇ ਜਿਹੜੇ H-1B ਵੀਜ਼ਾ ਨੇ ਤੇ ਉਹਨਾਂ ਦੇ ਉੱਤੇ ਰੋਕ ਲਗਾਉਣ ਦਾ ਇੱਕ ਕੰਮ ਸ਼ੁਰੂ ਕੀਤਾ ਸੀ। ਵੈਸੇ ਤਕਨੀਕ ਜਗਤ ਦੇ ਨਾਲ ਜੁੜੀ ਸਿਰਫ ਇਹੀ ਇੱਕ ਖਬਰ ਨਹੀਂ ਹੈ। ਮਸ਼ਹੂਰ ਕਾਰੋਬਾਰੀ, ਦੁਨੀਆ ਦੇ ਸਭ ਤੋਂ ਅਮੀਰ ਸ਼ਖਸ ਐਲਨ ਮਸਕ ਨੇ ਐਕਸ ਦੇ ਉੱਤੇ ਇੱਕ ਪੋਸਟ ਦੇ ਵਿੱਚ ਦੋਸ਼ ਮੜਿਆ ਕਿ ਕੁਝ ਖਾਸ ਕਾਰੋਬਾਰੀ, ਕੁਝ ਖਾਸ ਉਦਯੋਗਪਤੀ ਭਾਰਤ ਦੇ ਵਿੱਚ ਉਹਨਾਂ ਦੀ ਕੰਪਨੀ ਸਟਾਰਲਿੰਕ ਦੀ ਸੈਟੇਲਾਈਟ ਆਧਾਰਿਤ ਇੰਟਰਨੈਟ ਸੇਵਾ ਨੂੰ ਦਾਖਲ ਹੋਣ ਤੋਂ ਰੋਕ ਰਹੇ ਨੇ। ਭਾਰਤ ਸਰਕਾਰ ਨੇ ਇੱਕ ਪ੍ਰੈਸ ਰਿਲੀਜ਼ ਜਾਰੀ ਕਰਕੇ ਮਸਕ ਦੇ ਇਹਨਾਂ ਦੋਸ਼ਾਂ ਦਾ ਖੰਡਨ ਵੀ ਕੀਤਾ। ਸੰਚਾਰ ਮੰਤਰਾਲੇ ਨੇ 8 ਅਕਤੂਬਰ ਨੂੰ ਕਿਹਾ ਕਿ ਭਾਰਤ ਦਾ ਸੈਟੇਲਾਈਟ ਕਮਿਊਨੀਕੇਸ਼ਨ ਰੈਗੂਲੇਟਰੀ ਸਿਸਟਮ ਪੂਰੀ ਤਰ੍ਹਾਂ ਦੇ ਨਾਲ ਨਿਰਪੱਖ ਹੈ, ਭੇਦਭਾਵ ਤੋਂ ਰਹਿਤ ਹੈ, ਕੋਈ ਵੀ ਕੰਪਨੀ ਆਪਣਾ ਦਾਅਵਾ ਕਰ ਸਕਦੀ ਹੈ। ਸਰਕਾਰ ਦੇ ਮੁਤਾਬਕ ਸਟਾਰਲਿੰਕ ਸਣੇ 3 ਕੰਪਨੀਆਂ ਇਸ ਸਮੇਂ ਸੁਰੱਖਿਆ ਜਾਂਚ ਦੇ ਘੇਰੇ ਦੇ ਵਿੱਚ ਨੇ, ਯਾਨੀ ਜਿਹਨੂੰ ਰੈਗੂਲੇਟਰੀ ਫੇਜ਼ ਕਹਿ ਲਿਆ ਜਾਂਦਾ ਹੈ। ਇਹਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ ਤੇ ਫਿਰ ਇਹਨਾਂ ਨੂੰ ਇੰਡੀਆ ਦੇ ਵਿੱਚ ਆਣ ਦਿੱਤਾ ਜਾਏਗਾ। ਮਸਕ ਨੇ 8 ਅਕਤੂਬਰ ਨੂੰ ਐਕਸ ਦੇ ਉੱਤੇ ਇੱਕ ਪੋਸਟ ਕਰ ਲਿਖਿਆ ਸੀ ਕਿ ਸਟਾਰਲਿੰਕ ਨੂੰ 165 ਤੋਂ ਜ਼ਿਆਦਾ ਦੇਸ਼ਾਂ 'ਚ ਲਾਇਸੈਂਸ ਮਿਲਿਆ ਹੋਇਆ ਤੇ ਕੰਪਨੀ ਭਾਰਤ ਦੀ ਹਰ ਇੱਕ ਲੋੜ ਨੂੰ ਪੂਰਾ ਕਰਨ ਦੇ ਵਿੱਚ ਪਿਛਲੇ 5 ਸਾਲਾਂ ਤੋਂ ਕੰਮ ਕਰ ਰਹੀ ਹੈ। ਫਿਰ ਵੀ ਭਾਰਤ ਦੇ ਵਿੱਚ ਉਸ ਨੂੰ ਪੂਰੀ ਤਰ੍ਹਾਂ ਦੇ ਨਾਲ ਸ਼ੁਰੂ ਕਰਨ ਦੀ ਮਨਜ਼ੂਰੀ ਕਿਉਂ ਨਹੀਂ ਮਿਲ ਰਹੀ? ਕੀ ਅੰਬਾਨੀ ਇੰਡੀਆ ਦੇ ਅਸਲੀ ਬੌਸ ਨੇ। ਇਸ ਤੋਂ ਪਹਿਲਾਂ ਮਸਕ ਨੇ ਭਾਰਤ ਦੇ ਵਿੱਚ ਸਟਾਰਲਿੰਕ ਨੂੰ ਕਥਿਤ ਤੌਰ ਦੇ ਉੱਤੇ ਰੋਕੇ ਜਾਣ ਨੂੰ ਲੈ ਕੇ ਕਿਹਾ ਸੀ ਕਿ ਓਲੀਗਾਰਕ ਯਾਨੀ ਕਿ ਬੇਹੱਦ ਪ੍ਰਭਾਵਸ਼ਾਲੀ ਕਾਰੋਬਾਰੀ ਲੋਕ ਨੇ ਜਿਹੜੇ ਉਹ ਆਪਣੇ ਕਾਰੋਬਾਰ ਨੂੰ ਬਚਾਉਣ ਦੇ ਲਈ ਸਟਾਰਲਿੰਕ ਨੂੰ ਭਾਰਤ ਦੇ ਵਿੱਚ ਆਉਣ ਤੋਂ ਰੋਕ ਰਹੇ ਨੇ। ਉਹਨਾਂ ਨੇ ਇੱਕ ਪੋਸਟ ਦੇ ਜਵਾਬ ਚ ਲਿਖਿਆ ਸੀ ਕਿ ਬਦਕਿਸਮਤੀ ਦੇ ਵਿੱਚ ਕੁਝ ਖਾਸ ਉਦਯੋਗਪਤੀ ਹੀ ਅਜਿਹਾ ਕਰ ਰਹੇ ਨੇ ਜਿਨ੍ਹਾਂ ਦਾ ਭਾਰਤ ਦੇ ਉੱਤੇ ਪੂਰੀ ਤਰ੍ਹਾਂ ਦੇ ਨਾਲ ਕੰਟਰੋਲ ਹੈ। ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕੌਣ ਲੋਕ ਨੇ ਔਰ ਭਾਰਤ ਦੇ ਲੋਕਾਂ ਦੇ ਖਿਲਾਫ ਇਹ ਇੱਕ ਅਪਰਾਧ ਮੰਨਿਆ ਜਾ ਰਿਹਾ ਹੈ। ਵੈਸੇ ਇਸ ਤੋਂ ਪਹਿਲਾਂ ਮਸਕ ਨੇ ਇੱਕ ਹੋਰ ਪੋਸਟ ਵੀ ਸਾਂਝੀ ਕੀਤੀ ਸੀ। ਆਪਣੀ ਕੰਪਨੀ ਹੈ ਟਵਿੱਟਰ ਹੁੰਦੀ ਸੀ ਹੁਣ ਐਕਸ ਕਹਿ ਲੈਂਦੇ ਹਾਂ, ਜਿੰਨੇ ਮਰਜ਼ੀਆਂ ਪੋਸਟਾਂ ਕਰੀ ਜਾਣ। ਇੱਕ ਪੋਸਟ ਦੇ ਵਿੱਚ ਉਹਨਾਂ ਨੇ ਇਹ ਵੀ ਲਿਖਿਆ ਸੀ ਕਿ ਭਾਰਤ ਦੇ ਸਟਾਰਲਿੰਕ ਜਿਹੜੀ ਹੈ ਉਸਦਾ ਦਾਅਵਾ ਹੈ ਕਿ ਸੈਟੇਲਾਈਟ ਤਕਨੀਕ ਅਜਿਹੇ ਇਲਾਕਿਆਂ ਦੇ ਵਿੱਚ ਹਾਈ ਸਪੀਡ ਇੰਟਰਨੈਟ ਪਹੁੰਚਾ ਸਕਦੀ ਹੈ ਜਿੱਥੇ ਫਾਈਬਰ ਤੇ ਮੋਬਾਈਲ ਨੈਟਵਰਕ ਵੀ ਨਹੀਂ ਪਹੁੰਚਦਾ। ਕੰਪਨੀ ਨੇ ਭਾਰਤ ਦੇ 20 ਗੇਟਵੇ ਸਾਈਟ ਵੀ ਤਿਆਰ ਕਰ ਲਏ ਨੇ ਔਰ ਸਟਾਰਲਿੰਕ ਸਿੱਖਿਆ, ਟੈਲੀਮੈਡੀਸਨ ਤੇ ਛੋਟੇ ਕਾਰੋਬਾਰਾਂ ਤੋਂ ਲੈ ਕੇ ਆਪਦਾ ਦੇ ਸਮੇਂ ਯਾਨੀ ਐਮਰਜੈਂਸੀ ਦੇ ਸਮੇਂ ਕਨੈਕਟੀਵਿਟੀ ਦੇਣ ਦੇ ਵਿੱਚ ਮਦਦ ਕਰ ਸਕਦਾ ਹੈ। ਭਾਰਤ ਸਰਕਾਰ ਨੇ ਕਿਹਾ ਕਿ ਸਟਾਰਲਿੰਕ ਦੇ ਨਾਲ ਕੋਈ ਵੀ ਭੇਦਭਾਵ ਨਹੀਂ ਹੋ ਰਿਹਾ। ਭਾਰਤ ਦੇ ਵਿੱਚ ਸੈਟੇਲਾਈਟ ਕਮਿਊਨੀਕੇਸ਼ਨ ਸੇਵਾਵਾਂ ਦੇ ਨਾਲ ਜੁੜੇ ਹੋਏ ਕੁਝ ਨਿਯਮ ਨੇ। ਉਹਨਾਂ ਕਿਹਾ ਕਿ ਇਹਨਾਂ ਨਿਯਮਾਂ ਦੇ ਨਾਲ ਭੇਦਭਾਵ ਨਹੀਂ ਕੀਤਾ ਜਾ ਸਕਦਾ। ਸਰਕਾਰ ਨੇ ਕਿਹਾ ਕਿ ਟੈਲੀਕਾਮ ਸੇਵਾਵਾਂ ਜਿਸ ਦੇ ਵਿੱਚ ਸੈਟੇਲਾਈਟ ਕਮਿਊਨੀਕੇਸ਼ਨ ਵੀ ਸ਼ਾਮਲ ਹੈ ਉਸ ਦੇ ਲਈ ਇੱਕ ਨਿਰਪੱਖ ਜਾਂਚ ਹੁੰਦੀ ਹੈ। ਤਿੰਨ ਕੰਪਨੀਆਂ ਨੂੰ ਸੈਟੇਲਾਈਟ ਕਮਿਊਨੀਕੇਸ਼ਨ ਸੇਵਾਵਾਂ ਦੇ ਲਈ ਟੈਲੀਕਾਮ ਲਾਇਸੈਂਸ ਦਿੱਤੇ ਵੀ ਗਏ ਨੇ। ਇਹਨਾਂ ਕੰਪਨੀਆਂ ਨੂੰ ਲਾਇਸੈਂਸ ਦੀਆਂ ਸ਼ਰਤਾਂ ਦੇ ਮੁਤਾਬਕ ਹੀ ਨਿਯਮਾਂ ਦਾ ਪਾਲਣ ਕਰਨਾ ਹੋਏਗਾ। ਸਰਕਾਰ ਦੇ ਮੁਤਾਬਕ ਤਿੰਨਾਂ ਕੰਪਨੀਆਂ ਦੀ ਸੁਰੱਖਿਆ ਜਾਂਚ ਹਾਲੇ ਚੱਲ ਰਹੀ ਹੈ। ਇਸ ਦੇ ਵਿੱਚ ਸਟਾਰਲਿੰਕ ਵੀ ਸ਼ਾਮਲ ਹੈ। ਸਪੈਕਟ੍ਰਮ ਦੀ ਵੰਡ ਯਾਨੀ ਕਿ ਇਹਨਾਂ ਨੂੰ ਲਾਇਸੈਂਸ ਦੀ ਵੰਡ ਜਿਹੜੀ ਆਉਣ ਵਾਲੇ ਗੇੜ ਦੇ ਵਿੱਚ ਕੀਤੀ ਜਾਏਗੀ। ਟੈਲੀਕਮਿਊਨੀਕੇਸ਼ਨ ਕੰਪਨੀ ਭਾਰਤੀ ਏਅਰਟੈਲ ਨੇ ਵੀ ਐਲਨ ਮਸਕ ਦੇ ਇਹਨਾਂ ਦੋਸ਼ਾਂ ਨੂੰ ਖਾਰਜ ਕਰਦਿਆਂ ਕਿਹਾ ਕਿ ਉਹਨਾਂ ਦੀ ਸੈਟਕੌਮ ਕੰਪਨੀ ਵੀ ਸਟਾਰਲਿੰਕ ਨੂੰ ਭਾਰਤ ਦੇ ਵਿੱਚ ਕੰਮ ਕਰਨ ਤੋਂ ਰੋਕ ਰਹੀ ਹੈ। ਐਸਾ ਜਿਹੜਾ ਦਾਅਵਾ ਜਿਹੜਾ ਮਸਕ ਦੀ ਤਰਫ ਤੋਂ ਕੀਤਾ ਗਿਆ ਬਿਲਕੁਲ ਝੂਠਾ ਦਾਅਵਾ ਹੈ। ਉਧਰ ਵੈਸੇ ਕੁਝ ਹੋਰਨਾਂ ਖਬਰਾਂ ਦੀ ਸਾਂਝ ਪਾਈਏ ਭਾਰਤ ਦੇ ਨਾਲ ਹੀ ਜੁੜੀਆਂ ਹੋਈਆਂ। ਕੱਲ੍ਹ ਦੇ ਦਿਨ ਵੈਸੇ ਤਾਂ ਪਿਛਲੇ ਕਈ ਦਿਨਾਂ ਤੋਂ ਇਸ ਕਿਸਮ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਜਿਹੜਾ ਇੰਡੀਆ ਧੜਾ ਹੈ ਯਾਨੀ ਕਿ ਸੱਤਾਧਾਰੀ ਭਾਜਪਾ ਜਾਂ NDA ਤੋਂ ਉਲਟ ਜਿਹੜਾ ਧੜਾ ਹੈ ਉਸ ਦੀ ਤਰਫ ਤੋਂ ਲਗਾਤਾਰ ਜਿਹੜੇ ਪ੍ਰਦਰਸ਼ਨ ਭਾਰਤ ਦੇ ਵਿੱਚ ਕੀਤੇ ਜਾ ਰਹੇ ਨੇ। ਉਸਦੇ ਆਗੂਆਂ ਨੇ ਲਗਾਤਾਰ ਤੀਸਰੇ ਦਿਨ ਕੱਲ੍ਹ ਦੇ ਦਿਨ ਚੀਫ ਇਲੈਕਸ਼ਨ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫੇ ਦੀ ਮੰਗ ਨੂੰ ਰੱਖਦਿਆਂ ਹੋਇਆ ਮੋਰਚਾ ਖੋਲੀ ਰੱਖਿਆ। ਆਗੂਆਂ ਨੇ ਰਾਜਘਾਟ ਜਿੱਥੇ ਮਹਾਤਮਾ ਗਾਂਧੀ ਦੀ ਸਮਾਧ ਹੈ ਉੱਥੇ ਇੱਕ ਸ਼ਾਂਤਮਈ ਮੁਜ਼ਾਹਰਾ ਕੀਤਾ। ਵਿਰੋਧੀ ਧਿਰਾਂ ਨੇ ਦੁਹਰਾਇਆ ਕਿ ਪ੍ਰਧਾਨ ਮੰਤਰੀ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਤੇ CEC ਗਿਆਨੇਸ਼ ਕੁਮਾਰ ਵੋਟ ਚੋਰੀ ਦੀ ਅਪਰਾਧਕ ਸਾਜਿਸ਼ ਘੜ ਕੇ ਦੇਸ਼ ਦੇ ਉੱਤੇ ਕਬਜ਼ਾ ਕਰੀ ਬੈਠੇ ਨੇ। ਵਿਰੋਧੀ ਪਾਰਟੀਆਂ ਨੇ ਆਗੂਆਂ ਨੇ ਰਾਜਘਾਟ ਦੇ ਉੱਤੇ ਭਾਜਪਾ ਸਰਕਾਰ ਦੇ ਮੁੱਖ ਚੋਣ ਕਮਿਸ਼ਨਰ ਨੂੰ ਸਦਬੁੱਧੀ ਦੇਣ ਦੀ ਪ੍ਰਾਰਥਨਾ ਵੀ ਕੀਤੀ। ਉਹਨਾਂ ਯਾਦਗਾਰ ਦੇ ਉੱਤੇ ਫੁੱਲ ਮਾਲਾਵਾਂ ਦੇ ਨਾਲ ਸ਼ਰਧਾਂਜਲੀ ਦਿੱਤੀ ਤੇ ਮਗਰੋਂ ਸ਼ਾਂਤਮਈ ਧਰਨੇ ਤੇ ਬੈਠ ਗਏ। ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਗਿਆਨੇਸ਼ ਕੁਮਾਰ ਦੇ ਅਸਤੀਫੇ ਦੀ ਮੰਗ ਨੂੰ ਫਿਰ ਤੋਂ ਦੁਹਰਾਉਂਦਿਆਂ ਹੋਇਆਂ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਤੋਂ ਸਮਾਂ ਮੰਗਣ ਦੀ ਗੱਲ ਵੀ ਰੱਖੀ ਹੈ। ਲਿਹਾਜ਼ਾ ਅੱਜ ਦੇ ਦਿਨ ਯੋਜਨਾਬੰਦੀ ਦੇ ਮੁਤਾਬਕ ਰਾਸ਼ਟਰਪਤੀ ਭਵਨ ਦੇ ਵੱਲ ਮਾਰਚ ਕੀਤਾ ਜਾਏਗਾ। ਆਗੂਆਂ ਨੇ ਕਿਹਾ ਹੈ ਕਿ ਉਹ ਸ਼ੁੱਕਰਵਾਰ ਦੇ ਦਿਨ ਆਪਣਾ ਮੁਜ਼ਾਹਰਾ ਜਾਰੀ ਰੱਖਣਗੇ। ਪਹਿਲਾਂ ਸਵੇਰੇ ਪਾਰਲੀਮੈਂਟ ਹਾਊਸ ਦੇ ਵਿੱਚ ਮੀਟਿੰਗ ਹੋਏਗੀ ਤੇ ਫਿਰ ਇਸ ਬੈਠਕ ਦੇ ਵਿੱਚ ਵੈਸੇ ਤ੍ਰਿਣਮੂਲ ਕਾਂਗਰਸ ਦੀ ਮਮਤਾ ਬੈਨਰਜੀ, ਸਮਾਜਵਾਦੀ ਪਾਰਟੀ ਦੇ ਰਾਮ ਗੋਪਾਲ ਯਾਦਵ ਵੀ ਸ਼ਾਮਲ ਹੋਣ ਦੀ ਉਮੀਦ ਹੈ। ਵੈਸੇ ਪਿਛਲੇ ਕੁਝ ਦਿਨਾਂ ਦੇ ਦਰਮਿਆਨ ਸਮਾਜਵਾਦੀ ਪਾਰਟੀ ਦੇ ਨੇਤਾ ਸ਼ਾਮਲ ਤਾਂ ਹੋ ਰਹੇ ਨੇ ਪਰ ਅਖਿਲੇਸ਼ ਯਾਦਵ ਤੇ ਦੂਸਰੇ ਸਿਖਰਲੇ ਨੇਤਾ ਇਹਨਾਂ ਧਰਨਿਆਂ ਦੇ ਵਿੱਚ ਹਾਲੇ ਤੱਕ ਨਹੀਂ ਜੁੜੇ ਨੇ। ਉਧਰ ਕਾਕਰੇਚ ਜਨਤਾ ਪਾਰਟੀ ਦੇ ਫਾਊਂਡਰ ਅਭਿਜੀਤ ਦੀਪਕੇ ਨੇ ਲੋਕਾਂ ਨੂੰ 10 ਅਕਤੂਬਰ ਨੂੰ ਦਿੱਲੀ ਦੇ ਜੰਤਰ ਮੰਤਰ ਦੇ ਉੱਤੇ ਮੁੱਖ ਚੋਣ ਕਮਿਸ਼ਨਰ ਦੇ ਖਿਲਾਫ ਪ੍ਰਦਰਸ਼ਨ ਚ ਸ਼ਮੂਲੀਅਤ ਕੀਤੇ ਜਾਣ ਦਾ ਸੱਦਾ ਦਿੱਤਾ ਹੈ। ਇੱਧਰ ਭਾਜਪਾ ਨੇ ਦਾਅਵਾ ਕੀਤਾ ਹੈ ਕਿ ਕਾਂਗਰਸ ਆਪਣੇ ਰੋਸ ਮੁਜ਼ਾਹਰਿਆਂ ਦੇ ਜ਼ਰੀਏ ਦੇਸ਼ ਦੇ ਵਿੱਚ ਨੇਪਾਲ ਤੇ ਬਾਂਗਲਾਦੇਸ਼ ਵਰਗੀ ਅਰਾਜਕਤਾ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿਉਂਕਿ ਰਾਹੁਲ ਗਾਂਧੀ ਸੱਤਾ ਦੇ ਵਿੱਚ ਆਉਣ ਦੇ ਲਈ ਤਰਲੋਮੱਛੀ ਕਰ ਰਹੇ ਨੇ। ਪਾਰਟੀ ਦੇ ਬੁਲਾਰਾ ਪ੍ਰਦੀਪ ਭੰਡਾਰੀ ਨੇ ਸਿਧਾਰਥ ਯਾਦਵ ਨੇ ਭਾਜਪਾ ਹੈੱਡਕੁਆਟਰ ਦੇ ਉੱਤੇ ਕੀਤੀ ਇੱਕ ਪ੍ਰੈਸ ਕਾਨਫਰੰਸ ਦੇ ਦਰਮਿਆਨ ਕਿਹਾ ਕਿ ਰਾਹੁਲ ਗਾਂਧੀ ਨੇ ਪਿਛਲੇ ਕੁਝ ਦਿਨਾਂ ਦੇ ਦਰਮਿਆਨ ਸੜਕਾਂ ਦੇ ਉੱਤੇ ਕੀਤੇ ਪ੍ਰਦਰਸ਼ਨਾਂ ਦੇ ਦੌਰਾਨ ਮਹਿਲਾ ਕਾਂਸਟੇਬਲ ਨੂੰ ਗਲਤ ਤਰੀਕੇ ਦੇ ਨਾਲ ਛੋਇਆ ਸੀ। ਪ੍ਰਿਯੰਕਾ ਗਾਂਧੀ ਵਾਡਰਾ ਦੇ ਉੱਤੇ ਪੁਲਿਸ ਮੁਲਾਜ਼ਮਾਂ ਨੂੰ ਫੜਨ ਦੇ ਦਰਮਿਆਨ ਘਸੁੰਨ ਵੀ ਮਾਰਿਆ ਸੀ। ਭਾਜਪਾ ਨੇ ਦਾਅਵਾ ਕੀਤਾ ਕਿ ਕਾਂਗਰਸੀ ਆਗੂਆਂ ਦੀ ਇਹ ਕਾਰਵਾਈ ਉਹਨਾਂ ਦੇ ਪਿਤਾ ਪੁਰਖੀ ਸੱਤਾ ਨੂੰ ਖਤਮ ਕਰਨ ਤੇ ਨਾਰੇ ਦੇ ਨਾਲ ਮੇਲ ਨਹੀਂ ਖਾਂਦੀ। ਮੁਜ਼ਾਹਰਿਆਂ ਦੇ ਦਰਮਿਆਨ ਕਾਂਗਰਸੀ ਵਰਕਰਾਂ ਨੇ ਪੁਲਿਸ ਮੁਲਾਜ਼ਮਾਂ ਨੂੰ ਸੜਕਾਂ ਦੇ ਉੱਤੇ ਸੁੱਟ ਕੇ ਠੁੱਡੇ ਮਾਰੇ ਨੇ ਕਿ ਇਹੀ ਕਾਂਗਰਸ ਦੀ ਮੁਹੱਬਤ ਦੀ ਦੁਕਾਨ ਹੈ। ਉਧਰ ਕਾਂਗਰਸੀ ਆਗੂ ਪਵਨ ਖੇੜਾ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਇੰਡੀਆ ਬਲਾਕ ਦੇ ਸੰਸਦ ਮੈਂਬਰਾਂ ਨੇ ਸ਼ਾਂਤਮਈ ਤਰੀਕੇ ਦੇ ਨਾਲ ਰਾਜਘਾਟ ਦੇ ਉੱਤੇ ਧਰਨਾ ਦਿੱਤਾ। ਅਸੀਂ ਇੱਕ ਸਰਕਾਰ ਤੇ ਸੀਈਸੀ ਦੇ ਖਿਲਾਫ ਹਰੇਕ ਵੋਟਰ ਤੇ ਦੇਸ਼ ਦੀ ਜਮਹੂਰੀਅਤ ਨੂੰ ਬਚਾਉਣ ਦੀ ਇੱਕ ਪ੍ਰਾਰਥਨਾ ਕੀਤੀ ਹੈ। ਇਸ ਤੋਂ ਵੀ ਭਾਜਪਾ ਨੂੰ ਇਤਰਾਜ਼ ਹੋ ਰਿਹਾ ਹੈ। ਉਹਨਾਂ ਕਿਹਾ ਕਿ ਇੰਡੀਆ ਬਲਾਕ ਦੇ ਅਹਿਮ ਭਾਈਵਾਲ ਸ਼ਿਵ ਸੈਨਾ, UBT ਤੇ NCP ਜਿਹੜੇ ਨੇ, ਜਦੋਂ ਉਹਨਾਂ ਤੋਂ ਪੁੱਛਿਆ ਗਿਆ ਕਿ ਉਹ ਹਾਲੇ ਵੀ ਧਰਨੇ ਤੋਂ ਬਾਹਰ ਨਹੀਂ, ਤਾਂ ਇਸ ਦਾ ਕੋਈ ਜਵਾਬ ਨਹੀਂ ਆਇਆ। ਇਸ ਤੋਂ ਪਹਿਲਾਂ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਸੀ ਕਿ ਮੋਦੀ ਸ਼ਾਹ, RSS ਮੁਖੀ ਮੋਹਨ ਭਾਗਵਤ ਤੇ ਗਿਆਨੇਸ਼ ਕੁਮਾਰ ਨੇ ਸੰਵਿਧਾਨ ਤਬਾਹ ਕਰ ਦਿੱਤਾ ਹੈ ਤੇ ਇਸ ਸਾਜਿਸ਼ ਦੇ ਲਈ ਇਹਨਾਂ ਸਾਰਿਆਂ ਨੂੰ ਨਿਆਂ ਦੇ ਕਟਹਿਰੇ ਦੇ ਵਿੱਚ ਖੜਾ ਕੀਤਾ ਜਾਏਗਾ। ਉੱਥੇ ਹੀ ਭਾਰਤ ਦੀਆਂ ਖਬਰਾਂ ਦੀ ਸਾਂਝ ਅੱਗੇ ਚੱਲ ਕੇ, ਵੈਸੇ ਜਿਹੜੇ ਪ੍ਰੀਤਮ ਸਿੰਘ ਰੁਪਾਲ ਹੋਰੀ ਵੀ ਪਾਣਗੇ, ਪਰ ਇੱਕ ਖਬਰ ਕੱਲ੍ਹ ਦੇ ਦਿਨ ਅਸੀਂ ਸੋਸ਼ਲ ਮੀਡੀਆ ਤੇ ਵੀ ਸਾਂਝੀ ਕੀਤੀ ਸੀ। ਗੋਆ ਦੇ ਵਿੱਚ ਅਚਾਨਕ ਦੇਹਾਂਤ ਹੋਣ ਤੋਂ ਬਾਅਦ ਜਿਹੜੇ ਮਸ਼ਹੂਰ ਅਦਾਕਾਰ ਸੀ ਨਾਨਾ ਪਾਟੇਕਰ, ਉਹਨਾਂ ਦੇ ਹੁਣ ਮ੍ਰਿਤਕ ਦੇਹ ਨੂੰ ਗੋਆ ਤੋਂ ਪੁਣੇ ਲਿਆਂਦਾ ਗਿਆ। ਪੁਣੇ ਹਵਾਈ ਅੱਡੇ ਦੇ ਉੱਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫਡਨਵੀਸ ਨੇ ਇਸ ਦਿੱਗਜ ਕਲਾਕਾਰ ਨੂੰ ਅੰਤਮ ਸ਼ਰਧਾਂਜਲੀ ਦਿੱਤੀ ਹੈ। ਮਹਾਰਾਸ਼ਟਰ ਸਰਕਾਰ ਨੇ ਐਲਾਨ ਕੀਤਾ ਹੈ ਕਿ ਜਿਹੜਾ ਨਾਨਾ ਪਾਟੇਕਰ ਦਾ ਜਿਹੜਾ ਸੰਸਕਾਰ ਹੈ ਉਹ ਸਰਕਾਰੀ ਪੱਧਰ ਦੇ ਨਾਲ ਕੀਤਾ ਜਾਏਗਾ, ਸਰਕਾਰੀ ਸਨਮਾਨ ਦੇ ਨਾਲ ਕੀਤਾ ਜਾਏਗਾ। ਹਵਾਈ ਅੱਡੇ ਤੋਂ ਮ੍ਰਿਤਕ ਦੇਹ ਨੂੰ ਅੰਤਮ ਸੰਸਕਾਰ ਦੇ ਲਈ ਪੁਣੇ ਦੇ ਡੋਂਜੇ ਪਿੰਡ ਦੇ ਕੋਲ ਉਹਨਾਂ ਦੇ ਰਿਹਾਇਸ਼ ਤੇ ਫਾਰਮ ਹਾਊਸ ਦੇ ਵਿੱਚ ਲਿਆਂਦਾ ਗਿਆ। ਮੰਨੇ ਪ੍ਰਮੰਨੇ ਅਦਾਕਾਰ ਨਾਨਾ ਪਾਟੇਕਰ ਦਾ 75 ਸਾਲ ਦੀ ਉਮਰ ਦੇ ਵਿੱਚ ਕੱਲ੍ਹ ਦੇ ਦਿਨ ਦੇਹਾਂਤ ਹੋ ਗਿਆ ਸੀ। ਨਾਨਾ ਪਾਟੇਕਰ ਦਾ ਦੇਹਾਂਤ ਵੀਰਵਾਰ ਤੜਕੇ ਗੋਆ ਦੇ ਵਿੱਚ ਸਥਿਤ ਉਹਨਾਂ ਦੇ ਘਰ ਦੇ ਵਿੱਚ ਹੀ ਹੋਇਆ ਸੀ। ਉਹਨਾਂ ਨੂੰ ਪਣਜੀ ਦੇ ਵਿੱਚ ਡੋਨਾ ਪਾਉਲਾ ਸਥਿਤ ਉਹਨਾਂ ਦੇ ਅਪਾਰਟਮੈਂਟ 'ਚ ਬੇਹੋਸ਼ ਪਾਏ ਜਾਣ ਤੋਂ ਬਾਅਦ ਇੱਕ ਨਿੱਜੀ ਹਸਪਤਾਲ ਲਿਜਾਇਆ ਵੀ ਗਿਆ। ਹਾਲਾਂਕਿ ਲਗਭਗ ਅੱਧਾ ਘੰਟਾ ਉਹਨਾਂ ਨੂੰ CPR ਵੀ ਦਿੱਤੀ ਗਈ, ਪਰ ਇਸ ਦੇ ਬਾਵਜੂਦ ਨਾਨਾ ਪਾਟੇਕਰ ਨੂੰ ਬਚਾਇਆ ਨਹੀਂ ਜਾ ਸਕਿਆ। ਉੱਥੇ ਹੀ ਭਾਰਤ ਤੋਂ ਬਾਅਦ ਆਸਟ੍ਰੇਲੀਆ ਦੀਆਂ ਵੀ ਆਓ ਖਬਰਾਂ ਦੀ ਸਾਂਝ ਪਾਉਂਦੇ ਹਾਂ। ਆਸਟ੍ਰੇਲੀਆ ਦੇ ਵਿੱਚ ਬੜਾ ਕੁਝ ਹੋ ਵਾਪਰ ਰਿਹਾ ਹੈ। ਸਭ ਤੋਂ ਪਹਿਲਾਂ ਤਾਂ ਉਹ ਖਬਰ ਜਿਸਨੇ ਹੁਣ ਆਸਟ੍ਰੇਲੀਆ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਦਰਮਿਆਨ ਇੱਕ ਐਸਾ ਕੱਲ ਦੇ ਬੀਤੇ ਦਿਨਾਂ ਦੇ ਵਿੱਚ ਇੱਕ ਐਸਾ ਫੈਸਲਾ ਆਇਆ ਸੀ ਜਿਸਨੇ ਹੁਣ ਇੱਕ ਸਵਾਲ ਖੜੇ ਕਰ ਦਿੱਤੇ ਨੇ ਕਿ ਕੀ ਆਉਣ ਵਾਲੇ ਦਿਨਾਂ ਦੇ ਵਿੱਚ NSW ਨਹੀਂ ਬਲਕਿ ਆਸਟ੍ਰੇਲੀਆ ਦੇ ਵਿੱਚ ਵੀ ਇਸ ਕਿਸਮ ਦੇ ਨਾਲ ਅਦਾਲਤਾਂ ਦੇ ਵਿੱਚ ਜਾ ਕੇ ਫੈਸਲੇ ਲਏ ਜਾ ਸਕਣਗੇ। ਅਸਲ ਚ ਪਿਛਲੇ ਕੁਝ ਦਿਨਾਂ ਤੋਂ ਤੁਹਾਡੇ ਨਾਲ ਇਹ ਖਬਰ ਸਾਂਝੀ ਕਰ ਰਹੇ ਹਾਂ ਕਿ ਆਸਟ੍ਰੇਲੀਆ ਦੀ ਸਿਖਰਲੀ ਅਦਾਲਤ ਨੇ ਇੱਥੋਂ ਨਿਊ ਸਾਊਥ ਵੇਲਜ਼ ਦੀ ਇੱਕ ਜਿਹੜੀ ਕੋਲੇ ਦੀ ਖਦਾਨ ਦੇ ਨਾਲ ਜੁੜਿਆ ਹੋਇਆ ਪ੍ਰੋਜੈਕਟ ਹੈ ਉਸਨੂੰ ਇੱਕ ਝਟਕਾ ਦਿੱਤਾ ਸੀ। ਔਰ ਇਹ ਝਟਕਾ ਅਜਿਹੇ ਸਮੇਂ ਚ ਆਇਆ ਸੀ ਜਦੋਂ ਆਸਟ੍ਰੇਲੀਆ ਹਾਲੇ ਇੱਕ ਹਫਤਾ ਪਹਿਲਾਂ ਹੀ ਪੈਸੇਫਿਕ ਮੁਲਕਾਂ ਦੀ ਜਿਹੜੀ ਪ੍ਰੀ COP 31 ਜਿਹੜੀ ਜਲਵਾਯੂ ਸੰਮੇਲਨ ਦੀ ਬੈਠਕ ਹੈ ਉਸਦੀ ਮੇਜ਼ਬਾਨੀ ਕਰ ਰਿਹਾ ਸੀ। ਦੱਸਦੀ ਕਿ ਮੈਕ ਐਨਰਜੀ ਮਾਊਂਟ ਪਲੇਜ਼ੈਂਟ ਕੋਲਾ ਖਦਾਨ ਦੇ ਵਿਸਤਾਰ ਦੇ ਨਾਲ ਜੁੜਿਆ ਹੋਇਆ ਮਾਮਲਾ ਸੀ। ਮਾਈਨਿੰਗ ਕੰਪਨੀ ਮੈਕ ਐਨਰਜੀ ਨੇ ਇਸ ਖਦਾਨ ਦੀ ਮਿਆਦ 22 ਸਾਲ ਹੋਰ ਵਧਾਉਣ ਤੱਕ, ਯਾਨੀ 2048 ਤੱਕ ਵਧਾਉਣ ਤੇ ਉਤਪਾਦਨ ਨੂੰ ਲਗਭਗ ਦੁੱਗਣਾ ਕਰਨ ਦੀ ਅਪੀਲ ਕੀਤੀ ਸੀ। ਹਾਲਾਂਕਿ ਸਥਾਨਕ ਭਾਈਚਾਰਕ ਸਮੂਹ ਨੇ ਇਸ ਦਾ ਵਿਰੋਧ ਕੀਤਾ, ਅਦਾਲਤ ਦੇ ਵਿੱਚ ਚੁਣੌਤੀ ਦਿੱਤੀ। 1 ਸਾਲ ਤੋਂ ਮਾਮਲਾ ਅਦਾਲਤ 'ਚ ਲਟਕਿਆ ਹੋਇਆ ਸੀ। ਖਾਣ ਦਾ ਪ੍ਰਭਾਵ ਜਿਹੜਾ ਇਸ ਖਦਾਨ ਦੇ ਵਿੱਚ, ਕਾਰੋਬਾਰ ਦਾ ਪ੍ਰਭਾਵ ਵਿਦੇਸ਼ਾਂ ਦੇ ਵਿੱਚ ਵੀ ਪੈ ਰਿਹਾ। ਕੋਲਾ ਜਿਹੜਾ ਸਾੜਿਆ ਜਾਂਦਾ ਉਸ ਦੇ ਨਾਲ Scope 3 ਨਿਕਾਸੀ ਹੁੰਦੀ ਹੈ। ਆਸਟ੍ਰੇਲੀਆ ਦੀ ਹਾਈ ਕੋਰਟ ਨੇ Scope 3 ਦੇ ਨਾਲ ਜਿਹੜੀ ਇਹ ਨਿਕਾਸੀ ਹੋ ਰਹੀ ਹੈ, ਕਾਰਬਨ ਐਮਿਟ ਹੋ ਰਹੇ, ਉਸ ਦੇ ਉੱਤੇ ਸਵਾਲ ਖੜੇ ਕੀਤੇ। ਔਰ 5 ਬੈਂਚ ਜੱਜਾਂ ਦੀ ਇੱਕ ਬੈਂਚ ਸੀ ਜਿਸ ਦੇ ਵਿੱਚ ਉਹ ਬਹੁਮਤ ਦੇ ਨਾਲ ਫੈਸਲਾ ਆਇਆ ਨੇ। 3 ਜੱਜ ਇਸ ਦੇ ਨਾਲ ਸਹਿਮਤ ਹੋਏ ਤੇ 2 ਹਾਲਾਂਕਿ ਸਹਿਮਤ ਨਹੀਂ ਸੀ, ਔਰ ਕਿਹਾ ਕਿ ਜਿਹੜੀ ਪਲੈਨਿੰਗ ਕਮਿਸ਼ਨ ਹੈ ਉਸ ਦੀ ਤਰਫ ਤੋਂ ਇਸ ਪ੍ਰੋਜੈਕਟ ਦੀ ਮਿਆਦ ਵਧਾਉਣ ਲੱਗੇ ਜਿਹੜਾ ਲਾਇਸੈਂਸ ਦਿੱਤਾ ਜਾਣਾ ਸੀ ਉਸ ਦੇ ਵਿੱਚ Scope 3 ਐਮਿਸ਼ਨ ਨੂੰ ਨਜ਼ਰ ਅੰਦਾਜ਼ ਕੀਤਾ ਗਿਆ। ਅਦਾਲਤ ਨੇ ਕਿਹਾ ਕਿ ਭਾਵੇਂ ਵਿਦੇਸ਼ਾਂ ਦੇ ਵਿੱਚ ਇਸ ਦਾ ਜਿਹੜਾ ਅਸਰ ਦਿਖਾਈ ਪੈਂਦਾ ਪਰ ਉਸ ਨੂੰ ਅਣਗੌਲਿਆ ਨਹੀਂ ਕੀਤਾ ਜਾ ਸਕਦਾ। ਔਰ ਇਸ ਇਤਿਹਾਸਕ ਫੈਸਲੇ ਦੇ ਨਾਲ ਨਿਊ ਸਾਊਥ ਵੇਲਜ਼ ਦੇ ਵਿੱਚ 17 ਹੋਰ ਪ੍ਰੋਜੈਕਟ ਪ੍ਰਭਾਵਿਤ ਹੋ ਸਕਦੇ ਨੇ, ਇਹ ਖਬਰਾਂ ਵੀ ਸਾਹਮਣੇ ਆ ਰਹੀਆਂ ਸੀ। ਇੱਧਰ ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ ਦੀ ਤਰਫ ਤੋਂ ਹੁਣ ਇੱਕ ਬਿਆਨ ਸਾਹਮਣੇ ਆਇਆ। ਉਹ ਬਿਆਨ ਦੱਸਣ ਤੋਂ ਪਹਿਲਾਂ ਤੁਹਾਨੂੰ ਇਹ ਦੱਸ ਦਈਏ ਕਿ ਇਹ ਬਾਰ ਬਾਰ ਜਿਹੜਾ Scope 3 ਐਮਿਸ਼ਨ ਦੀ ਗੱਲ ਹੋ ਰਹੀ ਹੈ। Scope 3 ਉਤਸਰਜਨ ਜਾਂ ਐਮਿਸ਼ਨ, ਐਮਿਸ਼ਨ ਯਾਨੀ ਕਿ ਜਦੋਂ ਕਾਰਬਨ ਦੀ ਨਿਕਾਸੀ ਹੁੰਦੀ ਹੈ, ਜਦੋਂ ਕੋਲੇ ਨੂੰ ਸਾੜਿਆ ਜਾਂਦਾ ਹੈ। ਸਾੜਨਾ ਤਾਂ ਖੈਰ ਬਹੁਤ ਦੂਰ ਦੀ ਗੱਲ ਹੈ, ਆਸਟ੍ਰੇਲੀਆ ਦੇ ਵਿੱਚ ਤਾਂ ਜਿਹੜੀ ਖਦਾਨਾਂ ਹੁੰਦੀਆਂ ਨੇ ਇਹਨਾਂ ਖਦਾਨਾਂ ਤੋਂ ਕੋਲੇ ਨੂੰ ਕੱਢ ਕੇ ਤੇ ਫਿਰ ਵਿਦੇਸ਼ਾਂ ਦੇ ਵਿੱਚ ਭੇਜਿਆ ਜਾਂਦਾ ਹੈ। ਇਸੇ ਜਿਹੜਾ ਪ੍ਰੋਸੈਸ ਹੈ ਇਸੇ ਦੇ ਵਿੱਚ ਕਾਰਬਨ ਦੀ ਨਿਕਾਸੀ ਕਿੰਨੀ ਵੱਡੀ ਗਿਣਤੀ ਦੇ ਵਿੱਚ ਹੁੰਦੀ ਹੈ, ਉਸ ਦੇ ਉੱਤੇ ਵੀ ਸਥਾਨਕ ਵਸਨੀਕਾਂ ਨੇ ਸਵਾਲ ਉਠਾਏ ਸੀ। ਹੁਣ ਸਕੋਪ 3 ਐਮੀਸ਼ਨ ਜਿਹੜਾ ਉਹ ਗ੍ਰੀਨ ਹਾਊਸ ਗੈਸਾਂ ਦਾ, ਖਾਸ ਤੌਰ ਦੇ ਉੱਤੇ ਕਾਰਬਨ ਡਾਈਆਕਸਾਈਡ ਦਾ ਉਹ ਇਨਡਾਇਰੈਕਟ ਨਿਕਾਸ ਹੈ, ਜੋ ਕਿਸੇ ਕੰਪਨੀ ਦੀਆਂ ਸਿੱਧੀਆਂ ਗਤੀਵਿਧੀਆਂ ਤੋਂ ਨਹੀਂ, ਸਗੋਂ ਉਸਦੀ ਪੂਰੀ ਦੀ ਪੂਰੀ ਸਪਲਾਈ ਚੇਨ, ਉਸਦੀ ਵੈਲਿਊ ਚੇਨ ਦੇ ਨਾਲ ਜੁੜੀਆਂ ਹੋਈਆਂ ਗਤੀਵਿਧੀਆਂ ਹੁੰਦੀਆਂ ਨੇ। ਉਹ ਪ੍ਰਦੂਸ਼ਣ ਹੈ ਜੋ ਕੰਪਨੀ ਦੀ ਆਪਣੀਆਂ ਖਦਾਨਾਂ, ਫੈਕਟਰੀਆਂ, ਦਫਤਰਾਂ ਜਾਂ ਗੱਡੀਆਂ ਤੋਂ ਨਹੀਂ ਨਿਕਲਦਾ, ਬਲਕਿ ਉਸ ਉਤਪਾਦ ਨੂੰ ਬਣਾਉਣ ਵੇਲੇ, ਉਸ ਨੂੰ ਵੇਚਣ ਵੇਲੇ, ਉਸ ਦੀ ਟਰਾਂਸਪੋਰਟੇਸ਼ਨ ਵੇਲੇ ਉਸਦੇ ਨਾਲ ਇਹ ਜੁੜਿਆ ਹੁੰਦਾ ਹੈ। ਤਿੰਨ ਤਰ੍ਹਾਂ ਦੇ ਜਿਹੜੇ ਆਮ ਤੌਰ ਦੇ ਉੱਤੇ ਜਿਹੜੇ ਕਾਰਬਨ ਐਮੀਸ਼ਨ ਮੰਨੇ ਜਾਂਦੇ ਨੇ, ਕਾਰਬਨ ਦੀ ਨਿਕਾਸੀ ਦੇ ਸਰੋਤ, ਇੱਕ ਡਾਇਰੈਕਟ, ਇੱਕ ਇਨਡਾਇਰੈਕਟ ਐਨਰਜੀ ਤੇ ਇੱਕ ਵੈਲਿਊ ਚੇਨ। ਸਕੋਪ 1 ਜਿਹੜਾ ਹੁੰਦਾ ਉਹ ਡਾਇਰੈਕਟ ਹੁੰਦਾ, ਯਾਨੀ ਫੈਕਟਰੀਆਂ ਦੀਆਂ ਚਿਮਨੀਆਂ ਜਾਂ ਕੰਪਨੀਆਂ ਦੀਆਂ ਗੱਡੀਆਂ ਦੇ ਵਿੱਚੋਂ ਨਿਕਲਣ ਵਾਲਾ ਧੂੰਆਂ। ਸਕੋਪ 2 ਜਿਹੜਾ ਉਹ ਇਨਡਾਇਰੈਕਟ ਧੂੰਆਂ ਹੋ ਗਿਆ, ਜਿਵੇਂ ਫੈਕਟਰੀਆਂ, ਦਫਤਰਾਂ ਚ ਵਰਤੀ ਜਾਂਦੀ ਬਿਜਲੀ ਬਣਾਉਣ ਸਮੇਂ ਜਿਹੜਾ ਪ੍ਰਦੂਸ਼ਣ ਨਿਕਲਦਾ ਹੈ। ਤੇ ਸਕੋਪ 3 ਯਾਨੀ ਕੰਪਨੀ ਦੇ ਜੁੜੇ ਹੋਏ ਬਾਹਰੀ ਕੰਮਾਂ ਦੇ ਨਾਲ, ਜਿਵੇਂ ਹੁਣ ਮੈਕ ਐਨਰਜੀ ਦੀ ਤਰਫ ਤੋਂ ਕੋਲੇ ਦੀ ਖਦਾਨ ਦੇ ਜ਼ਰੀਏ ਕੋਲਾ ਜਿਹੜਾ ਵਿਦੇਸ਼ਾਂ ਚ ਭੇਜਿਆ ਜਾਣਾ ਸੀ, ਉਸਦੀ ਟਰਾਂਸਪੋਰਟੇਸ਼ਨ ਦੇ ਵਿੱਚ ਹੀ, ਉਸਦੀ ਮਾਈਨਿੰਗ ਦੇ ਵਿੱਚ ਹੀ ਜਿਹੜਾ ਧੂੰਆਂ ਜਾਂ ਕਾਰਬਨ ਜਿਹੜਾ ਨਿਕਲਦਾ, ਉਹ ਆਸਟ੍ਰੇਲੀਆ ਦੇ ਚੌਗਿਰਦੇ ਨੂੰ ਖਰਾਬ ਕਰ ਰਿਹਾ। ਹੁਣ NSW ਦੇ ਪ੍ਰੀਮੀਅਰ ਕ੍ਰਿਸ ਮਿੰਸ ਨੇ ਇੱਕ ਵੱਡਾ ਬਿਆਨ ਦਿੱਤਾ, ਉਹਨਾਂ ਕਿਹਾ ਕਿ ਹਾਈ ਕੋਰਟ ਦਾ ਇਹ ਜਿਹੜਾ ਫੈਸਲਾ ਹੈ ਤਕਨੀਕੀ ਫੈਸਲਾ ਹੈ, NSW ਦੇ ਹੰਟਰ ਰੀਜਨ ਦੇ ਵਿੱਚ ਕੋਈ ਖਾਸ ਕੰਮ ਨਹੀਂ ਪ੍ਰਭਾਵਿਤ ਹੋਣ ਲੱਗਿਆ, ਤੇ ਨਾ ਹੀ ਜਿਨ੍ਹਾਂ ਲੋਕਾਂ ਨੇ ਇਸ ਫੈਸਲੇ ਨੂੰ ਆਪਣੀ ਜਿੱਤ ਦੱਸ ਕੇ ਜਸ਼ਨ ਮਨਾ ਰਹੇ ਨੇ ਉਹਨਾਂ ਨੂੰ ਵੀ ਕੋਈ ਬਹੁਤਾ ਖੁਸ਼ ਹੋਣ ਦੀ ਲੋੜ ਨਹੀਂ ਹੈ। ਸਮਝਣਾ ਹੋਏਗਾ ਕਿ ਫੈਸਲਾ ਅਸਲ ਦੇ ਵਿੱਚ ਹੈ ਕੀ। ਹੁਣ ਇੰਡੀਪੈਂਡੈਂਟ ਪਲੈਨਿੰਗ ਕਮਿਸ਼ਨ ਨੇ ਇਹ ਮਨਜ਼ੂਰੀ ਦਿੱਤੀ ਸੀ ਕਿ ਮੈਕ ਐਨਰਜੀ ਜਿਹੜਾ ਉਹ ਆਪਣੇ ਪ੍ਰੋਜੈਕਟ ਨੂੰ 2048 ਤੱਕ ਵਧਾ ਸਕਦਾ ਅਗਲੇ 22 ਸਾਲਾਂ ਤੱਕ, ਔਰ 21 ਮਿਲੀਅਨ ਟਨ ਕੋਲਾ ਜਿਹੜਾ ਹੋਰ ਇੱਥੋਂ ਖੁਦਾਈ ਕੀਤੀ ਜਾਏਗੀ। ਪਰ ਅਦਾਲਤ ਨੇ ਇਸ ਦੇ ਉੱਤੇ ਰੋਕ ਲਗਾ ਦਿੱਤੀ। ਇਹਦਾ ਮਤਲਬ ਇਹ ਤਾਂ ਨਹੀਂ ਹੈ ਕਿ ਉਹ ਕੰਪਨੀ ਬੰਦ ਹੋ ਗਈ, ਮੈਕ ਐਨਰਜੀ ਦੇ ਕੋਲ ਆਲਰੇਡੀ ਲਾਇਸੈਂਸ ਹੈਗਾ ਔਰ ਉਹ 2032 ਤੱਕ ਤਾਂ ਕੋਲੇ ਦੀ ਖੁਦਾਈ ਇਸੇ ਤਰੀਕੇ ਦੇ ਨਾਲ ਕਰਦੇ ਰਹਿਣਗੇ। ਕ੍ਰਿਸ ਮਿੰਸ ਨੇ ਇਹ ਵੀ ਗੱਲ ਕਹੀ ਹੈ ਕਿ ਜਿਹੜੇ NSW ਦੇ ਪ੍ਰੀਮੀਅਰ ਨੇ ਕਿ ਇਸ ਫੈਸਲੇ ਦੇ ਤਕਨੀਕ ਐਮੀਸ਼ਨ ਪੈਦਾ ਹੁੰਦਾ ਵਿਦੇਸ਼ਾਂ ਦੇ ਵਿੱਚ, ਤੇ ਇਸ ਦੇ ਨਾਲ ਤੁਸੀਂ ਨਿਊ ਸਾਊਥ ਵੇਲਸ ਤੇ ਆਸਟ੍ਰੇਲੀਆ ਦੇ ਵਿੱਚ ਜਿਹੜੀ ਕੋਲੇ ਦੀ ਖੁਦਾਈ ਹੁੰਦੀ ਹੈ ਉਸ ਨੂੰ ਝੁਠਲਾ ਨਹੀਂ ਸਕਦੇ। ਆਸਟ੍ਰੇਲੀਆ ਦੇ ਕੋਲ ਦੁਨੀਆਂ ਦਾ ਸਭ ਤੋਂ ਬਿਹਤਰੀਨ ਕੋਲਾ ਅਸੀਂ ਵੇਚਦੇ ਹਾਂ, ਦੁਨੀਆਂ ਨੂੰ ਅਸੀਂ ਸਭ ਤੋਂ ਸਾਫ਼ ਸੁਥਰਾ ਕੋਲਾ ਵੇਚਦੇ ਹਾਂ, ਹਾਲਾਂਕਿ ਸਾਫ਼ ਸੁਥਰਾ ਕੋਲਾ ਤਾਂ ਕੋਈ ਵੀ ਨਹੀਂ ਹੁੰਦਾ, ਕੋਲਾ ਜਦੋਂ ਸੜਦਾ ਹੈ ਜਲਦਾ ਹੈ ਤਾਂ ਕਾਰਬਨ ਤਾਂ ਐਮਿਟ ਹੁੰਦਾ ਹੀ ਹੈ। ਪਰ ਫਿਰ ਵੀ ਕ੍ਰਿਸਮਿਸ ਦਾ ਇਹ ਕਹਿਣ ਦਾ ਮਤਲਬ ਹੋਏਗਾ ਕਿ ਦੁਨੀਆਂ ਚ ਹੋਰ ਵੀ ਜਿੰਨੇ ਕੋਲੇ ਵਿਕਦੇ ਨੇ, ਹੋਰ ਵੀ ਜਿੱਥੇ ਜਿੱਥੇ ਕੋਲੇ ਦੀ ਖੁਦਾਈ ਹੁੰਦੀ ਹੈ ਉਹਨਾਂ ਦੇ ਨਾਲੋਂ ਇਹ ਘੱਟ ਕਾਰਬਨ ਐਮਿਟ ਕਰਦਾ ਹੋਏਗਾ, ਇਹ ਸ਼ਾਇਦ ਉਹਨਾਂ ਦਾ ਮਤਲਬ ਹੋਏਗਾ। ਪਰ ਮਾਊਂਟ ਪਲੈਜ਼ੈਂਟ ਮਾਈਨ ਦੀ ਹੁਣ ਵਿਸਤਾਰ ਨਹੀਂ ਹੋਣਾ ਔਰ ਇਸ ਦੇ ਉੱਤੇ ਜਿਹੜਾ ਫਿਲਹਾਲ ਸਵਾਲ ਉੱਠਣ ਲੱਗ ਪਏ ਨੇ ਕਿ ਆਸਟ੍ਰੇਲੀਆ ਦੇ ਵਿੱਚ ਦੂਸਰੇ ਪ੍ਰੋਜੈਕਟਾਂ ਨੂੰ ਵੀ ਇਸੇ ਤਰੀਕੇ ਦੇ ਨਾਲ ਜਦੋਂ ਉਹਨਾਂ ਦੇ ਐਕਸਪੈਂਸ਼ਨ ਪਲਾਨ ਆਣਗੇ ਸਾਹਮਣੇ ਤਾਂ ਅਦਾਲਤ ਦੇ ਵਿੱਚ ਲਿਜਾ ਕੇ ਇੱਕ ਲੜਾਈ ਲੜੀ ਜਾ ਸਕਦੀ ਹੈ, ਕਿਉਂਕਿ ਅਦਾਲਤਾਂ ਅਕਸਰ ਰੈਫਰਲ ਬੇਸ ਦੇ ਉੱਤੇ ਕੇਸਿਸ ਨੂੰ ਗੌਹ ਦੇ ਨਾਲ ਵਿਚਾਰਦੀਆਂ ਨੇ, ਯਾਨੀ ਕਿ ਇੱਕ ਪਿਛਲੇ ਕੇਸ ਦੇ ਵਿੱਚ ਉਹੋ ਜਿਹੀ ਕੇਸ ਦੇ ਵਿੱਚ ਅਦਾਲਤ ਨੇ ਕੀ ਫੈਸਲਾ ਦਿੱਤਾ ਇਹ ਅਦਾਲਤਾਂ ਜ਼ਰੂਰ ਧਿਆਨ ਰੱਖਦੀਆਂ ਨੇ। ਉੱਥੇ ਵਨ ਨੇਸ਼ਨ ਪਾਰਟੀ ਦੀ ਤਰਫ ਤੋਂ ਜਿਹੜੀ NSW ਦੇ ਵਿੱਚ ਹੈ ਉਹਨਾਂ ਦਾ ਇਹ ਕਹਿਣਾ ਹੈ ਕਿ ਜਿਹੜੀ ਗ੍ਰੀਨ ਫਿੱਤਾ ਸ਼ਾਹੀ, ਇੱਕ ਤਾਂ ਲਾਲ ਫਿੱਤਾ ਸ਼ਾਹੀ ਅਫਸਰ ਸ਼ਾਹੀ ਹੋ ਗਈ, ਪਰ ਗ੍ਰੀਨ ਫਿੱਤਾ ਸ਼ਾਹੀ ਜਿਹੜੀ ਹੈਗੀ ਹੈ ਉਹ ਖਤਮ ਕਰ ਦਿੱਤੀ ਜਾਏਗੀ ਜੇਕਰ ਉਹ ਜਿੱਤ ਕੇ ਸੱਤਾ ਚ ਆਏ। ਵੈਸੇ NSW ਚ ਚੋਣਾਂ ਨਹੀਂ ਨੇ, ਅਗਲੇ ਮਹੀਨੇ ਤਾਂ ਵਿਕਟੋਰੀਆ ਚ ਇਲੈਕਸ਼ਨ ਹੋ ਰਹੇ ਨੇ, NSW ਤਾਂ ਅਗਲੇ ਸਾਲ ਹੋਣਗੇ, ਮਾਰਚ ਮਹੀਨੇ ਚ ਹੋਣਗੇ ਇਲੈਕਸ਼ਨ, ਉਦੋਂ ਚੱਲ ਕੇ ਤੁਹਾਨੂੰ ਖਬਰਾਂ ਜਿਹੜੀਆਂ ਇਲੈਕਸ਼ਨ ਦੇ ਨਾਲ ਜੁੜੀਆਂ ਹੋਈਆਂ ਜ਼ਿਆਦਾ ਸੁਣਾਵਾਂਗੇ, ਅੱਜ ਵਿਕਟੋਰੀਆ ਦੇ ਇਲੈਕਸ਼ਨ ਦੇ ਨਾਲ ਜੁੜੀਆਂ ਹੋਈਆਂ ਸੁਣਾਵਾਂਗੇ। ਔਰ ਪਰ NSW ਦੇ ਇਲੈਕਸ਼ਨ ਤੋਂ ਪਹਿਲਾਂ ਇੱਥੇ ਵਨ ਨੇਸ਼ਨ ਪਾਰਟੀ ਨੇ ਆਪਣਾ ਆਧਾਰ ਬਣਾਉਣ ਦੇ ਲਈ ਇਹ ਫੁਰਨਾ ਜ਼ਰੂਰ ਛੱਡ ਦਿੱਤਾ ਕਿ ਜਿੱਤ ਕੇ ਸੱਤਾ ਦੇ ਵਿੱਚ ਆਏ 100 ਦਿਨਾਂ ਦੇ ਅੰਦਰ ਅੰਦਰ, ਦਫ਼ਤਰ ਦਾ ਅਖਤਿਆਰ ਲੈਣ ਦੇ ਅੰਦਰ ਅੰਦਰ ਅਸੀਂ ਇਹ ਸਾਰੀ ਜਿਹੜੀ ਗ੍ਰੀਨ ਟੇਪਿਜ਼ਮ ਹੈ ਇਸ ਨੂੰ ਖਤਮ ਕਰ ਦੇਵਾਂਗੇ। ਤੇ ਫਿਰ ਇਹਦਾ ਮਤਲਬ ਇਹ ਵੀ ਹੈ ਕਿ ਜਿਹੜੀਆਂ ਐਸੀਆਂ ਕੋਲੇ ਦੀਆਂ ਖਦਾਨਾਂ ਨੇ ਉਹਨਾਂ ਦੇ ਲਾਇਸੈਂਸ ਆਮ ਹੋ ਜਾਣਗੇ, ਸ਼ਰੇਆਮ ਹੋ ਜਾਣਗੇ। ਚੋਣਾਂ ਦੇ ਨਾਲ ਜੁੜੀ ਜਦੋਂ ਗੱਲ ਸਾਹਮਣੇ ਆਈ ਹੈ ਤਾਂ ਇੱਕ ਖਬਰ ਜਿਹੜੀ ਉਹ ਇਲੈਕਸ਼ਨ ਦੇ ਨਾਲ ਹੀ ਜੁੜੀਆਂ ਹੋਈਆਂ, ਬਲਕਿ ਇੱਕ ਨਹੀਂ, ਅਗਲੀਆਂ ਦੋ ਤਿੰਨ ਖਬਰਾਂ ਇਲੈਕਸ਼ਨ ਦੇ ਨਾਲ ਜੁੜੀਆਂ ਹੋਈਆਂ ਨੇ। ਆਸਟ੍ਰੇਲੀਆ ਦੇ ਇਲੈਕਟੋਰਲ ਕਮਿਸ਼ਨ ਦੇ ਅੱਗੇ ਇਸ ਵਕਤ ਸਭ ਤੋਂ ਵੱਡੀ ਇੱਕ ਸਮੱਸਿਆ ਬਣੀ ਹੋਈ ਉਹ ਹੈ ਇਹਨਾਂ ਚੋਣਾਂ ਦੇ ਵਿੱਚ ਪਾਰਦਰਸ਼ਤਾ ਕਿਵੇਂ ਬਣਾ ਕੇ ਰੱਖੀ ਜਾ ਸਕੇ। ਆਸਟ੍ਰੇਲੀਆ ਦੇ ਵੋਟਰਸ ਕਿਸੇ ਤਰੀਕੇ ਦੇ ਨਾਲ AI ਦੇ ਪ੍ਰਭਾਵ ਦੇ ਵਿੱਚ ਨਾ ਆ ਜਾਣ, ਯਾਨੀ ਆਰਟੀਫਿਸ਼ੀਅਲ ਇੰਟੈਲੀਜੈਂਸ ਜਿਹੜਾ ਉਸ ਦੇ ਨਾਲ ਤਿਆਰ ਕੀਤਾ ਹੋਇਆ ਮਟੀਰੀਅਲ ਸਮਝ ਸਕਣ। ਪਿਛਲੇ ਦਿਨਾਂ ਦੇ ਵਿੱਚ ਆਸਟ੍ਰੇਲੀਅਨ ਇਲੈਕਟੋਰਲ ਕਮਿਸ਼ਨ ਦੀ ਤਰਫ ਤੋਂ ਸੱਦੀ ਗਈ ਮੀਡੀਆ ਮਿਲਣੀ ਦੇ ਵਿੱਚ ਰੇਡੀਓ ਹਾਂਜੀ ਨੇ ਵੀ ਸ਼ਿਰਕਤ ਕੀਤੀ ਸੀ ਤੇ ਆਸਟ੍ਰੇਲੀਅਨ ਇਲੈਕਟੋਰਲ ਕਮਿਸ਼ਨ ਦੀ ਤਰਫ ਤੋਂ ਦੱਸਿਆ ਗਿਆ ਸੀ ਕਿ ਅਲੱਗ ਅਲੱਗ ਪਾਰਟੀਆਂ ਕਿਸ ਕਿਸਮ ਦੀਆਂ AI ਵੀਡੀਓਜ਼ ਸੁਨੇਹੇ ਤਿਆਰ ਕਰਦੀਆਂ ਨੇ। ਇਹ ਉਹਨਾਂ ਦੀ ਚਿੰਤਾ ਦਾ ਵਿਸ਼ਾ ਨਹੀਂ ਹੈ, ਬਲਕਿ ਉਹਨਾਂ ਦੀ ਚਿੰਤਾ ਦਾ ਵਿਸ਼ਾ ਸਭ ਤੋਂ ਵੱਡਾ ਇਹੀ ਹੈ ਕਿ ਆਸਟ੍ਰੇਲੀਅਨ ਇਲੈਕਟੋਰਲ ਕਮਿਸ਼ਨ ਦੀ ਮੋਹਰ ਜਾਂ ਉਹਨਾਂ ਦਾ ਨਾਂ ਵਰਤ ਕੇ ਕੋਈ ਜਾਣਕਾਰੀ ਦਿੱਤੀ ਜਾਂਦੀ ਹੈ ਤਾਂ ਉਹ ਬੇਹੱਦ ਗੈਰ ਕਾਨੂੰਨੀ ਹੈ, ਉਸ ਦੇ ਉੱਤੇ ਕਾਰਵਾਈ ਕੀਤੀ ਜਾਏਗੀ। ਸੈਂਟਰ ਫਾਰ AI ਟਰੱਸਟ ਐਂਡ ਗਵਰਨੈਂਸ ਸੈਂਟਰ ਦੀ ਤਰਫ ਤੋਂ ਇਹ ਗੱਲ ਕਹੀ ਗਈ ਹੈ ਕਿ ਆਸਟ੍ਰੇਲੀਆ ਦੇ ਵਿੱਚ ਇਹਨਾਂ ਚੋਣਾਂ ਦੇ ਵਿੱਚ ਹੁਣ ਕਿਉਂਕਿ AI ਦਾ ਪ੍ਰਭਾਵ ਇੰਨਾ ਜ਼ਿਆਦਾ ਵੱਧ ਚੁੱਕਿਆ, ਵਿਕਟੋਰੀਅਨ ਇਲੈਕਸ਼ਨ ਤੋਂ ਇਹ ਕੰਮ ਸ਼ੁਰੂ ਹੋ ਜਾਣਾ ਕਿ ਡੀਪ ਫੇਕ ਵੀਡੀਓਜ਼ ਜਿਹੜੀਆਂ ਨੇ ਉਹ ਅਕਸਰ ਭੇਜੀਆਂ ਜਾਣਗੀਆਂ। ਤੁਹਾਨੂੰ ਇਸ ਦੇ ਬਾਰੇ ਪਤਾ ਵੀ ਨਹੀਂ ਚੱਲੇਗਾ ਕਿ ਅਸਲ ਦੇ ਵਿੱਚ ਇਸ ਵੀਡੀਓ 'ਚ ਕੀ ਸੱਚ ਹੈ ਕੀ ਗਲਤ ਹੈ, ਔਰ ਤੁਸੀਂ ਉਸ ਦੇ ਪ੍ਰਭਾਵ ਦੇ ਥੱਲੇ ਇੰਨਾ ਆ ਜਾਓਗੇ ਕਿ ਤੁਹਾਨੂੰ ਇਹੀ ਲੱਗਣ ਲੱਗ ਪਏਗਾ ਕਿ ਹਾਂ ਜੋ ਤੁਹਾਨੂੰ ਦਿਖਾਇਆ ਜਾ ਰਿਹਾ ਉਹ ਸੱਚ ਹੈ। ਇਹ ਅਸਲ ਦੇ ਵਿੱਚ ਬਿਆਨ ਉਦੋਂ ਸਾਹਮਣੇ ਆਏ ਨੇ ਜਦੋਂ ਵਨ ਨੇਸ਼ਨ ਪਾਰਟੀ ਦੀ ਤਰਫ ਤੋਂ ਵਿਕਟੋਰੀਆ ਦੇ ਨਾਲ ਜੁੜਿਆ ਆਪਣਾ ਐਡ ਕੈਂਪੇਨ ਸਾਹਮਣੇ ਲਿਆਂਦਾ ਗਿਆ। ਜੇਕਰ ਤੁਸੀਂ ਨਹੀਂ ਦੇਖੀ ਹਾਲੇ ਤੱਕ ਤਾਂ ਖਬਰਾਂ ਦੇ ਬੁਲੇਟਿਨ ਤੋਂ ਬਾਅਦ ਜਾ ਕੇ ਜਿਹੜਾ ਹੈ ਤੁਸੀਂ ਦੇਖ ਸਕਦੇ ਹੋ, ਵਨ ਨੇਸ਼ਨ ਪਾਰਟੀ ਦੇ ਯੂਟਿਊਬ ਖਾਤੇ ਤੋਂ ਇਹ ਇਸ਼ਤਿਹਾਰ ਪਾਇਆ ਗਿਆ। ਵਨ ਨੇਸ਼ਨ ਐਡ ਕੈਂਪੇਨ ਕਰਕੇ ਤੁਸੀਂ ਸਰਚ ਕਰ ਲਿਓ। 2 ਦਿਨ ਪਹਿਲਾਂ ਪੌਲਿਨ ਹੈਨਸਨ ਪਲੀਜ਼ ਐਕਸਪਲੇਨ ਨਾਮ ਦਾ ਜਿਹੜਾ ਆਫੀਸ਼ੀਅਲ ਯੂਟਿਊਬ ਅਕਾਊਂਟ ਹੈ ਉੱਥੋਂ ਇਹ ਵੀਡੀਓ ਜਿਹੜੀ ਹੈ ਪਾਈ ਗਈ ਹੈ, ਕਮਿੰਗ ਆਊਟ ਐਜ ਵਨ ਨੇਸ਼ਨ ਵੋਟਰ। ਇਸ AI ਜਨਰੇਟਿਡ ਵੀਡੀਓ ਦੇ ਵਿੱਚ ਜੋ ਦਿਖਾਇਆ ਗਿਆ ਹੈ ਉਸ ਦੇ ਉੱਤੇ ਸਵਾਲ ਹੁਣ ਉੱਠਣ ਲੱਗ ਪਏ ਨੇ। ਇਸ ਵੀਡੀਓ ਦੇ ਵਿੱਚ ਦਿਖਾਇਆ ਗਿਆ ਕਿ ਇੱਕ ਪਰਿਵਾਰ ਖਾਣੇ ਦੇ ਟੇਬਲ ਦੇ ਉੱਤੇ ਬੈਠਾ ਹੈ ਤੇ ਫਿਰ ਕਿਵੇਂ ਉਹ ਇਹ ਗੱਲ ਮੰਨਦੇ ਨੇ ਕਿ ਉਹ ਰੂੜੀਵਾਦੀ ਨੇ, ਉਹ ਕੱਟੜਵਾਦੀ ਜਾਂ ਕੰਜ਼ਰਵੇਟਿਵ ਨੇ, ਜੋ ਕਿ ਵਨ ਨੇਸ਼ਨ ਪਾਰਟੀ ਆਪਣੇ ਆਪ ਨੂੰ ਦੱਸਦੀ ਹੈ। ਤੇ ਫਿਰ ਇਸੇ ਵੀਡੀਓ ਦੇ ਵਿੱਚ ਇੱਕ ਅਫਰੀਕੀ ਨੌਜਵਾਨ ਹੱਥ ਦੇ ਵਿੱਚ ਮਸ਼ੈਟੀ ਫੜੀ ਘਰ ਦੇ ਵਿੱਚ ਸੰਨ ਲਗਾਉਣ ਲੱਗਿਆ ਆਪਣੇ ਆਪ ਨੂੰ, ਕਹਿੰਦਾ ਹੈ ਕਿ ਮੈਂ ਇਹ ਨਹੀਂ ਸੀ ਕਰਨਾ ਚਾਹੁੰਦਾ ਆਸਟ੍ਰੇਲੀਆ 'ਚ। ਇੱਕ ਮੱਧ ਪੂਰਬ ਦੀ ਜਿਵੇਂ ਮਿਡਲ ਈਸਟਰਨ ਜੀ ਲੁੱਕ ਵਰਗਾ ਇੱਕ ਵਿਅਕਤੀ ਹੈ, ਉਸਨੇ ਐਕਸਪਲੋਸਿਵ ਵੈਸਟ ਪਹਿਨੀ ਹੋਈ ਹੈ, ਯਾਨੀ ਕਿ ਆਤਮਘਾਤੀ ਜਿਹੜੀ ਜੈਕਟ ਹੁੰਦੀ ਹੈ ਉਹ ਪਹਿਨੀ ਹੋਈ ਹੈ, ਤੇ ਕਹਿ ਰਿਹਾ ਕਿ ਮੈਂ ਵੀ ਨਹੀਂ ਸੀ ਕਰਨਾ ਚਾਹੁੰਦਾ। ਇੱਕ ਸਿੱਖ ਨੌਜਵਾਨ, ਇੱਕ ਸਿੱਖ ਪੰਜਾਬੀ ਵਿਅਕਤੀ ਜਿਹੜਾ ਕਿ ਟੈਕਸੀ ਦੇ ਉੱਤੇ ਆਸਟ੍ਰੇਲੀਅਨ ਝੰਡਾ ਲਗਾ ਰਿਹਾ ਤੇ ਕਹਿ ਰਿਹਾ ਕਿ ਮਾਸ ਮਾਈਗ੍ਰੇਸ਼ਨ ਵੀ ਨਹੀਂ ਹੋਣੀ ਚਾਹੀਦੀ। ਇੱਕ ਇੰਡੀਜਨਸ ਬਜ਼ੁਰਗ, ਇੱਕ ਐਵਰੀਜਨਲ ਬਜ਼ੁਰਗ ਜਿਹੜਾ ਉਹ ਬੈਠਾ ਜ਼ਮੀਨ ਦੇ ਉੱਤੇ ਕਹਿ ਰਿਹਾ ਹੈ ਕਿ ਜਿਹੜੀ ਵਿੱਤੀ ਮਦਦ ਆਸਟ੍ਰੇਲੀਆ ਦੇ ਵਿੱਚ ਪੈਸੇ ਦੇ ਤੌਰ ਦੇ ਉੱਤੇ ਜਿਹੜੀ ਮਦਦ ਕੀਤੀ ਜਾਂਦੀ ਹੈ ਉਹ ਲੋੜਵੰਦ ਦੇ ਮੁਤਾਬਕ ਹੋਣੀ ਚਾਹੀਦੀ ਹੈ, ਆਈਡੈਂਟੀਟੀ ਦੇ ਆਧਾਰ ਦੇ ਉੱਤੇ ਨਹੀਂ। ਸੋ ਵਨ ਨੇਸ਼ਨ ਨੇ ਠੀਕ ਉਸੇ ਤਰੀਕੇ ਦੇ ਨਾਲ ਨਿਸ਼ਾਨੇ ਸਾਧੇ ਨੇ ਜਿਨ੍ਹਾਂ ਜਿਨ੍ਹਾਂ ਗਰੁੱਪਸ ਦੇ ਬਾਰੇ ਵਨ ਨੇਸ਼ਨ ਅਕਸਰ ਪਾਰਟੀ ਜਿਹੜੀ ਉਹ ਗੱਲ ਕਰਦੀ ਹੈ। ਇਸ ਨੂੰ ਲੈ ਕੇ ਹੁਣ ਸੋਸ਼ਲ ਮੀਡੀਆ ਤੇ ਇੱਕ ਚੰਗੀ ਬਹਿਸ ਤੁਰ ਪਈ ਹੈ, ਕਿਹਾ ਜਾ ਰਿਹਾ ਹੈ ਕਿ ਇਹ ਇੱਕ ਟਰੰਪ ਸਟਾਈਲ ਦਾ ਕੈਂਪੇਨ ਆਸਟ੍ਰੇਲੀਆ ਦੇ ਵਿੱਚ ਕੀਤਾ ਜਾ ਰਿਹਾ ਹੈ। ਪਿਛਲੇ ਦਿਨਾਂ ਦੇ ਵਿੱਚ ਇਸ ਕਿਸਮ ਦੇ ਜਿਹੜੇ ਕੈਂਪੇਨ ਨੇ ਉਹ ਵਨ ਨੇਸ਼ਨ ਪਾਰਟੀ ਦੀ ਤਰਫੋਂ ਕਿਤੇ ਗਏ ਨੇ, ਔਰ ਹੁਣ ਇਹ ਤਾਜ਼ਾ ਤਰੀਨ ਜਿਹੜੀ ਵੀਡੀਓ, ਵੈਸੇ AI ਦੇ ਨਾਲ ਜੁੜੀਆਂ ਹੋਈਆਂ ਵੀਡੀਓਜ਼ ਦੇ ਮਦਦ ਦੇ ਨਾਲ ਵਨ ਨੇਸ਼ਨ ਨੇ ਇੱਕ ਏਜੰਡਾ ਜਾਂ ਇੱਕ ਨੈਰੇਟਿਵ ਜਿਹੜਾ ਉਹ ਜ਼ਰੂਰ ਸੈੱਟ ਕਰ ਰਹੀ ਹੈ। ਹਾਲਾਂਕਿ ਇਸ ਵੀਡੀਓ ਦੇ ਖਿਲਾਫ ਹਾਲੇ ਤੱਕ ਕੋਈ ਸ਼ਿਕਾਇਤ ਕਿਸੇ ਦੀ ਤਰਫ ਤੋਂ ਦਰਜ ਨਹੀਂ ਕਰਵਾਈ ਗਈ ਹੈ। ਉੱਥੇ ਹੀ ਜਦੋਂ ਚੋਣਾਂ ਦੀ ਖਬਰ ਤੁਰੀ ਹੋ ਹੈ ਤਾਂ ਇੱਕ ਖਬਰ ਵਿਕਟੋਰੀਆ ਤੋਂ ਹੋਰ, ਜਿੱਥੇ ਵਿਕਟੋਰੀਆ ਦੇ ਵਿੱਚ ਪ੍ਰੀਮੀਅਰ ਬੈਨ ਕੈਰਲ ਜਿਹੜੇ ਕਿ ਇੱਕ ਇਲੈਕਸ਼ਨ ਕੈਂਪੇਨ ਦੇ ਲਈ ਜਾਂਦੇ ਨੇ ਤੇ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਇੱਕ ਜਿਹੜਾ ਕੈਫੇ ਦੇ ਵਿੱਚੋਂ ਬਾਹਰ ਕੱਢ ਦਿੱਤਾ ਜਾਂਦਾ ਹੈ, ਇਸ ਇੱਕ ਵੀਡੀਓ ਸਾਹਮਣੇ ਆ ਰਹੀ ਹੈ। ਹੁਣ 50 ਕੁ ਦਿਨ ਵੀ ਸ਼ਾਇਦ ਨਹੀਂ ਬਚੇ ਹੈਗੇ, ਕਿਉਂਕਿ 17 ਨਵੰਬਰ ਤੋਂ ਤਾਂ ਅਰਲੀ ਵੋਟਿੰਗ ਸ਼ੁਰੂ ਹੋ ਜਾਏਗੀ ਤੇ ਫਿਰ 28 ਨਵੰਬਰ ਨੂੰ ਚੋਣਾਂ ਹੋਣੀਆਂ ਨੇ। ਅਜਿਹੇ ਦੇ ਵਿੱਚ ਜਿਹੜੇ ਜ਼ਿਆਦਾਤਰ ਸਰਵੇਖਣ ਨੇ ਉਹ ਤਾਂ ਇਹੀ ਦਿਖਾ ਰਹੇ ਨੇ ਕਿ ਸੂਬੇ ਦੇ ਵਿੱਚ ਲੇਬਰ ਪਾਰਟੀ ਦੀ ਜਿਹੜੀ ਬੈਨ ਕੈਰਲ ਦੀ ਸਰਕਾਰ ਹੈ ਉਹ ਮੈਜੋਰਿਟੀ ਦੇ ਵਿੱਚ ਬਣਦੀ ਦਿਖਾਈ ਨਹੀਂ ਦੇ ਰਹੀ। ਕੱਲ ਦੇ ਦਿਨ ਇੱਕ ਹੈਰਾਨਜਨਕ ਖੁਲਾਸਾ ਵੀ ਬੈਨ ਕੈਰਲ ਨੇ ਕੀਤਾ ਸੀ, ਉਹਨਾਂ ਕਿਹਾ ਸੀ ਕਿ ਜੇ ਮੈਜੋਰਿਟੀ ਚ ਨਾ ਬਣੀ ਗ੍ਰੀਨਸ ਪਾਰਟੀ ਦਾ ਪੱਲਾ ਨਹੀਂ ਫੜਦੇ ਅਸੀਂ ਲੇਬਰ ਪਾਰਟੀ, ਇੱਕ ਵਾਰ ਫੇਰ ਚਾਹੇ ਇਲੈਕਸ਼ਨਸ ਕਿਉਂ ਨਾ ਕਰਵਾਉਣੇ ਪੈ ਜਾਣ, ਯਾਨੀ ਸੈਕਿੰਡ ਟਰਮ ਦੇ ਵਿੱਚ ਇਲੈਕਸ਼ਨ ਦੇ ਵਿੱਚ ਕਿਉਂ ਨਾ ਜਾਣਾ ਪੈ ਜਾਵੇ। ਉਧਰ ਬਾਰ ਬਾਰ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਲਿਬਰਲ ਨੈਸ਼ਨਲ ਗਠਜੋੜ ਜਿਹੜਾ ਉਸਨੂੰ ਵਨ ਨੇਸ਼ਨ ਦੇ ਨਾਲ ਜਾਣਾ ਹੋਏਗਾ, ਪਰ ਜਿਹੜੇ ਜੈਸ ਵਿਲਸਨ ਨੇ ਉਹ ਹਰ ਇੱਕ ਪ੍ਰੋਗਰਾਮ ਦੇ ਉੱਤੇ ਹਰ ਇੱਕ ਥਾਂ ਦੇ ਉੱਤੇ ਫੁੱਲ ਮੈਜੋਰਿਟੀ ਗਵਰਨਮੈਂਟ ਇਹੀ ਸ਼ਬਦ ਜਿਹੜੇ ਨੇ ਰਟੇ ਹੋਏ ਬੋਲ ਰਹੇ ਨੇ ਔਰ ਕਹਿ ਰਹੇ ਨੇ ਕਿ ਉਹਨਾਂ ਦੀ ਹੀ ਸਰਕਾਰ ਮੈਜੋਰਿਟੀ ਦੇ ਵਿੱਚ ਆਏਗੀ ਤੇ ਵਨ ਨੇਸ਼ਨ ਦੇ ਨਾਲ ਉਹ ਕੋਈ ਸਮਝੌਤਾ ਨਹੀਂ ਕਰਨਗੇ। ਜ਼ਾਹਰ ਜੀ ਗੱਲ ਹੈ ਕਿ ਜਿੰਨੇ ਵੀ ਸਰਵੇਖਣ ਨੇ ਇਸ ਵਕਤ ਵਿਕਟੋਰੀਆ 'ਚ ਇਹੀ ਇਸ਼ਾਰਾ ਕਰ ਰਹੇ ਨੇ ਕਿ ਫੁੱਲ ਮੈਜੋਰਿਟੀ ਗਵਰਨਮੈਂਟ ਤਾਂ ਕਿਸੇ ਵੀ ਪਾਰਟੀ ਦੀ ਬਣਦੀ ਦਿਖਾਈ ਨਹੀਂ ਦੇ ਰਹੀ। ਜੇਕਰ ਬਣਦੀ ਹੈ ਤਾਂ ਸਿਆਸੀ ਪੰਡਤਾਂ ਨੂੰ ਵੀ ਇਸ ਵਕਤ ਚਕਮਾ ਜਿਹੜਾ ਉਹ ਦੇ ਜਾਏਗੀ ਉਹ ਪਾਰਟੀ। ਬਹਰਹਾਲ ਕੱਲ ਦੇ ਦਿਨ ਜਿਹੜਾ ਇੱਕ ਕੈਫੇ ਦੇ ਵਿੱਚ ਇਸ ਕਿਸਮ ਦੇ ਨਾਲ ਬੈਨ ਕੈਰਲ ਨੂੰ ਬਾਹਰ ਕੱਢ ਦਿੱਤਾ ਜਾਣਾ ਤੇ ਇਹ ਕਹਿ ਦਿੱਤਾ ਜਾਣਾ ਕਿ ਤੁਸੀਂ ਚਲੇ ਜਾਓ, ਤੇ ਫਿਰ ਉਸ ਤੋਂ ਬਾਅਦ ਇਸ ਦੀਆਂ ਵੀਡੀਓਜ਼ ਜਿਹੜੀਆਂ ਨੇ ਉਹ ਵਾਇਰਲ ਹੋਣ ਲੱਗ ਪਈਆਂ। ਉਹ ਵੀ ਇੱਕ ਕਹਾਣੀ ਦਰਸਾਉਂਦਾ ਹੈ ਕਿ ਛੋਟੇ ਵਪਾਰਕ ਅਦਾਰੇ ਖਾਸ ਤੌਰ ਦੇ ਉੱਤੇ ਕਿਸ ਤਰੀਕੇ ਦੇ ਨਾਲ ਮੌਜੂਦਾ ਲੇਬਰ ਪਾਰਟੀ ਜਾਂ ਉਹਨਾਂ ਦੀਆਂ ਨੀਤੀਆਂ ਤੋਂ ਪਰੇਸ਼ਾਨ ਨੇ। ਵੈਸੇ ਛੋਟੇ ਵਪਾਰੀਆਂ ਦੀ ਜਦੋਂ ਗੱਲ ਕਰਦੇ ਹਾਂ, ਸਮਾਲ ਬਿਜ਼ਨਸ ਓਨਰਸ ਦੀ, ਤਾਂ ਹੁਣ ਇੱਕ ਸਵਾਲ ਇਹ ਵੀ ਖੜਾ ਹੋ ਰਿਹਾ ਹੈ ਕਿ ਟੈਕਸ ਆਫਿਸ ਦੀ ਤਰਫ ਤੋਂ ਜਿਹੜਾ ਵਿਵਾਦਤ ਫੈਸਲਾ ਲਿਆ ਗਿਆ ਹੈ, ਯਾਨੀ ਕਿ 30 ਨਵੰਬਰ ਤੋਂ ਬਾਅਦ ਟੈਕਸ ਭੁਗਤਾਨਾਂ ਦੇ ਲਈ ਕ੍ਰੈਡਿਟ ਕਾਰਡਾਂ ਦੀ ਵਰਤੋਂ ਨਹੀਂ ਕੀਤੀ ਜਾਣੀ, ਇਸ ਦੇ ਉੱਤੇ ਟ੍ਰੈਜਰ ਜਿਮ ਚਾਮਸ ਹੁਣ ਨਿਸ਼ਾਨੇ ਦੇ ਉੱਤੇ ਨੇ। ਟ੍ਰੈਜਰ ਨੇ ਇਸ ਪੂਰਾ ਹਫਤਾ ਕਿਉਂਕਿ ਜਾਪਾਨ ਦੇ ਵਿੱਚ ਹੀ ਬਿਤਾਇਆ, ਹੁਣ ਜਦੋਂ ਵਾਪਸ ਉਹ ਪਰਤਣਗੇ ਆਸਟ੍ਰੇਲੀਆ, ਪਰਤ ਆਏ ਨੇ ਵੈਸੇ, ਅੱਜ ਤੋਂ ਇਹ ਸਵਾਲ ਉੱਠਣ ਲੱਗ ਪੈਣਗੇ, ਉਹਨਾਂ ਤੋਂ ਪੁੱਛਿਆ ਜਾਣ ਲੱਗ ਪਏਗਾ। ਹਾਊਸਿੰਗ ਮਿਨਿਸਟਰ ਕਲੇਅਰ ਓਨੀਲ ਤਾਂ ਕੱਲ ਦੇ ਦਿਨ ਹੀ ਆਪਣੇ ਪਾਰਟੀ ਦੇ ਦੂਸਰੇ ਨੇਤਾਵਾਂ ਦੇ ਨਾਲ ਇਤਫਾਕ ਨਹੀਂ ਸੀ ਰੱਖ ਰਹੇ। ਕੱਲ ਦੇ ਦਿਨ ਇੱਕ ਬਿਆਨ ਤੁਹਾਡੇ ਨਾਲ ਸਾਂਝਾ ਕੀਤਾ ਸੀ, ਉਹਨਾਂ ਕਿਹਾ ਸੀ ਕਿ ਹਾਂ ਸਮੱਸਿਆ ਤਾਂ ਜ਼ਰੂਰ ਹੈ, ਏਟੀਓ ਨੂੰ ਇਸ ਦੇ ਉੱਤੇ ਗੱਲਬਾਤ ਕਰਨੀ ਚਾਹੀਦੀ ਹੈ। ਜਦਕਿ ਕੈਬਨਿਟ ਸੈਕਟਰੀ ਐਂਡਰਿਊ ਚਾਰਲਟਨ ਨੇ ਇਹ ਗੱਲ ਕਹੀ ਕਿ ਨਹੀਂ, ਸਰਕਾਰ ਏਟੀਓ ਦੇ ਫੈਸਲੇ ਦੀ ਸਪੋਰਟ ਕਰਦੀ ਹੈ, ਉਹਨਾਂ ਦੀ ਹਮਾਇਤ ਕਰਦੀ ਹੈ। ਅਜਿਹੇ ਦੇ ਵਿੱਚ ਹੁਣ ਲੇਬਰ ਪਾਰਟੀ ਦੇ ਉੱਤੇ ਹੀ ਸਵਾਲ ਉੱਠਣ ਲੱਗ ਪਏ ਸੀ ਕਿ ਕੁਝ ਇੱਕ ਨੇਤਾ ਜਿਹੜੇ ਨੇ ਉਹ ਮੰਨਦੇ ਨੇ ਕਿ ਏਟੀਓ ਨੇ ਧੱਕਾ ਹੀ ਕਰਤਾ, ਕੋਈ ਸਹੀ ਫੈਸਲਾ ਨਹੀਂ ਸੁਣਾਇਆ। ਵੈਸੇ ਵੀ ਆਸਟ੍ਰੇਲੀਆ ਸਰਕਾਰ ਨੇ ਜਦੋਂ ਤੋਂ ਡੈਬਿਟ ਕਾਰਡ, ਕ੍ਰੈਡਿਟ ਕਾਰਡ, ਐਫਪੋਸ ਸਰਚਾਰਜ ਹਟਾਉਣ ਦੀ ਗੱਲ ਕੀਤੀ ਹੈ, ਉਹ ਵੀ ਜਿਹੜਾ ਇਸ ਵਕਤ ਵਪਾਰੀਆਂ ਨੂੰ ਪਸੰਦ ਨਹੀਂ ਆ ਰਹੀ ਹੈ। ਵਪਾਰੀ ਤੇ ਕਾਰੋਬਾਰੀ ਤਾਂ ਅਲੱਗ, ਬਲਕਿ ਕੰਮਕਾਜੀ ਲੋਕ ਜਿਹੜੇ ਸਰਵਿਸ ਪਰਸਨ ਲੋਕ ਨੇ ਉਹ ਵੀ ਸਰਕਾਰ ਦੇ ਫੈਸਲਿਆਂ ਤੋਂ ਸਹਿਮਤ ਨਹੀਂ ਨੇ। ਵਿਕਟੋਰੀਆ ਦੇ ਵਿੱਚ ਪਬਲਿਕ ਹਸਪੀਟਲਸ ਦੇ ਅੰਦਰ ਜਿਹੜੇ ਡਾਕਟਰਾਂ ਦੀ ਤਰਫ ਤੋਂ ਪਿਛਲੇ ਦਿਨਾਂ ਹੜਤਾਲ ਕੀਤੀ ਗਈ ਸੀ, ਉਸ ਤੋਂ ਬਾਅਦ ਇੱਕ ਰਾਹਤ ਦੀ ਖਬਰ ਇਹ ਸਾਹਮਣੇ ਆਈ ਸੀ ਕਿ ਸਰਕਾਰ ਯੂਨੀਅਨ ਦੇ ਨਾਲ ਗੱਲਬਾਤ ਕਰ ਰਹੀ ਹੈ। ਡਾਕਟਰਾਂ ਦੀ ਇਹ ਮੰਗ ਕਿ ਅਗਲੇ 4 ਸਾਲਾਂ ਦੇ ਦਰਮਿਆਨ 30% ਤਨਖਾਹਾਂ ਵਧਾ ਦਿੱਤੀਆਂ ਜਾਣ, ਇਸ ਦੇ ਉੱਤੇ ਵਿਚਾਰ ਕੀਤਾ ਜਾ ਰਿਹਾ ਸੀ। ਪਰ ਹੁਣ ਕੱਲ ਦੇ ਦਿਨ ਅਚਾਨਕ ਇਹ ਖਬਰ ਸਾਹਮਣੇ ਆਉਂਦੀ ਹੈ ਕਿ ਵਿਕਟੋਰੀਆ ਦੇ ਡਾਕਟਰਸ ਨੇ ਬੈਨ ਕੈਰਲ ਸਰਕਾਰ ਦਾ ਜਿਹੜਾ 12 ਮਹੀਨਿਆਂ ਦੀ ਪੇਡੀ ਲਾਲਾ ਇੱਕ ਪ੍ਰਪੋਜ਼ਲ ਦਿੱਤਾ ਸੀ ਉਸ ਨੂੰ ਠੁਕਰਾ ਦਿੱਤਾ ਹੈ, ਤੇ ਕਹਿ ਦਿੱਤਾ ਹੈ ਕਿ ਹੁਣ ਇਹ ਜਿਹੜੀਆਂ ਸਟ੍ਰਾਈਕਸ ਨੇ ਇਹ 2026 ਦਾ ਛੱਡੋ, ਇਹ 2027 ਤੱਕ ਵੀ ਜਾਰੀ ਰਹਿਣਗੀਆਂ। ਯਾਨੀ ਕਿ ਸਰਕਾਰ ਕੋਈ ਆਵੇ ਜਾਵੇ, ਬਦਲੇ ਕਰੇ ਨਾ ਕਰੇ, ਪਰ ਡਾਕਟਰਾਂ ਦੀ ਤਰਫ ਤੋਂ ਆਪਣੀ ਮੰਗ ਰੱਖੀ ਹੀ ਜਾਏਗੀ। ਸਰਕਾਰ ਤੱਕ ਜਿਹੜਾ ਪ੍ਰਪੋਜ਼ਲ ਸਰਕਾਰ ਤੱਕ ਕੀ ਬਲਕਿ ਸਰਕਾਰ ਨੇ ਪ੍ਰਪੋਜ਼ਲ ਦਿੱਤਾ ਸੀ, ਪਿਛਲੇ ਦਿਨਾਂ ਦੇ ਵਿੱਚ ਹੜਤਾਲ ਹੋਈ ਸੀ ਔਰ ਹੜਤਾਲ ਕੁਝ ਕੁ ਘੰਟਿਆਂ ਦੀ ਸੀ, ਪਰ ਹੁਣ ਡਾਕਟਰਸ ਦੀ ਤਰਫ ਤੋਂ ਇਹ ਗੱਲ ਕਹੀ ਗਈ ਹੈ ਕਿ ਉਹ ਇੱਕ ਵੱਡੀ ਹੜਤਾਲ ਕਰਨਾ ਚਾਹੁੰਦੇ ਨੇ, ਇੱਕ ਪੂਰੇ 24 ਘੰਟੇ ਦੀ ਹੜਤਾਲ ਕਰਨਾ ਚਾਹੁੰਦੇ ਨੇ। ਸਰਕਾਰ ਨੇ ਇਹ ਗੱਲ ਕਹੀ ਸੀ ਕਿ ਉਹਨਾਂ ਦੀ ਤਨਖਾਹ ਦੇ ਵਿੱਚ 10% ਦਾ ਇਜ਼ਾਫਾ, ਜੂਨੀਅਰ ਡਾਕਟਰਸ ਨੂੰ ਲਮਸਮ $25,000, ਸਪੈਸ਼ਲਿਸਟ ਨੂੰ ਵੀ ਦਿੱਤਾ ਜਾਏਗਾ ਇੱਕ ਲਮਸਮ ਅਮਾਊਂਟ, ਤੇ ਜਿਹੜੀ ਅਗਲੇ 3 ਸਾਲਾਂ ਦੇ ਦਰਮਿਆਨ ਤਨਖਾਹ ਵਾਧੇ ਦੀ ਯੂਨੀਅਨ ਦੀ ਮੰਗ ਹੈ ਉਸ ਦੇ ਉੱਤੇ ਸਰਕਾਰ ਨੇ ਕੋਈ ਵੀ ਵਿਚਾਰ ਨਹੀਂ ਸੀ ਕੀਤਾ। ਆਸਟ੍ਰੇਲੀਅਨ ਸੈਲਰੀਡ ਮੈਡੀਕਲ ਆਫਿਸਰਸ ਫੈਡਰੇਸ਼ਨ ਵਿਕਟੋਰੀਆ ਦੀ ਤਰਫ ਤੋਂ ਇਹ ਮੰਗ ਰੱਖੀ ਗਈ ਹੈ ਕਿ ਅਗਲੇ 4 ਸਾਲਾਂ ਦੇ ਦਰਮਿਆਨ 30% ਪਲੱਸ ਇਸ ਤੋਂ ਇਲਾਵਾ ਜਿਹੜਾ ਅਨਪੇਡ ਓਵਰ ਟਾਈਮ ਹੈ ਉਸ ਤੇ ਅਗੇਂਸਟ ਜਿਹੜੀ ਇੱਕ ਪ੍ਰੋਟੈਕਸ਼ਨ ਹੋਣੀ ਚਾਹੀਦੀ ਹੈ। ਲਗਾਤਾਰ 12.5 ਘੰਟੇ ਜਾਂ ਇਸ ਤੋਂ ਲੰਮੀਆਂ ਸ਼ਿਫਟਾਂ ਜਿਹੜੀਆਂ ਨੇ ਉਹਨਾਂ ਤੇ ਕੰਟਰੋਲ ਹੋਣਾ ਚਾਹੀਦਾ ਤੇ ਫੈਟੀਕ ਮੈਨੇਜਮੈਂਟ ਦੇ ਕਦਮ ਜਿਹੜੇ ਨੇ ਉਹ ਚੁੱਕੇ ਜਾਣੇ ਚਾਹੀਦੇ ਨੇ। ਯੂਨੀਅਨ ਦਾ ਕਹਿਣਾ ਹੈ ਕਿ ਫਿਲਹਾਲ ਉਹਨਾਂ ਨੇ ਯੂਨੀਅਨ ਦੇ ਵਿੱਚ ਹੀ ਇੱਕ ਫੈਸਲਾ, ਇੱਕ ਵੋਟਿੰਗ ਕਰਵਾਈ ਸੀ। ਆਪਣੇ ਜਿੰਨੇ ਵੀ ਮੈਂਬਰ ਨੇ ਉਹ ਬੈਲਟ ਵੋਟਿੰਗ ਦੇ ਵਿੱਚ ਸਭ ਨੇ ਹਿੱਸਾ ਲਿਆ ਤੇ 99% ਨੇ ਸਰਕਾਰ ਦੀ ਤਰਫ ਤੋਂ ਜਿਹੜਾ ਦਿੱਤਾ ਗਿਆ ਪ੍ਰਪੋਜ਼ਲ ਹੈ ਕਿ ਇੱਕ ਲਮਸਮ ਅਮਾਊਂਟ ਦੇ ਦਿੰਦੇ ਹਾਂ, ਅਗਲੇ ਸਾਲ ਦਾ ਤਨਖਾਹ ਵਾਧਾ ਦੇ ਦਿੰਦੇ ਹਾਂ, ਉਸ ਤੋਂ 99% ਨੇ ਇਨਕਾਰ ਕੀਤਾ ਹੈ, ਨਾ ਕੀਤਾ ਹੈ ਕਿ ਨਾ, ਇਹ ਤਾਂ ਸਰਕਾਰ ਦੀ ਤਰਫ ਤੋਂ ਇੱਕ ਲੋਲੀਪੋਪ ਹੀ ਹੋ ਗਿਆ। ਉੱਥੇ ਹੀ ਆਸਟ੍ਰੇਲੀਆ ਦੇ ਨਾਲ ਜੁੜੀ ਇੱਕ ਆਖਰੀ ਖਬਰ ਕੁਇਨਜ਼ਲੈਂਡ ਤੋਂ ਵੀ ਸਾਂਝੀ ਕਰ ਲੈਂਦੇ ਹਾਂ। ਵੈਸੇ ਦੋ ਹੋਰ ਵੀ ਖਬਰਾਂ ਨੇ, ਉਹ ਤਾਂ ਹੈਰਾਨ ਪਰੇਸ਼ਾਨ ਕਰਨ ਵਾਲੀਆਂ ਖਬਰਾਂ ਨੇ, ਸ਼ਾਮ ਦੇ ਬੁਲੇਟਿਨ ਦੇ ਵਿੱਚ ਉਹ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਪਰ ਕੁਇਨਜ਼ਲੈਂਡ ਤੋਂ ਅਗਲੀ ਖਬਰ ਸਾਹਮਣੇ ਜ਼ਰੂਰ ਆਉਂਦੀ ਹੈ, ਜਿੱਥੇ ਕੁਇਨਜ਼ਲੈਂਡ ਦੇ ਵਿੱਚ ਪਿਛਲੇ ਇੱਕ ਵਿੱਤ ਵਰੇ ਦੇ ਦਰਮਿਆਨ ਜਿਹੜੇ ਲੋਕਾਂ ਨੇ ਬਲੂ ਕਾਰਡ ਸਿਸਟਮ ਦੇ ਲਈ ਅਪਲਾਈ ਕੀਤਾ ਸੀ, ਉਸ ਦੇ ਵਿੱਚ ਜ਼ਿਆਦਾਤਰ ਲੋਕਾਂ ਨੂੰ ਇਨਕਾਰ ਕਰ ਦਿੱਤਾ ਗਿਆ। 6,403 ਲੋਕਾਂ ਨੂੰ ਚਿਲਡਰਨ ਚੈੱਕ, ਜਿਹੜਾ ਕੁਇਨਜ਼ਲੈਂਡ ਦਾ ਬਲੂ ਕਾਰਡ ਸਿਸਟਮ ਹੈ, ਉਸ ਦੇ ਤਹਿਤ ਇਨਕਾਰ ਕੀਤਾ ਗਿਆ। ਯਾਨੀ ਉਸ ਤੋਂ ਪਿਛਲੇ 1 ਸਾਲ ਦੇ ਨਾਲੋਂ, 2024-25 ਦੇ ਨਾਲੋਂ 2025-26 ਦੇ ਵਿੱਚ ਇਹ ਗਿਣਤੀ ਦੁੱਗਣੀ ਹੋਈ ਹੈ। 2024-25 ਚ 3,700 ਲੋਕਾਂ ਨੂੰ ਇਸ ਕਿਸਮ ਦੇ ਨਾਲ ਜਿਹੜਾ ਚਿਲਡਰਨ ਚੈੱਕ ਦੇਣ ਤੋਂ ਇਨਕਾਰ ਕੀਤਾ ਗਿਆ ਸੀ। ਦੱਸ ਦਈਏ ਕਿ ਆਸਟ੍ਰੇਲੀਆ ਦੇ ਵਿੱਚ ਇਸ ਵਕਤ ਕੁਇਨਜ਼ਲੈਂਡ ਸੂਬਾ ਇਹ ਦਾਅਵਾ ਕਰ ਰਿਹਾ ਹੈ ਕਿ ਉਹ ਸਭ ਤੋਂ ਸਖਤ ਚਿਲਡਰਨ ਸਕਰੀਨਿੰਗ ਸਿਸਟਮ ਜਿਹੜਾ ਲਾਗੂ ਕਰ ਬੈਠਾ ਹੈ, ਕਿਉਂਕਿ ਪਿਛਲੇ ਕੁਝ ਸਾਲਾਂ ਦੇ ਵਿੱਚ ਇਹ ਖਬਰਾਂ ਸਾਹਮਣੇ ਆਈਆਂ ਸੀ ਕਿ ਵਰਕਿੰਗ ਵਿਦ ਚਿਲਡਰਨ ਨਾਮ ਦਾ ਜਿਹੜਾ ਇੱਕ ਲਾਇਸੈਂਸ ਹੁੰਦਾ ਹੈ, ਉਸ ਦੇ ਵਿੱਚ ਖਾਮੀਆਂ ਹੋਣ ਦੇ ਚੱਲਦਿਆਂ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਚਾਈਲਡ ਕੇਅਰ ਜਾਂ ਦੂਸਰੀਆਂ ਸੈਟਿੰਗਸ ਦੇ ਵਿੱਚ ਬੱਚਿਆਂ ਦੇ ਨਾਲ ਜਿਨਸੀ ਸ਼ੋਸ਼ਣ ਕਰਦੇ ਨੇ। ਵੈਸੇ ਉਹ ਕੁਇਨਜ਼ਲੈਂਡ ਹੀ ਸੀ ਜਿੱਥੋਂ ਐਸ਼ਲੀ ਪੌਲ ਗ੍ਰਿਫਿਥ ਵਰਗਾ ਦੇਸ਼ ਦਾ ਸਭ ਤੋਂ ਘਿਨੌਣਾ ਜਿਹੜਾ ਪੈਰੋਫਾਈਲ ਸੀ ਉਹ ਸਾਹਮਣੇ ਆਉਂਦਾ ਸੀ, ਜਿਸਨੇ ਬਲੂ ਕਾਰਡ ਸਿਸਟਮ ਨੂੰ ਹੀ ਡਿਚ ਕਰ ਦਿੱਤਾ ਸੀ। ਇਸ ਦੀਆਂ ਖਾਮੀਆਂ ਦਾ ਫਾਇਦਾ ਚੁੱਕਦਿਆਂ ਹੋਇਆਂ ਉਸਨੇ ਅਲੱਗ ਅਲੱਗ ਚਾਈਲਡ ਕੇਅਰ ਸਰਵਿਸਿਜ਼ ਦੇ ਵਿੱਚ ਕੰਮ ਕੀਤਾ ਸੀ। ਹੁਣ ਪਤਾ ਇਹ ਚੱਲਿਆ ਹੈ ਕਿ ਜਦੋਂ ਤੋਂ ਇਹ ਬਲੂ ਕਾਰਡ ਸਿਸਟਮ ਜਾਰੀ ਹੋਇਆ 25 ਸਾਲ ਤੋਂ, ਉਦੋਂ ਤੋਂ 1.5 ਮਿਲੀਅਨ ਦੇ ਕਰੀਬ ਲੋਕਾਂ ਨੂੰ ਮੋਨੀਟਰ ਕੀਤਾ ਗਿਆ ਹੈ। ਪਰ ਕਿੰਨਿਆਂ ਲੋਕਾਂ ਨੂੰ ਰਿਜੈਕਟ ਕੀਤਾ ਗਿਆ, ਉਹ ਗਿਣਤੀ ਜਿਹੜੀ ਉਹ ਪਿਛਲੇ 1 ਤੋਂ 2 ਸਾਲਾਂ ਦੇ ਵਿੱਚ ਵਧੀ ਹੈ। ਮਹਿਕਮੇ ਦਾ ਕਹਿਣਾ ਹੈ ਕਿ ਇਸ ਦੇ ਉੱਤੇ ਹੁਣ ਵਧੇਰੇ ਪਾਰਦਰਸ਼ਤਾ ਜਿਹੜੀ ਉਹ ਲਿਆਂਦੀ ਜਾ ਰਹੀ ਹੈ, ਔਰ ਲੌਜਮੈਂਟਸ ਵੀ ਵੱਧ ਰਹੀਆਂ ਨੇ, ਪਰ ਲੌਜਮੈਂਟਸ ਦੇ ਨਾਲ ਰਿਜੈਕਸ਼ਨ ਰੇਟ ਵੀ ਜਿਹੜੀ ਹੈ ਵੱਧ ਰਹੀ ਹੈ। ਸ਼ਾਮ ਦੀਆਂ ਖਬਰਾਂ ਦੇ ਬੁਲੇਟਿਨ ਚ ਤੁਹਾਨੂੰ ਦੱਸਾਂਗੇ ਕਿ ਇੱਕ ਬਜ਼ੁਰਗ ਜਿਹੜਾ ਏਜਡ ਕੇਅਰ ਦੀ ਉਡੀਕ ਕਰਦਾ ਕਰਦਾ ਦਮ ਤੋੜ ਗਿਆ, ਤੇ ਇੱਕ ਵਿਅਕਤੀ ਜਿਹੜਾ ਕਿ ਹਸਪਤਾਲ ਦੀ ਉਡੀਕ ਕਰਦਾ ਕਰਦਾ ਦਮ ਤੋੜ ਗਿਆ। ਸ਼ਾਮ ਦੇ ਖਬਰਾਂ ਦੇ ਬੁਲੇਟਿਨ ਦੇ ਵਿੱਚ ਆਸਟ੍ਰੇਲੀਆ ਦਾ ਇਹ ਵੀ ਸੂਰਤ ਹਾਲ ਤੁਹਾਨੂੰ ਦਿਖਾਵਾਂਗੇ। ਫਿਲਹਾਲ ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਨਹੀਂ ਦਿਓ ਇਜਾਜ਼ਤ, ਧੰਨਵਾਦ।
2: ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜ਼ੀਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400 045 555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿਨਸ ਰੋਡ, ਮਿਲਟਨ।
3: ਕੀ ਚਾਹੀਦਾ, ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596, ਗਰੇਵਾਲ ਵੀਜ਼ਾ ਸੋਲੂਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ। ਬਿਜ਼ਨਸ ਚਲਾਉਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ਏਟੀਓ ਆਡਿਟਸ, ਟੈਕਸ ਡਿਸਪਿਊਟਸ, ਏਟੀਓ ਡੈਕਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ, ਅੱਜ ਹੀ ਵਿਜ਼ਿਟ ਕਰੋ ਸੈਬੀ ਪਾਰਟਨਰਸ .au। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ। ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ, ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au। ਓ ਪਾਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
4: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
5: ਫਿਰ ਲਵਾਈਏ ਕਿੱਥੋਂ?
4: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
2: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
6: This autumn, laugh out loud with Ayushman Khurana and Sada Ali Khan in Urta Teer.
7: ایک پاکستانی جاسوس ہندوستان جائے گا۔
8: دیش بھکتی تو یاد آ گئی،
9: دیش کون سا ہے یہ بھول گیا۔
6: A spy mission gone wrong with hilarious moments.
9: بارڈر چل رہی ہے؟
6: نہیں جی، یہ تو اڑتا تیر چل رہا ہے۔ From October 9th at cinemas near you.
10: سونا چاہیے،
11: بھروسہ چاہیے،
10: کوالٹی تے بائی بیک وی چاہیے۔ چلے آؤ دہلی جیولر اسٹاک لینڈ پوائنٹ کوک وکھے، جتھے بائی کیرٹ گولڈ، کلاسی سلور، ڈیزلنگ ڈائمنڈز اتے جیم سٹونز، کسٹم جیولری تھوڑے آرڈر تے ریڈی۔ پرانا سونا بائی بیک اینڈ ایکسچینج ترنت۔ कैश चाहिए, गोल्ड लोन इजी एंड सेफ, रिपेयर, बुलियन बाइंग, सेलिंग सब एक ही जगह, ते ओ भी वाजिब रेट ते। दिल्ली ज्वेलर्स 310/2 मेन स्ट्रीट पॉइंट कुक, कॉल 0493-536-042। हुन थोड़े मोटे नाल मोड़ा मिला के थोड़ी तरक्की दी रानू होर भी सौखा अते सुरक्षित बनाउण दा वादा करदा है वेरी बी टोयोटा,
12: जिथे है टोयोटा दी बेस्ट टेक्नोलॉजी, बेस्ट कस्टमर सर्विस अते बेस्ट गूगल रिव्यूज। थोड़ी जरूरत अनुसार प्रितपाल सिंह तुहानू हेल्प करनगे थोड़ी अपनी टोयोटा चूज करन ले, जो ने एक दहाके तो वेरबी टोयोटा दे नाल।
10: बेस्ट डील लई कॉल करो 0431-465-186 ते 212-216 Old G Long Road Hoppers Crossing, वेरी बी टोयोटा द स्मार्ट चॉइस।
13: विक्टोरिया वासियों, क्या आपको गैस पर खाना बनाना पसंद है? कड़ाके की ठंड वाली रात में तुरंत गर्म हो जाने वाला घर, जब भी आपको जरूरत हो पूरे परिवार के लिए लगातार मिलने वाला गर्म पानी, तो जब तक आप इसका आनंद ले सकते हैं ले लीजिए, क्योंकि स्टेट लेबर इन सब पर बैन लगाने की योजना बना रही है। बैन केरल से कहिए कि आप नहीं चाहते कि कोई आपको बताए कि आपको अपने ही घर में खाना कैसे बनाना है, घर गर्म कैसे रखना है या नहाना कैसे है, पर जाकर गैस सब्सटीट्यूशन रोड मैप को नहीं कहें। डेविड डेविस एमपी द्वारा अधिकृत सदर मेट्रोपॉलिटन रीजन के सदस्य, लेवल 1-670 चैपल स्ट्रीट साउथ 11, daviddavis.com.
14: टेंशन टेंशन निरी टेंशन।
5: की होया?
14: अथे इमिग्रेशन दे इन्ने पंगे ने यार, मुकदे ही नहीं।
5: काका जी टेंशन छड्डो, फोन चको, कॉल करो वीवा इमिग्रेशन नु, जिथे इमिग्रेशन एक्सपर्ट हरपाल सिंह बाजवा, एम्प्लॉय स्पॉन्सर, पार्टनर या पेरेंट्स, या वीजा, स्किल्ड माइग्रेशन, स्टूडेंट वीजा, MRT या RRT, अपील्स ते स्किल्स असेसमेंट्स दे माहिर बैठे ने। हुणे ही अपॉइंटमेंट ली कॉल करो 0410-503-503
14: या 90-77-97-33
5: या ईमेल info@vivaimmigration.com.au।
14: याद रखो 90

0: ਰੇਡੀਓ ਹਾਂਜੀ 1674 ਤੇ ਤੁਹਾਡਾ ਸਵਾਗਤ ਹੈ ਦੋਸਤੋ। ਮੈਂ ਹਾਂ ਕ੍ਰਿਸ਼ਨਾ ਤੇ ਹੁਣ ਸਮਾਂ ਹੋ ਚੁੱਕਾ ਜੀ ਅੱਜ ਦੀਆਂ ਮੁੱਖ ਖਬਰਾਂ ਵੱਲ ਝਾਤ ਮਾਰਨ ਦਾ। ਸੋ ਅੱਜ ਇੰਡੀਆ ਦੀਆਂ ਜੋ ਮੇਨ ਖਬਰਾਂ ਨੇ ਉਸ ਬਾਰੇ ਸਾਡੇ ਨਾਲ ਗੱਲ ਕਰਨ ਲਈ ਪ੍ਰੀਤਮ ਰੁਪਾਲ ਜੀ ਸਾਡੇ ਨਾਲ ਜੁੜਨਗੇ। ਅੱਜ ਤਰੀਕ ਹੈ ਜੀ 9 ਅਕਤੂਬਰ 2026, ਦਿਨ ਹੈ ਸ਼ੁੱਕਰਵਾਰ, ਤੇ ਆਓ ਸੁਣਦੇ ਅੱਜ ਦੀਆਂ ਖਬਰਾਂ ਪ੍ਰੀਤਮ ਜੀ ਤੋਂ। ਪ੍ਰੀਤਮ ਜੀ ਤੁਸੀਂ ਆਉਂਦੇ ਰਹੋ।
1: ਬਹੁਤ ਬਹੁਤ ਸ਼ੁਕਰੀਆ ਕ੍ਰਿਸ਼ਨਾ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਅੱਜ ਦੀਆਂ ਖਾਸ ਖਬਰਾਂ 'ਚ ਸਭ ਤੋਂ ਪਹਿਲੀ ਖਬਰ, ਇੰਡੀਆ ਬਲਾਕ ਨੇ ਕੱਲ ਰਾਜਘਾਟ ਤੇ ਪੁਰਾਮਨ ਧਰਨਾ ਦਿੱਤਾ ਤੇ ਉਹ ਗਿਆਨੇਸ਼ ਜਿਹੜੇ ਦੇ ਖਿਲਾਫ ਮੁਜ਼ਾਹਰੇ ਜਾਰੀ ਰੱਖਣ ਲਈ ਜਿਹੜਾ ਹੈ ਅੱਗੋਂ ਵੀ ਫੇਰ ਉਹਨਾਂ ਨੇ ਵਚਨ ਲਿਆ। ਤੇ ਉਧਰ ਕਾਂਗਰਸ ਨੇ ਆਪਣੇ ਸਾਰੇ ਪਾਰਲੀਮੈਂਟ ਮੈਂਬਰਾਂ, ਲੋਕ ਸਭਾ ਤੇ ਰਾਜ ਸਭਾ ਦੇ ਮੈਂਬਰਾਂ ਨੂੰ ਦਿੱਲੀ 'ਚ ਰਹਿਣ ਲਈ ਆਖਿਆ ਤੇ ਖੁਫੀਆ ਏਜੰਸੀਆਂ ਹੁਣ ਚੌਕਸ ਹੋ ਗਈਆਂ ਨੇ ਤੇ ਕੇਂਦਰੀ ਏਜੰਸੀਆਂ ਦਾ ਕਹਿਣਾ ਹੈ ਕਿ 5000 ਹੋਰ ਲੋਕ ਜਿਹੜੇ ਆ ਉਹ ਦਿੱਲੀ ਪਹੁੰਚ ਸਕਦੇ ਨੇ। ਉਧਰ ਕੇਂਦਰ ਸਰਕਾਰ ਨੇ ਕੈਂਸਰ ਦੀਆਂ ਦਵਾਈਆਂ ਦਾ ਮੁਨਾਫਾ ਜਿਹੜਾ 30% ਤੱਕ ਰੱਖਣ ਵਾਸਤੇ ਕਿਹਾ, ਹੁਣ ਦਵਾਈਆਂ ਸਸਤੀਆਂ ਹੋਣ ਦੀ ਆਸ ਹੈ। ਤੇ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਉਹਨਾਂ ਦਾ OSD CBI ਦੀ ਜਾਂਚ ਸ਼ਾਮਿਲ ਹੋਣ ਲਈ ਤਿਆਰ ਹੈ, ਬਸ਼ਰਤੇ ਜਿਹੜੇ ਹੈ ਸੰਮਣ ਸਹੀ ਤਰੀਕੇ ਨਾਲ ਭੇਜੇ ਜਾਣ। ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਲੁਧਿਆਣਾ ਦੇ ਇਤਿਹਾਸਕ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਦੇ ਲੰਗਰ ਹਾਲ ਤੇ ਹੋਏ ਹਮਲੇ ਦੀ ਨਿੰਦਾ ਕੀਤੀ ਹੈ ਤੇ SGPC ਨੇ ਵੀ ਜਿਹੜੀ ਹੈ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਹਦੀ ਜਾਂਚ ਕਰਵਾਈ ਜਾਵੇ। ਉਧਰ GST ਨੇ ਇੱਕ ਨਵਾਂ ਫੈਸਲਾ ਲਿਆ, 5 ਕਰੋੜ ਰੁਪਏ ਤੋਂ ਵੱਧ ਦੇ ਟੈਕਸ ਡਿਫਾਲਟਰ ਉੱਪਰ ਹੀ ਹੁਣ ਜਿਹੜੀ ਹੈ ਫੌਜਦਾਰੀ ਕੇਸ ਦਰਜ ਹੋ ਸਕੇਗਾ। ਤੇ ਕੇਂਦਰੀ ਖਜ਼ਾਨਾ ਮੰਤਰੀ ਦੀ ਅਗਵਾਈ ਦੇ ਵਿੱਚ GST ਕੌਂਸਲ ਦੀ ਮੀਟਿੰਗ 'ਚ ਇਹ ਫੈਸਲਾ ਕੀਤਾ ਗਿਆ ਤੇ ਨਾਲ ਹੀ ਜਿਹੜੇ ਹੁਣ ਟੈਕਸ ਅਧਿਕਾਰੀ ਜਿਹੜੇ ਆ ਉਹ ਸਿੱਧੇ ਤੌਰ ਤੇ ਜਾ ਕੇ ਡਿਫਾਲਟਰ ਨੂੰ ਗ੍ਰਿਫ਼ਤਾਰ ਨਹੀਂ ਕਰ ਸਕਣਗੇ। ਇਹ ਖਾਸ ਖ਼ਬਰਾਂ ਨੇ। ਹਾਂਜੀ
0: ਜੀ, ਆਪਾਂ ਸਭ ਤੋਂ ਪਹਿਲੇ ਪਹਿਲੀ ਮੇਨ ਖ਼ਬਰ ਤੋਂ ਹੀ ਸ਼ੁਰੂ ਹੁੰਦੇ ਹਾਂ ਕਿ ਗਿਆਨੇਸ਼ ਕੁਮਾਰ ਦਾ ਜੋ ਹੁਣ ਤੱਕ ਆਪਾਂ ਨੂੰ ਵੇਖਣ ਨੂੰ ਆ ਰਿਹਾ ਇਲੈਕਸ਼ਨ ਕਮਿਸ਼ਨ ਦੇ ਉੱਪਰ ਤੰਜ ਤੇ ਤੰਜ ਕੱਸੇ ਜਾ ਰਹੇ ਨੇ, ਪ੍ਰੈਸ਼ਰ ਬਹੁਤ ਬਣ ਰਿਹਾ ਇਸ ਵਕਤ ਗਿਆਨੇਸ਼ ਕੁਮਾਰ ਨੂੰ ਤਲਬ ਕਰਨ ਦਾ, ਅਤੇ ਉਹਦੇ ਅੰਦਰ ਇੰਡੀਆ ਬਲੋਕ ਜੋ ਫਿਲਹਾਲ ਰਾਜਘਾਟ 'ਚ ਧਰਨਾ ਦੇ ਕੇ ਬੈਠੀ ਪਈ ਹੈ, ਤੁਸੀਂ ਉਹਨਾਂ ਦੀ ਅੱਗੇ ਦੀ ਸਟ੍ਰੈਟੇਜੀ ਕਿਸ ਤਰ੍ਹਾਂ ਵੇਖਦੇ ਹੋ? ਅਤੇ ਦੂਸਰੇ ਪਾਸੇ ਜਦੋਂ ਸਟੂਡੈਂਟ ਐਸੋਸੀਏਸ਼ਨ ਵੀ ਆਪਣੇ ਲੈਵਲ 'ਤੇ ਧਰਨਾ ਕਰਦੀਆਂ ਪਈਆਂ ਅਤੇ CJP ਵੀ ਆਪਣੇ ਲੈਵਲ 'ਤੇ ਧਰਨਾ ਕਰਦੀ ਪਈ ਹੈ, ਅਤੇ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ ਕਿ ਇੰਡੀਆ ਬਲੋਕ ਕੀ ਡਿਫਰੈਂਟ ਕਰ ਸਕਦੀ ਹੈ ਜਾਂ ਫਿਰ ਕਿਸ ਤਰੀਕੇ ਨਾਲ ਇਹਦੇ ਅੰਦਰ ਆਗੂ ਬਣ ਕੇ ਆ ਸਕਦੀ ਹੈ?
1: ਦੇਖੋ ਕ੍ਰਿਸ਼ਨਾ ਜੀ, ਇਹਦੇ 'ਚ ਜਿਹੜਾ ਹੈਗਾ ਜਿਹੜੀ CJP ਹੈ, ਚਲੋ ਉਹ ਜੁਮਾ ਜੁਮਾ ਨਵੀਂ ਪਾਰਟੀ ਹੈ ਤੇ ਨੌਜਵਾਨ ਜਿਹੜੇ ਜਾਂ ਪੰਜਾਂ ਕਹਿੰਦੇ ਆ ਜੈਨਜੀ ਉਹਦੇ ਨਾਲ ਜ਼ਿਆਦਾ ਜੁੜੇ ਹੋਏ ਨੇ, ਤੇ ਉਹਦਾ ਇੱਕ ਪੱਖ ਠੀਕ ਇਹ ਰਿਹਾ ਕਿ ਜਿਹੜੀਆਂ ਵਿਦਿਆਰਥੀ ਜਥੇਬੰਦੀਆਂ ਨੇ, ਖਾਸ ਕਰਕੇ ਖੱਬੇ ਪੱਖੀ ਵਿਦਿਆਰਥੀ ਜਥੇਬੰਦੀਆਂ, ਉਹ ਵੀ ਉਹਦੀ ਸਪੋਰਟ ਕਰ ਰਹੀਆਂ ਨੇ। ਉਹ ਆਪਣੇ ਤੌਰ ਤੇ ਜਿਹੜਾ ਹੈ ਉਹ ਇੱਕ ਇਹਨੂੰ ਪੋਲੀਟੀਕਲ ਸੋਸ਼ੋ ਪੋਲੀਟੀਕਲ ਐਂਗਲ ਤੋਂ ਜਿਹੜਾ ਹੈ ਉਹ ਦੇਖ ਰਿਹਾ। ਤੇ ਦੂਜੇ ਪਾਸੇ ਜਿਹੜੀ ਇੱਕ ਸਾਡੀ ਡੈਮੋਕਰੇਟਿਕ ਪੋਲੀਟਿਕਸ ਹੈ ਜਾਂ ਸਾਡੀ ਪਾਰਲੀਮੈਂਟਰੀ ਡੈਮੋਕਰੇਸੀ ਹੈ, ਉਸ ਮੁੱਦੇ ਨੂੰ ਲੈ ਕੇ ਗਿਆਨੇਸ਼ ਕੁਮਾਰ ਦੇ ਖਿਲਾਫ ਜਿਹੜਾ ਹੈ ਹੁਣ ਵਿਰੋਧੀ ਧਿਰ ਇੱਕਜੁੱਟ ਜਿਹੜੀ ਹੁੰਦੀ ਉਹ ਜਾਪਦੀ ਹੈ। ਤੇ ਕਿਉਂਕਿ ਇੰਡੀਆ ਬਲੋਕ ਨੇ ਪਰਸੋਂ 3 ਦਿਨ ਪਹਿਲਾਂ ਮੀਟਿੰਗ ਕੀਤੀ, ਮੀਟਿੰਗ ਤੋਂ ਬਾਅਦ ਫਿਰ ਉਹਨਾਂ ਨੇ ਆਪਣਾ ਜਿਹੜਾ ਇਹ ਸਾਰੀ ਕਾਰਵਾਈ ਜਿਹੜੀ ਆ ਉਹ ਸ਼ੁਰੂ ਕੀਤੀ ਜਾਂ ਅਗਲੀ ਜਿਹੜੀ ਉਹਨਾਂ ਨੇ ਪ੍ਰੋਗਰਾਮ ਉਲੀਕਿਆ ਕਿ ਕਿਸ ਤਰ੍ਹਾਂ ਕਰਨਾ। ਪਹਿਲੇ ਦਿਨ ਆਪਾਂ ਜਿਹੜਾ ਸੀ ਇਹਦੇ ਉੱਤੇ ਚਰਚਾ ਕੀਤੀ ਸੀ ਕਿ ਕਿਸ ਤਰ੍ਹਾਂ ਉਹ ਅੱਗੇ ਵੱਧ ਰਹੇ ਸੀ ਜਦੋਂ ਆਪਣਾ ਧਰਨਾ ਮੁਜ਼ਾਹਰਾ ਲੈ ਕੇ ਤੇ ਉਹਨਾਂ ਨੂੰ ਰੋਕ ਲਿਆ ਗਿਆ, ਤੇ ਜਦੋਂ ਰੋਕਿਆ ਗਿਆ ਉਹ ਜਿਹੜਾ ਹੈ ਆਕਾਸ਼ਵਾਣੀ ਭਵਨ ਦੇ ਅਹਾਤੇ ਦੇ ਵਿੱਚ ਉਹਨਾਂ ਨੇ ਉੱਥੇ ਧਰਨਾ ਦਿੱਤਾ। ਤੇ ਉਸ ਤੋਂ ਬਾਅਦ ਜਿਹੜਾ ਹੈ ਕੱਲ ਉਹਨਾਂ ਨੇ ਜਿਹੜਾ ਜੰਤਰ ਮੰਤਰ ਤੇ ਜਾ ਕੇ ਆਪਣਾ ਧਰਨਾ ਦੇਣਾ ਸੀ, ਜੰਤਰ ਮੰਤਰ ਤੇ ਜਾਣ ਤੋਂ ਵੀ ਉਹਨਾਂ ਨੂੰ ਰੋਕਿਆ ਗਿਆ। ਤੇ ਜਦੋਂ ਜਨਪਥ ਤੋਂ ਇੱਧਰ ਆ ਰਹੇ ਸੀਗੇ ਤੇ ਉੱਥੇ ਇੱਕ ਹੋਟਲ ਦੇ ਕੋਲੇ ਉਹਨਾਂ ਨੂੰ ਫੇਰ ਗ੍ਰਿਫ਼ਤਾਰ ਕਰ ਲਿਆ ਗਿਆ ਦੁਬਾਰਾ, ਤੇ ਬੱਸਾਂ 'ਚ ਬਿਠਾ ਲਿਆ ਤੇ ਬਾਅਦ ਦੇ ਵਿੱਚ ਜਿਹੜਾ ਹੈ ਉਹ ਰਿਹਾ ਕਰਤਾ ਹਿਰਾਸਤ ਦੇ ਵਿੱਚ ਲੈ ਕੇ 2 ਘੰਟਿਆਂ ਬਾਅਦ। ਉਸ ਤੋਂ ਬਾਅਦ ਜਿਹੜੀ ਕੱਲ ਨਵੀਂ ਜਿਹੜੀ ਉਹਨਾਂ ਨੇ ਜਿਹੜੀ ਨੀਤੀ ਉਲੀਕੀ ਉਹਦੇ 'ਚ ਉਹਨਾਂ ਨੇ ਦੁਪਹਿਰ ਦਾ ਖਾਣਾ ਰੱਖਿਆ ਕਨਾਡ ਪਲੇਸ ਦੇ ਵਿੱਚ ਤੇ ਇੱਕ ਰੇਸਤਰਾਂ ਦੇ ਵਿੱਚ, ਉੱਥੇ ਸਾਰੇ ਜਿਹੜੇ MP ਸੀ ਉਹ ਕਾਂਗਰਸ ਦੇ ਇਕੱਠੇ ਹੋਏ ਤੇ ਨਾਲ ਹੀ ਜਿਹੜੀਆਂ ਹੋਰ ਦੂਸਰੀਆਂ ਪਾਰਟੀਆਂ ਸੀ ਇੰਡੀਆ ਬਲਾਕ ਦੇ ਨਾਲ ਜਿਹੜੀਆਂ ਵਿਰੋਧੀ ਪਾਰਟੀਆਂ ਉਹਨਾਂ ਦੇ ਆਗੂ ਤੇ ਉਹਨਾਂ ਦੇ MP ਵੀ ਸ਼ਾਮਿਲ ਹੋਏ। ਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਉੱਥੋਂ ਜਿਹੜਾ ਹੈਗਾ ਉਹ ਰੋਸ ਮਾਰਚ ਕੀਤਾ ਰਾਜਘਾਟ ਤੱਕ, ਜਿਹੜੀ ਮਹਾਤਮਾ ਗਾਂਧੀ ਦੀ ਜਿਹੜੀ ਸਮਾਧੀ ਹੈ ਜਿੱਥੇ, ਤੇ ਉੱਥੇ ਜਾ ਕੇ ਉਹਨਾਂ ਨੇ ਪੁਰਅਮਨ ਤਰੀਕੇ ਦੇ ਨਾਲ ਜਿਹੜਾ ਹੈਗਾ ਆਪਣਾ ਧਰਨਾ ਦਿੱਤਾ, ਤੇ ਉੱਥੇ ਫਿਰ ਸਾਰੀ ਜਿਹੜੀ ਉਹ ਆਪਣੀ ਗੱਲਬਾਤ ਕੀਤੀ, ਤੇ ਨਾਲ ਹੀ ਉਹਨਾਂ ਨੇ ਇੱਕ ਮਹਾਤਮਾ ਗਾਂਧੀ ਦੀ ਸਮਾਧੀ ਤੇ ਪ੍ਰਾਰਥਨਾ ਵੀ ਕੀਤੀ ਕਿ ਜਿਹੜਾ ਪ੍ਰਧਾਨ ਮੰਤਰੀ ਨਰਿੰਦਰ ਸਿੰਘ ਮੋਦੀ ਦੀ ਅਗਵਾਈ ਵਾਲੀ ਸਰਕਾਰ ਤੇ ਮੁੱਖ ਚੋਣ ਕਮਿਸ਼ਨਰ ਨੂੰ ਜਿਹੜੀ ਹੈ ਉਹ ਸਦਬੁੱਧੀ ਮਿਲੇ। ਤੇ ਸੋ ਇਸ ਤਰ੍ਹਾਂ ਜਿਹੜੀ ਹੁਣ ਪੁਰਾਣ ਤਰੀਕੇ ਨਾਲ ਜਿਹੜੀ ਹੈ ਇਹ ਜਿਹੜੀ ਇੱਕ ਲੜਾਈ ਆਪਾਂ ਕਹਿ ਸਕਦੇ ਹਾਂ ਕਿ ਸਿਆਸੀ ਲੜਾਈ ਇਹ ਸ਼ੁਰੂ ਹੋ ਚੁੱਕੀ ਹੈ। ਤੇ ਇਹਦੇ ਚ ਅਗਲੇ ਦਿਨਾਂ ਦੇ ਵਿੱਚ ਜਿਵੇਂ ਅੱਜ ਵੀ ਅੱਗੋਂ ਜਿਹੜਾ ਇਹਦੀ ਜਾਰੀ ਰਹਿਣ ਦੀ ਸੰਭਾਵਨਾ, ਕੀ ਸਟ੍ਰੈਟਜੀ ਹੋਏਗੀ। ਤੇ ਇੱਕ ਜਿਹੜੀ ਪਹਿਲਾਂ, ਕਿਉਂਕਿ ਪਹਿਲਾਂ ਵੀ ਕੁਛ ਮੰਗਾਂ ਨੂੰ ਲੈ ਕੇ ਹੁੰਦਾ ਰਿਹਾ, ਪਾਰਲੀਮੈਂਟ ਦਾ ਜੋ ਸੈਸ਼ਨ ਚੱਲਦਾ ਸੀ ਉਹਦੇ ਅੰਦਰ ਵੀ ਹੁੰਦਾ ਰਿਹਾ, ਬਾਹਰ ਵੀ ਹੁੰਦਾ ਰਿਹਾ। ਤੇ ਹੁਣ ਮੈਨੂੰ ਲੱਗਦਾ ਕਿ ਜਿਹੜੀ ਵਿਰੋਧੀ ਧਿਰ ਹੈ ਖਾਸ ਕਰਕੇ ਕਾਂਗਰਸ, ਇਹ ਜਿਹੜਾ ਸਰਦ ਰੁੱਤ ਦਾ ਪਾਰਲੀਮੈਂਟ ਦਾ ਜਿਹੜਾ ਹੈਗਾ ਸੈਸ਼ਨ, ਤੇ ਉਦੋਂ ਤੱਕ ਜਿਹੜਾ ਹੈਗਾ ਇਹ ਇਸ ਤਰੀਕੇ ਦਾ ਜਿਹੜਾ ਹੈਗਾ ਉਹ ਜਾਰੀ ਰੱਖੇਗੀ। ਤੇ ਇਹ ਹੁਣ ਇਕੱਲੀ ਕਾਂਗਰਸ ਨਹੀਂ ਹੈ, ਇੰਡੀਆ ਬਲਾਕ ਦੇ ਵਿੱਚ ਜਿਹੜੀਆਂ ਦੂਜੀਆਂ ਪਾਰਟੀਆਂ ਨੇ ਉਹ ਆਪਣੀਆਂ ਸਟੇਟਾਂ ਦੇ ਵਿੱਚ ਆਪਣੇ ਤੌਰ ਤੇ ਵੀ ਜਿਹੜਾ ਕਰ ਰਹੀਆਂ। ਕੱਲ ਤੇਜਸਵੀ ਯਾਦਵ ਨੇ ਬਿਹਾਰ ਦੇ ਵਿੱਚ ਪਟਨਾ ਦੇ ਵਿੱਚ ਜਿਹੜਾ ਹੈ ਉਹ ਇੱਦਾਂ ਦੇ ਜਿਹੜਾ ਹੈ ਇੰਡੀਆ ਬਲਾਕ ਦੇ ਨਾਲ ਮੈਂਬਰਾਂ ਨੂੰ ਲੈ ਕੇ, ਦੂਜੀਆਂ ਪਾਰਟੀਆਂ ਨੂੰ ਲੈ ਕੇ ਰੋਸ ਮੁਜ਼ਾਹਰੇ ਦੀ ਅਗਵਾਈ ਕੀਤੀ ਹੈ। ਤੇ ਥਾਂ ਥਾਂ ਤੇ ਜਿਹੜੇ ਹੈ ਹੁਣ ਇਸ ਤਰ੍ਹਾਂ ਦੀ ਜਿਹੜੀ ਹੈ ਉਹ ਵਿਰੋਧ ਹੋ ਰਿਹਾ, ਜਿਵੇਂ ਪੰਜਾਬ ਦੇ ਵਿੱਚ ਵੀ ਕਾਂਗਰਸ ਨੇ ਇੱਕ ਦਿਨ ਇੱਦਾਂ ਦਾ ਜਿਹੜਾ ਸੀਗਾ ਉਹ ਆਪਣਾ ਰੋਸ ਪ੍ਰਗਟ ਕੀਤਾ ਸੀਗਾ। ਤੇ ਪਰ ਹੁਣ ਇਹਦੇ ਤੇ ਕੀ ਗਿਆਨੇਸ਼ ਕੁਮਾਰ ਆਪਣਾ ਅਸਤੀਫਾ ਦਿੰਦੇ ਆ ਜਾਂ ਕੀ ਸਰਕਾਰ ਉਹਨਾਂ ਨੂੰ ਬਦਲਦੀ ਹੈ, ਇਹ ਹੁਣ ਅੱਗੇ ਦੀ ਜਿਹੜੀ ਗੱਲ ਹੈ ਕਿ ਇਸ ਸਟ੍ਰੈਟਜੀ ਤੋਂ ਜਿਹੜਾ ਹੈ ਕਿੰਨਾ ਕਿ ਇਹਦੇ ਦਬਾਅ ਚ ਆਉਂਦੀ ਹੈ, ਜਿਵੇਂ ਤੁਸੀਂ ਸ਼ੁਰੂ ਚ ਗੱਲ ਕੀਤੀ ਕ੍ਰਿਸ਼ਨ ਜੀ ਕਿ ਪ੍ਰੈਸ਼ਰ ਜਿਹੜਾ ਹੈ ਕਿਸ ਤਰੀਕੇ ਦਾ ਬਣਦਾ। ਤੇ ਹੁਣ ਕਿਉਂਕਿ ਜੇ ਆਪਾਂ ਪਿਛਲਾ ਸਾਰਾ ਰਿਕਾਰਡ ਦੇਖਦੇ ਹਾਂ ਇੱਦਾਂ ਦੀਆਂ ਜਿਹੜੀਆਂ ਐਜੀਟੇਸ਼ਨਾਂ ਦਾ ਜਾਂ ਮੁਜ਼ਾਹਰਿਆਂ ਦਾ ਜਾਂ ਧਰਨਿਆਂ ਦਾ, ਸਿਰਫ ਹੁਣ ਤੱਕ ਦੋ ਹੀ ਜਿਹੜੀਆਂ ਘਟਨਾਵਾਂ ਹੋਈਆਂ ਨੇ। ਇੱਕ ਕਿਸਾਨ ਅੰਦੋਲਨ, ਜਦੋਂ ਕਿਸਾਨ ਅੰਦੋਲਨ ਲਗਾਤਾਰ ਇੱਕ ਸਾਲ ਦੇ ਵੱਧ ਸਮੇਂ ਤੋਂ ਚੱਲਿਆ, ਤੇ ਫਿਰ ਜਿਹੜੇ ਸੀਗੇ ਤਿੰਨ ਖੇਤੀ ਕਾਨੂੰਨ ਜਿਹੜੇ ਸੀਗੇ ਉਹ ਵਾਪਸ ਲੈਣੇ ਪਏ, ਜਿਹੜੇ ਹਾਲਾਂਕਿ ਉਹ ਪਾਸ ਹੋ ਗਏ ਸੀ ਪਾਰਲੀਮੈਂਟ ਦੇ ਵਿੱਚ। ਤੇ ਉਸ ਤੋਂ ਬਾਅਦ ਜਿਹੜਾ ਨੀਟ ਵਾਲੇ ਇਸ਼ੂ ਦੇ ਉੱਪਰ ਜਿਹੜਾ ਇਹਦੀ ਅਸਤੀਫੇ ਦੀ ਗੱਲ ਸੀ, ਜਿਹੜਾ ਮੈਡੀਕਲ ਸਿੱਖਿਆ ਦਾ ਜਿਹੜਾ ਇਹ ਮੰਤਰੀ ਸੀਗਾ। ਤੇ ਸੋ ਇਹ ਜਿਹੜਾ ਹੈਗਾ ਇਸ ਤਰੀਕੇ ਦੇ ਨਾਲ ਹੁਣ ਇਹ ਅਗਲੀ ਤੀਜੀ ਜਿਹੜੀ ਇਹ ਗੱਲ ਹੈ ਐਜੀਟੇਸ਼ਨ ਹੈ ਕਿ ਇਹਦੇ ਤੇ ਸਰਕਾਰ ਪਿੱਛੇ ਹਟੇਗੀ ਜਾਂ ਅਸਤੀਫਾ ਲਏਗੀ ਜਾਂ ਅਖਲਾਕੀ ਤੌਰ ਤੇ ਜਿਹੜੀ ਹੈ ਆਪਣੀ ਅਖਲਾਕੀ ਜ਼ਿੰਮੇਵਾਰੀ ਸਮਝਦੇ ਹੋਏ ਨੈਤਿਕਤਾ ਦੇ ਆਧਾਰ ਤੇ ਗਿਆਨੇਸ਼ ਕੁਮਾਰ ਅਸਤੀਫਾ ਦਿੰਦੇ ਆ ਕਿ ਨਹੀਂ ਦਿੰਦੇ। ਵੈਸੇ ਤਾਂ ਜਦੋਂ ਡਾਈਸੈਂਟ ਨੋਟ ਬਾਹਰ ਆ ਗਈ ਸੀ ਗੱਲ, ਜਦੋਂ ਬਾਕੀ ਜਿਹੜੇ ਦੋ ਚੋਣ ਕਮਿਸ਼ਨਰ ਨੇ ਉਹਨਾਂ ਦੇ ਜਿਹੜੇ ਇਤਰਾਜ਼ ਉਹਨਾਂ ਨੇ ਬਕਾਇਦਾ ਰਿਕਾਰਡ ਤੇ ਲਿਆਂਦੇ ਆ, ਉਹ ਗੱਲ ਮੀਡੀਆ ਚ ਆ ਗਈ ਸੀ। ਗਿਆਨੇਸ਼ ਕੁਮਾਰ ਨੂੰ ਵੈਸੇ ਉਦੋਂ ਹੀ ਨੈਤਿਕ ਆਧਾਰ ਤੇ ਜਿਹੜਾ ਹੈ ਅਸਤੀਫਾ ਦੇ ਦੇਣਾ ਚਾਹੀਦਾ ਸੀ। ਹੁਣ ਇਹ ਗੱਲਾਂ ਅੱਗੋਂ ਦੀ ਅੱਗੋਂ ਦੀ ਅੱਗੋਂ ਜਿਹੜੀਆਂ ਇਹ ਜੁੜੀ ਜਾਂਦੀਆਂ ਨੇ ਇੱਕ ਦੂਜੇ ਦੇ ਨਾਲ, ਤੇ ਹੁਣ ਕਿਉਂਕਿ ਇਹ ਗੱਲ ਸਾਰੀ ਦੀ ਸਾਰੀ ਐਸ ਆਈ ਆਰ ਨਾਲ ਵੀ ਜੁੜ ਗਈ ਹੈ, ਐਸ ਆਈ ਆਰ ਦੀ ਜਿਹੜੀ ਸਾਰੀ ਦੀ ਸਾਰੀ ਦੇਖ ਰੇਖ ਹੈ ਜਾਂ ਸਾਰਾ ਜਿਹੜਾ ਕੰਡਕਟ ਐਸ ਆਈ ਆਰ ਉਹ ਚੋਣ ਕਮਿਸ਼ਨਰ ਹੀ ਕਰਦਾ, ਚੋਣ ਕਮਿਸ਼ਨ ਕਰਦਾ। ਚੋਣ ਕਮਿਸ਼ਨ ਦੇ ਵਿੱਚ ਜਿਹੜੇ ਬਾਕੀ ਚੋਣ ਕਮਿਸ਼ਨਰਾਂ ਦੀ ਚੱਲਦੀ ਨੀ, ਸਿਰਫ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਹੀ ਉਹਦੇ ਲਈ ਜ਼ਿੰਮੇਵਾਰ ਨੇ। ਫਿਰ ਹੁਣ ਜਿਹੜੀਆਂ ਪਿਛਲੇ ਸਮੇਂ ਦੇ ਦੌਰਾਨ ਇੰਨੀਆਂ ਵੋਟਾਂ ਕੱਟੀਆਂ ਗਈਆਂ, ਜਿਵੇਂ 27 ਲੱਖ ਵੋਟਾਂ ਦਾ ਤਾਂ ਪੱਛਮੀ ਬੰਗਾਲ ਚ ਕੋਈ ਫੈਸਲਾ ਨੀ ਹੋਇਆ, ਹਾਲਾਂਕਿ ਵੋਟਾਂ ਤਾਂ 80 ਲੱਖ ਦੇ ਆਸ ਪਾਸ ਕੱਟੀਆਂ ਗਈਆਂ, 27 ਲੱਖ ਤਾਂ ਉਹ ਸੀ ਜਿਹੜੇ ਅਦਾਲਤ ਦੇ ਵਿੱਚ ਚਲੇ ਗਏ, ਤੇ ਉਹਦੇ ਤੇ ਟ੍ਰਿਬਿਊਨਲ ਵੀ 4-5 ਬਣਾਏ ਗਏ, ਉਹਨਾਂ ਨੇ ਅਜੇ ਕੋਈ ਅੱਗੇ ਨਿਸ਼ਾਨਦੇਹੀ ਨੀ ਕੀਤੀ। ਤੇ ਇਸੇ ਤਰ੍ਹਾਂ ਜਿਹੜੀਆਂ 1/3 ਦਿੱਲੀ ਦੇ ਵਿੱਚ ਕੱਟੀਆਂ ਗਈਆਂ ਹੋਰਨਾਂ ਥਾਵਾਂ ਤੇ, ਤੇ ਫਿਰ ਇਹ ਸਾਰੀ ਗੱਲ ਇੱਕ ਦੂਜੇ ਦੇ ਨਾਲ ਜੁੜਦੀ ਹੈ। ਹੁਣ ਜੇ ਗਿਆਨੇਸ਼ ਕੁਮਾਰ ਦਾ ਅਸਤੀਫਾ ਲੈਂਦੇ ਆ ਜਾਂ ਅਸਤੀਫਾ ਦਿੰਦੇ ਆ, ਤੇ ਉਹ ਫਿਰ ਸਿੱਧੀ ਦੀ ਸਿੱਧੀ ਗੱਲ ਜਿਹੜੀ ਹੈ ਉਹ ਕੇਂਦਰ ਦੀ ਜਿਹੜੀ ਬੀਜੇਪੀ ਦੀ ਅਗਵਾਈ ਵਾਲੀ ਸਰਕਾਰ ਹੈ ਉਹਦੇ ਤੇ ਆਉਂਦੀ ਹੈ, ਕਿਉਂਕਿ ਉਹਦੀ ਵੀ ਨਾਲ ਜਵਾਬਦੇਹੀ ਜਿਹੜੀ ਉਹ ਬਣਦੀ ਹੈ, ਕਿਉਂਕਿ ਜਿਹੜੀ ਜਿਸ ਤਰੀਕੇ ਨਾਲ ਉਹ ਜਿਹੜੀ ਅਪੁਆਇੰਟਮੈਂਟ ਕੀਤੀ ਗਈ, ਨਿਯੁਕਤੀ ਕੀਤੀ ਗਈ, ਉਹਦੇ ਪੈਨਲ ਬਣਾਉਣ ਦਾ, ਉਹਦੇ ਚ ਅਮੈਂਡਮੈਂਟ ਕਰਨ ਦਾ, ਉਹ ਵੀ ਸਾਰਾ ਫਿਰ ਕੇਂਦਰ ਦੀ ਸਰਕਾਰ ਨੇ ਕੀਤਾ। ਸੋ ਇਸ ਤਰ੍ਹਾਂ ਜਿਹੜੀਆਂ ਹੈਗੀਆਂ ਇਹ ਗੱਲਾਂ ਇੱਕ ਦੂਜੇ ਨਾਲ ਜੁੜੀਆਂ ਹੋਈਆਂ ਨੇ। ਤੇ ਪਰ ਦੂਜੇ ਪਾਸੇ ਹੁਣ ਇਹ ਵੀ ਲੱਗਦਾ ਕਿ ਜਿਹੜੀ ਵਿਰੋਧੀ ਧਿਰ ਹੈ ਤੇ ਉਹ ਇੱਕਜੁੱਟ ਹੋ ਰਹੀ ਹੈ ਪੂਰੀ। ਇੱਕ ਵਾਰ ਤਾਂ ਚਲੋ ਇਹ ਲੱਗਦਾ ਸੀ ਕਿ ਜਿਹੜਾ ਇੰਡੀਆ ਬਲਾਕ ਹੈ ਉਹਦੇ ਚ ਕੁਛ ਧਿਰਾਂ ਸ਼ਾਮਿਲ ਨਹੀਂ ਹੋ ਰਹੀਆਂ, ਹੁਣ ਵੀ ਕੁਛ ਖਬਰਾਂ ਆ ਰਹੀਆਂ ਕਿ ਇਹ ਧਿਰਾਂ ਜਿਹੜੀਆਂ ਇਹਦੇ ਚ ਸ਼ਾਮਿਲ ਨਹੀਂ ਹੋਈਆਂ ਜਾਂ ਇਹਨਾਂ ਦੇ ਆਗੂ ਨਹੀਂ ਆਏ। ਤੇ ਪਰ ਕਾਂਗਰਸ ਦਾ ਕਹਿਣਾ ਹੈ ਕਿ ਸਾਰਾ ਇੰਡੀਆ ਬਲਾਕ ਹੈ ਜਿਹੜਾ ਹੈਗਾ ਇਸ ਮੁੱਦੇ ਤੇ ਇਕਜੁੱਟ ਹੈ, ਤੇ ਜਿਵੇਂ ਕਈ ਉਹ ਕਹਿੰਦੇ ਦਿੱਲੀ ਨਹੀਂ ਪਹੁੰਚ ਸਕਦੇ ਤਾਂ ਉਹ ਆਪਣੇ ਆਪਣੀਆਂ ਸਟੇਟਸ ਦੇ ਵਿੱਚ ਆਪਣੇ ਸੂਬਿਆਂ ਦੇ ਵਿੱਚ ਜਿਹੜੀ ਹੈ ਉਹ ਇਹ ਸਾਰਾ ਇਹਦਾ ਵਿਰੋਧ ਉਹ ਕਰ ਰਹੇ ਨੇ। ਤੇ ਹੁਣ ਅੱਜ ਦੀ ਕੀ ਇਹਦੇ ਚ ਸਟ੍ਰੈਟਜੀ ਹੋਏਗੀ ਤੇ ਇਸ ਤੋਂ ਬਾਅਦ ਨਵੀਂ ਸਟ੍ਰੈਟਜੀ ਕੀ ਬਣਦੀ ਹੈ ਉਹ ਫਿਰ ਹੁਣ ਨਿਰਭਰ ਕਰੇਗਾ ਕਿ ਅੱਜ ਕਿਸ ਤਰ੍ਹਾਂ ਉੱਥੇ ਲੋਕ ਇਕੱਠੇ ਹੁੰਦੇ ਆ। ਤੇ ਦੂਜੇ ਪਾਸੇ ਜਿਹੜੀ ਸਿਰਫ ਤੇ ਸਿਰਫ ਬੀਜੇਪੀ ਦੇ ਇੱਕ ਦੋ ਬੁਲਾਰਿਆਂ ਤੋਂ ਛੁੱਟ ਹੋਰ ਕੋਈ ਵੀ ਇਸ ਇਸ਼ੂ ਤੇ ਬੋਲ ਨਹੀਂ ਰਿਹਾ, ਤੇ ਜਿਹੜੇ ਬੀਜੇਪੀ ਦੇ ਸਪੋਕਸਮੈਨ ਨੇ ਜਿਹੜੇ ਉਹ ਥੋੜਾ ਮੋਟਾ ਬੋਲਦੇ ਆ, ਉਹ ਸਿਰਫ ਇਹਨੂੰ ਸਿਆਸੀ ਡਰਾਮਾ ਕਹਿੰਦੇ ਆ। ਤੇ ਉਹ ਕਿਉਂਕਿ ਇੱਕ ਨਾਲ ਜਿਹੜਾ ਹੈਗਾ ਇੱਕ ਕੰਪੈਰੇਟਿਵ ਜਿਹੜਾ ਇੱਕ ਹੋਰ ਨੈਰੇਟਿਵ ਵੀ ਸਿਰਜਿਆ ਜਾ ਰਿਹਾ ਕਿ ਮੋਦੀ ਜੀ ਨੂੰ ਇੱਕ ਬਹੁਤ ਵੱਡਾ ਸਿਆਸਤਦਾਨ ਬਣਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਜਿਹੜੀ ਕੀਤੀ ਗਈ ਹੈ। ਦੋ ਦਿਨ ਲਗਾਤਾਰ ਇਹ ਐਕਸਰਸਾਈਜ਼ ਚੱਲੀ ਹੈ, ਪਹਿਲਾਂ ਕੈਬਨਿਟ ਨੇ ਰੈਜੂਲੇਸ਼ਨ ਪਾ ਕੇ ਕਿਹਾ ਕਿ 25 ਸਾਲ ਦਾ ਉਹਨਾਂ ਦਾ ਸਿਆਸੀ ਜੀਵਨ ਬੜਾ ਕਮਾਲ ਦਾ, ਤੇ ਫਿਰ ਉਸ ਤੋਂ ਬਾਅਦ ਬਹੁਤ ਵੱਡਾ ਇਕੱਠ ਦਿੱਲੀ ਦੇ ਵਿੱਚ ਕਰਕੇ ਤੇ ਉੱਥੇ ਬੀਜੇਪੀ ਨੇ ਇਹ ਸਾਰੀ ਗੱਲ ਕੀਤੀ, ਉਹਨਾਂ ਨੂੰ ਆਨਰ ਵੀ ਕੀਤਾ ਜਿਹਦੇ ਤੇ ਮੋਦੀ ਜੀ ਨੇ ਨਵਾਂ ਨਾਰਾ ਵੀ ਦਿੱਤਾ। ਉਹ ਹੁਣ ਪੈਰਲਲ ਇੱਕ ਏਦਾਂ ਦੀ ਗੱਲ ਜਿਹੜੀ ਆ ਉਹ ਚਲਾ ਰਹੇ ਨੇ ਇਹਨੂੰ ਰਿਐਕਟ ਕਰਨ ਦੀ ਬਜਾਏ, ਪਰ ਕਿਤੇ ਨਾ ਕਿਤੇ ਜਿਹੜਾ ਹੈ ਉਹਦਾ ਇਹ ਜਵਾਬ ਤਾਂ ਦੇਣਾ ਪਏਗਾ। ਭਾਵੇਂ ਠੀਕ ਹੈ ਉਹ ਜਾਣ ਬੁੱਝ ਕੇ ਉਹਨਾਂ ਨੇ ਇਹ ਕੀਤਾ ਇਸ ਮੌਕੇ ਤੇ ਕਿ ਉਹਨਾਂ ਦੇ 25 ਸਾਲ ਹੋ ਗਏ, ਪਹਿਲਾਂ ਮੁੱਖ ਮੰਤਰੀ ਰਹੇ ਗੁਜਰਾਤ ਦੇ, ਫਿਰ ਇੱਥੇ ਪ੍ਰਧਾਨ ਮੰਤਰੀ ਬਣਿਆ ਨੂੰ ਜਿਹੜੇ ਹੁਣ ਹੋ ਗਏ 12 ਸਾਲ ਤੋਂ ਉੱਪਰ ਹੋ ਗਿਆ ਟਾਈਮ। ਤੇ ਪਰ ਗੱਲ ਅਸਲ ਦੇ ਵਿੱਚ ਇਹ ਹੈ ਕਿ ਕਿਉਂਕਿ ਇਹ ਬਹੁਤ ਵੱਡਾ ਇੱਕ ਪੋਲੀਟੀਕਲ ਇਸ਼ੂ ਆ, ਕੋਈ ਛੋਟਾ ਮੋਟਾ ਨਹੀਂ ਹੈ, ਸਾਰਾ ਲੋਕਾਂ ਦੇ ਹੱਕਾਂ ਨਾਲ ਜੁੜਿਆ ਹੋਇਆ, ਉਹਨਾਂ ਦੇ ਵੋਟ ਦੇ ਅਧਿਕਾਰ ਨਾਲ ਜੁੜਿਆ ਹੋਇਆ, ਤੇ ਇਹਦੇ ਤੇ ਅੱਜ ਨੀ ਸਵੇਰ ਨੀ ਕਦੋਂ ਇਹ ਤਾਂ ਜਵਾਬ ਦੇਣਾ ਪਏਗਾ। ਵਿਰੋਧੀ ਧਿਰ ਨੂੰ ਵੀ ਇਹ ਹੈ ਕਿ ਜੇ ਹੁਣ ਇੱਥੇ ਜਵਾਬ ਨਹੀਂ ਦਿੰਦੇ ਤਾਂ ਘੱਟੋ ਘੱਟ ਪਾਰਲੀਮੈਂਟ ਦੇ ਸੈਸ਼ਨ ਤੱਕ ਪੂਰੇ ਦੇਸ਼ ਦੇ ਵਿੱਚ ਇੱਕ ਏਦਾਂ ਦਾ ਜਿਹੜਾ ਮਾਹੌਲ ਜਿਹੜੀ ਬਣਾਇਆ ਜਾਵੇ, ਇਹ ਗੱਲ ਲੈ ਕੇ ਜਾਈ ਜਾਵੇ ਤਾਂ ਕਿ ਉੱਥੇ ਜਿਹੜਾ ਹੈ ਉਹ ਆਪਣੀ ਗੱਲ ਆਸਾਨੀ ਨਾਲ ਪੁੱਟ ਕਰ ਸਕਣ। ਕਿਉਂਕਿ ਜਿਹੜਾ ਹੈਗਾ ਮੁੱਖ ਚੋਣ ਕਮਿਸ਼ਨਰ ਦੇ ਖਿਲਾਫ਼ ਜਿਹੜਾ ਇੰਪੀਚਮੈਂਟ ਮੋਸ਼ਨ ਵਾਸਤੇ ਵੀ ਨੋਟਿਸ ਜਿਹੜਾ ਹੈਗਾ ਉਹ ਤਿਆਰ ਕੀਤਾ ਹੋਇਆ ਉਹਨਾਂ ਨੇ, ਤੇ ਕਿਉਂਕਿ ਉਹ ਪਾਰਲੀਮੈਂਟ ਚ ਹੀ ਹੋ ਸਕਦਾ। ਸੋ ਇਸ ਤਰ੍ਹਾਂ ਦਾ ਜਿਹੜਾ ਹੈਗਾ ਹੁਣ ਐਜੀਟੇਸ਼ਨ ਦੀ ਜਿਹੜੀ ਸਿਚੁਏਸ਼ਨ ਬਣੀ ਹੋਈ ਹੈ।
0: ਜੀ ਜੀ ਧੰਨਵਾਦ ਪ੍ਰੀਤਮ ਜੀ ਇਸ ਬਾਰੇ ਦੱਸਣ ਲਈ। ਤੇ ਹੁਣ ਦਿੱਲੀ ਤੋਂ ਜੇ ਆਪਾਂ ਰੁੱਖ ਕਰੀਏ ਲੁਧਿਆਣੇ ਵੱਲ, ਤੇ ਲੁਧਿਆਣੇ ਦੇ ਆਲਮਗੀਰ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਤੇ ਜੋ ਹਮਲਾ ਹੋਇਆ ਉਸ ਮਾਮਲੇ ਬਾਰੇ ਵੀ ਸਾਨੂੰ ਜਿੰਨੀ ਕੁ ਜੋ ਜਾਣਕਾਰੀ ਆ ਚੁੱਕੀ ਹੈ ਪਬਲਿਕ ਡੋਮੇਨ ਚ ਉਸ ਬਾਰੇ ਵੀ ਦੱਸਣਾ ਜੀ।
1: ਦੇਖੋ ਕ੍ਰਿਸ਼ਨਾ ਜੀ, ਉਹਦੇ ਚ ਇਹ ਹੈ ਜੋ ਕੁਛ ਸੋਸ਼ਲ ਮੀਡੀਆ ਤੇ ਉਹਦੇ ਚ ਜ਼ਿਆਦਾ ਆਇਆ, ਕਿਉਂਕਿ ਜਿਹੜੇ ਸੋਸ਼ਲ ਮੀਡੀਆ ਤੇ ਅੱਜ ਕੱਲ ਇੱਕ ਨੈਗੇਟਿਵ ਪੱਖ ਵੀ ਹੋ ਗਿਆ ਕਿ ਲੋਕ ਛੇਤੀ ਛੇਤੀ ਜਦੋਂ ਵੀ ਕੋਈ ਗੱਲ ਹੁੰਦੀ ਆ ਉਹਦੀ ਫੁਟੇਜ ਉਹਦੀ ਲੈ ਕੇ ਉਹਦੀ ਵੀਡੀਓ ਬਣਾ ਕੇ ਪਾਉਣ ਦੀ ਕੋਸ਼ਿਸ਼ ਕਰਦੇ ਆ। ਇਹਦੇ ਚ ਕੁਛ ਇਨਫਲੂਐਂਸਰ ਵੀ ਸ਼ਾਮਿਲ ਨੇ, ਕੁਛ ਜਿਹੜੇ ਛੋਟੇ ਕੋਈ ਚੈਨਲ ਚਲਾ ਰਹੇ ਨੇ ਯੂਟਿਊਬ ਵਗੈਰਾ ਜਾਂ ਉਹਨਾਂ ਦੇ ਫੇਸਬੁੱਕ ਪੋਰਟਲ ਵਗੈਰਾ ਨੇ, ਤੇ ਉੱਥੇ ਉਹ ਛੇਤੀ ਪਾਉਣ ਦੀ ਕੋਸ਼ਿਸ਼ ਕਰਦੇ ਆ ਤਾਂ ਕਿ ਉਹਨਾਂ ਨੂੰ ਐਡ ਮਿਲੇ, ਉਹਨਾਂ ਦੇ ਵਿਊ ਵੱਧ ਹੋਣ। ਤੇ ਜੋ ਉੱਥੇ ਦੇ ਜਿਹੜੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਜਿਹੜੇ ਨੇ ਉਹ ਸਿਰਫ ਇੰਨੇ ਹੀ ਕਹਿ ਰਹੇ ਨੇ ਕਿ ਇੱਥੇ ਹਰ ਰੋਜ਼ ਜਿਹੜਾ ਲੰਗਰ ਚੱਲਦਾ ਤੇ ਲੰਗਰ ਦੇ ਵਿੱਚ ਬਹੁਤ ਸਾਰੇ ਪ੍ਰਵਾਸੀ ਮਜ਼ਦੂਰ ਉਹ ਵੀ ਲੰਗਰ ਛਕਣ ਲਈ ਆਉਂਦੇ ਨੇ, ਤੇ ਅੱਜ ਥੋੜੀ ਜਿਹੀ ਲੰਗਰ ਤਿਆਰ ਕਰਨ 'ਚ ਦੇਰੀ ਹੋ ਗਈ ਜਿਸ ਕਰਕੇ ਥੋੜਾ ਜਿਹਾ ਇੱਕ ਹੱਲਾ ਗੁੱਲਾ ਜਿਹਾ ਹੋ ਗਿਆ, ਤੇ ਜਿਹਦੇ ਕਰਕੇ ਉਹਨਾਂ ਨੇ ਪਥਰਾਓ ਕੀਤਾ। ਤੇ ਉਹ ਇੰਨੀ ਕੀ ਜਿਹੜੀ ਇਹ ਗੱਲ ਇਹ ਦੱਸਦੇ ਆ ਘਟਨਾ ਤੇ, ਪਰ ਕਿਉਂਕਿ ਮਾਮਲਾ ਗੁਰਦੁਆਰਾ ਸਾਹਿਬ ਦਾ ਤੇ ਇਸ ਕਰਕੇ ਫਿਰ ਆਲੇ ਦੁਆਲੇ ਜਿਹੜੀ ਗੱਲ ਉਹ ਫੈਲ ਜਾਂਦੀ ਹੈ, ਕਿਉਂਕਿ ਜਦੋਂ ਗੁਰਦੁਆਰਾ ਸਾਹਿਬ ਦਾ ਕੋਈ ਵੀ ਮਾਮਲਾ ਆ ਜਾਂਦਾ ਭਾਵੇਂ ਉੱਥੇ ਛੋਟੀ ਘਟਨਾ ਹੋਵੇ ਭਾਵੇਂ ਵੱਡੀ ਘਟਨਾ ਹੋਵੇ, ਤੇ ਉਹ ਫਿਰ ਸਿੱਧੀ ਇੱਕ ਧਰਮ ਨਾਲ ਧਰਮ ਦੀ ਜਿਹੜੀ ਬੇਹੁਰਮਤੀ ਹੈ ਉਹਦੇ ਨਾਲ ਆ ਕੇ ਜਿਹੜੀ ਗੱਲ ਉਹ ਜੁੜ ਜਾਂਦੀ ਹੈ। ਤੇ ਸਿੱਖ ਹੁਣ ਪੂਰੀ ਦੁਨੀਆਂ 'ਚ ਬੈਠੇ ਹੋਏ ਨੇ, ਤੇ ਫਿਰ ਜਿਹੜੇ ਬਾਹਰ ਬੈਠੇ ਨੇ ਇੰਡੀਆ ਤੋਂ ਉਹ ਵੱਧ ਇਸ ਗੱਲ ਨੂੰ, ਕਿਉਂਕਿ ਇੱਕ ਤਾਂ ਦੂਰ ਹੈ ਤੇ ਇੱਕ ਫਿਰ ਉਹ ਜ਼ਿਆਦਾ ਇਹਨੂੰ ਹੋਰ ਇਹਦੇ ਪ੍ਰਤੀ ਉਹ ਸਰੋਕਾਰ ਵੀ ਵੱਧ ਰੱਖਦੇ ਆ। ਕਈ ਵਾਰ ਗੱਲ ਇਹਨੂੰ ਉਲਾਰਨ ਦੇ ਵਿੱਚ ਵੀ ਕਈ ਏਦਾਂ ਦੇ ਬੰਦੇ ਬੈਠੇ ਜਿਹੜੇ ਇਹਨੂੰ ਨੈਗੇਟਿਵ ਤਰੀਕੇ ਨਾਲ ਜਿਹੜਾ ਹੈਗਾ ਉਹ ਇੱਕ ਨੈਗੇਟਿਵ ਨੈਰੇਟਿਵ ਇਹਦੇ ਤੇ ਸਿਰਜਣ ਦੀ ਕੋਸ਼ਿਸ਼ ਕਰਦੇ ਆ, ਤੇ ਬਹੁਤ ਸਾਰੇ ਲੋਕ ਹੈ ਇੱਦਾਂ ਦੇ। ਤੇ ਉਹ ਫਿਰ ਹੁਣ ਜਦੋਂ ਉਸ ਤੇ ਚਲੀ ਗਈ ਫਿਰ ਇਹਦਾ ਹੁਣ ਨੋਟਿਸ ਲਿਆ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਵੀ ਲਿਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਵੀ ਇਹਦਾ ਨੋਟਿਸ ਲਿਆ। ਹਾਲਾਂਕਿ ਜਿਹੜਾ ਇਹ ਗੁਰਦੁਆਰਾ ਹੈ ਇਹ ਇਤਿਹਾਸਕ ਗੁਰਦੁਆਰਾ ਹੈ, 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨਾਲ ਜੁੜਿਆ ਹੋਇਆ ਗੁਰਦੁਆਰਾ, ਤੇ ਹੁਣ ਇੱਥੇ ਜਿਹੜਾ ਹੈ ਪ੍ਰਬੰਧ ਤਾਂ ਇਹਦੇ ਸਾਰਾ SGPC ਦਾ, ਤੇ ਹੁਣ SGPC ਦੇ ਪ੍ਰਧਾਨ ਨੇ ਵੀ ਕਹਿ ਦਿੱਤਾ ਕਿ ਪ੍ਰਸ਼ਾਸਨ ਇਹਦੀ ਜਾਂਚ ਕਰਾਵੇ। ਤੇ ਨਾਲ ਜਹੇਦਾਰ ਸਾਹਿਬ ਨੇ ਜਿਹੜਾ ਹੈ ਉਹ SGPC ਨੂੰ ਕਹਿਤਾ ਕਿ ਉਹ ਇਹਦੀ ਜਾਂਚ ਕਰਨ ਤੇ ਜਿਹੜਾ ਆਲੇ ਦੁਆਲੇ ਦਾ ਜਿਹੜਾ ਇਲਾਕਾ ਹੈ ਜਿਹੜੇ ਨਜਾਇਜ਼ ਕਬਜ਼ੇ ਨੇ ਗੁਰਦੁਆਰੇ ਦੀ ਜ਼ਮੀਨ ਤੇ ਜਾਂ ਹੋਰ ਉਹਨੂੰ ਖਾਲੀ ਕਰਾਉਣ, ਇਸ ਤਰ੍ਹਾਂ ਦਾ ਜਿਹੜਾ ਇਹ ਕੀਤਾ ਜਾਵੇ। ਤੇ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਉਹ ਗੱਲਾਂ ਹੁਣ ਨਾਲ ਨਾਲ ਜਿਹੜੀਆਂ ਉਹ ਚੱਲ ਰਹੀਆਂ ਨੇ ਤੇ ਹੋ ਸਕਦਾ ਜਾਂ ਇਹ ਘਟਨਾ ਛੋਟੀ ਸੀ ਜਾਂ ਇਹਨੂੰ ਇਸ ਤਰੀਕੇ ਨਾਲ ਸੋਸ਼ਲ ਮੀਡੀਆ ਤੇ ਜ਼ਿਆਦਾ ਨਾ ਉਸਰਦੀ ਜਾਂ ਹੋਰ ਹੈ ਇਹਦਾ ਲੋਕਾਂ ਚ ਨਾ ਜਾਂਦੀ ਤਾਂ SGPC ਹੋ ਸਕਦਾ ਇਹਦਾ ਇਸ ਤਰੀਕੇ ਨਾਲ ਨੋਟਿਸ ਨਾ ਲੈਂਦੀ ਜਾਂ ਅਕਾਲ ਤਖ਼ਤ ਸਾਹਿਬ ਦੇ ਜਹੇਦਾਰ ਵੀ ਇਹਦਾ ਨੋਟਿਸ ਨਾ ਲੈਂਦੇ। ਤੇ ਹੁਣ ਕੁਦਰਤੀ ਤੌਰ ਤੇ ਕਿ ਪ੍ਰਸ਼ਾਸਨ ਨੂੰ ਵੀ ਇਹਦੇ ਤੇ ਕੁਛ ਜਿਹੜਾ ਅੱਗੋ ਕਰਕੇ ਤੇ ਆਪਣੀ ਕੋਈ ਰਿਪੋਰਟ ਦੇਣੀ ਪਏਗੀ, ਇਹ ਦੱਸਣਾ ਪਏਗਾ ਕਿ ਉਹਨਾਂ ਨੇ ਆਹ ਕਾਰਵਾਈ ਕੀਤੀ ਹੈ ਜਾਂ ਇਹਨਾਂ ਲੋਕਾਂ ਦੀ ਜਿਹੜੀ ਉਹ ਸ਼ਨਾਖਤ ਕੀਤੀ ਹੈ। ਹਾਲਾਂਕਿ ਕਿਉਂਕਿ ਗੁਰਦੁਆਰਾ ਸਾਹਿਬ ਦੇ ਪ੍ਰੈਮਿਸਿਸ ਦੇ ਅੰਦਰ ਤਾਂ ਨਾ ਪੁਲਿਸ ਜਾ ਸਕਦੀ ਹੁੰਦੀ ਹੈ ਇਸ ਤਰੀਕੇ ਨਾਲ ਤੇ ਨਾ ਹੀ ਕਿਸੇ ਨੂੰ ਕੋਈ ਪਤਾ ਹੁੰਦਾ, ਜਾਂ ਤਾਂ ਕੋਈ ਸਮਾਗਮ ਹੋਵੇ ਫਿਰ ਹੋਰ ਗੱਲ ਹੁੰਦੀ ਹੈ। ਤੇ ਉਹ ਤਾਂ ਹੁਣ ਉਹਨਾਂ ਦੇ ਬਿਆਨ ਵਗੈਰਾ ਦੇ ਆਧਾਰ ਤੇ ਜਿਹੜੀ ਪੁਲਿਸ ਕਾਰਵਾਈ ਕਰ ਸਕਦੀ ਹੈ, ਜਿਹੜੇ ਅੰਦਰ ਪ੍ਰਬੰਧਕ ਨੇ ਜਾਂ ਹੈੱਡ ਗ੍ਰੰਥੀ ਨੇ ਜਾਂ ਗੁਰਦੁਆਰੇ ਦੇ ਮੈਨੇਜਰ ਨੇ ਉਹ ਕਿਸ ਤਰ੍ਹਾਂ ਦੀ ਉਹਦੇ ਤੇ ਕੋਈ FIR ਜਿਹੜੀ ਆ ਉਹ ਜਿਹੜੀ ਲਾਂਚ ਕਰਾਉਂਦੇ ਆ ਉਹਦੇ ਤੇ ਕਿਸ ਤਰ੍ਹਾਂ ਦੀ ਉਹ ਸਟੇਟਮੈਂਟ ਦਿੰਦੇ ਆ ਜਾਂ ਕਿਸ ਦਾ ਨਾਂ ਲੈਂਦੇ ਆ ਤੇ ਜਾਂ ਸਿੱਧੇ ਤੌਰ ਤੇ ਇੱਕ ਕਮਿਊਨਿਟੀ ਦਾ ਮਾਮਲਾ ਆ ਜਾਂਦਾ ਫਿਰ ਉਸ ਤਰੀਕੇ ਨਾਲ ਲੈਂਦੇ ਆ, ਕਿਉਂਕਿ ਜਿਹੜੇ ਲੋਕ ਥੋੜਾ ਜਿਹਾ ਚਾਹੁੰਦੇ ਹੁੰਦੇ ਆ ਕਿ ਇਹਦੇ ਚੋਂ ਅੱਗੇ ਅਸੀਂ ਇਸ ਗੱਲ ਨੂੰ ਉਛਾਲੀਏ, ਉਹ ਫਿਰ ਉਹ ਕਮਿਊਨਿਟੀ ਦੇ ਵਿੱਚ ਇਹਨੂੰ ਬਣਾ ਕੇ ਪੇਸ਼ ਕਰ ਦਿੰਦੇ ਆ ਕਿ ਆਹ ਦੇਖੋ ਜੀ ਆਹ ਪ੍ਰਵਾਸੀਆਂ ਨੇ ਇੱਦਾਂ ਕਰਤਾ ਜੀ ਤੇ ਉੱਥੇ ਸਾਰਾ ਪ੍ਰਵਾਸੀ ਮਜ਼ਦੂਰਾਂ ਕਰਕੇ ਹੋਇਆ। ਕਿਉਂਕਿ ਪਹਿਲਾਂ ਵੀ ਇੱਦਾਂ ਦੀਆਂ ਗੱਲਾਂ ਸੋਸ਼ਲ ਮੀਡੀਆ ਤੇ ਬਹੁਤ ਆਉਂਦੀਆਂ ਨੇ ਜਿੱਥੇ ਇੱਕ ਖਾਸ ਕਰਕੇ ਇੱਕ ਕਮਿਊਨਿਟੀ ਨੂੰ ਜਿਹੜਾ ਹੈ ਇਹਦੇ ਲਈ ਜ਼ਿੰਮੇਵਾਰ ਠਹਿਰਾ ਦਿੱਤਾ ਜਾਂਦਾ, ਜਿਹਨੇ ਇਸ ਪਾਸੇ ਕਮਿਊਨਲ ਪਾਸੇ ਨੂੰ ਲਿਜਾਉਣ ਦੀ ਜਿਹੜੀ ਆ ਉਹ ਕੋਸ਼ਿਸ਼ ਕੀਤੀ ਜਾਂਦੀ ਹੈ। ਪਰ ਫਿਲਹਾਲ ਤਾਂ ਚਲੋ ਇਹ ਮਾਮਲਾ ਇੱਕ ਵਾਰੀ ਟਿਕ ਗਿਆ ਤੇ ਪਰ ਹੁਣ ਇਹਦੇ ਤੇ ਕੀ ਅੱਗੋਂ ਪ੍ਰਸ਼ਾਸਨ ਕਾਰਵਾਈ ਕਰਦੀ ਹੈ ਜਾਂ SGPC ਕੀ ਕਾਰਵਾਈ ਕਰਦੀ ਹੈ ਹੁਣ ਇਹਦੇ ਤੇ ਨਿਰਭਰ ਕਰਦਾ।
0: ਜੀ ਜੀ ਪ੍ਰੀਤਮ ਜੀ, ਤੇ ਹੁਣ ਜੇ ਆਪਾਂ ਅਗਲੀ ਖਬਰ ਵੱਲ ਧਿਆਨ ਦਈਏ ਤੇ GST ਕਾਉਂਸਲ ਦੀ ਮੀਟਿੰਗ ਦੇ ਅੰਦਰ ਜਿਹੜੀ ਅਰੈਸਟ ਪਾਵਰਸ ਨੇ ਟੈਕਸ ਅਧਿਕਾਰੀਆਂ ਕੋਲ, ਉਹਨਾਂ ਤੋਂ ਗ੍ਰਿਫਤਾਰੀ ਦਾ ਜਿਹੜਾ ਇਖਤਿਆਰ ਉਹ ਖਤਮ ਕਰ ਦਿੱਤਾ ਗਿਆ। ਇਸ ਬਾਰੇ ਹੋਰ ਕੀ ਜਾਣਕਾਰੀ ਹੈ ਪਬਲਿਕ ਡੋਮੇਨ 'ਚ, ਉਸ ਬਾਰੇ ਵੀ ਦੱਸਣਾ। ਅਤੇ ਇਹ ਮੇਜਰ ਚੇਂਜਸ ਕੀ ਕਿਸੇ ਸਪੈਸ਼ਲ ਆਪਾਂ ਕਹੀਏ ਇੰਡਸਟਰੀ ਵਾਸਤੇ ਜਾਂ ਫਿਰ ਵਪਾਰੀਆਂ ਵਾਸਤੇ ਫਾਇਦੇਮੰਦ ਨੇ ਕਿ ਨਹੀਂ, ਇਸ ਬਾਰੇ ਵੀ ਦੱਸਣਾ ਜੀ।
1: ਉਹਦੇ ਚ ਕ੍ਰਿਸ਼ਨ ਜੀ ਏਦਾਂ ਕਿ ਜਿਹੜਾ ਪਹਿਲੀ ਗੱਲ ਤਾਂ ਜਿਹੜਾ GST ਬਣਾਉਣਾ ਕੇਂਦਰ ਸਰਕਾਰ ਦਾ, ਇਹ ਵੀ ਇੱਕ ਆਪਣੇ ਆਪ ਚ ਇੱਕ ਇਸ ਤਰੀਕੇ ਦੀ ਗੱਲ ਸੀ ਕਿ ਜਿਹੜੀਆਂ ਸੂਬਿਆਂ ਦੇ ਕੋਲੇ ਜਿਹੜੀਆਂ ਤਾਕਤਾਂ ਸੀਗੀਆਂ ਤੇ ਜਿਹੜਾ ਦੇਸ਼ ਦਾ ਸੰਘੀ ਢਾਂਚਾ ਉਹਦੇ ਤੇ ਇੱਕ ਵੱਡਾ ਅਟੈਕ ਸੀ ਕਿ ਜਿਹੜੀਆਂ ਵਿੱਤੀ ਤਾਕਤਾਂ ਨੇ ਉਹ ਤੁਸੀਂ ਆਪਣੇ ਹੱਥ ਚ ਲੈ ਲਓ, ਪੈਸਾ ਸਾਰਾ ਆਪ ਇਕੱਠਾ ਕਰੋ। ਤੇ ਪਹਿਲਾਂ ਤਾਂ ਕਿਉਂਕਿ ਸੇਲ ਟੈਕਸ ਕਈ ਤਰ੍ਹਾਂ ਦੇ ਟੈਕਸ ਸੀ ਜਿਹੜੇ ਸਟੇਟਾਂ ਆਪਣੇ ਤਰੀਕੇ ਨਾਲ ਲੈਂਦੀਆਂ ਸੀ, ਸੇਲ ਟੈਕਸ ਸੀ, ਐਂਟਰੀ ਟੈਕਸ ਸੀ, ਰਾਹਦਾਰੀ ਸੀ, ਹੋਰ ਇੱਦਾਂ ਸੀ। ਹੁਣ ਸੂਬਿਆਂ ਕੋਲੇ ਤਾਂ ਬਿਲਕੁਲ ਛੋਟੇ ਮੋਟੇ ਜਿਹੜੇ ਹੈਗੇ ਉਹ ਟੈਕਸ ਜਾਂ ਵੈਟ ਰਹਿ ਗਿਆ ਜਾਂ ਐਕਸਾਈਜ਼ ਹੈ ਜਾਂ ਫਿਰ ਜਿਹੜੇ ਆ ਛੋਟੇ ਮੋਟੇ ਪਸ਼ੂ ਮੇਲੇ ਵਗੈਰਾ ਲੱਗਦੇ ਆ ਉੱਥੇ ਕੋਈ ਉਹਨਾਂ ਦਾ ਹੈਗਾ, ਤੇ ਅਦਰਵਾਈਜ਼ ਜਿਹੜਾ ਹੈਗਾ ਉਹ ਸਾਰਾ ਕੇਂਦਰ ਨੇ ਆਪਣੇ ਹੱਥ ਚ ਲੈ ਲਿਆ। ਫਿਰ ਕੇਂਦਰ ਕੋਲੇ ਜਾਣ ਕਰਕੇ ਕਿਉਂਕਿ ਉਹਦਾ ਸਾਰੇ ਦਾ ਨਾਮ ਮਹਿਕਮੇ ਦਾ ਬਦਲ ਕੇ ਜਿਹੜਾ ਹੈਗਾ GST ਹੋ ਗਿਆ ਤੇ ਗੁਡਸ ਐਂਡ ਸਰਵਿਸ ਟੈਕਸ। ਤੇ ਹੁਣ ਉਹਦੀ ਕੌਂਸਲ ਦੇ ਵਿੱਚ ਕਿਉਂਕਿ ਸਾਰੀਆਂ ਸਟੇਟਾਂ ਦੇ ਜਿਹੜੇ ਖਜ਼ਾਨਾ ਮੰਤਰੀ ਨੇ ਜਾਂ ਖਜ਼ਾਨਾ ਸਕੱਤਰ ਨੇ ਉਹ ਉਹਦੇ ਮੈਂਬਰ ਨੇਗੇ ਤੇ ਉਹ ਕੌਂਸਲ ਦੀ ਮੀਟਿੰਗ 'ਚ ਜਾਂਦੇ ਆ, ਇਹ ਗੱਲਾਂ ਲਗਾਤਾਰ ਆ ਰਹੀਆਂ ਸੀ ਕਿ ਆਪ ਖੁਦਰੇ ਤਰੀਕੇ ਦੇ ਨਾਲ ਜੇ ਕੋਈ ਡਿਫਾਲਟਰ ਨੇ ਤੇ ਜਾਂ ਕਿਸੇ ਤੇ ਟੈਕਸ ਚੋਰੀ ਦਾ ਇਹ ਕੋਈ ਗੱਲ ਇਲਜ਼ਾਮ ਲੱਗਦਾ ਤੇ ਉਹਨਾਂ ਦੇ ਪਿੱਛੇ ਫਿਰ ਇਹ ਹੱਥਕੜੀਆਂ ਚੁੱਕੀ ਭੱਜੇ ਫਿਰਦੇ ਰਹਿੰਦੇ ਸੀਗੇ ਜਿਹੜੇ ਅਫਸਰ ਨੇਗੇ, ਉਹਦੇ ਨਾਲ ਫਿਰ ਭ੍ਰਿਸ਼ਟਾਚਾਰ ਦਾ ਵੀ ਇੱਕ ਲੱਗਦਾ ਸੀ ਕਿ ਇਹ ਜਾਣ ਬੁੱਝ ਕੇ ਪਰੇਸ਼ਾਨ ਕਰਦੇ ਆ ਵਪਾਰੀਆਂ ਵੱਲੋਂ ਕਾਰੋਬਾਰੀਆਂ ਵੱਲੋਂ, ਇਹ ਗੱਲਾਂ ਵੀ ਆਉਂਦੀਆਂ ਸੀ ਕਿ ਸਾਨੂੰ ਪਰੇਸ਼ਾਨ ਕੀਤਾ ਜਾਂਦਾ। ਹੁਣ ਫਿਰ ਇਹ ਜਿਹੜੇ ਦੇਸ਼ ਦੇ ਕੇਂਦਰੀ ਖਜ਼ਾਨਾ ਮੰਤਰੀ ਨੇ ਮੈਡਮ ਸੀਤਾਰਮਨ ਤੇ ਉਹਨਾਂ ਦੀ ਅਗਵਾਈ ਦੇ ਵਿੱਚ ਉਹਨਾਂ ਦੀ ਪ੍ਰਧਾਨਗੀ ਦੇ ਵਿੱਚ ਇਹ ਮੀਟਿੰਗ ਜਿਹੜੀ ਆ ਉਹ ਹੋਈ ਹੈ। ਉੱਥੇ ਹੁਣ ਇੱਕ ਤਾਂ ਇਹ ਕਰਤਾ ਕਿ ਜੇ ਟੈਕਸ ਚੋਰੀ ਦਾ ਜਾਂ ਡਿਫਾਲਟਰ ਦਾ ਮਾਮਲਾ 5 ਕਰੋੜ ਤੋਂ ਜਾਂ ਇਸ ਤੋਂ ਵੱਧ ਹੈ ਤਾਂ ਹੀ ਉਹਦੇ ਖਿਲਾਫ਼ ਜਿਹੜਾ ਫੌਜਦਾਰੀ ਕੇਸ ਹੋ ਸਕਦਾ। ਪਹਿਲਾਂ 1 ਕਰੋੜ ਤੱਕ ਸੀਗਾ ਉਹਦੇ ਖਿਲਾਫ਼ ਫੌਜਦਾਰੀ ਕੇਸ ਦਰਜ ਹੋ ਜਾਂਦਾ ਸੀ ਤੇ ਨੋਟਿਸ ਤਾਂ ਆਮ ਹੀ ਆ ਜਾਂਦੇ ਸੀ ਜਿਹੜੇ ਈਵਨ ਜਿਹੜੇ ਤਨਖਾਹ ਲੈਂਦੇ ਆ ਜਾਂ ਪੈਨਸ਼ਨ ਲੈਂਦੇ ਆ ਕਈ ਵਾਰੀ ਨੋਟਿਸ ਤਾਂ ਉਹਨਾਂ ਨੂੰ ਵੀ ਆ ਜਾਂਦੇ ਸੀ ਕਿ ਆਹ ਤੁਹਾਡੇ ਖਾਤੇ 'ਚ ਪੈਸੇ ਕਿੱਥੋਂ ਆ ਗਏ। ਤੇ ਉਹ ਹੁਣ ਥੋੜਾ ਜਿਹਾ ਸੌਖਾ ਇਹਦੇ ਨਾਲ ਹੋ ਜਾਏਗਾ, ਵਪਾਰੀਆਂ ਨੂੰ ਕੰਮ ਕਾਰ ਕਰਨਾ ਸੌਖਾ ਹੋ ਜਾਏਗਾ। ਤੇ ਇੱਕ ਮੈਨੂੰ ਇਹ ਲੱਗਦਾ ਕਿ ਜਿਹੜਾ ਉਹ ਇੰਸਪੈਕਟਰੀ ਰਾਜ ਜਿਹਨੂੰ ਕਹਿੰਦੇ ਆ, ਜਿਹੜਾ ਇੱਕੋ ਡੰਡਾ ਹੁੰਦਾ ਹੈ ਅਧਿਕਾਰੀਆਂ ਦਾ, ਇੱਕ ਕਿਸੇ ਦਾ ਹੀ ਪਹਿਲਾਂ ਤਾਂ ਸੀ ਉਹਨਾਂ ਕੋਲ ਗ੍ਰਿਫਤਾਰ ਕਰਨ ਦੇ ਹੱਕ ਹਕੂਕ ਸੀਗੇ, ਤੇ ਜੇ ਉਹ ਕੋਈ ਡਿਫਾਲਟਰ ਆਉਂਦਾ ਜਾਂ ਚੋਰੀ ਦਾ ਮਾਮਲਾ ਟੈਕਸ ਦਾ ਲੱਗਦਾ ਕਿਸੇ ਤੇ, ਟੈਕਸ ਜਿਹਨੂੰ ਇਵੇਜ਼ਨ ਕਹਿੰਦੇ ਆ, ਤੇ ਹੁਣ ਉਹ ਬਿਲਕੁਲ ਖਤਮ ਕਰਤੇ, ਠੀਕ ਆ। ਉਹਦੇ ਤੇ ਫੌਜਦਾਰੀ ਕੇਸ ਦਰਜ ਹੋ ਸਕਦਾ, ਮੁਕੱਦਮਾ ਚੱਲ ਸਕਦਾ, ਪਰ ਇਹ ਨੀ ਗਾ ਕਿ ਉੱਥੇ ਜਾ ਕੇ ਉਹਨੂੰ ਲਿਆ ਕੇ ਥਾਣੇ ਚ ਬੰਦ ਕਰ ਦਿਓ ਜਾਂ ਹਵਾਲਾਤ ਚ ਬੰਦ ਕਰ ਦਿਓ। ਤੇ ਕੁਦਰਤੀ ਹੈ, ਇਹਦੇ ਨਾਲ ਤਾਂ ਜਿਹੜੀ ਹੈਗੀ ਉਹ ਉਹਨਾਂ ਨੂੰ ਰਾਹਤ ਮਿਲੇਗੀ। ਤੇ ਇਹਦੇ ਚ ਜਿਹੜੀ ਜੁਰਮਾਨੇ ਦੀ ਜਿਹੜੀ ਰਿਟਰਨ ਵਾਲਾ ਹੈਗਾ, ਜਿਹੜਾ ਮਾਮਲਾ ਰਿਟਰਨ ਭਰਨੀ ਹੁੰਦੀ ਹੈ, ਤੇ ਕਿਉਂਕਿ ਇਹਦੇ ਤਾਂ ਰਿਟਰਨ ਹੋਰ ਵੀ ਛੇਤੀ ਭਰਨੀ ਪੈਂਦੀ ਹੈ, ਕਈ ਇਸ਼ੂ ਦੇ ਵਿੱਚ ਇਹ ਹੈ ਕਿ 6 ਮਹੀਨੇ ਬਾਅਦ ਰਿਟਰਨ ਭਰਨੀ ਪੈਂਦੀ ਹੈ, 3 ਸਾਲ ਬਾਅਦ ਤਾਂ ਰਿਟਰਨ ਭਰਨੀ ਹੁੰਦੀ ਹੈ, ਤੇ ਉਹਦੇ ਚ ਕਈ ਵਾਰੀ ਦੇਰੀ ਕਰਕੇ ਫਿਰ ਪਹਿਲਾਂ ਜਿਹੜਾ ਸੀ ਉਹਨਾਂ ਤੋਂ ਜੁਰਮਾਨਾ ਲਾਇਆ ਜਾਂਦਾ ਸੀ, ਤੇ ਜੁਰਮਾਨੇ ਦੀ ਹੱਦ ਜਿਹੜੀ 25,000 ਤੋਂ ਹੁਣ ਘਟਾ ਕੇ ਉਹ ਵੀ 10,000 ਕਰਤੀ ਹੈ। ਇਹਦੇ ਨਾਲ ਇੱਕ ਤਰੀਕੇ ਦਾ ਵਪਾਰ ਈਜ਼ ਕਰਨ ਦੇ ਵਿੱਚ ਇਹ ਜਿਹੜਾ GST ਨੇ ਇਹ ਫੈਸਲੇ ਲਏ ਨੇ, ਤੇ ਸਗੋਂ ਠੀਕ ਹੈ, ਇਹਦਾ ਵੈਲਕਮ ਕਰਨਾ ਬਣਦਾ
0: ਜੀ। ਜੀ ਬਹੁਤ ਬਹੁਤ ਥੈਂਕ ਯੂ ਪ੍ਰੀਤਮ ਜੀ, ਅੱਜ ਦੀਆਂ ਸਾਰੀਆਂ ਖਬਰਾਂ ਸਾਡੇ ਨਾਲ ਸਾਂਝੀਆਂ ਕਰਨ ਲਈ ਜੀ।
1: ਹਾਂਜੀ ਧੰਨਵਾਦ।
0: ਸੋ ਦੋਸਤੋ, ਇਹ ਸਨ ਅੱਜ ਦੀਆਂ ਕੁਛ ਮੁੱਖ ਖਬਰਾਂ। ਹੁਣ ਸਮਾਂ ਹੋ ਚੁੱਕਿਆ ਤੁਹਾਡੇ ਤੋਂ ਵਿਦਾ ਲੈਣ ਦਾ। ਉਮੀਦ ਕਰਦਾ ਅੱਜ ਦਾ ਤੁਹਾਨੂੰ ਹਾਂਜੀ ਮੈਲਬਨ ਦਾ ਜੋ ਸੈਗਮੈਂਟ ਸੀ ਪਸੰਦ ਆਇਆ ਹੋਏਗਾ। ਹੋਰ ਪ੍ਰੋਗਰਾਮ ਸੁਣਦੇ ਰਹਿਣ ਲਈ ਬਣੇ ਰਹੋ ਰੇਡੀਓ ਹਾਂਜੀ 1674 AM ਦੇ ਨਾਲ।
2: ਆਸਟ੍ਰੇਲੀਆ 'ਚ ਆਪਣਾ ਘਰ ਲੈਣਾ ਜਾਂ ਕੰਸਟਰਕਸ਼ਨ ਕਰਵਾਉਣੀ ਹੈ, ਮੋਰਗੇਜ ਰੀਫਾਈਨਾਂਸ ਕਰਵਾਉਣੀ, ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ, ਤਾਂ ਟੈਨਸ਼ਨ ਕਿਉਂ? ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ। ਹੋਮ ਲੋਨ ਤੋਂ ਰੀਫਾਈਨਾਂਸਿੰਗ ਤੱਕ, ਕੰਸਟਰਕਸ਼ਨ ਲੋਨ ਤੋਂ ਬਿਜ਼ਨਸ ਲੋਨ ਜਾਂ ਕਾਰ ਲੋਨ, ਹਰ ਲੋਨ ਲਈ 40 ਤੋਂ ਵੱਧ ਲੈਂਡਰਸ ਦੇ ਨਾਲ ਤੁਹਾਡੇ ਲਈ ਬੈਸਟ ਡੀਲ, ਲੋ ਕ੍ਰੈਡਿਟ ਸਕੋਰ ਵੈਲਕਮ। ਕਾਲ ਰਾਜ 0494-763-700 ਔਰ ਵਟਸਐਪ 2FoldLending।
3: ਬਿਜ਼ਨਸ ਚਲਾਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ, ਵਾਈਸ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਕਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ sebipartners.au। ਸੈਬੀ ਪਾਰਟਨਰਸ, ਵਾਈਸ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ। ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ, ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au। ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮਿਲਟਨ।
4: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
5: ਹਾਂਜੀ ਰੇਡੀਓ।
6: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 to 5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੌਪ ਫਰੰਟ ਤੋਂ ਵੀਕਲ ਰੈਪਸ ਤੱਕ, ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ। ਆਪਣੇ ਬਿਜ਼ਨਸ ਨੂੰ ਚਮਕਾਓ, ਕਾਲ 1300-151616, quicksignage.com.au।
7: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ੋਪਿੰਗ ਤੇ। मेरा देश इनक्रेडिबल इंडिया त्रुगनिना विच।
5: आ किथे वज गई तेरी गड्डी?
8: गड्डी ता ठीक हो जू पर इंश्योरेंस वालिया नू लीगल वालिया नू एथे परदेश विच समझाऊंगा किवे।
5: तेरे वांग किन्ने ही अपने भैन भरावां दी टेंशन मिंटां च दूर कीती है। सिंह स्मैश रिपेयर वालिया ने इन्हां दे कोल अपनी मां बोली च काम करन वाले लॉयर्स दी फ्री ऑफ कॉस्ट टीम, ऑल मेजर एंड माइनर एक्सीडेंटल लाइफ टाइम वारंटी नाल वर्क एंड पेंट, फ्री लोन कार दी सर्विस मिलती है, ऑल प्राइवेट एंड इंश्योरेंस ऑथोराइज्ड काम ते। फ्री लीगल एडवाइस लाई कॉल करो 0383857748 ते। सिंह स्मैश रिपेयर, 8 ग्रेस वे, रेवन हॉल।
9: दिन भर दे कम्मा कारां च घर पैसे भेजना शामिल करना चाहते हो? जिंदगी तुहानू चाहे जिथे भी ले जावे, वर्ल्ड रेमिट नाल तुसी अपने फोन तो ही जल्दी ते सुरक्षित पैसे भेज सकते हो, वो भी वधिया रेटां ते घट फीसा नाल। सब तो रुझेवे वाले दिनां च भी तुहाडे अपणियां दा साथ निभाउणा हुण बहुत आसान है। अज ही वर्ल्ड रेमिट ऐप डाउनलोड करो अते हर ट्रांसफर नाल अपने घर दे होर नेड़े महसूस करो।
10: व्याह, खुशी या किसी भी खास मौके लिए ज्वेलरी होनी चाहिए है खास, तो ना ज्वेलर्स लेके आए ने लेटेस्ट गोल्ड, डायमंड, बुलियन, सिल्वर ते ब्राइडल कलेक्शन, हर स्टाइल ते हर ओकेजन ले। जेन्युइन ज्वेलरी, जेन्युइन प्राइसिंग ते वधिया कस्टमर सर्विस दे नाल गोल्ड ज्वेलरी ते फास्ट लोन फैसिलिटी भी अवेलेबल। विजिट करो 5/150 फार्मर्स रोड त्रुगनीना अते 347 डॉन स्टील स्ट्रीट डैंडीनोंग। ज्वेलर्स, परोसे दी निशानी।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
4: ਦਿਨ ਭਰ ਦੇ ਕੰਮਾਂ ਕਾਰਾਂ 'ਚ ਘਰ ਪੈਸੇ ਭੇਜਣਾ ਸ਼ਾਮਿਲ ਕਰਨਾ ਚਾਹੁੰਦੇ ਹੋ? ਜ਼ਿੰਦਗੀ ਤੁਹਾਨੂੰ ਚਾਹੇ ਜਿੱਥੇ ਵੀ ਲੈ ਜਾਵੇ, ਵਰਲਡ ਰੈਮਿਟ ਨਾਲ ਤੁਸੀਂ ਆਪਣੇ ਫੋਨ ਤੋਂ ਹੀ ਜਲਦੀ ਤੇ ਸੁਰੱਖਿਅਤ ਪੈਸੇ ਭੇਜ ਸਕਦੇ ਹੋ, ਉਹ ਵੀ ਵਧੀਆ ਰੇਟਾਂ ਤੇ ਘੱਟ ਫੀਸਾਂ ਨਾਲ। ਸਭ ਤੋਂ ਰੁਝੇਵੇਂ ਵਾਲੇ ਦਿਨਾਂ 'ਚ ਵੀ ਤੁਹਾਡੇ ਆਪਣਿਆਂ ਦਾ ਸਾਥ ਨਿਭਾਉਣਾ ਹੁਣ ਬਹੁਤ ਆਸਾਨ ਹੈ। ਅੱਜ ਹੀ ਵਰਲਡ ਰੈਮਿਟ ਐਪ ਡਾਊਨਲੋਡ ਕਰੋ ਅਤੇ ਹਰ ਟ੍ਰਾਂਸਫਰ ਨਾਲ ਆਪਣੇ ਘਰ ਦੇ ਹੋਰ ਨੇੜੇ ਮਹਿਸੂਸ ਕਰੋ।
5: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
6: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਯੋਟਾ ਦੇ ਨਾਲ।
5: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹੋਪਰਸ ਕ੍ਰੋਸਿੰਗ, ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
7: ਦੀਵਾਲੀ ਰੋਸ਼ਨੀ ਕਾ ਤਿਉਹਾਰ।

ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਅੱਜ ਅਕਤੂਬਰ ਮਹੀਨੇ ਦੀ 9 ਤਾਰੀਖ ਸਾਲ 2026 ਤੇ ਸ਼ੁੱਕਰਵਾਰ ਦਾ ਦਿਨ। ਭਾਰਤ ਆਸਟ੍ਰੇਲੀਆ ਦੁਨੀਆ ਜਾਣ ਦੀਆਂ ਖਬਰਾਂ ਨਿਊਜ਼ ਬੁਲੇਟਿਨ ਦੇ ਇਸ ਹਿੱਸੇ ਦੇ ਵਿੱਚ ਲੈ ਕੇ ਆਏ ਹਾਂ। ਨਿਊਜ਼ ਰੂਮ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ। ਤੋਂ ਪਹਿਲੀ ਖਬਰ, ਜਿੱਥੇ 4 ਪੁਲਾੜ ਯਾਤਰੀ ਲੰਘੀ ਕੱਲ ਕੌਮਾਂਤਰੀ ਪੁਲਾੜ ਸਟੇਸ਼ਨ ਯਾਨੀ ISS ਤੋਂ 8 ਮਹੀਨਿਆਂ ਬਾਅਦ ਧਰਤੀ ਦੇ ਉੱਤੇ ਵਾਪਸ ਪਰਤ ਆਏ ਨੇ। 8 ਮਹੀਨਿਆਂ ਦੇ ਇੱਕ ਲੰਮੇ ਸਮੇਂ ਤੋਂ ਬਾਅਦ ਉਹਨਾਂ ਦਾ ਧਰਤੀ ਦੇ ਉੱਤੇ ਪਰਤਣ ਦਾ ਇੱਕ ਵਜ੍ਹਾ ਇਹ ਵੀ ਸੀ ਕਿ ਉਹਨਾਂ ਦਾ ਇੱਕ ਸਾਥੀ ISS ਦੇ ਵਿੱਚ ਬਿਮਾਰ ਹੋ ਗਿਆ ਸੀ। ਸਪੇਸ ਐਕਸ ਨੇ ਅਮਰੀਕਾ, ਫਰਾਂਸ ਤੇ ਰੂਸ ਦੇ ਇਹਨਾਂ ਪੁਲਾੜ ਯਾਤਰੀਆਂ ਨੂੰ ਲਾਸ ਏਂਜਲਸ ਦੇ ਤੱਟ ਤੋਂ ਦੂਰ ਪ੍ਰਸ਼ਾਂਤ ਮਹਾਸਾਗਰ ਦੇ ਵਿੱਚ ਉਤਾਰ ਕੇ ਧਰਤੀ ਦੇ ਉੱਤੇ ਵਾਪਸ ਪਹੁੰਚਾਇਆ। ਨਾਸਾ ਦੇ ਜੈਸਿਕਾ ਮੀਰ, ਜੈਕ ਹੈਥਵੇ, ਫਰਾਂਸ ਦੀ ਸੋਫੀ ਐਡਨਰ ਤੇ ਰੂਸ ਦੇ ਆਂਦਰੇਈ ਫੈਦਿਆਦੇਵ, ਇਹਨਾਂ ਨੂੰ ਪੁਲਾੜ ਸਟੇਸ਼ਨ ਤੋਂ ਰਵਾਨਾ ਹੋਣ ਤੋਂ ਪਹਿਲਾਂ ਉੱਥੇ ਦੂਸਰੇ ਪੁਲਾੜ ਯਾਤਰੀਆਂ ਨੂੰ ਕੰਮਕਾਜ ਸੰਭਾਲ ਕੇ ਆ ਗਏ ਨੇ। ਦੱਸ ਦਈਏ ਕਿ ਕੌਮਾਂਤਰੀ ਪੁਲਾੜ ਸਟੇਸ਼ਨ ਜਿਹੜਾ ਉਸਦੀ ਰੱਖ ਰਖਾਵ ਜਿਹੜਾ ਧਰਤੀ ਤੋਂ ਜਿਹੜੇ ਪੁਲਾੜ ਯਾਤਰੀ ਕਰਨ ਜਾਂਦੇ ਨੇ, ਵੈਸੇ ਕੈਪਸੂਲ ਜਿਹੜਾ ਕਿ ਪੁਲਾੜ ਜਾਣਾ ਉਸਦੀ ਮੁਰੰਮਤ ਦੇ ਕਾਰਨ ਉਹਨਾਂ ਦੀ ਜਗ੍ਹਾ ਲੈਣ ਵਾਲੇ ਪੁਲਾੜ ਯਾਤਰੀ 3 ਹਫ਼ਤੇ ਦੀ ਦੇਰੀ ਦੇ ਨਾਲ ਪਹੁੰਚੇ ਨੇ, ਜਿਸ ਕਰਕੇ ਇਹਨਾਂ ਦੇ ਧਰਤੀ ਦੇ ਉੱਤੇ ਵਾਪਸ ਪਹੁੰਚਣ ਦੀ ਤਰੀਕ ਵੀ ਦੇਰ ਹੋ ਗਈ ਸੀ। ਉੱਥੇ ਇੰਡੋਨੇਸ਼ੀਆ ਦੇ ਕਈ ਇਲਾਕਿਆਂ ਦੇ ਵਿੱਚ ਕੁਝ ਹਫ਼ਤਿਆਂ ਤੋਂ ਜੰਗਲਾਂ ਝਾੜੀਆਂ ਦੀਆਂ ਅੱਗਾਂ ਲੱਗੀਆਂ ਹੋਈਆਂ, ਬੁਸ਼ ਫਾਇਰ ਲੱਗੀ ਹੋਈ ਹੈ, ਔਰ ਇਸ ਦੇ ਚੱਲਦਿਆਂ ਉੱਠਣ ਵਾਲਾ ਧੂੰਆਂ ਪੂਰੇ ਦੇਸ਼ ਦੇ ਨਾਲ ਨਾਲ ਆਂਢ ਗੁਆਂਢ ਦੇ ਮਲੇਸ਼ੀਆ, ਸਿੰਗਾਪੁਰ ਤੇ ਫਿਲੀਪੀਨਸ ਤੱਕ ਵੀ ਫੈਲ ਗਿਆ। ਧੂੰਏ ਤੇ ਧੁੰਦ ਦੀ ਇਸ ਵਜ੍ਹਾ ਦੇ ਚੱਲਦਿਆਂ, ਜਿਸ ਨੂੰ ਹੇਜ ਵੀ ਕਿਹਾ ਜਾਂਦਾ, ਸਿੰਗਾਪੁਰ ਦੇ ਵਿੱਚ ਹਵਾ ਦਾ ਪ੍ਰਦੂਸ਼ਣ ਰਿਕਾਰਡ ਪੱਧਰ ਦੇ ਉੱਤੇ ਪਹੁੰਚ ਗਿਆ। ਮਲੇਸ਼ੀਆ ਦੇ ਕਈ ਸੂਬਿਆਂ ਦੇ ਵਿੱਚ ਅਧਿਕਾਰੀਆਂ ਨੇ ਸਕੂਲ ਬੰਦ ਕਰਨ ਦੇ ਹੁਕਮ ਤੱਕ ਦੇ ਦਿੱਤੇ ਨੇ। ਇਸ ਸਾਲ ਇੰਡੋਨੇਸ਼ੀਆ ਦੇ ਜੰਗਲਾਂ ਦੇ ਵਿੱਚ ਅੱਗ ਲੱਗਣ ਦੇ ਚੱਲਦਿਆਂ ਮੌਸਮ ਪਿਛਲੇ ਸਾਲਾਂ ਦੇ ਤੁਲਨਾ ਦੇ ਵਿੱਚ ਕਾਫ਼ੀ ਜ਼ਿਆਦਾ ਖਰਾਬ ਦੱਸਿਆ ਗਿਆ। ਇਸ ਦੀ ਪ੍ਰਮੁੱਖ ਵਜ੍ਹਾ ਕਿਸਾਨਾਂ ਅਤੇ ਕੰਪਨੀਆਂ ਦੀ ਤਰਫ ਤੋਂ ਵਨਸਪਤੀ ਸਾਫ਼ ਕਰਨ ਦੇ ਲਈ ਅਪਣਾਇਆ ਜਾਣ ਵਾਲਾ ਗੈਰ ਕਾਨੂੰਨੀ ਸਲੈਸ਼ ਐਂਡ ਬਰਨ ਤਰੀਕਾ। ਇਸ ਦੇ ਵਿੱਚ ਜ਼ਮੀਨ ਸਾਫ਼ ਕਰਨ ਦੇ ਲਈ ਪੇੜ ਪੌਦਿਆਂ ਨੂੰ ਕੱਟ ਕੇ ਜਲਾਇਆ ਜਾਂਦਾ, ਔਰ ਹਾਲਾਂਕਿ ਤੁਲਨਾਤਮਕ ਤੌਰ ਦੇ ਉੱਤੇ ਇਹ ਸਸਤਾ ਤਰੀਕਾ, ਪਰ ਇਸ ਦੇ ਚੱਲਦਿਆਂ ਇੰਡੋਨੇਸ਼ੀਆ ਦੇ ਵਿੱਚ ਸਾਹ ਲੈਣ ਦੀਆਂ ਵੀ ਸਮੱਸਿਆਵਾਂ ਖੜੀਆਂ ਹੋ ਗਈਆਂ। ਜੁਲਾਈ ਤੋਂ ਸਪਤੰਬਰ ਮਹੀਨੇ ਦੇ ਦਰਮਿਆਨ ਇੰਡੋਨੇਸ਼ੀਆ ਦੇ ਹੀ ਸਿਹਤ ਮੰਤਰਾਲੇ ਨੇ ਅੱਗ ਦੇ ਨਾਲ ਜੁੜੇ ਉੱਠੇ ਧੂੰਏ ਤੋਂ ਬਾਅਦ ਸਾਹ ਲੈਣ ਦੇ ਨਾਲ ਜੁੜੀਆਂ ਜਿਹੜੀਆਂ ਸ਼ਿਕਾਇਤਾਂ ਸੀ ਉਹਨਾਂ ਦੇ ਵਿੱਚ ਤਕਰੀਬਨ 2.25 ਲੱਖ ਮਾਮਲੇ ਦਰਜ ਕਰ ਲਏ ਨੇ। ਮਾਹਰਾਂ ਦਾ ਕਹਿਣਾ ਹੈ ਕਿ ਇਸ ਸਾਲ ਅਲਨੀਨੋ ਦੇ ਕਾਰਨ ਤੇਜ਼ੀ ਦੇ ਨਾਲ ਸੋਕੇ ਦੀ ਸਮੱਸਿਆ ਜਿਹੜੀ ਉਹ ਹੋਰ ਵੀ ਜ਼ਿਆਦਾ ਵੱਧ ਗਈ ਹੈ। ਉੱਥੇ ਮੈਕਸੀਕੋ ਦੀ ਸਿਨਲੋਆ ਜੇਲ੍ਹ ਦੇ ਵਿੱਚ, ਸਿਨਲੋਆ ਸੂਬੇ ਦੇ ਵਿੱਚ ਇੱਕ ਜੇਲ੍ਹ ਦੇ ਅੰਦਰ ਵੀਰਵਾਰ ਦੇ ਦਿਨ ਹੋਏ ਦੰਗਿਆਂ 'ਚ ਘੱਟੋ ਘੱਟ 10 ਲੋਕਾਂ ਦੀ ਮੌਤ ਹੋ ਗਈ ਹੈ, 16 ਹੋਰ ਜ਼ਖਮੀ ਹੋਏ ਨੇ। ਸੁਰੱਖਿਆ ਅਧਿਕਾਰੀਆਂ ਦੇ ਮੁਤਾਬਕ ਮ੍ਰਿਤਕਾਂ ਦੇ ਵਿੱਚ ਵਿਅਕਤੀ ਇੱਕ ਜੇਲ੍ਹ ਦੇ ਵਿੱਚ ਬੈਠੇ ਜਾਂ ਕੈਦ ਵਿਅਕਤੀ ਨੂੰ ਮਿਲਣ ਆਇਆ ਸੀ, ਜਦਕਿ ਬਾਕੀ ਦੇ 9 ਜੇਲ੍ਹ ਦੇ ਹੀ ਕੈਦੀ ਸੀ। ਹਿੰਸਾ ਦੇ ਉੱਤੇ ਕਾਬੂ ਪਾਉਣ ਦੇ ਲਈ ਨੈਸ਼ਨਲ ਗਾਰਡ ਨੂੰ ਤੈਨਾਤ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਹੁਣ ਸਥਿਤੀ ਕੰਟਰੋਲ ਦੇ ਵਿੱਚ ਦੱਸੀ ਜਾ ਰਹੀ ਹੈ। ਹਾਲਾਂਕਿ ਸਪਸ਼ਟ ਨਹੀਂ ਹੋ ਸਕਿਆ ਕਿ ਦੰਗਾ ਕਿਸ ਵਜ੍ਹਾ ਦੇ ਚੱਲਦਿਆਂ ਹੋਇਆ। ਸਿਨਲੋਆ ਨੂੰ ਮੈਕਸੀਕੋ ਦਾ ਸਭ ਤੋਂ ਖਤਰਨਾਕ ਸੂਬਾ ਮੰਨਿਆ ਜਾਂਦਾ ਹੈ। ਇਹ ਖਤਰਨਾਕ ਸਿਨਲੋਆ ਡਰੱਗ ਕਾਰਟਲ ਦਾ ਪ੍ਰਮੁੱਖ ਗੜ੍ਹ ਵੀ ਹੈ। ਉਧਰ ਹੂਤੀ ਬਾਗੀਆਂ ਨੇ ਸਾਊਦੀ ਅਰਬ ਦੇ ਹਵਾਈ ਅੱਡਿਆਂ ਦੇ ਉੱਤੇ ਹਮਲੇ ਜਿਹੜੇ ਜਾਰੀ ਰੱਖੇ ਨੇ, ਉਸ ਨੂੰ ਲੈ ਕੇ ਅਲੱਗ ਅਲੱਗ ਦੇਸ਼ਾਂ ਦੀ ਤਰਫ ਤੋਂ ਐਡਵਾਈਜ਼ਰੀਆਂ ਜਾਰੀ ਕੀਤੀਆਂ ਗਈਆਂ ਨੇ। ਮੌਜੂਦਾ ਸਥਿਤੀ ਨੂੰ ਧਿਆਨ ਦੇ ਵਿੱਚ ਰੱਖਦੇ ਹੋਇਆਂ ਸਾਊਦੀ ਅਰਬ ਜਾਣ ਵਾਲੀਆਂ ਬਹੁਤ ਸਾਰੀਆਂ ਕੌਮਾਂਤਰੀ ਫਲਾਈਟਸ ਜਿਹੜੀਆਂ ਨੇ ਫਿਲਹਾਲ ਰੋਕ ਦਿੱਤੀਆਂ ਗਈਆਂ ਨੇ। ਸਾਊਦੀ ਅਰਬ ਦੇ ਲਈ ਇਹ ਕੋਈ ਚੰਗੀ ਖਬਰ ਨਹੀਂ ਹੈ। ਉਧਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਹਨਾਂ ਦਾ ਦੇਸ਼ ਇਰਾਨ ਦੇ ਨਾਲ ਸਕਾਰਾਤਮਕ ਦਿਸ਼ਾ ਦੇ ਵਿੱਚ ਗੱਲਬਾਤ ਦੇ ਲਈ ਅੱਗੇ ਵੱਧ ਰਿਹਾ। ਹਾਲਾਂਕਿ ਇਰਾਨ ਦੇ ਉੱਤੇ 3 ਨਵੰਬਰ ਨੂੰ ਹੋਣ ਵਾਲੀਆਂ ਮਿਡ ਟਰਮ ਇਲੈਕਸ਼ਨ ਤੋਂ ਪਹਿਲਾਂ ਕੋਈ ਵੀ ਹਮਲਾ ਨਹੀਂ ਕੀਤਾ ਜਾਏਗਾ, ਇਹ ਵੀ ਟਰੰਪ ਨੇ ਮੰਨਿਆ। ਟਰੰਪ ਨੇ ਟਰੁੱਥ ਸੋਸ਼ਲ ਦੇ ਉੱਤੇ ਲਿਖਿਆ ਹੈ ਕਿ ਇਸਲਾਮੀ ਗਣਰਾਜ ਇਰਾਨ ਦੇ ਨਾਲ ਸਾਡੀ ਗੱਲਬਾਤ ਪੋਜ਼ਿਟਿਵਲੀ ਅੱਗੇ ਵੱਧ ਰਹੀ ਹੈ, ਔਰ ਮੈਂ ਸਭ ਨੂੰ ਇਹ ਸਪਸ਼ਟ ਕਰ ਦੇਣਾ ਚਾਹੁੰਦਾ ਕਿ ਇਰਾਨ ਆਰਥਿਕ, ਫੌਜੀ ਤੇ ਦੋਹਾਂ ਹੀ ਮੋਰਚਿਆਂ ਦੇ ਉੱਤੇ ਬੁਰੇ ਹਾਲਾਤ ਦੇ ਵਿੱਚ ਹੈ। ਇਸ ਦੇ ਬਾਵਜੂਦ ਨਾਕੇਬੰਦੀ ਪੂਰੀ ਤਰ੍ਹਾਂ ਦੇ ਨਾਲ ਲਾਗੂ ਰਹੇਗੀ। ਹੋਰਮੋਸ ਸਟ੍ਰੇਟ ਦੇ ਵਿੱਚ ਰਿਕਾਰਡ ਮਾਤਰਾ 'ਚ ਤੇਲ ਗੁਜ਼ਰ ਰਿਹਾ, ਸਿਰਫ ਕੱਲ੍ਹ ਦੇ ਦਿਨ ਹੀ 2.25 ਕਰੋੜ ਬੈਰਲ
ਰੇਲ ਉੱਥੋਂ ਗੁਜ਼ਰਿਆ। ਟਰੰਪ ਦਾ ਦਾਅਵਾ ਉਹਨਾਂ ਵੀ ਕਿਹਾ ਕਿ ਅਸੀਂ ਅਮਰੀਕਾ ਦੇ ਵਿੱਚ ਹੋਣ ਵਾਲੀਆਂ 3 ਨਵੰਬਰ ਦੀਆਂ ਮਿਡ ਟਰਮ ਇਲੈਕਸ਼ਨਸ ਤੋਂ ਪਹਿਲਾਂ ਕਿਸੇ ਵੀ ਸਮੇਂ ਈਰਾਨ ਦੇ ਉੱਤੇ ਕੋਈ ਵੀ ਨਵਾਂ ਹਮਲਾ ਨਹੀਂ ਕਰਾਂਗੇ। ਈਰਾਨ ਦੇ ਕੋਲ ਪਰਮਾਣੂ ਹਥਿਆਰ ਵੀ ਨਹੀਂ ਹੈ ਔਰ ਇਸ ਨੂੰ ਹਾਸਲ ਵੀ ਨਹੀਂ ਹੋਣ ਦਿੱਤਾ ਜਾਏਗਾ। ਦੱਸਦੀ ਹੈ ਕਿ ਅਮਰੀਕਾ ਨੇ ਅਚਾਨਕ ਇਜ਼ਰਾਈਲ ਦੇ ਨਾਲ ਰਲ ਕੇ ਇਸ ਸਾਲ 28 ਫਰਵਰੀ ਨੂੰ ਆਪਰੇਸ਼ਨ ਫਿਊਰੀ ਦੇ ਤਹਿਤ ਈਰਾਨ ਦੇ ਉੱਤੇ ਹਮਲਾ ਬੋਲ ਦਿੱਤਾ ਸੀ। ਉਸ ਤੋਂ ਬਾਅਦ ਦੁਨੀਆਂ ਭਰ ਦੇ ਵਿੱਚ ਹਾਲਾਤ ਖਰਾਬ ਹੋਏ ਨੇ। ਆਰਥਿਕ ਤੌਰ ਤੇ ਤਾਂ ਹੋਈ ਨੇ ਪਰ ਮੱਧ ਪੂਰਬ ਦੇ ਵਿੱਚ ਜਿਹੜੇ ਹਾਲਾਤ ਇਸ ਵਕਤ ਬਣੇ ਨੇ ਉਸਦਾ ਖਾਮਿਆਜ਼ਾ ਕਈ ਮੁਲਕ ਭੁਗਤ ਰਹੇ ਨੇ। ਉੱਥੇ ਫਲਾਈ ਦੁਬਈ ਦੇ ਜਹਾਜ਼ ਦੇ ਕਾਕਪਿਟ ਦੇ ਵਿੱਚ ਕੋ ਪਾਇਲਟ ਦੇ ਹਮਲੇ ਦੇ ਬਾਵਜੂਦ ਆਪਣੀ ਬਹਾਦਰੀ ਦੇ ਨਾਲ 174 ਯਾਤਰੀਆਂ ਤੇ ਕਰੂ ਮੈਂਬਰਸ ਦੀ ਜਾਨ ਬਚਾਉਣ ਵਾਲੇ ਭਾਰਤੀ ਮੂਲ ਦੇ ਪਾਇਲਟ ਸਮਿਤ ਮਿਛੜ ਨੂੰ ਇਜ਼ਰਾਈਲ ਦਾ ਸਿਖਰਲਾ ਪੁਰਸਕਾਰ ਦਿੱਤਾ ਜਾਏਗਾ। ਇਜ਼ਰਾਈਲ ਦੇ ਰਾਸ਼ਟਰਪਤੀ ਇਜ਼ਾਗ ਹਰਜ਼ੋਗ ਨੇ ਕਿਹਾ ਕਿ ਭਾਰਤੀ ਪਾਇਲਟ ਦੇ ਠੀਕ ਹੋਣ ਤੋਂ ਬਾਅਦ ਇਜ਼ਰਾਈਲ ਦਾ ਸਿਖਰਲਾ ਸਨਮਾਨ ਉਹਨਾਂ ਨੂੰ ਦਿੱਤਾ ਜਾਣਾ। ਉਹਨਾਂ ਕਿਹਾ ਕਿ ਅਸੀਂ ਜਿੰਨੇ ਵੀ ਇਜ਼ਰਾਈਲੀ ਨਾਗਰਿਕ ਆ ਉਹਨਾਂ ਦੀ ਇੱਜ਼ਤ ਕਰਦੇ ਹਾਂ ਔਰ ਉਸ ਦੇ ਨਾਲ ਨਾਲ ਭਾਰਤ ਦੇ ਕੈਪਟਨ ਸਮਿਤ ਮਿਛੜ ਨੂੰ ਪੂਰੀ ਤਰ੍ਹਾਂ ਦੇ ਨਾਲ ਜਲਦ ਠੀਕ ਹੋਣ ਦੀ ਕਾਮਨਾ ਵੀ ਕਰਦੇ ਹਾਂ। ਕੈਪਟਨ ਮਿਛੜ ਨੇ ਜ਼ਬਰਦਸਤ ਬਹਾਦਰੀ ਤੇ ਬਿਹਤਰੀਨ ਪ੍ਰੋਫੈਸ਼ਨਲਿਜ਼ਮ ਦੀ ਇੱਕ ਉਦਾਹਰਨ ਦਿੱਤੀ ਸੀ ਜਦੋਂ ਫਲਾਈ ਦੁਬਾਈ ਦੀ ਇਸ ਉਡਾਨ ਦੇ ਵਿੱਚ ਉਹਨਾਂ ਦੇ ਕੋ ਪਾਇਲਟ ਨੇ ਜਹਾਜ਼ ਨੂੰ ਕਰੈਸ਼ ਕਰਨ ਦੀ ਕੋਸ਼ਿਸ਼ ਕੀਤੀ। ਭਾਰਤੀ ਕੈਪਟਨ ਸਮਿਤ ਮਿਛੜ ਨੇ ਓਮਾਨੀ ਕੋ ਪਾਇਲਟ ਨੂੰ ਕਰੈਸ਼ ਹੋਣ ਤੋਂ ਪਹਿਲਾਂ ਹੀ ਰੋਕ ਦਿੱਤਾ। ਹਾਲਾਂਕਿ ਇਸ ਦਰਮਿਆਨ ਉਹਨਾਂ ਨੇ ਡਟ ਕੇ ਮੁਕਾਬਲਾ ਕੀਤਾ ਜਿਸ ਦੇ ਵਿੱਚ ਉਹ ਖੁਦ ਜ਼ਖਮੀ ਹੋਏ। ਇਸ ਵਕਤ ਹਸਪਤਾਲ 'ਚ ਭਰਤੀ ਨੇ। 174 ਕਰੂ ਮੈਂਬਰਸ ਤੇ ਯਾਤਰੀ ਉਸ ਜਹਾਜ਼ ਦੇ ਉੱਤੇ ਸਵਾਰ ਸੀ ਉਸ ਵਕਤ। ਉੱਥੇ ਅਮਰੀਕਾ ਦੇ ਉਪ ਰਾਸ਼ਟਰਪਤੀ ਜੇ ਡੀ ਵੈਂਸ ਨੇ 8 ਟੈਕਨੋਲੋਜੀ ਕੰਪਨੀਆਂ ਨੂੰ ਗ੍ਰੀਨ ਕਾਰਡ ਅਮਰੀਕਾ ਦੇ ਵਿੱਚ ਪਰਮਾਨੈਂਟ ਲੇਬਰ ਸਰਟੀਫਿਕੇਸ਼ਨ ਪ੍ਰੋਗਰਾਮ ਦੇ ਤਹਿਤ ਬਾਹਰ ਰੱਖਣ ਦੇ ਫੈਸਲੇ ਦਾ ਬਚਾਅ ਕੀਤਾ। ਉਹਨਾਂ ਨੇ ਆਲੋਚਕਾਂ ਦੇ ਉੱਤੇ ਦੋਸ਼ ਲਗਾਇਆ ਕਿ ਉਹ ਕੰਪਨੀਆਂ ਨੂੰ ਸਸਤੇ ਵਿਦੇਸ਼ੀ ਲੇਬਰ ਜਿਹੜੀ ਉਹ ਲਗਾਤਾਰ ਉਪਲਬਧ ਕਰਵਾਉਣਾ ਜਾਰੀ ਰੱਖਣਗੇ ਪਰ ਇਸ ਦੇ ਵਿੱਚ ਅਮਰੀਕੀ ਕਾਨੂੰਨਾਂ ਨੂੰ ਛਿੱਕੇ ਟਾਂਕੇ ਨਹੀਂ। ਡੈਮੋਕ੍ਰੇਟਿਕ ਪਾਰਟੀ ਦੇ ਸੰਸਦ ਮੈਂਬਰ ਪ੍ਰਮਿਲਾ ਜੈਪਾਲ ਦੀ ਤਰਫੋਂ ਇਸ ਫੈਸਲੇ ਦੇ ਉੱਤੇ ਸਵਾਲ ਚੁੱਕੇ ਜਾਣ ਤੋਂ ਬਾਅਦ ਜੇ ਡੀ ਵੈਂਸ ਨੇ ਸੋਸ਼ਲ ਮੀਡੀਆ ਪਲੈਟਫਾਰਮ ਦੇ ਉੱਤੇ ਲਿਖਿਆ ਕਿ ਲੱਗਦਾ ਹੈ ਕਿ ਸਮਾਜਵਾਦ ਦਾ ਮਤਲਬ ਵੱਡੀ ਵੱਡੀ ਕੰਪਨੀਆਂ ਨੂੰ ਸਸਤੀ ਲੇਬਰ ਨੂੰ ਵੀ ਖਤਮ ਕਰਨ ਵਾਲੀ ਅਤੇ ਸਪਲਾਈ ਜਿਹੜੀ ਹੈ ਉਹ ਸਪਲਾਈ ਚੇਨ ਨੂੰ ਤਾਂ ਵੀ ਸੁਰੱਖਿਅਤ ਨਾ ਕਰਨ ਵਾਲੀ ਜਿਹੜੀ ਇੱਕ ਧਾਰਨਾ ਹੈ ਉਹ ਦੁਨੀਆਂ ਨੂੰ ਦਿੱਤੀ ਜਾ ਰਹੀ ਹੈ ਔਰ ਇਸ ਨੂੰ ਕਈ ਲੋਕ ਮੰਨ ਰਹੇ ਨੇ। ਇਸ ਬਿਆਨ ਤੋਂ ਬਾਅਦ 8 ਟੈਕਨੋਲੋਜੀ ਕੰਪਨੀਆਂ ਨੂੰ ਜਿਹੜਾ ਇਸ ਅਮਰੀਕਾ ਦੇ ਵਿੱਚ ਲੇਬਰ ਲਾਇਸੈਂਸ ਤੋਂ ਵਾਂਝੇ ਰੱਖਣ ਦਾ ਜਿਹੜਾ ਫੈਸਲਾ ਉਸ ਦੇ ਉੱਤੇ ਲਗਾਤਾਰ ਸਵਾਲ ਉੱਠ ਰਹੇ। ਹਾਲਾਂਕਿ ਇਸ 2 ਅਮਰੀਕਾ ਦੀਆਂ ਵੀ ਕੰਪਨੀਆਂ ਨੇ ਮਾਈਕਰੋਸਾਫਟ ਤੇ ਐਡੋਬੀ। ਇਸ ਤੋਂ ਇਲਾਵਾ ਕੋਗਨੀਜੈਟ, ਇਨਫੋਸਿਸ, ਟਾਟਾ ਕੰਸਲਟੈਂਸੀ ਸਰਵਿਸ ਜਿਹਨੂੰ TCS ਕਹਿ ਲਿਆ ਜਾਂਦਾ ਹੈ, ਵਿਪਰੋ, HCL ਤੇ ਕੈਪਜੈਮਿਨੀ ਸ਼ਾਮਲ ਨੇ। ਅਮਰੀਕੀ ਲੇਬਰ ਡਿਪਾਰਟਮੈਂਟ ਨੇ ਇਹਨਾਂ ਕੰਪਨੀਆਂ ਨੂੰ ਪਰਮਾਨੈਂਟ ਲੇਬਰ ਸਰਟੀਫਿਕੇਸ਼ਨ ਪ੍ਰੋਗਰਾਮ ਤੋਂ ਬਾਅਦ ਰੱਖਿਆ ਹੈ। ਵਿਭਾਗ ਦੀ ਇਸ ਕਾਰਵਾਈ ਦੇ ਚੱਲਦਿਆਂ ਪਿਛਲੀਆਂ ਕਈ ਫੈਡਰਲ ਜਾਂਚ ਕਾਰਵਾਈਆਂ ਨੂੰ ਜ਼ਿੰਮੇਦਾਰ ਦੱਸਿਆ ਗਿਆ ਕਿ ਕਾਫੀ ਲੰਬੇ ਸਮੇਂ ਤੋਂ ਇਹਨਾਂ ਦੇ ਖਿਲਾਫ ਜਾਂਚ ਹੋ ਰਹੀ ਸੀ, ਇਸੇ ਕਰਕੇ ਫੈਸਲਾ ਲਿਆ ਗਿਆ। ਉੱਥੇ ਹੀ ਭਾਰਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈਏ। ਫਰਾਂਸ ਦੇ ਵਿੱਚ ਤਾਂ ਸਿੱਖਿਆ ਅਦਾਰਿਆਂ ਦੇ ਬਾਹਰ ਪ੍ਰਦਰਸ਼ਨਾਂ ਦੀਆਂ ਖਬਰਾਂ ਸਾਹਮਣੇ ਆ ਹੀ ਰਹੀਆਂ ਨੇ। ਭਾਰਤ ਦੇ ਵਿੱਚ ਵੀ ਸਿੱਖਿਆ ਦਾ ਢਾਂਚਾ ਜਿਹੜਾ ਉਹ ਕਿੰਨਾ ਲਾਚਾਰ ਹੈ, ਕਿੰਨਾ ਕਮਜ਼ੋਰ ਆ, ਉਸ ਦੇ ਖਿਲਾਫ ਕਦੇ ਵੀ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਹੋ ਸਕਦੇ ਨੇ। ਪਰ ਮੌਜੂਦਾ ਸਮੇਂ ਦੇ ਵਿੱਚ ਸੁਪਰੀਮ ਕੋਰਟ ਨੇ ਅਪਰਾਧ ਦੀ ਪਛਾਣ ਕਰਨ ਤੇ ਇਸ ਨੂੰ ਰੋਕਣ ਦੇ ਮਹੱਤਵ ਦੇ ਉੱਤੇ ਜ਼ੋਰ ਦਿੰਦਿਆਂ ਰਾਜਧਾਨੀ ਦਿੱਲੀ ਦੇ ਵਿੱਚ ਸਰਕਾਰ ਨੂੰ ਤੇ ਪੁਲਿਸ ਨੂੰ ਨਿਰਦੇਸ਼ ਦਿੱਤੇ ਨੇ ਕਿ ਉਹ ਗਸ਼ਤ ਵਧਾਉਣ, ਖਾਸ ਤੌਰ ਦੇ ਉੱਤੇ ਸਿੱਖਿਆ ਸੰਸਥਾਵਾਂ ਦੇ ਆਲੇ ਦੁਆਲੇ। ਇਸ ਦੀ ਵਜ੍ਹਾ ਇਹ ਨਹੀਂ ਹੈ ਕਿ ਕੋਈ ਪ੍ਰਦਰਸ਼ਨ ਹੋ ਜਾਣਗੇ, ਬਲਕਿ ਇਸ ਕਰਕੇ ਕਿਉਂਕਿ ਸਿੱਖਿਆ ਸੰਸਥਾਵਾਂ ਦੇ ਵਿੱਚੋਂ ਲੜਕੀਆਂ ਦੇ ਨਾਲ ਹੋ ਰਹੇ ਜਬਰ ਜਨਾਹ ਦੀਆਂ ਖਬਰਾਂ ਪਿਛਲੇ ਕੁਝ ਦਿਨਾਂ ਦੇ ਵਿੱਚ ਆਮ ਹੋ ਗਈਆਂ ਨੇ, ਜਿਹੜੀਆਂ ਕਿ ਹੋਣੀਆਂ ਨਹੀਂ ਸੀ ਚਾਹੀਦੀਆਂ। ਇਸ ਦੇ ਨਾਲ ਹੀ ਅਦਾਲਤ ਨੇ ਪੁਲਿਸ ਨੂੰ ਜਨਤਕ ਆਵਾਜਾਈ ਦੇ ਵਾਹਨਾਂ, ਡਰਾਈਵਰਾਂ, ਕੰਡਕਟਰਾਂ, ਹੈਲਪਰਸ ਦੀ ਵੀ ਸਖ਼ਤੀ ਦੇ ਨਾਲ ਵੈਰੀਫਿਕੇਸ਼ਨ ਕਰਨ ਦੇ ਨਿਰਦੇਸ਼ ਦਿੱਤੇ ਨੇ। ਚੱਲਦੀਆਂ ਬੱਸਾਂ ਦੇ ਵਿੱਚ ਲੜਕੀਆਂ ਦੇ ਨਾਲ ਜਿਸ ਕਿਸਮ ਦੇ ਨਾਲ ਜਬਰ ਜਨਾਹ ਹੋ ਰਹੇ ਨੇ ਦਿੱਲੀ ਦੇ ਵਿੱਚ, ਉਹ ਘਟਨਾਵਾਂ ਸੁਰੱਖਿਅਤ ਨਹੀਂ ਨੇ। ਦਿੱਲੀ NCR ਦੇ ਵਿੱਚ ਜਬਰ ਜਨਾਹ ਦੀਆਂ ਹਾਲੀਆ ਘਟਨਾਵਾਂ ਵਾਲੇ ਇਸ ਲੇਖ ਦੀ ਇੱਕ ਰਿਪੋਰਟ ਦੇ ਉੱਤੇ ਸਿਖਰਲੀ ਅਦਾਲਤ ਸੁਣਵਾਈ ਕਰ ਰਹੀ ਸੀ। ਕਿਹਾ ਕਿ ਬਿਨਾਂ ਮਨਜ਼ੂਰੀ ਤੋਂ ਚੱਲ ਰਹੀਆਂ ਸ਼ਰਾਬ ਦੀਆਂ ਦੁਕਾਨਾਂ ਅਤੇ ਹੋਰਨਾਂ ਅਦਾਰਿਆਂ ਦੀ ਪਛਾਣ ਕਰਕੇ ਉਹਨਾਂ ਦੇ ਵਿਰੁੱਧ ਵੀ ਕਾਰਵਾਈ ਕੀਤੀ ਜਾਵੇ। ਅੱਜ ਵੈਸਟ ਬੰਗਾਲ, ਤਮਿਲਨਾਡੂ, ਪੰਡੂਚੇਰੀ ਦੀਆਂ 5 ਵਿਧਾਨ ਸਭਾ ਹਲਕਿਆਂ ਦੀਆਂ ਤੇ ਆਮ ਆਸਾਮ ਦੇ 1 ਲੋਕ ਸਭਾ ਸੀਟ ਦੀਆਂ ਚੋਣਾਂ ਜਿਹੜੀਆਂ ਹੋਈਆਂ ਸੀ 6 ਅਕਤੂਬਰ ਨੂੰ, ਉਹਨਾਂ ਦੇ ਨਤੀਜੇ ਐਲਾਨੇ ਜਾਣੇ ਨੇ। ਇਹਨਾਂ ਬਾਏ ਇਲੈਕਸ਼ਨ ਯਾਨੀ ਉਪ ਚੋਣਾਂ ਦੇ ਵਿੱਚ ਵੈਸਟ ਬੰਗਾਲ ਦੀ ਨੰਦੀਗ੍ਰਾਮ, ਰੇਜੀ ਨਗਰ ਵਿਧਾਨ ਸਭਾ ਸੀਟ ਹੈ, ਉੱਧਰ ਤਮਿਲਨਾਡੂ ਦੀ ਚੇਂਗਲਪੱਟੂ ਤੇ
ਤਿਰੂਪੁਰ ਜ਼ਿਲ੍ਹੇ ਦੀ ਦਾਰਾਪੁਰਮ ਸੀਟ ਹੈ। ਜ਼ਿਕਰਯੋਗ ਹੈ ਕਿ ਨੰਦੀਗ੍ਰਾਮ ਸੀਟ ਉਦੋਂ ਖਾਲੀ ਹੋ ਗਈ ਸੀ ਜਦੋਂ ਸਵੇਂਦੂ ਅਧਿਕਾਰੀ ਜੋ ਕਿ ਇਸ ਸਮੇਂ ਸੂਬੇ ਦੇ ਮੁੱਖ ਮੰਤਰੀ ਨੇ ਉਹਨਾਂ ਨੇ ਆ ਪਿੱਛੇ ਜੇ ਹੋਈਆਂ ਵੈਸਟ ਬੰਗਾਲ ਦੀਆਂ ਸੂਬਾਈ ਚੋਣਾਂ ਦੇ ਵਿੱਚ ਦੋ ਦੋ ਸੀਟਾਂ ਤੋਂ ਚੋਣ ਲੜੀ ਸੀ। ਦੋਵੇਂ ਸੀਟਾਂ ਉਹ ਜਿੱਤ ਗਏ ਸੀ। ਇਸ ਦੇ ਨਾਲ ਹੀ ਸਾਲ ਦੇ ਸ਼ੁਰੂ ਦੇ ਵਿੱਚ ਰਾਜ ਵਿਧਾਨ ਸਭਾ ਚੋਣਾਂ ਦੇ ਵਿੱਚ ਇੱਕ ਹਲਕਾ ਜਿਹੜਾ ਉਹਨਾਂ ਨੂੰ ਜਿੱਤ ਕੇ ਰੱਖਣਾ ਜ਼ਰੂਰੀ ਸੀ ਸੰਵਿਧਾਨ ਦੇ ਮੁਤਾਬਕ। ਦੂਜੀ ਸੀਟ ਉਹਨਾਂ ਨੇ ਛੱਡ ਦਿੱਤੀ, ਇਸ ਕਰਕੇ ਨੰਦੀਗ੍ਰਾਮ ਦੀ ਸੀਟ ਖਾਲੀ ਪਈ ਹੈ। ਉੱਧਰ ਰੇਜੀ ਨਗਰ ਸੀਟ ਹੈ ਜਿਹੜੀ, ਇਹ ਆਮ ਜਨਤਾ ਯੂਨੀਅਨ ਪਾਰਟੀ ਜਿਹਨੂੰ AGUP ਕਹਿ ਲਿਆ ਜਾਂਦਾ, ਉਸ ਦੇ ਸੰਸਥਾਪਕ ਹਮਾਯੂ ਕਬੀਰ ਦੇ ਅਸਤੀਫੇ ਤੋਂ ਬਾਅਦ ਖਾਲੀ ਹੋ ਗਈ। ਉਹ ਨਾਉਦਾ ਤੋਂ ਵੀ ਜਿੱਤੇ ਸੀ ਤੇ ਇੱਥੋਂ ਵੀ ਜਿੱਤੇ ਸੀ, ਇਸ ਕਰਕੇ ਉਹਨਾਂ ਨੇ ਰੇਜੀ ਨਗਰ ਸੀਟ ਨੂੰ ਛੱਡ ਦਿੱਤਾ। ਨਾਉਦਾ ਤੋਂ ਹਾਲੇ ਵੀ ਉਹਨਾਂ ਦੀ ਜਿਹੜੀ MLA ਨੇ ਉਹ ਬਣੇ ਰਹਿਣਗੇ। ਉੱਧਰ ਕੇਂਦਰ ਸ਼ਾਸਿਤ ਪ੍ਰਦੇਸ਼ ਪੰਡੂਚੇਰੀ ਦੇ ਵਿੱਚ ਵੀ ਖੜਨਾ ਚਾਵੜੀ ਵਿਧਾਨ ਸਭਾ ਹਲਕਾ ਹੈ ਜਿਹੜਾ, ਉੱਥੇ ਵੋਟਿੰਗ ਹੋਈ ਸੀ ਔਰ ਉੱਥੇ ਵੀ ਨਤੀਜੇ ਆਉਣੇ ਨੇ। ਆਸਾਮ ਦੀ ਨਗਾਓਂ ਲੋਕ ਸਭਾ ਸੀਟ ਦੇ ਉੱਤੇ ਵੀ ਵੋਟਿੰਗ ਹੋਈ ਹੈ, ਜਿੱਥੇ ਭਾਜਪਾ, ਕਾਂਗਰਸ ਤੇ AIUDF ਦੇ ਵਿਚਕਾਰ ਤਿਕੋਨਾ ਮੁਕਾਬਲਾ ਦੇਖਣ ਨੂੰ ਮਿਲਿਆ ਸੀ। ਉੱਥੇ ਭਾਰਤ ਦੀਆਂ ਸੀਟਾਂ, ਭਾਰਤ ਦੀਆਂ ਖਬਰਾਂ ਤੋਂ ਬਾਅਦ ਹੁਣ ਆਸਟ੍ਰੇਲੀਆ ਦੀਆਂ ਖਬਰਾਂ ਦੇ ਵੱਲ ਵੀ ਸਾਹਮਣੇ ਆ ਜਾਂਦੇ ਆ, ਜਿੱਥੇ ਆਸਟ੍ਰੇਲੀਆ ਦੇ ਵਿੱਚ ਆਖਿਰਕਾਰ ਦੋ ਵੱਡੇ ਫੈਸਲੇ, ਦੋ ਵੱਡੇ ਬਦਲਾਅ ਜਿਹੜੇ ਦੇਖਣ ਨੂੰ ਮਿਲੇ ਨੇ। ਪਹਿਲਾ ਫੈਸਲਾ ਤਾਂ ਆਸਟ੍ਰੇਲੀਅਨ ਟੈਕਸੇਸ਼ਨ ਆਫਿਸ ਦੇ ਨਾਲ ਜੁੜਿਆ ਹੋਇਆ, ਜਿੱਥੇ ਲੰਮੇ ਚਿਰ ਤੋਂ ਇਹ ਗੱਲਬਾਤ ਹੋ ਰਹੀ ਸੀ ਕਿ ਆਸਟ੍ਰੇਲੀਅਨ ਟੈਕਸੇਸ਼ਨ ਆਫਿਸ ਦੀ ਤਰਫ ਤੋਂ 30 ਨਵੰਬਰ ਤੋਂ ਬਾਅਦ ਜਿਹੜੀਆਂ ਟੈਕਸ ਪੇਮੈਂਟਸ ਨੇ ਉਹ ਕ੍ਰੈਡਿਟ ਕਾਰਡ ਦੇ ਜ਼ਰੀਏ ਨਹੀਂ ਹੋਣਗੀਆਂ। ਹਾਲ ਫਿਲਹਾਲ ਫੈਡਰਲ ਸਰਕਾਰ ਨੇ ਇਸ ਦੇ ਵਿੱਚ ਦਖਲ ਅੰਦਾਜ਼ੀ ਕਰਦਿਆਂ ਹੋਇਆਂ ATO ਦੇ ਇਸ ਫੈਸਲੇ ਨੂੰ ਅੱਗੇ ਪਾ ਦਿੱਤਾ ਹੈ। ਦੱਸ ਦਈਏ ਕਿ ਅਗਲੇ ਸਾਲ ਇਸ ਦੇ ਉੱਤੇ ਮੁੜ ਫੈਸਲਾ ਲਿਆ ਜਾਏਗਾ। ਉਂਝ ਇਸ ਦੇ ਨਾਲ ਹੀ ATO ਨੇ ਇਹ ਵੀ ਐਲਾਨ ਕੀਤਾ ਸੀ ਕਿ ਜਦੋਂ RBI ਨੇ ਇਹ ਐਲਾਨ ਕੀਤਾ ਸੀ ਕਿ ਕਾਰਡ ਸਰਚਾਰਜ ਨਹੀਂ ਲੱਗੇਗਾ, ਉਸ ਤੋਂ ਉਸ ਦੇ ਨਾਲ ਦੇ ਨਾਲ ATO ਨੇ ਵੀ ਐਲਾਨ ਕਰ ਦਿੱਤਾ ਕਿ ਉਹ ਟੈਕਸ ਪੇਮੈਂਟਸ ਜਿਹੜੀਆਂ ਨੇ ਉਹਨਾਂ ਨੂੰ ਕ੍ਰੈਡਿਟ ਕਾਰਡ ਦੇ ਜ਼ਰੀਏ ਸਵੀਕਾਰ ਨਹੀਂ ਕਰਨਗੇ। ਹੁਣ ATO ਦੇ ਕਮਿਸ਼ਨਰ ਰੌਬ ਹਾਫਿਨ ਦੀ ਤਰਫ ਤੋਂ ਇਹ ਗੱਲ ਕਹੀ ਗਈ ਹੈ ਕਿ ਫਿਲਹਾਲ ਬਿਜ਼ਨਸਿਸ ਦੇ ਨਾਲ ਗੱਲਬਾਤ ਜਿਹੜੀ ਹੈ ਚੱਲ ਰਹੀ ਹੈ, ਪਰ ਇਸ ਦੇ ਉੱਤੇ ਟ੍ਰੈਜਰ ਜਿਮ ਚਾਮਸ ਜਿਹੜੇ ਅੱਜ ਦੇ ਦਿਨ ਉਹਨਾਂ ਨੇ, ਕਿਉਂਕਿ ਪਹਿਲਾਂ ਜਾਪਾਨ ਪਹੁੰਚੇ ਸੀ, ਉਹਨਾਂ ਨੇ ਕਿਹਾ ਕਿ ਫਿਲਹਾਲ ਇਸ ਦੇ ਉੱਤੇ ਅਗਲੇ ਸਾਲ ਦਾ ਜਿਹੜਾ ਵਿੱਤੀ ਵਰ੍ਹਾ 30 ਜੂਨ ਤੱਕ ਇਹ ਕੋਈ ਫੈਸਲਾ ਨਹੀਂ ਲਿਆ ਜਾਏਗਾ, ਉਸ ਤੋਂ ਬਾਅਦ ਹੀ ਕੋਈ ਫੈਸਲਾ ਲਿਆ ਜਾਏਗਾ। ਉੱਧਰ ਦੂਸਰੇ ਪਾਸੇ ਦੂਜੀ ਵੱਡੀ ਖਬਰ ਜਿਹੜੀ ਉਹ NSW ਸਰਕਾਰ ਦੀ ਤਰਫ ਤੋਂ ਹੁਣ ਸਿਟੀ ਆਫ ਸਿਡਨੀ ਦਾ ਇੱਕ ਜਿਹੜਾ ਟਾਊਨ ਹਾਲ ਸਕੁਅਰ ਪ੍ਰੋਜੈਕਟ ਹੈ ਉਸ ਦੇ ਵਿੱਚ ਕੰਟਰੋਲ ਲੈ ਲਿਆ ਗਿਆ। ਦੱਸ ਦਈਏ ਕਿ ਪਿਛਲੇ ਲੰਮੇ ਅਰਸੇ ਤੋਂ ਇਹ ਬਹਿਸ ਔਰ ਇਹ ਵਿਵਾਦ ਚੱਲ ਰਿਹਾ ਸੀ ਕਿ ਸਿਟੀ ਆਫ ਸਿਡਨੀ ਦੀ ਟਾਊਨ ਹਾਲ ਸਕੁਅਰ ਦੀਆਂ ਕਈ ਇਮਾਰਤਾਂ, ਜਿਸ ਦੇ ਵਿੱਚ ਦੇਸ਼ ਦਾ ਸਭ ਤੋਂ ਵਿਅਸਤ ਵੂਲਵਰਸ ਵੀ ਸ਼ਾਮਲ ਹੈ, ਇਹਨਾਂ 7 ਇਮਾਰਤਾਂ ਨੂੰ ਢਾ ਕੇ ਇੱਕ ਪੱਧਰਾ ਮੈਦਾਨ ਬਣਾ ਦਿੱਤਾ ਜਾਏਗਾ। ਪਲੈਨਿੰਗ ਮਿਨਿਸਟਰ ਪਾਲ ਸਕਲੀ ਦੀ ਤਰਫ ਤੋਂ ਪਿਛਲੇ ਮਹੀਨੇ ਇਸ 4500 ਸਕੁਅਰ ਮੀਟਰ ਦੇ ਸਿਵਿਕ ਪਲਾਜ਼ਾ ਦੇ ਵਿੱਚ ਦਖਲ ਅੰਦਾਜ਼ੀ ਵੀ ਦਿੱਤੀ ਗਈ। ਹਾਲਾਂਕਿ ਇੰਡੀਪੈਂਡੈਂਟ ਪਲੈਨਿੰਗ ਕਮਿਸ਼ਨ ਯਾਨੀ IPC ਦੀ ਸਲਾਹ ਇਸ ਦੇ ਉੱਤੇ ਬਾਕੀ ਹੈ ਕਿ ਇਹ ਪ੍ਰੋਜੈਕਟ ਸਿਰੇ ਚੜਾਇਆ ਜਾਣਾ ਕਿ ਨਹੀਂ, ਪਰ ਸਿਟੀ ਆਫ ਸਿਡਨੀ ਦੀ ਤਰਫ ਤੋਂ ਜਿਹੜੇ ਮੇਅਰ ਨੇ ਕਲੋਵਰ ਮੁਰੇ ਉਹਨਾਂ ਨੇ ਇਹ ਇੱਕ ਜਿਹੜਾ ਇੱਕ ਆਪਣਾ ਪ੍ਰੋਜੈਕਟ, ਆਪਣਾ ਇੱਕ ਡ੍ਰੀਮ ਪ੍ਰੋਜੈਕਟ ਦੱਸ ਕੇ ਇਸ ਨੂੰ ਸਿਰੇ ਚੜਾਉਣਾ ਚਾਹੁੰਦੇ ਨੇ। ਫਿਲਹਾਲ ਸੂਬਾਈ ਸਰਕਾਰ ਇਸ ਪ੍ਰੋਜੈਕਟ ਦਾ ਕੰਟਰੋਲ ਲੈ ਲਵੇਗੀ, ਇਹ ਵੀ ਇੱਕ ਵਿਲੱਖਣ ਔਰ ਨਿਵੇਕਲੀ ਗੱਲ ਹੈ। ਉੱਥੇ ਹੀ ਹੁਣ NSW ਸਰਕਾਰ ਐਂਟੀਸੈਮਿਟਿਜ਼ਮ ਤੋਂ ਡਰੀ ਹੋਈ ਯਹੂਦੀ ਭਾਈਚਾਰਿਆਂ ਨੂੰ, ਯਹੂਦੀ ਅਦਾਰਿਆਂ ਨੂੰ ਖੁੱਲ੍ਹੇ ਗੱਫੇ ਵੰਡਣ ਲੱਗੀ ਹੋਈ ਹੈ ਬੰਡਾਈ ਹਮਲੇ ਦੇ ਨਾਂ ਦੇ ਉੱਤੇ। ਬੰਡਾਈ ਦੇ ਵਿੱਚ ਜਿਹੜਾ ਹਮਲਾ ਹੋਇਆ ਸੀ ਜਦੋਂ ਪਿਛਲੇ ਸਾਲ, ਉਸ ਦੇ ਵਿੱਚ ਆਸਟ੍ਰੇਲੀਆ ਨੇ ਜਿਹੜਾ ਸੰਤਾਪ ਝੱਲਿਆ ਸੀ, ਖਾਸ ਤੌਰ ਦੇ ਉੱਤੇ ਯਹੂਦੀ ਭਾਈਚਾਰੇ ਦੇ ਆਲੇ ਦੁਆਲੇ ਸਾਰੀਆਂ ਨਿਗਾਹਾਂ ਚਲੀਆਂ ਗਈਆਂ ਸੀ ਜਦੋਂ ਸਾਜਿਦ ਤੇ ਨਾਵੀਦ ਅਕਰਮ ਨਾਮ ਦੇ ਪਿਓ ਪੁੱਤ ਨੇ ਹਨੁੱਕਾ ਫੈਸਟੀਵਲ ਦੇ ਦਰਮਿਆਨ ਬੰਡਾਈ ਬੀਚ ਦੇ ਉੱਤੇ ਜਦੋਂ ਇਹ ਫੈਸਟੀਵਲ ਮਨਾਇਆ ਜਾ ਰਿਹਾ ਸੀ ਤਾਂ ਗੋਲੀਬਾਰੀ ਚਲਾ ਦਿੱਤੀ ਸੀ। ਹੁਣ NSW ਸਰਕਾਰ ਦੀ ਤਰਫ ਤੋਂ ਪ੍ਰੀਮੀਅਰ ਕ੍ਰਿਸ ਮਿੰਸ ਨੇ ਕਿਹਾ ਹੈ ਕਿ ਉਹ ਇਸ ਹਮਲੇ ਤੋਂ ਪ੍ਰਭਾਵਿਤ ਜਿਹੜੀ ਕਮਿਊਨਿਟੀ ਹੈ ਉਹਨਾਂ ਨੂੰ $2 ਮਿਲੀਅਨ ਦੀ ਯਾਨੀ $20 ਲੱਖ ਦੀ ਇੱਕ ਹੋਰ ਗ੍ਰਾਂਟ ਦੇਣਗੇ। ਹਾਲਾਂਕਿ ਹਮਲੇ ਦੀ ਲਪੇਟ ਦੇ ਵਿੱਚ ਆਏ ਕੁਝ ਲੋਕਾਂ ਦਾ ਇਹ ਮੰਨਣਾ ਹੈ ਕਿ ਇਸ ਦੇ ਨਾਲ ਕੀ ਫਾਇਦਾ, ਜਿਹੜੇ ਲੋਕ ਚਲੇ ਗਏ ਉਹਨਾਂ ਦੀ ਭਰਪਾਈ ਤਾਂ ਨਹੀਂ ਹੋਣ ਲੱਗੀ, ਪਰ ਦੂਜੇ ਪਾਸੇ ਇੰਨਾ ਜ਼ਰੂਰ ਮੰਨਿਆ ਜਾ ਰਿਹਾ ਹੈ ਕਿ ਛੋਟੇ ਵਪਾਰਕ ਅਦਾਰਿਆਂ ਨੂੰ ਤੇ ਮੈਂਟਲ ਹੈਲਥ ਸਪੋਰਟ ਦੇ ਨਾਂ ਦੇ ਉੱਤੇ ਸਰਕਾਰ ਨੇ ਇਹ ਰਕਮ ਦਿੱਤੀ ਹੈ। ਹੁਣ ਤੱਕ ਲਗਭਗ $83 ਲੱਖ NSW ਸਰਕਾਰ ਯਹੂਦੀ ਭਾਈਚਾਰੇ ਦੇ ਸਾਂਭ ਸੰਭਾਲ ਦੇ ਖਾਤਰ ਦੇ ਚੁੱਕੀ ਹੈ ਤੇ ਹਾਲੇ ਹੋਰ ਵੀ ਕਿੰਨੀਆਂ ਗ੍ਰਾਂਟਾਂ ਦਿੱਤੀਆਂ ਜਾਣਗੀਆਂ ਨਹੀਂ ਪਤਾ, ਪਰ ਇਹ ਗ੍ਰਾਂਟਾਂ ਕਿਵੇਂ ਵਰਤੀਆਂ ਜਾਣ ਇਸ ਦੇ ਵਾਸਤੇ ਵੇਵਰਲੀ, ਵੁਲਹੂਰਾ ਤੇ ਰੈਂਡਵਿਕ ਕੌਂਸਲਸ ਨੂੰ ਅਲੱਗ ਤੌਰ ਦੇ ਉੱਤੇ 7
$7,00,000 ਦੀਆਂ ਗ੍ਰਾਂਟਾਂ ਵੀ ਦਿੱਤੀਆਂ ਗਈਆਂ ਸੀ ਕੁਝ ਇੱਕ ਕਮਿਊਨਿਟੀ ਗ੍ਰਾਂਟ ਦਿੱਤੀਆਂ ਗਈਆਂ ਸੀ ਕਮਿਊਨਿਟੀ ਆਰਗੇਨਾਈਜੇਸ਼ਨ ਨੂੰ ਜਿਹੜੀਆਂ ਨਾਟ ਫਾਰ ਪ੍ਰੋਫਿਟ ਸੀ ਜਿਨ੍ਹਾਂ ਨੂੰ $10,10,000 ਤੱਕ ਦੀਆਂ ਗ੍ਰਾਂਟਾਂ ਦਿੱਤੀਆਂ ਗਈਆਂ ਨੇ $50,000 ਤੋਂ ਲੈ ਕੇ ਤੇ ਹੁਣ ਇਹ ਸਾਰੀਆਂ ਗ੍ਰਾਂਟਾਂ ਜਿਹੜੀਆਂ ਨੇ ਇਹ ਨਾਕਾਫੀ ਵੀ ਮੰਨੀਆਂ ਜਾ ਰਹੀਆਂ ਨੇ ਪਰ ਇੰਝ ਵੀ ਲੱਗ ਰਿਹਾ ਹੈ ਕਿ ਸੂਬਾਈ ਸਰਕਾਰ ਕੁਝ ਇੱਕ ਖਾਸ ਸੰਸਥਾਵਾਂ ਨੂੰ ਰਿਝਾਨ ਦੇ ਵਿੱਚ ਲੱਗੀ ਹੋਈ ਹੈ ਟੈਕਸਪੇਅਰਸ ਦੀ ਜੇਬ ਦਾ ਪੈਸਾ ਉਹਨਾਂ ਨੂੰ ਦੇ ਕੇ ਉੱਥੇ ਨਿਊ ਕਾਸਲ ਨਾਈਟਸ ਹਾਲਾਂਕਿ ਇਸ ਸਾਲ ਦਾ ਰਗਬੀ ਮੁਕਾਬਲਾ ਜਿੱਤਣੋਂ ਟਰਾਫੀ ਜਿੱਤਣੋਂ ਰਹਿ ਗਈ ਸੀ ਪਰ ਨਿਊ ਕਾਸਲ ਦੇ ਫੈਨਸ ਜਿਹੜੇ ਸੀ ਉਸ ਫਿਨਾਲੇ ਤੋਂ ਇੱਕ ਦਿਨ ਪਹਿਲਾਂ ਸੜਕਾਂ ਦੇ ਉੱਤੇ ਘੁੰਮ ਰਹੇ ਸੀ ਜਦੋਂ ਇੱਕ ਪੀ ਪਲੇਟਰ ਦੀ ਤਰਫ ਤੋਂ ਗਲਤ ਢੰਗ ਦੇ ਨਾਲ ਗੱਡੀ ਚਲਾਉਂਦੇ ਹੋਇਆਂ ਨਿਊ ਕਾਸਲ ਨਾਈਟਸ ਦੇ ਕੁਝ ਫੈਨਸ ਨੂੰ ਕੁਚਲ ਦਿੱਤਾ ਗਿਆ ਸੀ ਇੰਦਿਕਾ ਬਾਂਬਿਕਾ ਸਮਰਾ ਸਿੰਘੇ ਨਾਮ ਦੀ ਇੱਕ ਛੋਟੀ ਬੱਚੀ ਦਾਤਾ ਦੀ ਤਾਂ ਮੌਤ ਵੀ ਹੋ ਗਈ ਸੀ ਹਾਲਾਂਕਿ ਹੁਣ 18 ਸਾਲਾਂ ਇਸ ਡਰਾਈਵਰ ਨੂੰ ਬੇਲ ਦੇ ਦਿੱਤੀ ਗਈ ਹੈ ਜ਼ਮਾਨਤ ਦੇ ਦਿੱਤੀ ਗਈ ਹੈ ਇਹ ਫਿਲਹਾਲ ਅਦਾਲਤ ਦੇ ਵਿੱਚ ਨਹੀਂ ਦੱਸਿਆ ਗਿਆ ਹੈ ਕਿ ਇਸ ਮਾਮਲੇ ਦੇ ਵਿੱਚ ਉਸਨੂੰ ਆਖਿਰਕਾਰ ਅਦਾਲਤ ਨੇ ਉਸਦੀ ਸਜ਼ਾ ਰਕਮੀ ਰੱਖੀ ਹੈ ਕਿ ਨਹੀਂ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਮਾਮਲੇ ਦੀ ਸੁਣਵਾਈ ਕੀਤੀ ਜਾਏਗੀ ਪਰ ਅਦਾਲਤ ਨੇ ਇਹ ਗੱਲ ਜ਼ਰੂਰ ਕਹੀ ਹੈ ਕਿ ਸਟ੍ਰਿਕਟ ਬੇਲ ਕੰਡੀਸ਼ਨਸ ਦੇ ਤਹਿਤ ਹੀ ਇਸ ਨੂੰ ਬੇਲ ਦਿੱਤੀ ਗਈ ਹੈ ਜਿਸ ਦੇ ਵਿੱਚ ਅੱਗੇ ਤੋਂ ਗੱਡੀ ਨਾ ਚਲਾਉਣ ਦੀ ਹਦਾਇਤ ਵੀ ਹੈ ਉੱਥੇ ਹੀ ਨਿਊ ਸਾਊਥ ਵੇਲਜ਼ ਦੀਆਂ ਟ੍ਰੇਨਾਂ ਦੇ ਵਿੱਚ ਮੈਟਰੋ ਸਰਵਿਸਿਜ਼ ਦੇ ਵਿੱਚ ਗੱਡੀਆਂ ਦੇ ਅੰਦਰ ਰੇਲ ਗੱਡੀਆਂ ਦੇ ਅੰਦਰ ਜਿਹੜੇ ਪੈਸੈਂਜਰਸ ਨੇ ਉਹ ਆਪਣੇ ਪਾਲਤੂ ਜਾਨਵਰ ਨੂੰ ਲੈ ਕੇ ਜਾ ਸਕਦੇ ਨੇ ਇਸ ਨੂੰ ਲੈ ਕੇ ਪਟੀਸ਼ਨਰਸ ਦੀ ਤਰਫ ਤੋਂ ਇੱਕ ਪਟੀਸ਼ਨ ਦਾਇਰ ਕੀਤੀ ਗਈ ਹੈ ਇੱਕ ਵਿਲੱਖਣ ਕਿਸਮ ਦੀ ਪਟੀਸ਼ਨ ਹੈ ਜਿਸ ਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਰੇਲ ਗੱਡੀਆਂ ਦੇ ਵਿੱਚ ਵੀ ਪੈਟ ਮਾਲਕਸ ਨੇ ਜਿਹੜੇ ਉਹਨਾਂ ਨੂੰ ਆਪਣੇ ਪੈਟਸ ਨੂੰ ਲਿਜਾਣ ਦੀ ਇਜਾਜ਼ਤ ਹੋਣੀ ਚਾਹੀਦੀ ਹੈ ਬਹਿਰਾਲ ਇਸ ਦੇ ਉੱਤੇ ਅਲੱਗ ਅਲੱਗ ਸੂਬਿਆਂ 'ਚ ਅਲੱਗ ਅਲੱਗ ਨਿਯਮ ਹੈਗੇ ਨੇ NSW 'ਚ ਹਾਲੇ ਤੱਕ ਇਸ ਦੇ ਬਾਰੇ ਕੋਈ ਨਿਯਮ ਨਹੀਂ ਬਣਿਆ ਹੈ ਉੱਥੇ ਕੈਨਬਰਾ ਦੇ ਵਿੱਚ ਅੱਜ ਦੇ ਦਿਨ 5 ਲੋਕਾਂ ਨੂੰ ਕੂਲਮੈਨ ਕੋਰਟ ਨਾਮ ਦਾ ਜਿਹੜਾ ਇੱਕ ਸ਼ਾਪਿੰਗ ਸੈਂਟਰ ਹੈ ਕੈਨਬਰਾ ਦਾ ਦੱਖਣੀ ਇਲਾਕਾ ਵੈਸਟਰਨ ਉੱਥੇ ਇੱਕ ਗੱਡੀ ਬੇਕਾਬੂ ਹੋਈ 5 ਲੋਕਾਂ ਦੇ ਉੱਤੇ ਚੜ੍ਹ ਗਈ ਵੈਸੇ ਤਾਂ ਹੋਰ ਕਈ ਲੋਕਾਂ 'ਤੇ ਸੀ ਪਰ ਇਹਨਾਂ 5 ਲੋਕਾਂ ਨੂੰ ਜ਼ਖਮੀ ਹਾਲਤ 'ਚ ਹਸਪਤਾਲ ਭਰਤੀ ਕਰਵਾਇਆ ਗਿਆ ਹਾਲਾਂਕਿ ਐਮਰਜੈਂਸੀ ਸੇਵਾਵਾਂ ਦੀ ਤਰਫ ਤੋਂ 3 ਦੀ ਹਾਲਤ ਕਾਫੀ ਗੰਭੀਰ ਦੱਸੀ ਗਈ ਹੈ ਇਹਨਾਂ ਦੇ ਵਿੱਚੋਂ 2 ਦੀ ਹਾਲਤ ਸਥਿਰ ਹੈ ਪਰ ਬਾਕੀ 5 ਜਿਹੜੇ ਨੇ ਉਹਨਾਂ ਦੀ ਹਾਲਤ ਕਾਫੀ ਗੰਭੀਰ ਹੈ ਦੱਸ ਦਈਏ ਕਿ ਕਾਰ ਹਾਊਸ ਆਫ ਹਾਰਮੋਨੀ ਟ੍ਰੀ ਨਾਮ ਦੇ ਇੱਕ ਥਰੈਪੈਟਿਕ ਮਸਾਜ ਤੇ ਡੇ ਸਪਾ ਸੈਂਟਰ ਦੇ ਵਿੱਚ ਵੜ ਗਈ ਸੀ ਪੁਲਿਸ ਦੀ ਤਰਫ ਤੋਂ ਫਿਲਹਾਲ ਪੜਤਾਲ ਇਸ ਮਾਮਲੇ ਦੀ ਹੋਰ ਕੀਤੀ ਜਾ ਰਹੀ ਹੈ CCTV ਕੈਮਰੇ ਖੰਗਾਲੇ ਜਾ ਰਹੇ ਨੇ ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਨਹੀਂ ਦਿਓ ਇਜਾਜ਼ਤ ਧੰਨਵਾਦ ਸੁਣਦੇ ਰਹੋ ਰੇਡੀਓ ਹਾਂਜੀ 1674 ਬਾਕੀ ਦੇ ਪ੍ਰੋਗਰਾਮ ਖਬਰਾਂ ਜਾਣਕਾਰੀਆਂ ਇਸੇ ਤਰ੍ਹਾਂ ਦੇ ਨਾਲ ਜਾਰੀ ਰਹਿਣਗੇ ਧੰਨਵਾਦ

ਰਵਿੰਦਰ ਗਰੇਵਾਲ ਦਾ ਨਵਾਂ ਗਾਣਾ ਹੈਗਾ ਜੀ, ਤੁਸੀਂ ਸੁਣ ਲਓ ਕਿਉਂਕਿ ਅੱਜ ਖਬਰਾਂ ਦੇ ਇਸ ਸੈਗਮੈਂਟ ਤੋਂ ਬਾਅਦ ਥੋੜੀ ਦੇਰ ਦੇ ਬਾਅਦ ਇੱਕ ਨਵਾਂ ਤਾਂ ਨਹੀਂ ਇੱਕ ਇੰਟਰਵਿਊ ਤੁਹਾਡੇ ਤੱਕ ਲੈ ਕੇ ਆਣੀ। ਅੱਜ ਪੜਦਾ ਪੇ ਪੜਦਾ ਸ਼ਾਇਦ ਓਨਾ ਲੰਬਾ ਨਾ ਲੈ ਕੇ ਆ ਸਕੀ, ਫਿਰ ਵੀ ਨਵੇਂ ਨਕੋਰ ਗਾਣੇ ਜ਼ਰੂਰ ਤੁਹਾਡੇ ਤੱਕ ਲੈ ਕੇ ਆਵਾਂਗੇ। ਅਤੇ ਇਸ ਦਰਮਿਆਨ ਉਹ ਇੰਟਰਵਿਊ ਜਿਹੜੀ ਉਹ ਖਾਸ ਤੌਰ ਦੇ ਉੱਤੇ ਭਾਈਚਾਰੇ ਦੇ ਨਾਲ ਜੁੜੇ ਟਰੱਕਿੰਗ ਇੰਡਸਟਰੀ ਦੇ ਨਾਲ ਜਿਹੜੇ ਜੁੜੇ ਹੋਏ ਨੇ ਉਹ ਜ਼ਰੂਰ ਧਿਆਨ ਦੇ ਨਾਲ ਸੁਣਨ। ਅਗਲੇ ਸੈਗਮੈਂਟ ਦੇ ਵਿੱਚ ਸਾਂਝਾ ਪਾਉਂਦੇ ਹਾਂ ਫਿਲਹਾਲ ਰਵਿੰਦਰ ਗਰੇਵਾਲ ਦਾ

ਅੱਜ ਕੱਲ ਥੋੜਾ ਜਿਹਾ ਹਿਪ ਹੌਪ ਸਟਾਰ ਦੇ ਮੈਂ ਮਗਰ ਪਿਆ ਹੋਇਆ। ਵਧੀਆ ਗਾਣੇ ਆ ਰਹੇ ਹੈਗੇ ਨੇ, ਵਧੀਆ ਆਰਟਿਸਟ ਹੈਗੇ ਨੇ। ਸੋ ਜੀ ਇਹ ਇੰਟਰਵਿਊ ਤੁਸੀਂ ਸੁਣ ਰਹੇ ਸੀ ਥੋੜੀ ਦੇਰ ਪਹਿਲਾਂ ਪੀਟਰ ਐਂਡਰਸਨ, ਜਿਹੜੇ ਵਿਕਟੋਰੀਅਨ ਟਰਾਂਸਪੋਰਟ ਐਸੋਸੀਏਸ਼ਨ ਤੋਂ ਨੇ, ਸੀਈਓ ਨੇ ਤੇ ਚੰਗੀਆਂ ਗੱਲਾਂ ਬਾਤਾਂ ਕੀਤੀਆਂ ਹੈਗੀਆਂ। ਔਰ ਇੱਕ ਗੱਲ ਜਿਹੜੀ ਚੰਗੀ ਜਿਹੜੀ ਮੈਂ ਸੁਣਨੀ ਚਾਹੁੰਦਾ ਸੀਗਾ ਉਹ ਐਂਡ ਦੇ ਉੱਤੇ ਹੋ ਵੀ ਗਈ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਟਰੱਕਿੰਗ ਦਾ ਵੀ ਇੱਕ ਕੋਰਸ ਜਿਹੜਾ ਵਿਕਟੋਰੀਆ ਦੇ ਵਿੱਚ ਇੰਟਰੋਡਿਊਸ ਹੋਣ ਜਾ ਰਿਹਾ ਹੈਗਾ। ਸੋ ਬਿਹਤਰ ਹੈਗਾ ਜੇ ਉਹ ਕਰਕੇ ਉਹ ਸਮਝ ਕੇ ਉਹ ਪੜ੍ਹ ਕੇ ਤੇ ਫਿਰ ਇੰਡਸਟਰੀ ਦੇ ਵਿੱਚ ਆਓ ਤਾਂ ਚੰਗੀ ਗੱਲ ਹੈ। ਕਿਸੇ ਵੀ ਇੰਡਸਟਰੀ ਦੇ ਲਈ ਚੰਗੀ ਕੋਈ ਚੀਜ਼ ਹੁੰਦੀ ਹੈ ਕਿ ਸਕਿਲਡ ਯਾਨੀ ਹੁਨਰਮੰਦ ਲੋਕ ਜਿਹੜੇ ਨੇ ਉਹ ਇੰਡਸਟਰੀ ਦੇ ਵਿੱਚ ਹੋਣ। ਰੇਡੀਓ ਹਾਂਜੀ 1674 AM ਦੇ ਉੱਤੇ ਅੱਜ ਹੁਣ ਪਰਦਾ ਬੇ ਪਰਦਾ ਤਾਂ ਨਹੀਂ ਕਰ ਸਕਦੇ ਹੈਗੇ, ਪਰ ਕੁਛ ਨਵੇਂ ਨਕੋਰ ਗਾਣੇ ਜ਼ਰੂਰ ਤੁਹਾਨੂੰ ਸੁਣਾ ਦਿੰਦੇ ਹੈਗੇ। ਚਾਰ ਕੰਪਿਊਟਰ

ਇੱਕ ਹੋਰ ਮੁੰਡਾ ਹੈ ਇਸ ਸ਼ੋਅ ਦੇ ਵਿੱਚ ਆਇਆ ਅਨਮੋਲ ਸਾਲਾ, ਉਹ ਕਮਾਲ ਹੀ ਕਰ ਰਿਹਾ ਹੈਗਾ ਯਾਰ। ਚੰਡੀਗੜ੍ਹ ਦਾ ਮੁੰਡਾ, ਪੰਜਾਬੀ ਮੁੰਡਾ, ਔਰ ਇੰਡੀ ਪੋਪ ਦੇ ਵਿੱਚ ਮੈਨੂੰ ਲੱਗਦਾ ਕਿ ਅਗਲਾ ਬਿਗ ਸੈਂਸੇਸ਼ਨ ਹੋ ਸਕਦਾ ਜੇ ਉਹਨੂੰ ਟਾਈਮ ਦੇ, ਕੋਈ ਉਹਨੂੰ ਗਾਈਡ ਕਰ ਦੇਵੇ ਤੇ ਕੋਈ ਉਹਨੂੰ ਮੈਂਟਰ ਕਰ ਦੇ ਤੇ ਕੋਈ ਉਹਦੇ ਨਾਲ ਟਾਈਮ ਬਿਤਾਵੇ। ਆਈ ਰੀਅਲੀ ਰੀਅਲੀ ਫੀਲ ਕਿ ਹੀ ਹੈਜ਼ ਦੀ ਟੈਲੈਂਟ ਕਿ ਉਹ ਜੋ ਆਪਾਂ ਪੰਜਾਬ ਦੇ ਵਿੱਚ ਸਿਰਫ ਦਲਜੀਤ ਦਲਜੀਤ ਕਰੀ ਜਾਂਦੇ ਉਹ ਤੋਂ ਉੱਪਰ ਕਿਤੇ ਲੈ ਕੇ ਜਾ ਸਕਦਾ। ਉਹ ਬੰਦੇ 'ਚ ਬਹੁਤ ਜ਼ਿਆਦਾ ਟੈਲੈਂਟ ਹੈ, ਸ਼ਾਇਰੀ ਬਹੁਤ ਸੋਹਣੀ ਹੈਗੀ, ਉਹਦੀ ਲਿਖਾਵਟ ਬੜੀ ਸੋਹਣੀ ਹੈਗੀ। ਆਹ ਸੁਣਿਓ ਇੱਕ ਗਾਣਾ, ਵੈਸੇ ਇੱਕ ਹੋਰ ਸੀਗਾ ਉਹ ਮੈਨੂੰ ਲੱਭਿਆ ਨਹੀਂ।

ਮੈਨੂੰ ਲੱਗਿਆ ਵਧੀਆ ਗਾਣਾ ਹੋਊਗਾ ਕੁਲਵੀਰ ਝਿੰਜਰ ਦਾ, ਤਾਂ ਕਰਕੇ ਮੈਂ ਚਲਾਤਾ, ਸੌਰੀ। ਕੁਛ ਹੋਰ ਗਾਣੇ ਵੀ ਹੈਗੇ ਨੇ ਬੈਕ ਟੂ ਬੈਕ ਸੁਣਾ ਦਈਏ ਤੁਹਾਨੂੰ ਜੀ, ਫਿਰ ਉਸ ਤੋਂ ਬਾਅਦ ਬੋਇਜ਼ ਮੀਟ ਅਪ ਸ਼ੋਅ ਲੈ ਕੇ ਆਵਾਂਗੇ ਤੁਹਾਡੇ ਤੱਕ। ਅਤੇ ਰੇਡੀਓ ਹਾਂਜੀ 1674 AM ਦੇ ਉੱਤੇ ਤੁਸੀਂ ਬੈਕ ਟੂ ਬੈਕ ਪ੍ਰੋਗਰਾਮ, ਬੈਕ ਟੂ ਬੈਕ ਗਾਣੇ ਜ਼ਰੂਰ ਸੁਣਦੇ ਰਹੋ।

0: ਚੰਗਾ ਲੱਗ ਰਿਹਾ ਸੀਗਾ ਗਾਣਾ, ਕਿਉਂ ਇਹੋ ਜਿਹੀਆਂ ਗੱਲਾਂ ਕਰਤੀਆਂ। ਬ੍ਰੇਕ ਲੈਣੇ ਆ ਜੀ, ਬ੍ਰੇਕ ਤੋਂ ਬਾਅਦ ਹੁੰਦੇ ਆ
1: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇੱਧਰ ਉੱਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ। ਨਾਲੇ

0: 89, 190, 482 to 491. Skill assessment, partner visa, parent visa, just student visa to PR tak. Har immigration process le expert guidance. Aaj hi parose naal sampark karo. IME advisor. Call 02-9063-1618. Hun Parramatta Sydney ati New Delhi vich vi. IME advisor.
1: Din par de kamma karan ch ghar paise bhejna shamil karna chahunde ho. Zindagi tuhanu chahe jithe vi le jave. World Remit ਨਾਲ ਤੁਸੀਂ ਆਪਣੇ ਫੋਨ ਤੋਂ ਹੀ ਜਲਦੀ ਤੇ ਸੁਰੱਖਿਅਤ ਪੈਸੇ ਭੇਜ ਸਕਦੇ ਹੋ, ਉਹ ਵੀ ਵਧੀਆ ਰੇਟਾਂ ਤੇ ਘੱਟ ਫੀਸਾਂ ਨਾਲ। ਸਭ ਤੋਂ ਰੁਝੇਵੇਂ ਵਾਲੇ ਦਿਨਾਂ 'ਚ ਵੀ ਤੁਹਾਡੇ ਆਪਣਿਆਂ ਦਾ ਸਾਥ ਨਿਭਾਉਣਾ ਹੁਣ ਬਹੁਤ ਆਸਾਨ ਹੈ। ਅੱਜ ਹੀ World Remit ਐਪ ਡਾਊਨਲੋਡ ਕਰੋ ਅਤੇ ਹਰ ਟ੍ਰਾਂਸਫਰ ਨਾਲ ਆਪਣੇ ਘਰ ਦੇ ਹੋਰ ਨੇੜੇ ਮਹਿਸੂਸ ਕਰੋ।
0: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
2: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਟੋਇਟਾ ਦੇ ਨਾਲ।
0: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹੋਪਰਸ ਕ੍ਰੋਸਿੰਗ। दिवाली रोशनी का त्योहार, तो चलो शान के साथ जायके से लगाएं। इसमें चार चांद, रिवाजों के रंग, खानों का स्वाद और दिवाली का एहसास रखें बरकरार। अपनी थाली को बनाएं खास शान के वेज बिरयानी, चना मसाला, पालक पनीर, किचन किंग, दाल मसाला, चाट मसाला और ढेरों मसालों की रेंज के साथ। इस दिवाली खुशियां बने और भी रोशन शान के साथ।
3: This autumn, laugh out loud with Ayushman Khurana and Saad Ali Khan in Urda Teer.
4: Ek Pakistani jasoos Hindustan jayega.
5: Desh bhakti to yaad aa gayi.
6: Desh kaun sa hai? Ye bhul gaya.
3: A spy mission gone wrong with hilarious moments.
7: Udhar border chal rahi hai.
3: Nahi ji, ye to Urda Teer chal raha hai from October 9th at cinemas near you.
8: Suno ji, gaddi Akshara Jewelers wal le lo.
9: Aur jo hukam meri sarkar.
8: Oh, aa kidhar? Harry's Park wal jana. Tusi aa kithe ja rahe ho?
9: Akshara Jewelers di dooji location. ਰਿਵਰ ਸਟੰਚ,
8: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਐਲਰੀ, ਡਾਇਮੰਡ ਜੁਐਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
9: ਆਹੋ ਜੀ ਆਹੋ,
8: ਅਕਸ਼ਰਾ ਜੁਐਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰ ਸਟੰਚ ਵਿੱਚ ਵੀ ਤੁਹਾਡੀ ਸੇਵਾ ਵਿੱਚ।
10: Hi man, I'm Saiko Mirbai from Manipur. I'm a Commonwealth champion, gold medalist. Sunte rahiye radio, Hanji.
9: Bale bale bale.
10: Bale bale bale.

ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।

0: ਕੀ ਕਰਨੀ
1: ਗੱਲ ਤੇ ਠੀਕ ਹੈ ਯਾਰ, ਗੱਲ ਤੇ ਠੀਕ ਹੈ,
0: ਕੀ ਕਰਨਾ ਕੀ ਕਰਨਾ, ਖੜੀ ਕੱਚ ਨਹੀਂ ਤੋੜਿਆ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਹਾਂ ਕ੍ਰਿਸ਼ਨਾ, ਮੇਰੇ ਨਾਲ ਬਲਕੀਰਤ, ਐਂਡ ਤੁਸੀਂ ਜੁੜ ਚੁੱਕੇ ਹੋ ਸਾਡੇ ਨਾਲ ਅੱਜ ਦੇ ਘੈਂਟ ਜੇ ਅੱਤ ਜੇ ਐਪੀਸੋਡ ਸ਼ੋ ਦੇ, ਜਿਹਦਾ ਨਾਮ ਹੈ ਬੋਇਸ ਮੀਟ ਅਪ। ਤੇ ਤੁਸੀਂ ਗਾਣਾ ਸੁਣ ਰਹੇ ਸੀ ਕੱਲੀ ਖੜੀ ਬਾਏ ਵਤਨ ਸਾਹੀ, ਤੇ ਮਿਊਜ਼ਿਕ ਡਾਕਟਰ ਜ਼ੂਸ ਦਾ, ਉਹ ਤੁਹਾਨੂੰ ਕੱਚ ਦੇ ਗਲਾਸ ਟੁੱਟਦੇ ਹੋਏ ਤੋਂ ਪਤਾ ਲੱਗ ਗਿਆ ਹੋਏਗਾ। ਟੌਪ ਕਮੈਂਟ ਇਸ ਵੀਡੀਓ ਦਾ ਇਹੀ ਕਹਿੰਦਾ ਪਿਆ ਕਿ ਡਾਕਟਰ ਜ਼ੂਸ ਬਸ ਗਲਾਸ ਤੋੜਨ ਨੂੰ ਰੱਖਿਆ।
1: ਨਹੀਂ, ਪਹਿਲਾਂ ਜੂਸ ਵੀ ਪੀਂਦੇ ਨੇ, ਪਹਿਲਾਂ ਜੂਸ ਪੀਂਦੇ ਨੇ, ਗਲਾਸ ਹੀ ਨਹੀਂ ਤੋੜਦੇ,
0: ਫਿਰ ਗਲਾਸ ਤੋੜਦੇ ਨੇ। ਹਾਂਜੀ ਬਲਕੀਰਤ ਜੀ, ਕਿਵੇਂ ਹੋ, ਕੀ ਹਾਲ ਚਾਲ ਨੇ ਤੁਹਾਡੇ?
1: ਵੇਖੋ ਜੀ, ਅਸੀਂ ਇਕੱਲੇ ਬਹਿ ਕੇ ਕੀ ਕਰਨਾ ਜੇ ਤੁਹਾਡਾ ਮੈਸੇਜ ਨਾ ਆਇਆ ਯਾਰ। ਨਵਾਂ ਬਹੁਤ ਕੁਛ ਆਇਆ ਵਾ ਕ੍ਰਿਸ਼ਨਾ ਜੀ ਮਾਰਕੀਟ ਦੇ ਵਿੱਚ, ਖਾਸ ਕਰਕੇ ਆ ਪਿਛਲੇ ਜਿਹੜੇ ਮਹੀਨੇ ਦੋ ਲੰਘੇ ਆ ਨਾ, ਸਤੰਬਰ ਅਕਤੂਬਰ, ਇਹਨਾਂ ਚ ਤੇ ਐਂ ਵਾ ਵੀ ਜਿੰਨਾ ਕਿਸੇ ਨੇ ਭਰ ਕੇ ਰੱਖਿਆ ਹੁੰਦਾ ਖਜ਼ਾਨਾ, ਤੇ ਉਹ ਕਹਿੰਦਾ ਵਾ ਵੀ ਕਿਤੇ ਮੈਂ ਨਾ ਲੇਟ ਹੋ ਜਾ, ਉਧਰੋਂ ਦੂਜਾ ਕਹਿੰਦਾ ਵੀ ਮੈਂ ਨਾ ਲੇਟ ਹੋ ਜਾ, ਤੀਜਾ ਕਹਿੰਦਾ ਮੈਂ ਨਾ ਲੇਟ ਹੋ ਜਾ, ਚੌਥਾ ਕਹਿੰਦਾ ਮੈਂ ਨਾ ਲੇਟ ਹੋ ਜਾ, ਤੇ ਇੱਦਾਂ ਹੀ ਕਰਦੇ ਕਰਦੇ ਜਿੰਨੇ ਵੀ ਤੁਸੀਂ ਕਹਿ ਲਓ ਵੀ ਚਰਚਾ ਦੇ ਵਿੱਚ ਨੇ ਸਿੰਗਰਸ ਆਪਣੇ, ਉਹਨਾਂ ਸਾਰਿਆਂ ਨੇ ਈਪੀ ਐਲਬਮ ਜਾਂ ਸਿੰਗਲ ਟਰੈਕਸ ਸੁੱਟਦੇ ਨੇ ਮਾਰਕੀਟ ਤੇ, ਹਨਾ, ਆਉਂਦੇ ਵੀ ਆ ਚੱਕੋ ਸਾਡੇ ਕੋਲ ਆ ਜੇ, ਉਹ ਕਹਿੰਦਾ ਆ ਚੱਕੋ ਸਾਡੇ ਕੋਲ ਆ ਜੇ, ਕਹਿੰਦੇ ਨੇ ਵੀ 2026 ਦੇ ਖਤਮ ਹੋਣ ਤੋਂ ਪਹਿਲਾਂ ਪਹਿਲਾਂ ਅਸੀਂ ਇੱਕ ਵਾਰੀ ਤੜਥੱਲੀ ਮਚਾ ਦੇਣੀ ਆ।
0: ਤੜਥ ਯਾਰ,
1: ਹਾਂਜੀ
0: ਤੜਥੱਲੀ ਥੋੜੀ ਕਹੇਗਾ ਤੂੰ,
1: ਲੱਲੀ ਹੁਣ
0: ਲੱਲੀ ਕਰਾਣੀ,
1: ਲੱਲੀ ਹੁਣ ਬਾਕੀ ਵਰਤਣ ਲੱਗ ਪਏ ਨਾ, ਹੁਣ ਆਪਣਾ ਤੜਥੱਲੀ।
0: ਬੌਸ ਸੁਣ ਰਹੇ ਹੋ?
1: ਓ ਯਾਰ ਮੈਂ ਤੁਹਾਡੀ ਗੱਲ ਕਰਨ ਡਿਆ, ਤੁਸੀਂ ਇੱਦਾਂ ਰਹਿਣਾ ਕਰਿਆ,
0: ਆਹ ਗਲਤ ਗੱਲ ਹੈ ਯਾਰ। ਠੀਕ ਹੈ, ਨਹੀਂ ਸਹੀ ਹੈ, ਸਾਡਾ ਵਰਡ ਹੈ, ਅਸੀਂ ਵਰਤਾਂਗੇ। ਨਹੀਂ, ਗੁੱਡ ਹੈ, ਗੁੱਡ ਹੈ, ਗੁੱਡ ਹੈ। ਹੋਰ ਕੀ ਚੱਲ ਰਿਹਾ? ਵੈਸੇ ਇੱਕ ਮੈਂ ਗੱਲ ਬਹੁਤ ਸਹੀ ਕੀਤੀ, ਪਰ ਮੈਨੂੰ ਇੱਕ ਬੜੀ ਵੀਅਰਡ ਚੀਜ਼ ਲੱਗੀ ਜਿਹੜੀ ਆਹ ਕੱਲ੍ਹ ਪਰਸੋਂ ਹੋਈ ਹੈ ਕਿਤੇ।
1: ਕੀ
0: ਕਿ ਅਰਜਨ ਨੇ ਵੈਸੇ ਪਹਿਲੇ ਵੀ ਇੱਦਾਂ ਕੀਤਾ ਹੋਇਆ ਕਿ ਇੱਕੋ ਦਿਨ ਦੋ ਐਲਬਮਾਂ ਸੁੱਟੀਆਂ, ਪਹਿਲੀ ਵਾਰੀ ਵੇਖਿਆ ਕਿ ਸਿੰਗਰ ਦੇ ਇੱਕੋ ਦਿਨ ਦੋ ਸਿੰਗਲ ਟਰੈਕ ਸੁੱਟੇ।
1: ਉਹ ਇੱਦਾਂ ਹੀ ਆ ਫਿਰ, ਉਹ ਵੱਖਰਾ ਹੀ ਕਰਦਾ ਨਾ,
0: ਕੁਛ ਡਿਫਰੈਂਟ ਕਰਦਾ। ਗਾਣੇ ਆਇਆ ਦੋ, ਇੱਕ ਆਇਆ ਸੈਡ ਐਂਡ ਡਨ, ਐਂਡ ਦੂਸਰਾ ਆਇਆ ਬੈਡ ਐਸ। ਮੈਨੂੰ ਬੈਡ ਐਸ ਬਹੁਤ ਵਧੀਆ ਲੱਗਾ,
1: ਮੈਨੂੰ ਦੂਜਾ ਵੀ ਵਧੀਆ ਲੱਗਾ। ਕਈ ਲਿਰਿਕਸ ਉਹਦੇ ਇੱਦਾਂ ਦੇ ਵਿੱਚੋਂ ਨਾਈਸ ਨੇ, ਮਤਲਬ ਹਾਲੇ ਕਿ ਉਹ ਸਾਰੇ ਜਾਣੇ ਕਹਿ ਰਹੇ ਨੇ ਇੰਟਰਨੈਟ ਦੇ ਉੱਤੇ ਵਾਇਰਲਿਟੀ ਚੱਲਣ ਡੀ ਇਹਨੂੰ ਲੈ ਕੇ, ਕਿ ਬਿਲਕੁਲ ਡਿਫਰੈਂਟ ਹੀ ਅਰਜਨ ਦਾ ਇਹ ਜੋਨਰ ਨਹੀਂ ਸੀ। ਅਰਜਨ ਨੇ ਬਾਹਰ ਹੋ ਕੇ ਕੰਮ ਕੀਤਾ, ਹਨਾ, ਵਰਸਟੈਲਿਟੀ ਦੇ ਉੱਤੇ ਕੰਮ ਕੀਤਾ। ਕਈ ਕਹਿਣ ਡੇ ਆ ਜੀ ਵੀਡੀਓ ਵਧੀਆ ਬਣੀ ਆ ਪਰ ਮਿਊਜ਼ਿਕ ਨਹੀਂ ਵਧੀਆ ਹੋਇਆ, ਕੋਈ ਕਹਿਣ
0: ਡੇ ਮਰਸੀ ਤੋਂ ਬਗੈਰ ਨਾ, ਤਾਂ ਕਰਕੇ ਕਹਿੰਦੇ ਆ,
1: ਕਹਿ ਲਓ ਤੁਸੀਂ ਇੱਦਾਂ ਕਹਿ ਲਓ, ਭਾਵੇਂ ਉਹ ਕਰਨ ਵਾਲੀ ਕੰਮ ਤੇ ਵਧੀਆ ਕੀਤਾ ਮੁੰਡੇ ਨੇ,
0: ਓਕੇ,
1: ਪਰ ਜਿਹੜੇ ਡਿਫਰੈਂਟ ਕਰਨਾ ਤੇ ਫਿਰ ਤੁਹਾਨੂੰ ਓਬਵੀਅਸਲੀ ਕਿਸੇ ਨਾਲ ਹੀ ਕਰਨਾ ਪਊਗਾ ਨਾ, ਕਿਉਂਕਿ ਹੁਣ ਇੱਕ ਬੰਦੇ ਦਾ ਜ਼ੋਨਰ ਹੋ ਸਕਦਾ ਕਿ ਉਹਦੀ ਜਿਹੜੀ ਪਿੱਚ ਆ ਜਾਂ ਉਹਦੀ ਕਹਿ ਲਓ ਕਿ ਕੁਆਲਿਟੀ, ਉਹ ਇੱਕੋ ਤਰ੍ਹਾਂ ਦੀ ਹੀ ਹੋ ਸਕਦੀ ਹੈ,
0: ਹਰ ਕਿਸੇ ਦੇ ਆਪਣੇ ਨੀਚੋਂ
1: ਚੇਂਜ ਕਰਨੀ ਆ ਤੇ ਫਿਰ ਓਬਵੀਅਸਲੀ ਤੁਹਾਨੂੰ ਟੀਮ ਚੇਂਜ ਕਰਨੀ ਪੈਣੀ।
0: ਅੱਛਾ, ਇੱਕ ਇਹ ਵੀ ਚੱਕਰ ਆ, ਮੈਂ ਨੋਟਿਸ ਕੀਤਾ ਇਹ ਸਾਡੀ ਸਾਰੀ ਲਾਈਫ 'ਤੇ ਵੀ, ਸਾਡੇ ਸਾਰਿਆਂ ਦੀ ਲਾਈਫ 'ਤੇ ਵੀ ਢੁੱਕ ਜਾਂਦੀ ਹੈ ਚੀਜ਼, ਹੈ ਨਾ, ਕਿ ਆਪਾਂ ਕੋਈ ਚੀਜ਼ ਕਰਦੇ ਹੋਏ ਕਿਸੇ ਨੂੰ ਵੇਖੀਏ ਜਾਂ ਫਿਰ ਆਪ ਵੀ ਕਰਦੇ ਹੋਈਏ ਤਾਂ ਸਾਨੂੰ ਟੋਕ ਟਕਈਆ ਹੋ ਜਾਂਦਾ ਕਿ ਯਾਰ ਸੇਮ ਚੀਜ਼ ਕਿਉਂ ਕਰੀ ਜਾਂਦੇ ਹੋ, ਨਾ ਕੁਝ ਡਿਫਰੈਂਟ ਕਰੋ।
1: ਨਾਲੇ ਉਹ ਸਾਦਾ ਮਰਸੀ ਸਾਹਿਬ ਇੱਧਰ ਬਿਜ਼ੀ ਹੋਣੇ ਨਾ, ਕਰਨ ਵਾਲਾ ਸੀ।
0: ਪਰ ਮੈਂ ਉਹੀ ਤਾਂ ਮੈਂ ਗੱਲ 'ਤੇ ਆ ਰਿਹਾ ਕਿ ਉਹ ਹੁਣ ਲੋਕ ਕਹਿੰਦੇ ਆ ਕਿ ਪਹਿਲੇ ਕਹਿੰਦੇ ਰਹੇ ਕਿ ਮਰਸੀ ਨੂੰ ਛੱਡਦੇ ਹਨਾ, ਕਿ
1: ਸਾਰੇ ਉਹਦੇ ਤੋਂ ਬਿਨਾਂ,
0: ਹੁਣ ਇੱਕ ਗਾਣਾ ਆਇਆ ਤਾਂ ਲੋਕੀ ਕਹਿ ਰਹੇ ਕਿ ਯਾਰ ਮਰਸੀ ਤੋਂ ਬਗੈਰ ਹੀ ਕੀਤਾ। ਜਾਣ ਕੇ ਨਹੀਂ ਸੀਗਾ ਸੱਚੀ ਖਾਂਸੀ ਆ,
1: ਆਪਣਾ ਹੋਤਾ ਪਕੜ ਲਏ ਤੇ ਲੋਕ ਹਾਂ ਤੋਂ ਛੋੜ ਦਿਆ।
0: ਵਾਹ,
1: ਸਮਝੇ ਨਾ,
0: ਬਿਊਟੀਫੁਲ ਮੇਰੇ ਗਾਲਿਬ, ਕਿਆ ਬਾਤ ਹੈ,
1: ਯੇ ਹੈ
0: ਕਿਆ ਬਾਤ,
1: ਡੁਪਲੀਕੇਟ ਗਾਲਿਬ,
0: ਡੁਪਲੀਕੇਟ ਗਾਲਿਬ, ਗਾਲਿਬ ਫਰੋਮ ਸੇਡ ਐਲਬਮਸ ਗਾਇਸ,
1: ਯੇ ਡੇ ਟਾਈਮ।
0: ਤੇ
1: ਸੋ ਗਾਇਸ, ਗੱਲ ਇਦਾਂ ਵਾ ਕਿ ਟੂ ਮੈਨੀ ਗਾਣੇ ਆ ਚੁੱਕੇ ਨੇ ਮਾਰਕੀਟ ਦੇ ਵਿੱਚ, ਚਾਹੇ ਉਹ ਕਰਨ ਔਜਲੇ ਦਾ ਸੀਜ਼ਨ 1 ਆ, ਉਸ ਤੋਂ ਵੀ ਪਹਿਲਾਂ ਜੇ ਗੱਲ ਕਰੀਏ ਤੇ ਆਈ ਐਮ ਐਨ ਆਰਟਿਸਟ, AEIOU ਦੇ ਨਾਲ ਐਨ ਲੱਗਦਾ ਗਾਇਸ, ਤੁਹਾਨੂੰ ਪਤਾ ਕਿ ਜੇ ਤੁਸੀਂ ਗ੍ਰਾਮਰ ਪੜ੍ਹੀ ਹੋਵੇ ਤੇ,
0: ਵੈਰੀ ਗੁੱਡ,
1: ਇਸ ਕਰਕੇ ਐਨ ਆਰਟਿਸਟ ਉਹਨਾਂ ਨੇ ਨਾਮ ਰੱਖਿਆ ਸੀ ਉਹ ਐਲਬਮ ਦਾ, ਤੇ ਉਹ ਆਈ ਸੀਗੀ ਦਲਜੀਤ ਸਾਹਿਬ ਦੀ।
0: ਆਹੋ, ਦਲਜੀਤ ਦੀ ਵੀ ਆਈ ਹੈ ਨਾ,
1: ਉਹਨਾਂ ਦਾ ਤੁਸੀਂ ਸੁਣਿਆ ਸੀ ਕੋਈ ਗਾਣਾ ਗਾਣਾ ਕਿ ਨਹੀਂ?
0: ਨਹੀਂ, ਮੈਂ ਨਹੀਂ ਸੁਣਿਆ ਕੋਈ,
1: ਉਹ ਸਭ ਤੋਂ ਪਹਿਲਾਂ
0: ਬਹੁਤਾ ਹਿੱਟ ਵੀ ਨਹੀਂ ਹੋਇਆ ਮੇਰੇ ਖਿਆਲ ਨਾਲ, ਸ਼ਾਇਦ
1: 4 ਸਤੰਬਰ ਨੂੰ ਉਹ ਪਹਿਲਾਂ ਰਿਲੀਜ਼ ਹੋਈ ਸੀ, ਇਹਨਾਂ ਬਾਕੀਆਂ ਤੜਥਲੀਆਂ ਤੋਂ ਪਹਿਲਾਂ ਦੀ ਗੱਲ, ਜਿਹਦੇ 'ਚ ਕੁੱਲ ਮਿਲਾ ਕੇ 7 ਗਾਣੇ ਸੀ, ਆਈ ਥਿੰਕ ਫਿਜ਼ਾਵਾਨ, ਲਵ ਲਾਈਕ ਦਿਸ, ਗੁਸਤਾਖੀ ਵਾਲੀਆਂ, ਸਵੀਟ ਥਿੰਗ, ਲੈਂਬੋ ਤੇ ਡੈਵਿਲ।
0: ਕਿਆ ਬਾਤ ਹੈ।
1: ਇਹ ਗਾਣੇ ਹੀ ਜਿਨ੍ਹਾਂ ਦੇ ਵਿੱਚੋਂ ਜਿਹੜਾ ਜ਼ਿਆਦਾ ਕਹਿੰਦੇ ਨੇ ਕਿ ਚੱਲਿਆ ਉਹ ਲਵ ਲਾਈਕ ਦਿਸ,
0: ਆਪਾਂ ਫਿਰ ਉਹੀ ਸੁਣਾਵਾਂਗੇ।
1: ਤੁਸੀਂ ਲਵ ਲਾਈਕ ਦਿਸ ਪਹਿਲਾਂ ਤੇ ਆਪਾਂ ਨੂੰ ਸੁਣਾਓ। ਵੈਸੇ ਖਾਸ ਕਰਕੇ ਕਹਿੰਦੇ ਨੇ ਡੈਵਲ ਦਾ ਜਿਹੜਾ ਮਿਊਜ਼ਿਕ ਜਾਂ ਵੀਡੀਓ ਜਿਹੜੀ ਡਿਸਕਸ਼ਨ ਲੋਕਾਂ ਦੇ ਵਿੱਚ ਚੱਲੀ ਹੈ ਨਾ, ਉਹ ਕਹਿੰਦੇ ਨੇ ਕਿ ਜ਼ਿਆਦਾ ਮਤਲਬ ਲੋਕਾਂ ਵੱਲੋਂ ਪਸੰਦ ਕੀਤੀ ਗਈ ਹੈ ਕਿ ਉਹਨੂੰ ਜ਼ਿਆਦਾ ਇੰਪੋਰਟੈਂਸ ਦਿੱਤੀ ਗਈ ਡੈਵਲ ਦੀ ਮਿਊਜ਼ਿਕ ਨੂੰ ਤੇ ਵੀਡੀਓ ਨੂੰ। ਪਰ ਉਹਦਾ ਸੁਣਨ ਵਾਲਾ ਜਿਹੜਾ ਲੋਕਾਂ ਦੇ ਵੱਲੋਂ ਜ਼ਿਆਦਾ ਸੁਣਿਆ ਗਿਆ ਉਹ ਆ ਜੀ ਲਵ ਲਾਈਕ।
0: ਮੈਨੂੰ ਇਹ ਪਤਾ ਹੀ ਹੈ ਗੁੱਡ ਚੱਲਿਆ ਜਦੋਂ ਜਦੋਂ ਡੈਵਲ ਗਾਣਾ ਆਇਆ ਤਾਂ ਉਹਦੀ ਵੀਡੀਓ ਨੂੰ ਲੈ ਕੇ ਇਹ ਬੜੇ ਕਿਆਸ ਲਗਾਏ ਗਏ ਕਿ ਦਿਲਜੀਤ ਨੇ ਆਪਣੇ ਵੱਲੋਂ ਕਮੈਂਟਰੀ ਕੀਤੀ ਹੈ ਕਿਉਂਕਿ ਇੰਡੀਆ 'ਚ ਬਹੁਤ ਸਾਰੇ ਟਾਈਮ ਤੋਂ ਪ੍ਰੋਟੈਸਟ ਜਿਹਾ ਚੱਲਦਾ ਪਿਆ ਫਿਲਹਾਲ ਵੀ ਜਦੋਂ ਆਪਾਂ ਇਹ ਸ਼ੋਅ ਰਿਕਾਰਡ ਕਰ ਰਹੇ ਹਾਂ ਅਤੇ ਦੁਬਾਰਾ ਤੋਂ ਉੱਦਾਂ ਦਾ ਹੀ ਮਾਹੌਲ ਜੋ ਅੱਜ ਤੋਂ ਡੇਢ ਕੁ ਮਹੀਨੇ ਪਹਿਲੇ ਬਣਿਆ ਸੀਗਾ। ਹੁਣ ਸਵਾਲ ਉੱਠੇ ਹੋਏ ਨੇ ਜੀ ਗਿਆਨੇਸ਼ ਕੁਮਾਰ ਦੇ ਉੱਤੇ, ਤੁਸੀਂ ਖਬਰਾਂ ਸੁਣਦੇ ਹੋ ਸਾਡੇ ਹੈ ਨਾ ਪਲੈਟਫਾਰਮ 'ਤੇ, ਉੱਦਾਂ ਹੀ ਪੜ੍ਹਦੇ ਹੋਵੋਗੇ ਸੁਣਦੇ ਹੋਵੋਗੇ ਕਿ ਇਲੈਕਸ਼ਨ ਕਮਿਸ਼ਨ ਕਹਿੰਦੇ ਨੇ ਕਿ ਜੀ ਕੰਮ ਪੁੱਠਾ ਸਿੱਧਾ ਕਰੀ ਜਾਂਦਾ ਪਿਆ, ਵੋਟਾਂ ਡਿਲੀਟ ਕਰ ਰਿਹਾ ਅਤੇ ਓਪੋਜੀਸ਼ਨ 'ਤੇ ਬੱਚੇ ਸੱਚੇ ਇਕੱਠੇ ਹੋ ਗਏ ਆ। ਨੇਹਾ ਬੋਰਾ ਨਾਮ ਦੀ ਕੁੜੀ ਹੈ ਜੇ ਐੱਨ ਯੂ ਦੇ ਅੰਦਰ, ਯਾਰ ਉਹ ਸਟੂਡੈਂਟ ਯੂਨੀਅਨ ਦੀ ਪ੍ਰਧਾਨ ਆ, ਕਿਆ ਕੁੜੀ ਹੈ ਬਈ, ਉਹ ਤਾਂ ਕੱਲੀ ਡੱਟੀ ਪਈ ਆ, ਮਤਲਬ ਓਕੇ ਰਿਪੋਰਟ ਤੇ ਬਸ ਚਲੋ ਜੋ ਹੈ ਸੋ ਹੈ। ਤੇ ਉਹਦੇ ਉੱਤੇ ਕਹਿੰਦੇ ਨੇ ਕਿ ਗਿਆਨੇਸ਼ ਕੁਮਾਰ ਨੂੰ ਵੀ ਕਹੋ ਜੀ ਕਿ ਬਾਏ ਬਾਏ ਟਾਟਾ ਹੋਵੋ, ਬਹੁਤ ਹੋ ਗਿਆ ਤੁਹਾਡਾ ਕਿ ਵੋਟਾਂ ਡਿਲੀਟ ਕਰਾਈ ਜਾਂਦਾ, ਕਿ ਤੁਸੀਂ ਪਬਲਿਕ ਦੇ ਸੇਵਾਦਾਰ ਹੋ, ਭਾਜਪਾ ਦੇ ਨਹੀਂ, ਇਹ ਕਿਹਾ ਜਾ ਰਿਹਾ ਜੀ। ਬਾਕੀ ਤੁਸੀਂ ਕਿਸੇ ਵੀ ਪਾਰਟੀ ਨੂੰ ਸਪੋਰਟ ਕਰਦੇ ਹੋ ਨਹੀਂ ਕਰਦੇ ਹੋ, ਮਤਲਬ ਹੈ ਨਾ ਤੁਹਾਡੀ ਪਰਸਨਲ ਚੋਇਸ ਹੈ। ਇਹ ਥੋੜ੍ਹਾ ਚਿਲ ਜਿਹਾ ਸ਼ੋਅ ਆ ਸਾਡਾ, ਅਤੇ ਅੱਜ ਆਪਾਂ ਸੋਚਿਆ ਕਿ ਆਪਾਂ ਚਿਲ ਇਸ ਲੈਵਲ ਦਾ ਕਰਨਾ ਕਿ ਆਪਾਂ ਸੁਣਨ ਵਾਲਿਆਂ ਨੂੰ ਗਾਣੇ ਸੁਣਾਉਣੇ, ਘੈਂਟ ਘੈਂਟ ਜੇ ਪਿਛਲੇ ਡੇਢ ਦੋ ਮਹੀਨੇ 'ਚ ਇੰਨੇ ਵਧੀਆ ਵਧੀਆ ਗਾਣੇ ਆਏ ਆ, ਅਤੇ ਮੈਂ ਕਿਹਾ ਗਾਣੇ ਸੁਣਾਉਂਦੇ ਹਾਂ। ਅਤੇ ਮੈਂ ਫਿਰ ਅਗਲਾ ਗਾਣਾ ਆਇਆ ਖੜਾ ਜੀ, ਇਹ ਗਾਣਾ ਬੈਡ ਐਸ ਬਾਏ ਅਰਜਨ ਢਿੱਲੋਂ।
1: ਓਹੋ ਬੰਦੂ ਲੱਗਿਆ ਦਲਜੀਤ ਦਾ ਸੁਣਾਉਣ ਲੱਗੇ
0: ਅਗਲਾ।

0: ਪਤਾ
1: ਵਾਹ ਵਾਹ ਵਾਹ ਜਿਹੜੀ ਆ ਲਾਈਨ ਕੀਤੀ ਨਾ ਕਿ ਯਾਰ ਦੋ ਚਾਰ ਬੈਠੇ ਨੇ ਯਾਰ ਆਸਟ੍ਰੇਲੀਆ ਕਹਿੰਦੇ ਨੇ ਮੇਟ ਮੇਟ ਮੈਂ ਕਿਆ ਬਾਤ ਹੈ ਬਾਈ ਅਰਜਨਾ ਕਿਆ ਬਾਤ ਹੈ ਵੈਲਕਮ ਬੈਕ ਜੇ ਤੁਸੀਂ ਹੁਣੇ ਗਲਤੀ ਨਾਲ ਬਣੇ ਹੋ ਸਾਡੇ ਨਾਲ ਤਾਂ ਫਿਰ ਬੋਇਜ਼ ਮੀਟਅਪ ਦੇ ਨਵੇਂ ਐਪੀਸੋਡ ਨਾਲ ਜੁੜੇ ਪਏ ਹੋ
2: ਤੇ ਅੱਜ ਤੁਹਾਡੇ ਨਾਲ ਬਣੇ ਹੋਏ ਯਾਰ
1: ਨਹੀਂ ਗਲਤੀ ਨਾਲ ਜੇ ਲੇਟ ਜੁੜੇ ਹੋ ਨਹੀਂ ਤਾਂ ਸਾਨੂੰ ਤਾਂ ਹਮੇਸ਼ਾ ਉਡੀਕ ਰਹਿੰਦੀ ਅੱਧੇ ਘੰਟੇ ਪਹਿਲੇ ਰੇਡੀਓ ਆਨ ਕਰ ਲੈਣਾ ਕਿ
2: ਯਾਰ ਕਿ ਸਾਡਾ ਲਾਈਵ ਆ
1: ਕਿਉਂਕਿ ਨਹੀਂ ਲਾਈਵ ਨਹੀਂ ਲਾਈ ਨਹੀਂ ਪੰਗਾ ਪੁਆਇੰਟ
2: ਗਲਤ ਇਨਫੋਰਮੇਸ਼ਨ ਪਾਸ ਕਰਨ ਦੀ
1: ਬੜੀ
2: ਸਟ੍ਰਿਕਟ ਹੋਈ ਪਈ ਆ ਕਿਉਂਕਿ ਪੈਸੇ ਨੀ ਹੈਗੇ ਇਹਨਾਂ ਕੋਲ ਤੇ ਕੱਢਣ ਨੂੰ ਫਿਰਦੇ ਆ ਮੈਂ ਹਾਂ ਸਾਡੇ ਕੋਈ ਕੱਢਣੇ ਆਗੇ ਡਰੇ ਭਰਾਵਾ ਉਹ ਜਿਹਦੇ ਕੋਲ ਹੈਗੇ ਚਾਰ
1: ਅੱਛਾ ਇਹ ਗੱਲ ਸਹੀ ਹੈ ਯਾਰ ਅੱਜ ਕੱਲ ਹਨਾ ਏਟੀਓ ਊਟੀਓ ਮੈਂ ਸੁਣਿਆ ਬਹੁਤ ਜ਼ਿਆਦਾ ਕੰਮ
2: ਇਦਾਂ ਹੀ ਚੱਲੇ ਕੈਫੇ ਵਾਲਿਆਂ ਦੇ ਨਹੀਂ ਰੇਟ ਜੀ ਪੈ ਗਈ ਥੋੜੇ ਦਿਨ ਪਹਿਲਾਂ
1: ਹਾਂ ਹਾਂ ਹਾਂ ਹਾਂ ਹਾਂ
2: ਸਿਟੀ ਚ ਕਹਿੰਦੇ ਚੰਗਾ ਤਾੜਦਾ ਤਕੜਦਾ ਤਾੜਦਾ ਹੋਇਆ ਕੰਮ
1: ਕੀ ਚੱਕਰ ਕੀ ਹੋਇਆ ਉਹ
2: ਯਾਰ ਉਹ ਮੋਟੀ ਮੋਟੀ ਜੀ ਵੈਸੇ ਗੱਲ ਇਹ ਆ ਜੇ ਥੋੜੀ ਅੰਦਰਲੀ ਗੱਲ ਇਹ ਆ ਵੀ ਕਹਿੰਦੇ ਨੇ ਕਿ ਜਿਹੜੀ ਆਪਾਂ ਸੁਪਰ ਐਨੂਏਸ਼ਨ ਹੈ ਨਾ ਜਿਹੜੀ ਆਪਣੀ ਆਉਂਦੀ ਜਦੋਂ ਦੀ ਇਹਨਾਂ ਨੇ ਰੂਲ ਕੀਤਾ ਵਾ ਵੀ ਤੁਸੀਂ ਹੁਣ ਏ ਬੀ ਐਨ ਤੇ ਵੀ ਸੁਪਰ ਦਿਓ ਦਿਸ ਦੈਟ ਤੇ ਉਹ ਸਟਿਲ ਉਹਨਾਂ ਨੇ ਡਾਟਾ ਮੈਚ ਕੀਤਾ ਕਹਿੰਦੇ ਨੇ ਕਿ ਉਸ ਲੈਵਲ ਦੀ ਜਿਹੜੀ ਸੁਪਰ ਐਨੂਏਸ਼ਨ ਆ ਉਹ ਨਹੀਂ ਪੇ ਕੀਤੀ ਕਿਉਂਕਿ ਹੁਣ ਜਦੋਂ ਮੰਨ ਲਓ ਕੋਈ ਸੁਪਰ ਐਨੂਏਸ਼ਨ ਪੇ ਕਰਦਾ ਤੇ ਉਹ ਏ ਟੀ ਓ ਨੂੰ ਰਿਪੋਰਟ ਹੁੰਦੀ ਸਾਰੀ ਤਾਂ ਹੀ ਤੁਹਾਡੇ ਉਹ ਖਾਤਿਆਂ 'ਚ ਆਉਂਦੀ ਹੈ ਜਿਹੜਾ ਵੀ ਤੁਸੀਂ ਰੈਸਟ ਕੋ ਆ ਜਾਂ ਜਿਹਦੇ ਕੋ ਵੀ ਆ ਤੁਹਾਡਾ ਤੇ ਉਹ ਸਾਰੀ ਉਹਨਾਂ ਕੋਲ ਡਾਟਾ ਜਾਂਦਾ ਤੇ ਉਹ ਕਹਿੰਦੇ ਨੇ ਕਿ ਜਿਹਨਾਂ ਦਾ ਜਾ ਰਿਹਾ ਵਾ ਜਿਹੜੀ ਕੈਫੇਜ਼ ਜਾਂ ਰੈਸਟੋਰੈਂਟ ਦੀ ਜਿਹੜੀ ਇਨਕਮ ਆ ਉਹ ਵੱਧ ਆ ਕਿਤੇ ਜਿੰਨਾ ਤੁਸੀਂ ਸੁਪਰ ਐਨੂਏਸ਼ਨ ਪੇ ਕਰ ਰਹੇ ਹੋ ਤੇ ਉਹ ਕਹਿੰਦੇ ਸਾਨੂੰ ਲੱਗਦਾ ਨਹੀਂ ਕਿ ਜਿੰਨੀ ਕੁ ਤੁਸੀਂ ਸੁਪਰ ਪੇ ਕਰ ਰਹੇ ਹੋ ਇੰਨੇ ਕੁ ਦੇ ਵਿੱਚ ਸਟਾਫ ਤੁਸੀਂ ਆਪਣਾ ਚਲਾ ਰਹੇ ਹੋ ਸਾਨੂੰ ਲੱਗਦਾ ਆ ਕਿ ਤੁਸੀਂ ਉਹਨਾਂ ਨੂੰ ਅੰਡਰ ਪੇ ਕਰ ਰਹੇ ਹੋ ਕੈਸ਼ ਪੇ ਕਰ ਰਹੇ ਹੋ ਕੁਛ ਕੁਛ ਕਰ ਰਹੇ ਹੋ ਜਿਹੜਾ ਕਿ ਸਿੱਧਾ ਨਹੀਂ ਲੱਗ ਰਿਹਾ ਦੈਟਸ ਵਾਈ ਉਹਨਾਂ ਨੇ ਬੇਸਿਕਲੀ ਇਹ ਐਨਾਲਿਸ ਕੀਤਾ ਵਾ ਕਿ ਕੈਫੇ ਦੇ ਉੱਤੇ ਵੇਖਣਾ ਚਾਹੁੰਦੇ ਸੀ ਕਿ ਕਿੰਨੇ ਕੁ ਵਰਕਰ ਨੇ ਤੇ ਉਸ ਹਿਸਾਬ ਨਾਲ ਉਹ ਵੇਖਣਗੇ ਫਿਰ
1: ਮੈਨੂੰ ਪਤਾ ਕੀ ਲੱਗਦਾ ਮੈਨੂੰ ਲੱਗਦਾ ਕਿ ਨਾ ਅਚਾਨਕ ਹੀ ਨਾ ਇਮੀਗ੍ਰੇਸ਼ਨ ਡਿਪਾਰਟਮੈਂਟ ਹੋ ਗਏ ਹੋਮ ਅਫੇਅਰ ਹਨਾ ਜਾਂ ਫਿਰ ਏ ਟੀ ਓ ਵਗੈਰਾ ਹੋ ਗਏ ਪਰਸਨਲ ਵੈਲਥ ਵਾਲੇ ਹੋ ਗਏ ਜਿੰਨੇ ਵੀ ਹੈਗੇ ਡਿਪਾਰਟਮੈਂਟ ਇੱਥੇ ਨਾ ਕੁਛ ਆਪਣੇ ਬੰਦੇ ਹੀ ਜਿਨ੍ਹਾਂ ਨੇ ਕੰਮ ਕੁੰਮ ਸਾਰੇ ਕਰ ਲਏ ਹੁਣ ਉਹਨਾਂ ਨੇ ਨਾ ਐਜ਼ ਕੰਸਲਟੈਂਟ ਜੁਆਇਨ ਕਰ ਲਿਆ ਇਹਨਾਂ ਡਿਪਾਰਟਮੈਂਟਾਂ
2: ਨੇ ਕਿਉਂਕਿ ਪੈਸੇ ਵੱਧ ਮਿਲਦੇ ਹੋਣੇ ਕਿਤੇ ਤੇ ਉਹ ਆਉਂਦੇ ਹੋਣੇ ਕਿ
1: ਕਿਉਂਕਿ ਡਿਪਾਰਟਮੈਂਟ ਹੁਣ ਉਸ ਹਿਸਾਬ ਨਾਲ ਹੀ ਫੜਦਾ ਪਿਆ ਜਾਂ ਫਿਰ ਸੋਚਦਾ ਪਿਆ ਜਿਸ ਤਰ੍ਹਾਂ ਇੱਕ ਆਮ ਬਿਜ਼ਨਸਮੈਨ ਜਾਂ ਫਿਰ ਆਮ ਜੋ ਸਟੂਡੈਂਟ ਵੀਜ਼ਾ ਤੇ ਕਿੰਨੇ ਬੱਚੇ
2: ਜਾਂ ਫਿਰ ਦੀ ਗੱਲ ਚੱਲ ਗਈ ਨਾ ਹੁਣ ਕਈ ਤੇ ਫਿਰ ਇਹ ਵੀ ਕਹਿਣਗੇ ਕਿ ਆਪਾਂ ਆਪ ਆਪਣੇ ਢਿੱਡ ਨੰਗੇ ਕੀਤੇ ਆ ਕਿ ਤੁਸੀਂ ਆਪ ਦਿਖਾਇਆ ਵਾ ਕਿ ਅਸੀਂ ਆਹ ਕਰਨ ਡੇ ਅਸੀਂ ਉਹ ਕਰਨ ਡੇ ਜਾ ਕੇ ਵੀਡੀਓਆਂ ਪਾ ਕੇ ਜਾਂ ਦਿਸ ਦੈਟ ਹੋ ਸਕਦਾ ਉਹ ਕੋਈ ਵੀ ਰੀਜ਼ਨ ਹੋ ਸਕਦਾ ਪਰ ਸੱਚਾਈ ਹੈ ਕਿ ਹੋ ਰਿਹਾ ਵਾ ਅੱਜ ਕੱਲ੍ਹ ਸੋ ਇਟਸ ਇਹ ਆ ਕਿ ਕੇਅਰਫੁਲੀ
1: ਨਹੀਂ ਇਹ ਹੁੰਦਾ ਅੱਛਾ ਇਹ ਯਾਦ ਨਹੀਂ ਆਹ ਪਿੱਛੇ ਜੇ ਇੱਕ ਬੜਾ ਪੰਗਾ ਪਿਆ ਹੈਗਾ ਕੈਨੇਡਾ ਦੀ ਗੱਲ ਹੈ ਕਿ ਦੋ ਚਾਰ ਅਲੱਗ ਅਲੱਗ ਪੇਜਿਸ 'ਤੇ ਇੱਕ ਕੁੜੀ ਨੇ ਪਹਿਲੇ ਬਣਾ ਦਿੱਤੀ ਵੀਡੀਓ ਕਿ ਆਪਣੀ ਅਸਾਈਨਮੈਂਟਾਂ ਬਣਵਾਉਣੀਆਂ ਤਾਂ ਸਾਨੂੰ ਹਨਾ ਕਰੋ ਕੰਟੈਕਟ ਉਹਦੇ ਕੰਪੀਟੀਸ਼ਨ 'ਚ ਜਿਹੜਾ ਵੀ ਹੋਏਗਾ ਕਿਸੇ ਹੋਰ ਕੁੜੀ ਨੇ ਬਣਾਈ ਵੀਡੀਓ ਫਿਰ ਕਿਸੇ ਮੁੰਡੇ ਨੇ ਬਣਾਈ ਵੀਡੀਓ ਤੇ ਅਲਟੀਮੇਟਲੀ ਜਿੰਨੇ ਕੁ ਲੋਕ ਇਹ ਕੰਮ ਕਰ ਰਹੇ ਸੀਗੇ ਕਿ ਅਸਾਈਨਮੈਂਟਾਂ ਅਸੀਂ ਬਣਾਉਂਦੇ ਹਾਂ ਉਹਨਾਂ ਨੇ ਸੋਚਿਆ ਕਿ ਇਹ ਤਾਂ ਅਸੀਂ ਐਡ ਕਰ ਸਕਦੇ ਹਾਂ ਹਨਾ ਐਂਡ ਓਬਵੀਅਸਲੀ ਇਟ ਇਜ਼ ਅਗੇਂਸਟ ਦਾ ਰੂਲ ਤੇ ਉਹ ਉਸ ਤੋਂ ਬਾਅਦ ਬੜਾ ਰੌਲਾ ਪਿਆ ਹਨਾ ਸੁਣਨ 'ਚ ਆਉਂਦਾ ਕਿ ਕਈ ਲੋਕ ਉਹ ਰਾਈਟਲੀ ਸੋ ਕਿਉਂਕਿ ਹੁਣ ਜੇ ਫੜੇ ਗਏ ਫਿਰ ਤਾਂ ਰਾਈਟਲੀ ਸੋ ਹੀ ਆ ਹਨਾ ਕਿ ਡਿਪੋਰਟ ਵਗੈਰਾ ਵੀ ਹੋਏ ਆ ਤੇ ਜਿਹੜੇ ਬੱਚਿਆਂ ਦੇ ਵੀ ਫਿਰ ਬਾਅਦ 'ਚ ਹਨਾ ਹੁੰਦਾ ਪਤਾ ਲੱਗਦਾ ਉਹਨਾਂ 'ਤੇ ਵੀ ਉਸ ਹਿਸਾਬ ਨਾਲ ਜੋ ਕਾਰਵਾਈ ਹਨਾ ਬਣਦੀ ਹੋਏਗੀ ਉਹ ਕੀਤੀ ਗਈ ਹੈ
2: ਇੱਕ ਹੋਰ ਆ ਪਿੱਛੇ ਜੇ ਮੈਂ ਰਿਪੋਰਟ ਕੋਈ ਪੜ੍ਹਨ ਦਿਆ ਹਾਂ ਕਿਸੇ ਨੇ ਡਾਟਾ ਵੇਖਿਆ ਸੀ ਉਹਨਾਂ ਦਾ ਜਿਹੜੇ ਵਰਕ ਫੇਅਰ ਕਮਿਸ਼ਨ ਵਾਲੇ ਨਹੀਂ ਆ ਉਹ ਕਹਿੰਦੇ ਸੀਗੇ ਕਿ ਅੱਜ ਕੱਲ੍ਹ ਜਾਂ ਆਪਾਂ ਕਹਿ ਲਈਏ ਕਿ ਮੈਂਟੈਲਿਟੀ ਇੱਦਾਂ ਦੀ ਹੋ ਗਈ ਆ ਜਾਂ ਫਿਰ ਕਹਿ ਲਓ ਕਿ ਜ਼ਿਆਦਾ ਇੱਕ ਦੂਜੇ ਨੂੰ ਆਪਾਂ ਇਨਫੋਰਮੇਸ਼ਨ ਪਾਸ ਕਰਨ ਡੇ ਹਾਂ ਈਜ਼ੀ ਹੋ ਗਈ ਇਨਫੋਰਮੇਸ਼ਨ ਲੈਣੀ ਕਿ ਮੈਂ ਹੁਣ ਏ ਆਈ ਨੂੰ ਮੈਸੇਜ ਕਰ ਦਿੰਦਾ ਵਾ ਵੀ ਮੈਂ ਆਹ ਵਾਲੀ ਕੰਪਲੇਨ ਪਾਉਣੀ ਦੱਸ ਕਿੱਥੇ ਪਾਵਾਂ ਅਤੇ ਉਹ ਮੈਨੂੰ ਥਾਹ ਦੇਣੀ ਦਊਗੀ ਵੀ ਆ ਚੁੱਕ ਇੱਥੇ ਕੰਪਲੇਨ ਪਾ ਲਏ ਪਹਿਲਾਂ ਥੋੜ੍ਹਾ ਜਿਹਾ ਹਾਰਡ ਹੁੰਦਾ ਸੀ ਫਾਇੰਡ ਆਊਟ ਕਰਨਾ ਰਾਈਟ ਪਲੇਸ ਈਵਨ ਤੁਸੀਂ ਸਫਾਰੀ ਅਤੇ ਗੂਗਲ 'ਤੇ ਵੀ ਲਿਖੋ ਨਾ ਅਤੇ ਉਹ ਵੀ ਤੁਹਾਨੂੰ ਗੇੜੇ ਮੇੜੇ ਪਾ ਦਿੰਦਾ ਸੀ ਉਹ ਵੀ ਤੁਹਾਨੂੰ ਸਿੱਧੀ ਉਹ ਚੀਜ਼ ਨਹੀਂ ਦਿੰਦਾ ਉੱਥੇ ਵੀ ਤੁਹਾਨੂੰ ਲੱਭਣਾ ਪੈਂਦਾ ਸੀ ਵਾਹ ਵਾਹ ਸਿਰ ਖਪਾਈ ਕਰਕੇ ਉਹਨੇ ਜਿਹੜੀਆਂ ਪੰਜ ਸੱਤ ਸਾਈਟਾਂ ਸ਼ੋਅ ਕਰਨੀਆਂ ਉਹਨਾਂ 'ਚ ਉਹ ਨਹੀਂ ਹੀ ਹੁੰਦੀ ਜਿਹੜੀ ਆਪਾਂ ਨੂੰ ਲੋੜ ਹੁੰਦੀ ਸੀ ਪਰ ਹੁਣ ਜਿਹੜਾ ਖਾਸ ਕਰਕੇ ਏ ਆਈ ਆ ਇਹ ਤਾਂ ਤੁਹਾਨੂੰ ਪੈਂਦੀ ਸੱਟੇ ਹੀ ਉਹੀ ਦਿੰਦਾ। ਹੁਣ ਮੰਨ ਲਓ ਮੈਂ ਉੱਥੇ ਲਿਖ ਦਿੰਦਾ ਕਿ ਮੈਂ ਪਰੇਸ਼ਾਨ ਹਾਂ, ਮੈਂ ਇੱਥੇ ਕੰਮ ਕਰਦਾ ਅਤੇ ਮੈਂ ਕੰਪਲੇਂਟ ਕਰਨੀ ਆ, ਉਹਨੇ ਪੈਂਦਿਆਂ ਹੀ ਤੁਹਾਨੂੰ ਉਹਦੇ ਡਿਪਾਰਟਮੈਂਟ ਸੁੱਟ ਦੇਣਾ ਵੀ ਆਹ ਚੱਕ ਮਾਰਿਟ ਆਹ ਸਟੈਪ ਆ ਤੂੰ ਕੰਪਲੇਂਟ ਕਰ, ਤੁਹਾਨੂੰ ਲਿਖ ਕੇ ਵੀ ਦੇ ਦੇਣਾ ਵੀ ਤੁਸੀਂ ਲਿਖ ਕੇ ਪਾਉਣਾ ਉਹਨਾਂ ਨੂੰ
1: ਐਕਸਟਰਾ।
2: ਪੰਜ ਸੱਤ ਸਟੈਪ ਜਿਹੜੇ ਮੇਰੇ ਲਈ ਜਿਨ੍ਹਾਂ ਦੇ ਕਰਕੇ ਮੈਂ ਪੈਰ ਪਿੱਛੇ ਪੁੱਟਣਾ ਸੀ ਉਹ ਸਾਰੇ ਮੇਰੇ ਉਹਨੇ ਕਰਤੇ ਆ,
1: ਅਤੇ
2: ਮੈਂ ਸਿਰਫ ਕੀ ਕਰਨਾ ਸਬਮਿਟ ਕਰਨਾ ਆਪਣੀ ਈਮੇਲ ਤੋਂ ਜਾ ਕੇ ਜਾਂ ਆਪਣੇ ਪੋਰਟਲ ਤੋਂ ਜਾ ਕੇ, ਅਤੇ ਅੰਦਰ ਖਾਤੇ ਉਹ ਕਹਿੰਦੇ ਨੇ ਕਿ ਬਹੁਤ ਜ਼ਿਆਦਾ ਕੰਪਲੇਂਟਸ ਹੋ ਰਹੀਆਂ ਨੇ ਅੰਦਰ ਖਾਤੇ ਕਿ ਤੁਸੀਂ ਆਪਣੀ ਆਈਡੈਂਟੀ ਵੀ ਨਹੀਂ ਰਿਵੀਲ ਕਰੋ, ਇੱਦਾਂ ਦੀਆਂ ਵੀ ਸਕੀਮਾਂ ਹੈਗੀਆਂ ਨੇ ਕਿ ਤੁਸੀਂ ਉਹਨੂੰ ਦੀ ਕੰਪਲੇਂਟ ਕਰ
1: ਸਕਦੇ
2: ਹੋ ਕਿ ਤੁਸੀਂ ਜੇ ਹਾਂ ਜੋ ਵੀ ਵਿਸਲ ਬਰੋ, ਅਤੇ ਉਹਦੇ 'ਚ ਫਿਰ ਓਬਵੀਅਸਲੀ ਜੇ ਡਾਟਾ ਜਾਊਗਾ ਕੰਪਲੇਨਾਂ ਹੋਣਗੀਆਂ ਤਾਂ ਫਿਰ ਸਟੈਪ ਲੈਣਾ ਤਾਂ ਉਹਨਾਂ ਦਾ ਲਾਜ਼ਮੀ ਹੈ
1: ਬਣਦਾ। ਇਹ ਗੱਲ ਸਹੀ ਆ ਯਾਰ, ਇਹ ਮਤਲਬ ਅਗੇਨ ਪਤਾ ਨਹੀਂ ਯਾਰ, ਜ਼ਮਾਨਾ ਬੜਾ ਨਾ, ਜ਼ਮਾਨਾ ਦੋ ਚੀਜ਼ਾਂ 'ਚ ਪ੍ਰੋਗਰੈਸ ਕਰ ਰਿਹਾ ਜੋ ਮੈਨੂੰ ਦੱਸਦਾ, ਇੱਕ ਅਸੀਂ ਲੋਕ ਇਕੱਲੇ ਜ਼ਿਆਦਾ ਹੋ ਰਹੇ ਹਾਂ ਅਤੇ ਇੱਕ ਆਪਾਂ ਤੇਜ਼ ਬਹੁਤ ਜ਼ਿਆਦਾ ਹੋ ਰਹੇ ਹਾਂ। ਤੇਜ਼ ਮਤਲਬ ਉਹ ਵਾਲਾ ਤੇਜ਼ ਨਹੀਂ, ਚੁਸਤੀ ਵਾਲਾ ਤੇਜ਼, ਉਹ ਵਾਲੇ ਤਾਂ ਚਲੋ ਹੋ ਹੀ ਗਏ ਆ ਸਾਰੇ, ਆਪਣਾ ਸਪੀਡ ਵਾਲਾ ਤੇਜ਼ ਜ਼ਰੂਰ ਹੋ ਗਿਆ ਕਿ ਅਸੀਂ ਇੱਕ ਹਾਰਮਨੀ ਹੁੰਦੀ ਸੀਗੀ ਇੱਕ ਅਨਨੋਨ ਬੰਦੇ ਲਈ ਵੀ ਵਧੀਆ ਫੀਲ ਕਰਨ ਵਾਲੀ, ਉਹ ਹੁਣ ਘਟਦੀ ਜਾ ਰਹੀ ਆ ਹਨਾ, ਹਾਰਮਨੀ ਕਿ ਕਿਉਂਕਿ ਇਹ ਨਾਲ ਦਾ ਬੰਦਾ ਮੇਰੇ ਵਰਗਾ ਦਿਸਦਾ ਜਾਂ ਫਿਰ ਮੇਰੇ ਵਰਗੇ ਇਲਾਕੇ ਤੋਂ ਆਉਂਦਾ, ਤਾਂ ਵੀ ਯੂ ਆਰ ਸਮਾਈਲਿੰਗ, ਤਾਂ ਵੀ ਯੂ ਆਰ ਹੈਪੀ, ਤਾਂ ਵੀ ਯੂ ਆਰ ਓਕੇ, ਉਹ ਚੀਜ਼ ਖਤਮ ਹੋ ਗਈ ਹੁਣ। ਮਤਲਬ ਮੇਰੇ ਹਿਸਾਬ ਨਾਲ ਐਂਡ ਇਟਸ ਅ ਗ੍ਰੇਟ ਥਿੰਗ ਕਿ ਜੇ ਤੁਸੀਂ ਸਿਰਫ ਇਮੀਜੀਏਟ ਫੈਮਿਲੀ ਤੱਕ ਹੀ ਕਰ ਰਹੇ ਹੋ ਉਹਨੂੰ ਹੁਣ ਬੇਅਰ ਮਿਨੀਮਮ ਆਪਾਂ ਬਣਾ ਦਿੱਤਾ, ਤਾਂ ਹੀ ਐਵੇਂ ਇੰਨੀ ਸਾਰੀਆਂ ਕੰਪਲੇਂਟਾਂ ਕੰਪਲੂੰਟਾਂ ਹੁੰਦੀਆਂ। ਫਿਰ ਉੱਦਾਂ ਇਨ ਇਨ ਉੱਦਾਂ ਅਦਰ ਸੈਂਸ ਵੇਖਿਆ ਕੰਪਲੇਂਟਾਂ ਨੂੰ ਪਰੇ ਕਰਕੇ ਵੀ, ਅਤੇ ਇੱਕ ਤੈਨੂੰ ਨਾ ਫੀਲ ਹੁੰਦਾ ਇੱਦਾਂ ਦੀ ਹਵਾ ਬਣੀ ਪਈ ਹੈ ਕਿ ਹਰ ਕੋਈ ਇੱਕ ਦੂਸਰੇ ਨੂੰ ਥੋੜ੍ਹਾ ਜਿਹਾ ਮਤਲਬ ਇਸ ਤਰ੍ਹਾਂ ਦਿਖਾਉਣ ਦੀ ਕੋਸ਼ਿਸ਼ ਅੱਜ ਕੱਲ੍ਹ ਕਿ ਹੈ ਨਾ, ਕਿ ਮੈਂ ਤੇਰੇ ਤੋਂ ਬੈਟਰ ਕਿਸ ਤਰ੍ਹਾਂ, ਮੈਂ ਤੇਰੇ ਤੋਂ ਉੱਤੇ ਕਿਸ ਤਰ੍ਹਾਂ, ਜਾਂ ਫਿਰ ਮੈਂ ਤੇਰੇ ਤੋਂ ਜ਼ਰਾ ਸਹੀ ਕਿਸ ਤਰ੍ਹਾਂ।
2: ਪਤਾ ਕਿਉਂ ਆ ਕ੍ਰਿਸ਼ਨਾ ਜੀ? ਕਿਉਂਕਿ ਕੰਪੀਟੀਸ਼ਨ ਬਹੁਤ ਜ਼ਿਆਦਾ ਹੋ ਗਿਆ,
1: ਆਪਾਂ ਹੀ
2: ਬਣਾਇਆ। ਜੇ ਤੁਸੀਂ ਨਹੀਂ ਦਿਖਾਓਗੇ ਨਾ,
1: ਹਾਂ,
2: ਤੇ ਤੁਹਾਨੂੰ ਕਿਸੇ ਨੇ ਮੂੰਹ ਨਹੀਂ ਲਾਉਣਾ। ਮੂੰਹ ਇਨ ਦਾ ਸੈਂਸ ਕਿ ਜੇ ਤੁਸੀਂ ਕੋਈ ਸਰਵਿਸ ਦੇ ਰਹੇ ਹੋ ਤੁਹਾਡੇ ਕੋਲ ਕਿਸੇ ਨੇ ਕੋਈ ਸਰਵਿਸ ਨਹੀਂ ਲੈਣੀ। ਜੇ ਤੁਸੀਂ ਕਿਸੇ ਨੂੰ ਰੀਪ੍ਰਜੈਂਟ ਕਰ ਰਹੇ ਹੋ ਤੁਹਾਨੂੰ ਕਿਸੇ ਨੇ ਨਹੀਂ ਰੱਖਣਾ ਰੀਪ੍ਰਜੈਂਟ ਕਰਨ ਦੇ ਲਈ। ਮਤਲਬ ਜੇ ਤੁਸੀਂ ਉਹ ਚੀਜ਼ ਨਹੀਂ ਕਰਦੇ ਤੇ ਯੂ ਵਿਲ ਬੀ ਆਊਟ ਫਰੋਮ ਦਾ ਗੇਮ ਜਿਹੜੀ ਵੀ ਤੁਸੀਂ ਚ ਹੈਗੇ ਹੋ। ਇਸ ਕਰਕੇ ਇੱਕ ਤਰ੍ਹਾਂ ਨਾਲ ਇਹ ਪਾਰਟ ਆਫ ਦਾ ਜੋਬ ਬਣ ਗਿਆ, ਪਾਰਟ ਆਫ ਦਾ ਬਿਜ਼ਨਸ ਬਣ ਗਿਆ ਕਿ ਤੁਹਾਨੂੰ ਕਰਨੀ ਪੈਣੀ ਆ ਉਹ ਚੀਜ਼, ਭਾਵੇਂ ਆਪ ਕ੍ਰੀਏਟ ਕੀਤਾ ਭਾਵੇਂ ਹੋ ਗਿਆ, ਡਜ਼ਨਟ ਮੈਟਰ। ਪਰ ਹੁਣ ਮੌਜੂਦਾ ਇਹ ਆ ਕਿ ਤੁਹਾਨੂੰ ਕਰਨੀ ਹੀ ਪੈਣੀ ਆ। ਜੇ ਤੁਸੀਂ ਨਹੀਂ ਕਰਦੇ ਤੇ ਡਨ,
1: ਖਤਮ,
2: ਦਸ ਪਿਛੇ ਲਾਈਨ ਚ ਨੇ,
1: ਹਾਂ, ਖਤਮ, ਟਾਟਾ,
2: ਖਤਮ, ਬਾਏ ਬਾਏ, ਸੀ ਯੂ, ਡਨ।
1: ਮਤਲਬ ਨਾਮ ਬਹੁਤ ਕਮਾਇਆ। ਗੱਲ ਹੋ ਰਹੀ ਹੈ ਦਿਲਜੀਤ ਦੋਸਾਂਝ ਦੀ, ਪਿਛਲੇ ਦਿਨੀ ਵੈਂਬਲੇ ਸਟੇਡੀਅਮ ਭਰਨ ਵਾਲਾ
2: ਗੱਲ ਪਿਆ ਢੋਲੀ ਵਜਾਇਆ,
1: ਫਿਲਮਾਂ ਵੀ ਚੱਲ ਹੀ ਜਾਂਦੀਆਂ, ਦੇਖ ਲਾ
2: ਵਜਾਇਆ ਤੇ ਵਧੀਆ ਚੱਲ।
1: ਹਾਂ ਮਤਲਬ ਹਾਂ ਸਹੀ ਆ ਨਾ, ਇਹ ਗੱਲ ਸਹੀ ਆ। ਕਈ ਇੱਕ ਇਹ ਵੀ ਕਹਿ ਦਿੰਦੇ ਨਾ ਕਿ ਗੋਡਸ ਫੇਵਰੇਟ ਚਾਈਲਡ, ਸੋ ਗੋਡਸ ਫੇਵਰੇਟ ਪੰਜਾਬੀ ਚਾਈਲਡ ਇਜ਼ ਦਿਲਜੀਤ ਦੋਸਾਂਝ। ਪਿਛਲੇ ਦਿਨੀ ਵੈਂਬਲੇ ਸਟੇਡੀਅਮ 90,000 ਬੰਦਾ ਭਰਿਆ, ਵੈਂਬਲੇ ਸਟੇਡੀਅਮ ਜਿੱਥੇ ਕੁਈਨਸ ਤੋਂ ਲੈ ਕੇ ਬ੍ਰਿਟਨੀ ਸਪੇਅਰਸ ਤੋਂ ਲੈ ਕੇ ਮਡੋਨਾ ਤੋਂ ਲੈ ਕੇ ਆਹ ਜੋਨਸ ਬ੍ਰਦਰਸ ਦਾ ਮੈਨੂੰ ਪਤਾ ਨਹੀਂ ਪਰ ਐਡ ਸ਼ੀਰਨ ਇਹ ਤੱਕ ਪਲੇਅ ਕਰ ਚੁੱਕੇ ਨੇ, ਤੇ ਦਿਲਜੀਤ ਪਹਿਲੇ ਇੰਡੀਅਨ ਆਰਟਿਸਟ ਨੇ
2: ਜਿਨ੍ਹਾਂ ਨੇ ਉੱਥੇ ਪਰਫਾਰਮ
1: ਕੀਤਾ। ਐਕਚੁਅਲੀ ਇੰਡੀਅਨ ਵੀ ਛੱਡੋ, ਪਹਿਲੇ ਸਾਊਥ ਏਸ਼ੀਅਨ ਆਰਟਿਸਟ ਨੇ ਜਿਸਨੇ ਉੱਥੇ ਪਰਫਾਰਮ ਕੀਤਾ, ਤੇ ਹੁਣ ਪ੍ਰਧਾਨ ਕਹਿੰਦਾ ਕਿ 92,000 ਹੋ ਗਿਆ ਡਨ,
2: ਹੁਣ ਮੈਂ ਚੱਲਾਂ ਅਹਿਮਦਾਬਾਦ।
1: ਅਹਿਮਦਾਬਾਦ ਨਰਿੰਦਰ ਮੋਦੀ
2: ਸਟੇਡੀਅਮ,
1: ਯੈਸ
2: ਅਹਿਮਦਾਬਾਦ
1: ਨਰਿੰਦਰ ਮੋਦੀ ਸਟੇਡੀਅਮ ਚ ਕਹਿੰਦਾ ਕਿ ਨਵੰਬਰ ਚ ਮੈਂ ਵੇਚਣੀਆਂ ਨੇ 1,00,000 ਟਿਕਟਾਂ, ਤੇ ਖਿੱਚੋ ਤਿਆਰੀ
2: ਜੀ। ਦੇਖ ਲਓ ਬਈ, ਦੈਟਸ ਵਾਈ ਕਿ ਹੋਰ ਸਟੇਟ ਦੇ ਵਿੱਚ ਅਵੋਇਡ ਕਰ ਰਿਹਾ ਕਿ ਸਾਰੇ ਉੱਥੇ ਆਓ, 1,00,000 ਭਰੋ।
1: ਮੈਨੂੰ ਲੱਗਦਾ ਕਿਉਂਕਿ ਉਹ ਬਣਾਇਆ ਵੀ ਉਸ ਹਿਸਾਬ ਨਾਲ ਹੋਇਆ, ਐਂਡ ਇੱਕ ਤੇ ਇਹ ਆ ਕਿ ਗੁਜਰਾਤ ਦੇ ਅੰਦਰ ਆ, ਫਿਰ ਮੋਦੀ ਸਾਹਿਬ ਨੇ ਆਪਣੇ ਨਾਮ ਤੇ ਬਣਵਾਇਆ, ਉਹਦੀ ਥੋੜੀ ਫੈਸਿਲਿਟੀਜ਼ ਵੀ ਬੈਟਰ ਹੋਣਗੀਆਂ। ਫਿਰ BCCI ਜੋ ਇਹ ਸਾਰੇ ਸਟੇਡੀਅਮਸ ਦੀ ਦੇਖ ਰੇਖ ਕਰਦੀ ਆ, ਉਹਦਾ ਹੁਣ ਫੇਵਰੇਟ ਸਟੇਡੀਅਮ ਹੈ। ਮਤਲਬ ਕਿ ਜਿੰਨੇ ਵੀ ICC ਇਵੈਂਟਸ ਵਗੈਰਾ ਹੁੰਦੇ ਆ ਜਾਂ ਫਿਰ ਕੋਈ IPL ਵਗੈਰਾ ਵੀ ਆਪਾਂ ਕਹੀਏ, ਤੇ ਉੱਥੇ ਫਾਈਨਲ ਵਗੈਰਾ ਪੁਸ਼ ਕਰਤਾ। ਸੋ ਕਾਫੀ ਲੋਕ ਮੇਰੇ ਪਰਸਨਲ ਨੋਨ ਚ ਵੀ ਜੋ ਲੋਕ ਦੇਖ ਕੇ ਆਏ ਸੀਗੇ ਇੰਡੀਆ ਦੇ ਅੰਦਰ ਕੌਂਸਰਟ, ਉਹਦਾ ਕੋਈ ਦਿੱਲੀ ਵੇਖ ਕੇ ਆਇਆ ਹੈ ਨਾ, ਤੇ ਉਹਨਾਂ ਨੂੰ ਪ੍ਰੋਬਲਮ ਸੀਗੀ ਬਹੁਤ ਸਾਰੀ ਕਿ ਉਦਾਂ ਦੀ ਵਧੀਆ ਤਰੀਕੇ ਦੀ ਸਿਸਟਮ ਨਹੀਂ ਸੀਗਾ,
2: ਇਨਵੈਸਟਮੈਂਟ ਕੀਤੀ ਹੁਣ ਉਹ ਕਿਸੇ ਕੰਮ ਤੇ ਆਵੇ।
1: ਹੁਣ ਕਹਿੰਦੇ ਕਿ ਬਈ ਹੁਣ ਭੜਥੂ ਪਾ ਦਿਆਂਗੇ, ਤੇ ਭੜਥੂ ਪਾਉਣ ਤੋਂ ਪਹਿਲਾਂ ਆਪਾਂ ਦਿਲਜੀਤ ਦੋਸਾਂਝ ਦਾ ਤੁਹਾਨੂੰ ਲਵ ਲਾਈਕ ਦਿਸ ਸੁਣਾ ਰਹੀ ਕਿ ਸਾਡੇ ਬਲਕੀਰ ਦੇ ਭਰਾ ਨੇ ਕਿਹਾ ਕਿ ਬੜਾ ਘੈਂਟ ਗਾਣਾ ਤੁਸੀਂ

0: ਬਸ ਬਸ ਮੈਨੂੰ ਅੰਗਰੇਜ਼ੀ ਚ ਨਹੀਂ ਆਉਂਦੀ, ਅੰਗਰੇਜ਼ੀ ਚ ਨਹੀਂ ਆਉਂਦੀ ਮੈਨੂੰ।
1: ਇਹ ਗਾਣਾ ਨਾ ਜਿਹੜਾ ਫੀਮੇਲ ਵੋਕਲ ਆ ਸਿਮਰ ਨੇ ਫੀਟ ਸਿਮਰ ਆ, ਮਤਲਬ ਸਿਮਰ ਆ ਕੁੜੀ ਦਾ ਨਾਮ,
2: ਬਹੁਤ ਵਧੀਆ ਗਾਇਆ ਯਾਰ। ਹਾਂ ਬੜੀ ਘੈਂਟ ਵਾਜ
1: ਹੈ ਨਾ, ਜਿੱਦਾਂ ਪੰਜਾਬੀ ਵੀ ਇਦਾਂ ਦੀ ਗਾਏ ਜਿੱਦਾਂ ਇੰਗਲਿਸ਼ ਗਾਣੇ ਦੀ ਟੱਚ ਦਿੱਤੀ ਹੁੰਦੀ ਹੈ ਨਾ, ਐਂਡ ਆਵਾਜ਼ ਦੀ ਨਾ ਮੈਂ
0: ਦੱਸਾਂ ਦੀ ਖਾਬ ਆਈ ਜਾਂਦਾ
2: ਹੈ। ਯਾ ਯਾ, ਐਂਡ ਆਵਾਜ਼ ਦੀ ਟੋਨਲ ਕੁਆਲਿਟੀ ਬੜੀ ਘੈਂਟ
1: ਆ, ਹੈ ਨਾ, ਡਿਫਰੈਂਟ
2: ਗੁੱਡ ਯਾਰ, ਗੁੱਡ
1: ਵੈਰੀ ਨਾਈਸ।
2: ਇਹ ਗਾਣੇ ਦੀ ਵਾਈਬ ਪਤਾ ਕਿੱਦਾਂ ਦੀ ਆ, ਜਿੱਦਾਂ ਮਤਲਬ ਇੱਧਰ ਇਹ ਗਾਣੇ ਸੋਹਣੇ ਲੱਗਦੇ ਆ ਜਦੋਂ ਵੀ ਆਪਣੇ ਆ ਪ੍ਰਧਾਨ ਜੀ ਗਾਉਂਦੇ ਨਾ, ਮੈਨੂੰ ਵਧੀਆ ਲੱਗਦਾ। ਦਿਲਜੀਤ ਤੇ ਚੱਕਮੇ ਗਾਣੇ ਨੀ ਬਹੁਤ ਜਾ,
1: ਡੈਵਿਲ ਤਾਂ ਹੀ ਨੀ ਮੈਨੂੰ ਜ਼ਿਆਦਾ ਪਸੰਦ ਆਇਆ।
2: ਦਿਲਜੀਤ ਇੱਧਰ ਦੇ ਗਾਣੇ ਆ, ਸਭ ਤੋਂ ਘੈਂਟ ਗਾਣਾ ਦਿਲਜੀਤ ਦਾ ਪਤਾ ਕਿਹੜਾ, ਕਿ ਇਹ ਵਾਲੇ ਸਾਰੇ ਕੰਸੈਪਟ ਦੇ ਅੰਦਰ, ਪੋਹੋ ਦੀ ਰਾਤ,
1: ਓਏ ਹੋਏ ਹੋਏ ਹੋਏ
2: ਤੂੰ ਜਿਹੜਾ ਕੀ ਸੀਗਾ ਸੁਣਾ,
1: ਫਿਰ ਤੁਹਾਡੇ ਇਮੋਸ਼ਨ ਨਾਲ ਵੀ ਜੁੜਿਆ ਨਾ,
2: ਹਾਏ ਓਏ ਐਵੇਂ
1: ਨਵੀਂ ਰਾਤ ਚੰਦਰੀਏ ਸ਼ੌਲ ਜਿਹੜਾ ਤੂੰ ਭੁੱਲ ਗਈ ਸੀ,
2: ਮੁੰਡਾ ਚੁੰਮ ਚੁੰਮੇ ਉਹਨੂੰ ਅੱਜ ਵੀ ਇੱਕ ਨਾਲ ਲਾਉਂਦਾ ਏ। ਮੈਨੂੰ ਨਾ ਗਵਾ ਭਰਾਵਾ, ਲੋਕਾਂ ਨੇ ਕਹਿਣਾ ਬੰਦ ਕਰੋ, ਅਸੀਂ ਆਪ ਗਾਣੇ ਸੁਣ ਲਾਂਗੇ, ਇਹ ਤਸ਼ੱਦਦ ਸਾਨੂੰ
1: ਮਨਜ਼ੂਰ ਨਹੀਂ ਹੈ ਕਿਸੇ ਵੀ ਕੀਮਤ ਦੇ ਉੱਤੇ, ਕੀਮਤ ਸਾਡੇ ਕੋਲ ਹੈ ਵੀ ਨਹੀਂ ਤੁਹਾਨੂੰ ਦੇਣ ਲਈ,
2: ਪਰ ਸਾਡੇ ਕੋਲ ਜੋ ਹੈ ਤੁਹਾਨੂੰ ਦੇਣ ਲਈ ਉਹ ਹੈ ਢੇਰ ਸਾਰਾ ਪਿਆਰ, ਐਂਡ ਥੈਂਕ ਯੂ ਕਿ ਤੁਸੀਂ ਸਾਡੇ ਨਾਲ ਦੁਬਾਰਾ ਜੁੜ ਗਏ ਹੋ। ਤੇ ਮੈਂ ਹਾਂ ਕ੍ਰਿਸ਼ਨਾ, ਮੇਰੇ ਨਾਲ ਬਲਕੀਰਤ, ਇਹ ਸਾਨੂੰ ਕਿਹਾ ਗਿਆ ਕਿ ਹਰ ਵਾਰੀ ਦੱਸਿਆ ਕਰੋ, ਠੀਕ ਹੈ ਨਾ, ਕਈ ਵਾਰੀ ਕੋਈ ਮਿਡਲ ਚ ਕਰਦਾ ਜੀ ਜੁਆਇਨ, ਤਾਂ ਕਰਕੇ ਤੁਸੀਂ ਸੁਣ ਰਹੇ ਹੋ,
1: ਕੋਈ ਸ਼ੁਰੂ ਚ ਕਰਦਾ, ਕੋਈ ਮਿਡਲ ਚ ਕਰਦਾ,
2: ਵਾਹ ਵਾਹ ਵਾਹ,
1: ਕੋਈ ਉਦੋਂ ਕਰਦਾ ਜਦੋਂ ਖਤਮ ਹੋ ਜਾਂਦਾ,
2: ਫਿਰ ਉਹ ਕਹਿੰਦਾ ਇਹ ਲੋਕ ਕੀ ਕਰਦਾ,
1: ਸਹੀ ਕਿਹੜਾ ਸ਼ੁਰੂ ਚ ਕਰਦੇ, ਉਹ ਵਿਚਾਰਾ ਇਹ ਸੋਚਦੇ ਰਹਿੰਦੇ ਕਿ 40 ਮਿੰਟ 50 ਮਿੰਟ ਇਹਨਾਂ ਨੂੰ ਸੁਣਨਾ ਪਏਗਾ, ਤੇ ਜਿਹੜਾ ਮਿਡਲ ਚ ਕਰਦਾ ਉਹ ਸੋਚਦਾ ਪਤਾ ਨੀ ਮੈਂ ਪਹਿਲਾਂ ਕੀ ਮਿਸ ਕਰ ਲਿਆ, ਤੇ ਜਿਹੜਾ ਲਾਸਟ ਚ ਕਰਦਾ ਉਹਨੂੰ ਫਿਰ ਇਹ ਹੁੰਦਾ ਕਿ ਇਸ ਟਾਈਮ ਤਾਂ ਮਿਸ ਹੋ ਗਿਆ ਮੇਰੇ ਕੋਈ ਸੋਹਣਾ ਜਿਹਾ ਐਪੀਸੋਡ, ਮੈਂ ਨੈਕਸਟ ਟਾਈਮ ਨਹੀਂ ਮਿਸ ਕਰਨਾ।
2: ਉਹ ਯਾਰ ਉਹ ਕਿਹੜੇ ਡਾਇਲੋਗ, ਕਿਹੜੇ ਹੀਰੋ ਦਾ ਡਾਇਲੋਗ ਹੈ, ਸਾਡੇ ਸ਼ੋਅ ਦੀ ਟੈਗਲਾਈਨ ਨੂੰ ਹੋਣੀ ਚਾਹੀਦੀ ਹੈ
1: ਕਿ
2: ਦਿਲ ਮੇ ਆਤੇ ਹੈ ਸਮਝ ਮੇ ਨਹੀਂ, ਕਿਉਂਕਿ ਸਾਨੂੰ ਆਪ ਨਹੀਂ ਸਮਝ ਆ ਰਿਹਾ ਹੋ ਕੀ ਰਿਹਾ,
1: ਪਰ ਸਾਡੀ ਇਹਨਾਂ ਨੇ ਚੇਂਜ ਕਰ ਦੇਣੀ ਨਾ, ਲਾਈਨ ਚੇਂਜ ਕਰ ਦੇਣੀ,
2: ਲਾਈਨ ਚੇਂਜ ਕਰ ਦੇਣੀ ਹਲੇ ਯਾਰ,
1: ਇਹਨਾਂ ਨੇ ਕਹਿਣਾ ਫ੍ਰੀਕੁਐਂਸੀ ਪੇ ਆਤੇ ਹੈ ਲੇਕਿਨ ਲਾਈਵ ਨਹੀਂ।
2: ਹਾਂ ਓਏ ਜੀਓ ਮੇਰੇ ਲਾਲ, ਕਿਆ ਬਾਤ ਹੈ, ਪਿੱਛੇ ਫਿਲਮਾਂ ਫੁਲਮਾਂ ਵੀ ਆਈਆਂ ਕਹਿੰਦੇ ਘੈਂਟ ਗਈਆਂ, ਦ੍ਰਿਸ਼ਯਮ ਦਾ ਕਹਿੰਦੇ ਅਖੀਰਲਾ ਪਾਰਟ ਆ ਗਿਆ ਫਾਈਨਲੀ, ਜੋ ਵੀ ਸੀਗਾ ਉਹ ਖਤਮ ਕਰਤਾ,
1: ਚਲਤੇ ਕਹਿੰਦੇ ਬਹੁਤ ਗਿਆ,
2: ਮੈਂ ਨਹੀਂ ਦੇਖੀ ਹਜੇ ਤੱਕ, ਮੈਨੂੰ ਦੱਸਿਓ ਨਾ ਬਾਈ ਕਿੱਦਾਂ ਦੀ ਹੈ।
1: ਗੁੱਡ ਗੁੱਡ,
2: ਵਧੀਆ
1: ਬਟ ਨਾਟ ਗੁੱਡ ਦੈਨ ਦ ਪ੍ਰੀਵੀਅਸ ਵਨਸ।
2: ਹਾਂ ਅੱਛਾ, ਪਹਿਲੀਆਂ ਨਾਲ ਵਧੀਆ ਨਹੀਂ,
1: ਯੈ
2: ਇੱਕ ਇਹ ਵੀ ਚੱਕਰ ਆ ਨਾ ਕਿ ਮੇਰੇ ਖਿਆਲ ਨਾਲ ਹੁਣ ਇਹ ਦੇਖ ਕੇ ਹੀ ਪਤਾ ਲੱਗੂਗਾ, ਤੇ ਇਹ ਮੈਂ ਦੇਖੂੰਗਾ ਤਾਂ ਬਿਲਕੁਲ ਨਹੀਂ, ਮੈਂ ਗੱਲ ਸਾਰੀ ਦੱਸਦਾ ਕਿ ਦ੍ਰਿਸ਼ਯਮ ਜਿਸ ਸੀਰੀਜ਼ ਤੇ ਬੇਸਡ ਆ ਉਹ ਮੋਹਨ ਲਾਲ ਜਿਹੜਾ ਸਾਊਥ ਦਾ ਐਕਟਰ ਆ ਉਹਦੀ ਬਣਾਈ ਹੋਈ ਦ੍ਰਿਸ਼ਯਮ ਤੇ ਬੇਸਡ ਆ, ਉਹਦਾ ਉਹਨਾਂ ਨੇ ਐਂਡ ਸਾਲ ਦੀ ਸਟਾਰਟਿੰਗ ਚ ਕੱਢਤਾ ਹੋਇਆ, ਸੋ ਕਿਉਂਕਿ
1: ਦ੍ਰਿਸ਼ਯਮ ਨਾ ਮੋਲਡ ਕੀਤਾ ਨਾ ਇਹਨੂੰ
2: ਕੀਤਾ, ਕਿਉਂਕਿ ਦ੍ਰਿਸ਼ਯਮ 2 ਐਜ਼ ਇਟ ਇਜ਼ ਸੇਮ ਸੀਗੀ
1: ਤੇ ਲੋਕਾਂ
2: ਤਾਂ ਵੀ ਉਹ ਚੱਲ ਪਈ, ਤੇ ਦ੍ਰਿਸ਼ਯਮ 3 ਦਾ ਲੋਕਾਂ ਨੂੰ ਪਤਾ ਲੱਗ ਗਿਆ ਸੀਗਾ ਕਿ ਇਹ ਜਿਹੜੀ ਦ੍ਰਿਸ਼ਯਮ 3 ਆਈ ਹੈ ਇਹ ਮੋਹਨ ਲਾਲ ਵਾਲੀ ਹੈ, ਤੇ ਕਹਿੰਦੇ ਸੀ ਕਿ ਅਜੇ ਦੇਵਗਨ ਹੋਰਾਂ ਨੇ ਜਿਹੜਾ ਉਹਦਾ ਮੇਨ ਰਾਈਟਰ ਹੈ ਜੀਤੂ ਜੋਸਫ ਜਿਸਦਾ ਨਾਮ ਹੈ ਉਸਨੂੰ ਕ੍ਰੈਡਿਟ ਨਹੀਂ ਦਿੱਤਾ ਇਸ ਫਿਲਮ ਦੇ ਅੰਦਰ ਬਿਲਕੁਲ ਵੀ, ਕਿਉਂਕਿ ਉਹਨਾਂ ਨੇ ਉਹਦੇ ਤੋਂ ਹਾਂ ਲਿਖਵਾਈ ਨਹੀਂ ਹੈ ਫਿਲਮ, ਸੋ ਜੇ ਤੁਸੀਂ ਮੋਹਨ ਲਾਲ ਵਾਲੀ ਫਿਲਮ ਦੇਖੋਗੇ ਤਾਂ ਉਹਦੇ ਅੰਦਰ ਵੱਖਰਾ ਐਂਡ ਹੈ ਸੇਮ ਕਹਾਣੀ ਦਾ ਜੋ ਤੁਸੀਂ ਅਜੇ ਦੇਵਗਨ ਦੀ ਦੇਖੀ ਆ, ਉਹ ਵੀ ਡਬਡ ਮੇਰੇ ਖਿਆਲ ਨਾਲ ਆ ਗਈ ਹੋਣੀ ਯੂਟਿਊਬ ਤੇ, ਜੈਦੀਪ ਨੀ ਭਰਾ ਜਿਹੜਾ ਮੋਹਨ ਲਾਲ ਬੰਦਾ ਸਾਊਥ ਦਾ, ਉਹ ਉੱਥੇ ਦਾ ਮਤਲਬ ਅਮਿਤਾਭ ਬੱਚਨ ਆ, ਮਤਲਬ ਬੜਾ ਨਾਮ ਕਮਾਇਆ ਉਹਨੇ,
1: ਜੈਦੀਪ
2: ਤੇ ਘੈਂਟ ਬੰਦਾ ਨਾ ਯਾਰ, ਉਹ ਫਿਰ ਯਾਰ ਮੇਨ ਉਹ ਹੈ ਨਾ ਐਕਟਰ ਤਾਂ ਮੇਨ ਉਹ
1: ਪਾਰਸ਼ੈਲਿਟੀ ਜੀ ਕਰਦੇ,
2: ਪਾਰਸ਼ੈਲਿਟੀ ਜੀ ਕਰਤੀ। ਦੂਜਾ ਮੈਨੂੰ ਸੁਣਨ ਚ ਆਇਆ ਜੀ ਇਸ
1: ਪਰ ਯਾਰ ਫਿਲਮਾਂ ਨਾ ਜਿਹੜੀਆਂ ਅੱਜ ਕੱਲ ਗੱਲ ਕਰਕੇ ਵੀ ਨਹੀਂ ਸਵਾਦ ਆਉਂਦੇ ਪਤਾ ਨਹੀਂ ਕਿਉਂ। ਹਾਂ
2: ਪਰ ਮੈਂ ਨਾ ਪਿੱਛੇ ਜਿਹਾ ਦੇਖਿਆ ਯਾਰ, ਮੈਂ ਆਰਟਿਸਟ ਆਪਣੇ ਕੋਲ ਆਏ ਸੀਗੇ ਇੱਥੇ ਜਿਹੜੇ ਆਹ ਹਰਦੀਪ ਗਰੇਵਾਲ,
1: ਹਾਂਜੀ ਇਹਨਾਂ ਦੀ ਫਿਲਮ ਆ ਰਹੀ ਆ,
2: ਕਿਹੜੀ ਫਿਲਮ ਆ ਰਹੀ ਇਹਨਾਂ ਦੀ, 1 ਅਕਤੂਬਰ ਆ ਰਹੀ ਆ, ਦੌੜਾਕ, ਮੈਨੂੰ ਅੰਦਰ ਦੀ ਪਰਸਨੈਲਿਟੀ ਬੜੀ ਵਧੀਆ ਲੱਗੀ, ਮੈਂ ਵੀ ਝੂਠ ਨਹੀਂ ਮਾਰਦਾ, ਮੈਨੂੰ ਬਹੁਤ ਹੀ ਨੌਲੇਜ ਨਹੀਂ,
1: ਜਿਆਦਾ ਮੋਟੀਵੇਸ਼ਨ ਟਾਈਪ ਹੀ।
2: ਓਕੇ
1: ਹਰਦੀਪ ਗਰੇਵਾਲ 2015 ਤੋਂ ਫਿਲਮਾਂ ਗਾਣਿਆਂ ਦਾ ਸਫ਼ਰ ਸ਼ੁਰੂ ਹੈ ਇਹਨਾਂ ਦਾ,
2: ਓਕੇ
1: ਜਿਆਦਾ ਪੁਰਾਣੇ ਨਹੀਂ ਹੈ, ਪਰ ਇਹ ਹੈ ਕਿ ਸੁਪਨਾ ਕਹਿੰਦੇ ਨੇ ਕਿ ਮੇਰਾ ਵਾਵਾ ਪੁਰਾਣਾ ਸੀ,
2: ਓਕੇ
1: ਹਾਂਜੀ, ਕਿ ਸੁਪਨਾ ਇਹ ਸੀਗਾ ਕਿ
2: ਕੁਛ ਕਰਕੇ ਦਿਖਾਏ
1: ਗਾਣੇ, ਹਾਂਜੀ ਗਾਣੇ ਕਰਨੇ ਆ ਜਾਂ ਫਿਲਮਾਂ ਕਰਨੀਆਂ, ਐਕਟਿੰਗ ਕਰਨੀ, ਅਤੇ ਉਹ ਫਿਰ ਸੱਚ ਹੋ ਗਿਆ ਵਾ, ਪਰ ਉਹ ਕਹਿੰਦੇ ਸੀ ਇੰਟਰਵਿਊ ਦੇ ਵਿੱਚ ਵੀ ਸੁਪਨਾ ਤਾਂ ਮੇਰਾ ਆਲਰੇਡੀ ਪੂਰਾ ਹੋ ਗਿਆ ਵਾ, ਹੁਣ ਤਾਂ ਗਾਂਹ ਬਸ ਵੇਖੋ ਕਿੱਥੋਂ ਤੱਕ ਜਾਂਦੇ ਆ
2: ਯਾਰ। ਕਦੀ ਵੈਸੇ ਤੂੰ ਮੈਨੂੰ ਦੱਸ ਕੀ ਲੱਗਦਾ ਮੈਨੂੰ, ਮੇਰਾ ਮੇਰੀ ਸੋਚ ਇਹ ਹੈ ਕਿ ਜਦੋਂ ਬੰਦਾ ਇਸ ਤਰ੍ਹਾਂ ਕਹੇ ਨਾ ਕਿ ਯਾਰ ਮੈਂ ਸੋਚਿਆ ਸੀਗਾ ਮੈਂ ਜਾਂ ਸਿੰਗਰ ਬਣਾ ਜਾਂ ਮੈਂ ਐਕਟਰ ਬਣਾ ਜਾਂ ਮੈਂ ਕ੍ਰੀਏਟਰ ਬਣਾ, ਬੇਸਿਕਲੀ ਤੁਹਾਨੂੰ ਆਰਟ ਨਾਲ ਨਹੀਂ ਬਹੁਤਾ ਲੈਣਾ ਦੇਣਾ, ਬੇਸਿਕਲੀ ਤੁਹਾਨੂੰ ਇਹ ਕਿ ਮੈਂ ਮਸ਼ਹੂਰ ਹੋਵਾਂ, ਲੋਕ ਮੈਨੂੰ ਪਛਾਣਨ, ਜ਼ਿਆਦਾ ਇਹ ਗੱਲ ਨਹੀਂ ਹੋ ਗਈ ਕੀ ਲੱਗਦਾ? ਮੈਂ ਇਹ ਨਹੀਂ, ਚਲੋ ਮੈਂ ਉਹਨਾਂ ਵੱਲ ਨਹੀਂ ਗੱਲ ਕਰਦਾ ਪਿਆ ਇਨ ਜਨਰਲ, ਕਿਉਂਕਿ ਕਈ ਕਈ ਹੁੰਦੇ ਨਾ ਦੀਵਾਨੇ ਆ ਕਿ ਦੀਵਾਨੇ ਕਿ ਯਾਰ ਐਕਟਿੰਗ ਹੀ ਕਰਨੀ ਹੈ, ਉਮਰ ਗਾਲਤੀ ਬਾਈ ਥੀਏਟਰ ਕਰਦੇ ਕਰਦੇ ਥੀਏਟਰ ਹੀ ਕਰ ਰਹੇ ਹੋਰ ਕੁਛ ਕਰਨਾ ਹੀ ਨਹੀਂ ਆ, ਹੈ ਨਾ? ਅਤੇ ਕਈ ਜਿਸ ਤਰ੍ਹਾਂ ਤੁਸੀਂ ਕਿਹਾ ਹੁਣੇ, ਹੈ ਨਾ,
1: ਪਤਾ ਕੀ ਚੱਕਰ ਹੈ ਕ੍ਰਿਸ਼ਨਾ ਜੀ, ਜਿਹੜਾ ਇਹ ਨਾ ਇੱਕ ਬੜੀ ਕਹਿ ਲਓ ਕਿ ਪੁੱਠੀ ਜਿਹੀ ਗੇਮ ਆ, ਉਹ ਇੱਦਾਂ ਵਾ ਕਿ ਕਈ ਬੰਦਿਆਂ ਦੀ ਸੋਚ ਇਹ ਆ ਕਿ ਸਿਰਫ ਮਸ਼ਹੂਰੀ ਹੋਣੀ ਆ, ਉਹ ਕਿਸੇ ਵੀ ਤਰੀਕੇ ਨਾਲ ਹੋ ਜੇ, ਉਹ ਫਿਲਮ 'ਚ ਆ ਕੇ ਹੋ ਜੇ, ਉਹ ਗਾਣੇ 'ਚ ਆ ਕੇ ਹੋ ਜੇ, ਜਾਂ ਫਿਰ ਉਹ ਗਾਣੇ ਕਹਿ ਲਓ ਲਿਖਣ 'ਚ ਹੋ ਜੇ, ਹੈ ਨਾ, ਕਿਸੇ ਵੀ ਤਰੀਕੇ ਦੀ, ਉਹ ਚਾਹੁੰਦੇ ਕਿ ਮੇਰਾ ਮਤਲਬ ਮੈਂ ਅੱਗੇ ਆ ਜਾਂ ਕਿਸੇ ਤਰੀਕੇ। ਕਈ ਬੰਦੇ ਜਿਹੜੇ ਕਹਿੰਦੇ ਆ ਕਿ ਮੈਂ ਸਿਰਫ ਆਪਣਾ ਆਰਟ ਆ ਜਿਹੜਾ ਉਹਨੂੰ ਨਿਖਾਰਨਾ ਆ, ਉਹਨੂੰ ਅੱਗੇ ਲੈ ਕੇ ਆਉਣਾ ਵਾ, ਹਾਂ ਮਸ਼ਹੂਰੀ ਆਵੇ ਨਾ ਆਵੇ ਉਹ ਇੱਕ ਸਕੈਂਡਰੀ ਚੀਜ਼ ਆ ਉਹਨਾਂ ਦੇ ਲਈ। ਸੋ ਇਹ ਦੋਵੇਂ ਟਾਈਪ ਦੇ ਬੰਦੇ ਇੰਡਸਟਰੀ 'ਚ ਹੈਗੇ ਆ, ਜੇ ਇੱਕ ਵੀ ਟਾਈਪ ਦਾ ਵਿੱਚੋਂ ਮਾਈਨਸ ਹੋ ਜੂਗਾ ਤਾਂ ਫਿਰ ਆਈ ਥਿੰਕ ਇੰਡਸਟਰੀ ਚੱਲੂਗੀ ਵੀ ਨਹੀਂ, ਫਿਰ ਉਹ ਚੀਜ਼ਾਂ ਕੰਪੀਟੀਸ਼ਨਸ ਆ ਵੱਖਰੇਵੇਂ ਰਹਿ ਵੀ ਨਹੀਂ ਜਾਣੇ। ਅਤੇ ਜਿਹੜਾ ਮਤਲਬ ਜੋ ਮੈਨੂੰ ਲੱਗਦਾ ਜਿੰਨੇ ਆ ਕਿ ਹੁਣ ਮੰਨ ਲਓ ਆਪਾਂ ਇੰਟਰਵਿਊਜ਼ ਕਰਦੇ ਵੀ ਹਾਂ ਜਾਂ ਸੁਣਦੇ ਵੀ ਹਾਂ, ਚਲੋ ਲਾਗੇ ਖਲੋਏ ਖਲੋਤੇ ਹੋਈ ਦਾ ਇੱਦਾਂ ਕਹਿ
2: ਦਿੰਦੇ,
1: ਉਹ ਸਾਰਿਆਂ ਦਾ ਇਹੋ ਹੀ ਆ, ਜ਼ਿਆਦਾਤਰ ਇਹੋ ਹੀ ਹੁੰਦਾ ਵਾ ਕਿ ਉਹਨਾਂ ਨੇ ਸੋਚਿਆ ਹੁੰਦਾ ਆ, ਸੁਪਨੇ ਲਏ ਹੁੰਦੇ ਆ ਵੀ ਅਸੀਂ ਆਹ ਕਰਾਂਗੇ ਇੱਕ ਦਿਨ। ਤੁਹਾਡੇ ਓਬਵੀਅਸਲੀ ਜਦੋਂ ਤੁਹਾਡੇ ਅੰਦਰੋਂ ਨਹੀਂ ਕੋਈ ਚੀਜ਼ ਨਿਕਲਦੀ ਉਨਾ ਚਿਰ ਤੁਸੀਂ ਤੁਸੀਂ ਸੁਪਨਾ ਵੀ ਨਹੀਂ ਲੈ ਸਕਦੇ, ਠੀਕ ਹੈ ਨਾ? ਹੁਣ ਮੈਂ ਮੰਨ ਲਓ ਐਵੇਂ ਮੂੰਹ ਸਵੇਰੇ ਉੱਠ ਕੇ ਐਵੇਂ ਇੱਧਰ ਉੱਧਰ ਦਾ ਕਿਸੇ ਦਾ ਸੁਪਨਾ ਲੈਣਾ, ਇੱਦਾਂ ਤਾਂ ਹੋ ਨਹੀਂ ਸਕਦਾ।
2: ਹਾਂ,
1: ਮੈਂ ਉਹੀ ਚੀਜ਼ ਦਾ ਲਊਂਗਾ, ਅੱਖਾਂ ਖੁੱਲੀਆਂ ਦੇ ਨਾਲ ਜਿਹੜਾ ਲਊਂਗਾ ਉਹ ਇਹੋ ਹੀ ਲਊਂਗਾ ਜਿਹੜਾ ਕਿ ਮੈਨੂੰ ਲੱਗਦਾ ਹੋਊਗਾ ਅੰਦਰ ਆਤਮਾ ਨੂੰ ਕਿ ਮੈਂ ਕਰ ਸਕਦਾ ਕਦੀ,
2: ਜਾਂ ਮੇਰੇ ਬਹੁਤ ਹੋਵੇ,
1: ਹਾਂ ਵੀ ਜਾਂ ਕੈਪੇਬਿਲਿਟੀ ਹੈਗੀ ਆ ਜਾਂ ਮੈਂ ਮਿਹਨਤ ਕਰ ਸਕਦਾ। ਉਹ ਜੇ ਉਹ ਲੈਣ ਡੇ ਆ ਤੇ ਉਹ ਫਿਰ ਕਰਨ ਡੇ ਆ, ਤੇ ਉਹ ਕਰਨ ਡੇ ਆ ਆਪਣੀ ਮਿਹਨਤ ਨਾਲ ਵੀ ਕਰਨ ਡੇ।
2: ਬਾਕੀ ਮੈਨੂੰ ਨਾ ਅੰਦਰ ਟੂ ਐਡ ਟੂ ਯੋਰ ਪੁਆਇੰਟ ਕਿ ਜੋ ਵੀ ਸਾਨੂੰ ਸੁਣ ਰਿਹਾ ਤੇ ਜੇ ਲੱਗਦਾ ਕਿ ਸਾਡੀਆਂ ਗੱਲਾਂ ਵਧੀਆ ਲੱਗਦੀਆਂ, ਹਨਾ, ਤੇ ਇੱਕ ਸਲਾਹ ਇਹ ਹੈ ਕਿ ਅੱਜ ਦੇ ਟਾਈਮ ਦੇ ਅੰਦਰ ਦੇਖੀ ਪਰਖੀ ਚੀਜ਼ ਆ ਸੈਲਫ ਐਕਸਪੀਰੀਅੰਸ ਤੋਂ ਕਿ ਜਿੰਨਾ ਵੱਡਾ ਤੁਸੀਂ ਵਿਜ਼ਨ ਰੱਖ ਸਕਦੇ ਹੋ ਰੱਖੋ, ਐਂਡ ਜੋ ਨਹੀਂ ਸਮਝ ਆਉਂਦਾ ਉਹਦੇ ਲਈ ਵੀ ਭਾਵੇਂ ਰੱਖ ਲਓ, ਕਿਉਂਕਿ ਐਜੂਕੇਸ਼ਨ ਤੁਹਾਡੇ ਹੁਣ ਹੱਥਾਂ 'ਚ ਆ, ਤੁਸੀਂ ਕੁਛ ਵੀ ਕਰਨਾ ਚਾਹੁੰਦੇ ਹੋ ਤੁਹਾਨੂੰ ਸਿਰਫ ਇੱਕ ਦਿਨ ਇੱਕ ਰਾਤ ਦੇਣ ਦੀ ਜ਼ਰੂਰਤ ਹੈ, ਐਂਡ ਪੂਰਾ ਚੰਗੇ ਤਰੀਕੇ ਨਾਲ ਉਹਨੂੰ ਤੁਸੀਂ ਉਸ ਲੈਵਲ ਦਾ ਰਿਸਰਚ ਕਰ ਲਉਂਗੇ ਜਿੰਨਾ ਸ਼ਾਇਦ ਅੱਜ ਤੋਂ ਬਹੁਤਾ ਮੈਂ ਪਿੱਛੇ ਨਹੀਂ ਜਾਊਂਗਾ ਪਰ 3-4 ਸਾਲ ਪਹਿਲਾਂ ਤੁਹਾਨੂੰ ਸ਼ਾਇਦ 6-7 ਮਹੀਨੇ ਦਾ ਸਮਾਂ ਲੱਗ ਜਾਂਦਾ ਹੋਵੇਗਾ। ਤੁਸੀਂ ਕੋਈ ਕੰਮ ਸ਼ੁਰੂ ਕਰਨਾ ਚਾਹੁੰਦੇ ਹੋ, ਤੁਸੀਂ ਉਹਦੇ ਬਾਰੇ ਜਿਸ ਤਰ੍ਹਾਂ ਦੀ ਵੀ ਨੌਲੇਜ ਲੈਣਾ ਚਾਹੁੰਦੇ ਹੋ, ਉਹਦੇ ਉਸ ਕੰਮ ਤੋਂ ਰਿਲੇਟਡ ਨੈਟਵਰਕਿੰਗ ਕਰਨਾ ਚਾਹੁੰਦੇ ਹੋ ਕਿ ਉਸ ਹੀ ਏਰੀਆ ਦੇ ਅੰਦਰ ਹੋਰ ਕਿੰਨੇ ਕੁ ਲੋਕ ਕੰਮ ਕਰ ਰਹੇ ਨੇ ਜਿਹੜੇ ਤੁਹਾਡੀ ਹੈਲਪ ਕਰ ਸਕਦੇ, ਲਿੰਕਡਇਨ AI ਤੁਹਾਡੀ ਉੱਧਰ ਹੈਲਪ ਕਰ ਸਕਦਾ, ਮਤਲਬ ਦੇਰ ਇਜ਼ ਟੂ ਮੱਚ ਆਊਟ ਦੇਰ, ਸੋ ਬੈਕ ਨਹੀਂ ਰਹਿਣਾ,
1: ਮਤਲਬ ਵਟ ਯੂ ਥਿੰਕ ਜਸਟ ਗੋ ਫੋਰ ਇਟ। ਕਦੀ ਵੀ ਇਹ ਸੋਚ ਕੇ ਨਹੀਂ ਪਿੱਛੇ ਹਟ ਜਾਣਾ ਕਿ ਯਾਰ ਇਹਦਾ ਇੱਦਾਂ ਕਿੱਦਾਂ ਹੋਊਗਾ, ਇਹਦਾ ਉੱਦਾਂ ਕਿੱਦਾਂ ਹੋਊਗਾ, ਜੇ ਤੁਸੀਂ ਸੋਚਣ ਡੇ ਯਾਰ। ਆਪਾਂ ਤੇ ਹਮੇਸ਼ਾ ਇਹੋ ਹੀ ਕਹੀਦਾ, ਵੈਸੇ ਤੇ ਆਪਣੀ ਚਲੋ ਮੰਨੀ ਸੁਣੀ ਕਿੰਨੇ ਆ, ਪਰ ਜੇ ਫਿਰ ਵੀ ਜੇ ਕੋਈ ਮੰਨਣ ਸੁਣਨ ਡਿਆ ਵਾ ਤੇ ਜੇ ਉਹ ਮੰਨ ਲਈ ਨਾ, ਫਿਰ ਇੱਕ ਗੱਲ ਹੈਗੀ ਕਿ ਉਹ ਭਰਾਵਾਂ ਨੂੰ ਯਾਦ ਰੱਖੂਗਾ।
2: ਹਾਂ,
1: ਸਿਰਫ ਇਹ ਗੱਲ ਕਰਨੀ ਆ, ਕੁਛ ਨੀ ਕਰਨਾ, ਸਿਰਫ ਇੰਨਾ ਕਰਨਾ ਕਿ ਜੋ ਜੀ ਕਰਨ ਡਿਆ ਉਹ ਕਰਨਾ ਵਾ ਤੁਸੀਂ, ਚਾਹੇ ਉਹ ਤੋਂ ਸਿੱਖੋ, ਉਹ ਵੀ ਨੀ ਮਾੜੀ ਗੱਲ ਕਿ ਉਹ ਗਲਤ ਹੋ ਜੇ, ਐਟਲੀਸਟ ਉਹ ਤੋਂ ਸਿੱਖ ਲਿਆ,
2: ਕੁਛ ਖਰਾਬ ਹੀ ਹੋ ਜਾਏਗਾ,
1: ਪਰ ਜੇ ਕਰਨਾ ਤੇ ਫਿਰ ਉਹਨੂੰ ਕੰਟੀਨਿਊ ਰੱਖੋ, ਉਤੋਂ ਸਿੱਖ ਕੇ ਉਹ ਗਲਤੀ ਨਾ ਕਰੋ ਪਰ ਦੁਬਾਰਾ ਉਹਦੇ ਅੱਗੋਂ ਵਧੋ। ਇਹ ਨਹੀਂ ਕਿ ਗਲਤੀ ਹੋ ਗਈ ਤੇ ਉਹਨੂੰ ਉੱਥੇ ਛੱਡ ਦਿਓ, ਮਤਲਬ ਕਰੋ, ਤੁਸੀਂ ਪੱਕੀ ਗੱਲ ਇੱਕ ਦਿਨ ਐਕਸੀਡ ਕਰੋਗੇ।
2: ਬਿਲਕੁਲ,
1: ਇੱਦਾਂ ਨਹੀਂ ਹੋ ਸਕਦਾ ਕਿ ਤੁਸੀਂ ਬੈਕ ਕਰ ਜਾਓ ਉੱਥੋਂ, ਜੇ ਕਰ ਗਏ ਤੇ ਫਿਰ ਉਹ ਤੁਹਾਡੀ ਗਲਤੀ ਮੰਨੀ ਜਾਊਗੀ, ਪਰ ਇਹ ਫਿਰ ਕਿਸਮਤ ਨੂੰ ਨਾ ਕਿਹੋ ਵੀ ਕਿਸਮਤ ਨੇ ਨਹੀਂ ਸਾਥ ਦਿੱਤਾ।
2: ਹਾਂ, ਨਹੀਂ ਇੱਕ ਵਾਰੀ ਮਤਲਬ ਬੰਦਾ,
1: ਤੁਸੀਂ ਇਹ ਸੋਚ ਕੇ ਚੱਲੋ ਵੀ ਨਾ ਦੇਵੇ ਕਿਸਮਤ ਸਾਥ, ਮੈਂ ਕਰੂੰਗਾ।
2: ਉਹ ਨਾ ਇੱਕ ਬਹੁਤ ਘੈਂਟ, ਅਗੇਨ ਜਿਹੜੇ ਵੀ ਸੁਣ ਰਹੇ ਆ ਜਾ ਕੇ ਸਰਚ ਕਰਨਾ, ਟੈਡੀ ਰੂਜ਼ਵੈਲਟ ਨਾਮ ਦਾ ਇੱਕ ਆਦਮੀ ਆ, ਬਹੁਤ ਨਾਮੀ ਸ਼ਖਸ ਆ ਕਿਉਂਕਿ ਉਹ ਅਮੈਰੀਕਾ ਦਾ ਪ੍ਰੈਜ਼ੀਡੈਂਟ ਰਿਹਾ, ਪਰ ਉਹ ਅਮੈਰੀਕਾ ਦਾ ਉਸ ਸਮੇਂ ਪ੍ਰੈਜ਼ੀਡੈਂਟ ਰਿਹਾ ਜਦੋਂ ਅਮੈਰੀਕਾ ਦੇ ਅੰਦਰ ਬਹੁਤ ਮੇਜਰ ਚੇਂਜਸ ਆਏ ਇਨ ਟਰਮਸ ਆਫ ਇੰਡਸਟਰੀਅਲ ਰੈਵੋਲਿਊਸ਼ਨ। ਸੋ ਉਹਦੇ ਦਿੱਤੇ ਹੋਏ ਕਾਫੀ ਡਿਸੀਜਨਸ ਤੇ ਉਹਦੀ ਜਿਹੜੀ ਉਹਨੇ ਜ਼ਿੰਦਗੀ ਜੀ ਆ ਉਹ ਕਾਫੀ ਜ਼ਿਆਦਾ ਤੁਹਾਨੂੰ ਤੇ ਮੈਨੂੰ ਆ ਕੇ ਛੂੰਹਦੀ ਹੈ ਇਨਡਾਇਰੈਕਟਲੀ ਵੀ, ਕਿਉਂਕਿ ਕੈਪੀਟਲਿਜ਼ਮ ਵਗੈਰਾ ਐਂਡ ਆਲ, ਕਾਫੀ ਇੰਪੈਕਟਫੁਲ ਆਦਮੀ ਸੀ। ਉਸਦੇ ਨਾ ਬਹੁਤ ਲੰਬੀ ਇੱਕ ਸਪੀਚ ਆ, ਉਸਦਾ ਇੱਕ ਛੋਟਾ ਜਿਹਾ ਟੋਟਾ ਬਹੁਤ ਮਸ਼ਹੂਰ ਆ, ਉਹਦਾ ਨਾਮ ਹੈ ਮੈਨ ਇਨ ਦਾ ਅਰੀਨਾ। ਤੇ ਉਸਦਾ ਮੈਂ ਤੁਹਾਨੂੰ ਇੱਕ ਉਦਾਂ ਟਰਾਂਸਲੇਸ਼ਨ ਜੀ ਦੱਸ ਦਵਾਂ ਤੇ ਉਹ ਬੇਸਿਕਲੀ ਉਹਦੇ ਅੰਦਰ ਉਹ ਸਪੀਚ ਦੇ ਅੰਦਰ ਉਹ ਮੈਨ ਇਨ ਦਾ ਅਰੀਨਾ ਬੋਲਦਾ ਕਿ ਜਿਹੜਾ ਬੰਦਾ ਅਰੀਨਾ ਆਪਾਂ ਅਖਾੜਾ ਕਹਿ ਲਈਏ ਕਹਿ ਲਓ ਹਨਾ ਜਿਹੜਾ ਬੰਦਾ ਨਾ ਮਤਲਬ ਕਹਿੰਦਾ ਕਿ ਦੁਨੀਆਂ ਦੇ ਅੰਦਰ ਜਿਹੜਾ ਅਖਾੜੇ ਚ ਖੜਾ ਆਦਮੀ ਹੈ ਨਾ ਜਿਹੜਾ ਇਸ ਵਕਤ ਹਾਰਡਸ਼ਿਪਸ ਨਾਲ ਨਜਿੱਠ ਰਿਹਾ ਜਿਸਨੂੰ ਸਮਾਂ ਜਾਂ ਉਹਦੇ ਓਪੋਨੈਂਟ ਉਹਨੂੰ ਕੁੱਟ ਰਹੇ ਨੇ ਮਾਰ ਰਹੇ ਨੇ ਲਹੂ ਲਹਾਨ ਹੋਇਆ ਪਿਆ ਮਿੱਟੀਓ ਮਿੱਟੀ ਹੋਇਆ ਪਿਆ ਪਸੀਨੋ ਪਸੀਨੀ ਹੋਇਆ ਪਿਆ ਉਸਦੀ ਹੀ ਵਾਹ ਵਾਹ ਹੋਣੀ ਚਾਹੀਦੀ ਹੈ ਨਾ ਕਿ ਉਹ ਲੋਕਾਂ ਦੀ ਜਿਹੜੇ ਉਸ ਅਰੀਨਾ ਦੇ ਬਾਹਰ ਬੈਠੇ ਤਾੜੀਆਂ ਮਾਰਦੇ ਪਏ ਜਾਂ ਫਿਰ ਉਹਨੂੰ ਨਿੰਦਦੇ ਪਏ ਆ ਕਿ ਯਾਰ ਇੱਦਾਂ ਨਹੀਂ ਕਰਨਾ ਸੀ ਇੱਦਾਂ ਕਰਨਾ ਸੀ ਜਾਂ ਫਿਰ ਖੁਸ਼ ਹੋ ਰਹੇ ਨੇ ਕਿ ਉਹ ਹਾਰਦਾ ਪਿਆ ਜਾਂ ਫਿਰ ਰੋਂਦੇ ਪਏ ਨੇ ਕਿ ਯਾਰ ਇਹ ਹਾਰਦਾ ਪਿਆ ਸਿਰਫ ਤੇ ਸਿਰਫ ਜੋ ਬੰਦਾ ਵਾਕੇ ਹੀ ਕਿਸੇ ਚੀਜ਼ ਨੂੰ ਬਰਦਾਸ਼ਤ ਕਰ ਰਿਹਾ ਉਸਦੀ ਵਾਹ ਵਾਹੀ ਹੋਣੀ ਚਾਹੀਦੀ ਸੋ ਬਰਦਾਸ਼ਤ ਕਰਨਾ ਜ਼ਰੂਰੀ ਆ ਤੇ ਇਹੀ ਸਾਡਾ ਅੱਜ ਦਾ ਸਾਡਾ ਟੈਡ ਟਾਕ ਵਾਲੀ ਜਿਹੜੀ ਹੁੰਦੀ ਹੈ ਨਾ ਸਾਡੀ ਕਿ ਅਸੀਂ ਸਲਾਹ ਦੇਵਾਂਗੇ ਉਹ ਇਹੀ ਸੀ
1: ਬਿਲਕੁਲ ਤੇ ਜ਼ਰੂਰੀ ਆ ਹਰ ਇੱਕ ਲਾਈਫ ਦੇ ਪਾਰਟ ਦੇ ਵਿੱਚ ਬਰਦਾਸ਼ਤ ਕਰਨਾ ਬਰਦਾਸ਼ਤ ਤੋਂ ਬਿਨਾਂ ਤੁਸੀਂ ਸਰਵਾਈਵਲ ਔਖਾ ਤੇ ਜੇ ਆਪਾਂ ਅਗਲੀ ਗੱਲ ਕਰ ਲਈਏ ਤੇ ਔਜਲਾ ਸੀਜ਼ਨ 1 ਜਿਹੜਾ ਕਿ ਰਿਲੀਜ਼ ਹੋਈ ਆ ਈਪੀ ਜਿਹੜੀ ਕਿ ਆ ਪਿਛਲੇ ਮਹੀਨੇ 25 ਸਤੰਬਰ ਨੂੰ ਰਿਲੀਜ਼ ਹੋਈ ਜਿਹਦੇ ਵਿੱਚ 5 ਟੋਟਲ ਟਰੈਕ ਆਏ ਅਸ਼ਕੇ ਆਇਆ ਔਜਲਾ ਸੀਜ਼ਨ ਆਇਆ ਵਾ ਫਿਰ ਸਟ੍ਰੇਟ ਅਪ ਆਇਆ ਰੈਪ ਕਿੱਲਾ ਆਇਆ ਜਿਹੜਾ ਕਿ ਫੇਵਰੇਟ ਹੈ ਕ੍ਰਿਸ਼ਨਾ ਜੀ ਦਾ ਰੈਪ ਇੱਕ ਰੀਅਲ ਬੈਡਮੈਨ ਆਇਆ ਵਾ
2: ਰੀਅਲ ਬੈਡਮੈਨ ਵੀ
1: ਹਾਂ ਦੈਟਸ ਗੁੱਡ ਤੇ ਪਰ ਮੇਰਾ ਜਿਹੜਾ ਸਾਰਿਆਂ 'ਚੋਂ ਵਧੀਆ ਮੁਲਾਦਾ ਔਜਲਾ ਸੀਜ਼ਨ
2: ਅੱਛਾ
1: ਹਾਂ
2: ਘੈਂਟ ਆ
1: ਉਹ ਘੈਂਟ ਆ ਹੁਣ ਤੱਕ ਦੇ ਜਿਹੜਾ ਜ਼ਿਆਦਾ ਚੱਲਿਆ ਵਾ ਗਾਣਾ ਜਿਹਨੂੰ ਕਿ ਓਬਵੀਅਸਲੀ ਜਦੋਂ ਇਹਨਾਂ ਦੇ ਗਾਣੇ ਆਉਂਦੇ ਨੇ ਤੇ ਉਹ ਮਿਲੀਅਨਸ 'ਚ ਜਾਂਦੇ ਨੇ ਤੇ ਸਭ ਤੋਂ ਜਿਹੜਾ ਜ਼ਿਆਦਾ ਚੱਲਿਆ ਵਾਲਾ ਉਹ ਅਸ਼ਕੇ ਆ ਦੂਜੇ ਨੰਬਰ ਤੇ ਜਿਹੜਾ ਔਜਲਾ ਸੀਜ਼ਨ ਆਉਂਦਾ ਫਿਰ ਸਟ੍ਰੇਟ ਅਪ ਆਉਂਦਾ ਫਿਰ ਰੈਪ ਕਿੱਲਾ ਆਉਂਦਾ ਤੇ ਫਿਰ ਆਉਂਦਾ ਰੀਅਲ ਬੈਡਮੈਨ
2: ਓਕੇ ਅੱਛਾ ਮੈਨੂੰ ਸੀਗਾ ਵੈਸੇ ਕਿ ਰੀਅਲ ਬੈਡਮੈਨ ਤੇ ਰੈਪ ਕਿੱਲਾ ਜ਼ਿਆਦਾ ਬੈਟਰ ਚੱਲੇ ਹੋਣਗੇ
1: ਕਈ ਵਾਰੀ ਨਾ ਇੱਦਾਂ ਹੁੰਦਾ ਵਾ ਕ੍ਰਿਸ਼ਨਾ ਜੀ ਜਿਹੜੇ ਓਦਾਂ ਜ਼ਿਆਦਾ ਬੈਟਰ ਲੱਗਦੇ ਆ ਉਹ ਚੱਲੇ ਘੱਟ ਹੁੰਦੇ ਆ
2: ਫੀਡਬੈਕ ਪਵਾ ਸਕਦੇ ਹੋ ਪਵਾਇਓ ਯਾਦ ਆ ਇੱਕ ਐਲਸਵੈਨੋ ਗਾਣਾ ਕੀਤਾ ਸੀ ਜਦੋਂ ਦਿਲਜੀਤ ਨੇ ਤੇ ਜਦੋਂ ਗਾਣਾ ਆਇਆ ਸੀ ਨਾ ਤੇ ਮੈਂ ਵੇਖਦੀ ਕਿਹਾ ਮੈਂ ਕਿਹਾ ਇਹ ਤਾਂ ਜਮਾਂ ਹੀ ਪੀਕੀ ਬਲਾਈਂਡਰ ਬਣਾਇਆ ਤੇ ਅਲਟੀਮੇਟਲੀ ਉਹ ਕਾਫੀ ਲੋਕਾਂ ਨੂੰ ਬਾਅਦ ਚੋਂ ਲੱਗਾ ਯਾਰ ਇਹ ਤਾਂ ਪੀਕੀ ਬਲਾਈਂਡਰ ਵਰਗੀ ਵਾਈਬ ਦਿੱਤੀ ਆ ਹਨਾ ਤੇ ਫਿਰ ਮੁੜ ਕੇ ਦਿਲਜੀਤ ਨੇ ਕਿਸੇ ਇੰਟਰਵਿਊ 'ਚ ਵੀ ਕਿਹਾ ਕਿ ਮੈਂ ਪੀਕੀ ਬਲਾਈਂਡਰ ਸੀਰੀਜ਼ ਵੇਖੀ ਮੈਨੂੰ ਬੜਾ ਚਾਹ ਜਾ ਚੜਿਆ ਵੇਖ ਕੇ ਤੇ ਮੈਂ ਬਹੁਤ ਪੈਸਾ ਲਾ ਤਾ ਵੀਡੀਓ ਤੇ ਜੇ ਤੁਸੀਂ ਆ ਅਸ਼ਕੇ ਦੀ ਵੇਖੋਗੇ ਨਾ ਵੀਡੀਓ ਤੇ ਉਹ ਟੋਟਲੀ ਫਰੋਮ ਦਾ ਵਰਲਡ ਆਫ ਜੈਂਟਲਮੈਨ
1: ਕੈਮਰਾ ਵੀ ਕਹਿੰਦੇ ਨੇ ਉਹ ਯੂਜ ਕੀਤਾ ਗਿਆ
2: ਜੋ ਜੈਂਟਲਮੈਨ ਦੇ ਅੰਦਰ ਯੂਜ ਕੀਤਾ ਗਿਆ ਜੈਂਟਲਮੈਨ ਇੱਕ ਵੈਸੇ ਫਿਲਮ ਵੀ ਹੈ ਮੈਥਿਊ ਮੈਕਕੋਨਹੀ ਦੀ ਬਹੁਤ ਘੈਂਟ ਫਿਲਮ ਹੈ ਦੇਖਿਓ ਜ਼ਰੂਰ ਪਰ ਉਹ ਫਿਲਮ ਇੰਨੀ ਮਸ਼ਹੂਰ ਹੋਈ ਕਿ ਉਹਦੇ ਉੱਪਰ ਬਾਅਦ ਚੋਂ ਇੱਕ ਸੀਰੀਜ਼ ਹੀ ਬਣੀ ਹੈ ਜੈਂਟਲਮੈਨ ਨਾਮ ਦੀ ਉਸਦਾ ਲੀਡ ਐਕਟਰ ਕੌਣ ਹੈ ਮੈਨੂੰ ਪਤਾ ਨਹੀਂ ਨਵਾਂ ਜਿਹਾ ਐਕਟਰ ਹੈ ਬ੍ਰਿਟਿਸ਼ ਐਕਟਰ ਹੈ ਬ੍ਰਿਟਿਸ਼ ਕ੍ਰੀਏਟਰ ਦੀ ਬਣਾਈ ਹੋਈ ਫਿਲਮ ਹੈ ਗਾਏ ਰਿਚੀ ਨਾਮ ਦਾ ਬੰਦਾ ਉਸਦੀ ਕੋਈ ਵੀ ਫਿਲਮ ਚੱਕ ਕੇ ਵੇਖ ਲਓ ਉਹ ਨਾ ਬਨੀ ਪਤਾ ਕਿਸ ਚੀਜ਼ ਲਈ ਜਾਣਿਆ ਜਾਂਦਾ ਜਿਹੜਾ ਗਾਏ ਰਿਚੀ ਹੈ ਜਿਹੜਾ ਡਾਇਰੈਕਟਰ ਹੈ ਜੈਂਟਲਮੈਨ ਦਾ ਉਹ ਜਾਣਿਆ ਜਾਂਦਾ ਆਪਣੇ ਇੱਕ ਤਾਂ ਉਹਦੀ ਕਹਾਣੀਆਂ 'ਚ ਜ਼ਿਆਦਾਤਰ ਹੁੰਦੇ ਮੇਲ ਕਿਰਦਾਰ ਹੀ ਹੈ ਫੀਮੇਲ ਕਿਰਦਾਰ ਬਹੁਤੇ ਨਹੀਂ ਹੁੰਦੇ
1: ਓਕੇ
2: ਅਤੇ ਦੂਸਰਾ ਇਹ ਕਿ ਉਹ ਜਾਣਿਆ ਜਾਂਦਾ ਆਪਣੇ ਮੇਲ ਕਿਰਦਾਰਾਂ ਨੂੰ ਫੈਸ਼ਨੇਬਲੀ ਬਹੁਤ ਜ਼ਿਆਦਾ ਘੈਂਟ ਤਿਆਰ ਕਰਨ ਲਈ ਅਤੇ ਉਹ ਚੀਜ਼ ਵੀ ਕਿਉਂਕਿ ਉਸ ਗਾਣੇ ਦੇ ਅੰਦਰ ਪੈਰੇ 3 ਨੇ ਪਰ ਔਜਲੇ ਨੇ ਮੇਰੇ ਖਿਆਲ ਨਹੀਂ ਤਾਂ 10 ਤੋਂ 12 ਆਊਟਫਿੱਟਾਂ ਚੇਂਜ ਕੀਤੀਆਂ ਐਂਡ ਆਲਮੋਸਟ ਐਵਰੀ ਆਊਟਫਿੱਟ ਇਜ਼ ਵੈਰੀ ਗੁੱਡ ਅਤੇ ਬਹੁਤਾ ਟਾਈਮ ਨਾਲ ਲੈਂਦੇ ਹੋਏ ਤੁਹਾਨੂੰ ਗਾਣਾ ਹੀ ਸੁਣਾ ਦਿੰਦੇ ਯਾਰ ਹੈ ਨਾ ਆਪਾਂ ਤਾਂ ਗੱਲਾਂ ਕਰੀ ਜਾਵਾਂਗੇ ਆਏ

0: ਲੇਟੈਸਟ ਸੌਂਗਸ
1: ਦੇ ਲੇਟੈਸਟ ਐਲਬਮ ਈਪੀ ਸੌਂਗਸ ਨੂੰ ਲੈ ਲਈਏ ਜੇ ਤੇ ਤੁਸੀਂ ਦੱਸਣਾ ਵਾ ਜੀ ਤੁਹਾਡਾ ਕਿਹੜਾ ਵਾ
0: ਤੁਸੀਂ ਵੀ ਸਾਨੂੰ ਯਾਰ ਮੈਸੇਜ ਮੁਸੇਜ ਕਰੋ ਤੁਹਾਨੂੰ ਕਿੰਨੀ ਵਾਰੀ ਕਿਹਾ ਮੰਡੇ ਤੋਂ ਵੀਰਵਾਰ ਕਿਸੇ ਵੀ ਟਾਈਮ ਮੈਸੇਜ ਪਾ ਲਿਆ ਕਰੋ
1: ਯਾ ਬॉयਜ਼ ਮੀਟ ਅਪ ਦੈਟਸ ਨਾਟ ਫੇਅਰ ਯੂ ਨੋ
0: ਪਲੀਜ਼ ਡੂ ਇਟ
1: ਅਸੀਂ
0: ਅਸੀਂ ਮਿਹਨਤ ਵਾਲੀ ਗੱਲ ਹੀ ਵਰਜ਼ੇ ਪਲੀਜ਼ ਸਾਂਝੀ ਮੈਲਬਨ ਚ ਸਾਡੇ ਲਈ ਮੈਸੇਜ ਪਾਓ
1: ਬਹੁਤ ਬਹੁਤ ਆਪਣਾ ਨਿਰਵੈਰ ਪੰਨੂ ਦਾ
0: ਮੈਂ ਡੂਇਟ ਲਗਾਉਂਗਾ ਨਾ ਪਿਛਲੇ ਵੀ ਡੂਇਟ ਚੱਲੇ
1: ਸ਼ਿਰਪਾ ਗੋਇਲ ਨਾਲ ਚਲਾਓ
0: ਸ਼ਿਪਰਾ ਗੋਇਲ ਦਾ ਨਾਲ ਵੈਨ ਕਲੀਫ ਤੇ ਮੇਰੇ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਇਹ ਗਾਣਾ ਸੁਣ ਕੇ ਜੇ ਸਾਡੀ ਭਾਬੀ ਕਵੇ ਕਿ ਵੈਨ ਕਲੀਫ ਦਾ ਕੋਈ ਕੀ ਕਹਿੰਦੇ ਜੁਐਲਰੀ ਆਈਟਮ ਲੈ ਦਿਓ ਫਿਰ ਲੈ ਦਿਓ ਯਾਰ ਵਾਧੂ ਪੈਸਾ ਕਮਾਇਆ ਤੁਸੀਂ ਸਾਰਿਆਂ ਨੇ ਓਕੇ ਬਾਏ ਬਾਏ

0: ਲੈਟਸ ਮੇਕ ਦਾ ਮਾਰਨਿੰਗ ਸਨਸ਼ਾਈਨ ਬ੍ਰਾਈਟ। ਹਾਂਜੀ ਰੇਡੀਓ, ਹਾਂਜੀ 1674 AM ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਕ੍ਰਿਸ਼ਨਾ। ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ, ਹਾ ਹਾ ਹਾ ਹਾ ਕਰਨ ਦਾ, ਬੱਚਿਆਂ ਦੇ ਚੁਟਕਲਿਆਂ ਤੇ ਮੈਨੂੰ ਜ਼ਲੀਲ ਕਰਨ ਦਾ, ਬੱਚਿਆਂ ਦਾ ਆਪਣੀ ਬੁਝਾਰਤਾਂ ਦੇ ਥਰੂ, ਤੇ ਇਹ ਸਭ ਕੁਝ ਵੇਖਣ ਲਈ ਅੱਜ ਪ੍ਰਤਿਅਕਸ਼ ਸਾਡੇ ਸਾਹਮਣੇ ਨੇ ਨੋਨੀਆ ਜੀ।
1: ਸਤਿ ਸ਼੍ਰੀ ਅਕਾਲ, ਆਦਾਬ, ਸਲਾਮ, ਨਮਸਤੇ ਸਾਰਿਆਂ ਨੂੰ। ਫਰਾਈਡੇ ਮਾਰਨਿੰਗ ਦੀਆਂ ਬਹੁਤ ਬਹੁਤ ਮੁਬਾਰਕਾਂ। ਉਮੀਦ ਕਰਦੇ ਹਾਂ ਤੁਹਾਡਾ ਫਰਾਈਡੇ ਬਹੁਤ ਸੋਹਣਾ ਚੜ੍ਹ ਚੁੱਕਿਆ ਹੋਊਗਾ। ਆਸ ਕਰਦੇ ਹਾਂ ਕਿ ਬਹੁਤ ਸੋਹਣਾ ਗੁਜ਼ਰੂਗਾ ਵੀ, ਡੈਫੀਨੇਟਲੀ ਗੁਜ਼ਰੂਗਾ, ਕਿਉਂਕਿ ਅਸੀਂ ਆਸ ਤੇ ਅਰਦਾਸ ਹੀ ਸਿਰਫ਼ ਔਰ ਸਿਰਫ ਬਿਹਤਰ ਔਰ ਬਿਹਤਰ ਦੀ ਕਰਦੇ ਹਾਂ, ਔਰ ਜਿਸ ਚੀਜ਼ ਦੀ ਅਰਦਾਸ ਕਰਦੇ ਹਾਂ ਉਹੀ ਚੀਜ਼ ਸਾਨੂੰ ਮਿਲਦੀ ਹੈ। ਇਸ ਲਈ ਕਹਿੰਦੇ ਨੇ ਕਿ ਹਮੇਸ਼ਾ ਚੰਗਾ ਚੰਗਾ ਮੂੰਹ ਚੋਂ ਕੱਢੋ ਤਾਂ ਕਿ ਚੰਗੀਆਂ ਚੰਗੀਆਂ ਚੀਜ਼ਾਂ ਤੁਹਾਨੂੰ ਮਿਲਣ। ਸੋ ਅਸੀਂ ਅਰਦਾਸ ਕਰਕੇ ਆਏ ਸੀ ਚੰਗੇ ਚੰਗੇ ਦੀ, ਅਤੇ ਸਾਨੂੰ ਅੱਗੋਂ ਮਿਲ ਗਏ ਨੇ ਚੰਗੇ ਚੰਗੇ ਪਿਆਰੇ ਪਿਆਰੇ ਨੰਨੇ ਮੁੰਨੇ ਬੱਚੇ। ਹੁਣ ਦੱਸੋ ਤੁਸੀਂ ਕਿੱਦਾਂ ਕਿੱਦਾਂ ਰਜਿਸਟ ਕਰ ਸਕਦੇ ਹੋ ਦਿਨ ਨੂੰ ਵਧੀਆ ਨਾ ਬਣਾਉਣ ਤੋਂ।
0: ਹਾਂ, ਬੜੀ ਸਹੀ ਗੱਲ ਕੀਤੀ ਹੈ ਨਾ, ਕਿ ਇੰਨੀ ਜ਼ਿਆਦਾ ਪੋਜ਼ਿਟਿਵ ਜੀ ਜਦੋਂ ਮੋਟੀਵੇਸ਼ਨ ਦੇ ਨਾਲ ਅਤੇ ਪੋਜ਼ਿਟਿਵ ਹਾਸੇ ਠੱਠੇ ਨਾਲ, ਉਹ ਵੀ ਬੱਚੇ ਜਦੋਂ ਬੱਚੇ ਮਨ ਕੇ ਸੱਚੇ ਭਗਵਾਨ ਕਾ ਰੂਪ ਐਂਡ ਉਹ ਸਾਰੇ ਡਾਇਲੋਗ ਜੋ ਬੱਚੇ ਦੇ ਜੱਜਦੇ ਨੇ ਉਹ ਸਾਰੇ ਮੈਂ ਲਗਾਉਂਦੇ ਹੋਏ ਕਵਾਂਗਾ ਕਿ ਲੈਟਸ ਗੋ, ਲੈਟਸ ਡਾਈਵ ਇਨ ਟੂ। ਬੱਚਿਆਂ ਦੇ ਸਕੂਲ ਸ਼ੂਲ ਸ਼ੁਰੂ ਹੋ ਗਿਆ ਤਾਂ ਆਪਾਂ ਕੋਸ਼ਿਸ਼ ਕਰਨੀ ਹੈ ਕਿ ਸਾਰੇ ਬੱਚਿਆਂ ਨੂੰ ਆਪਾਂ ਲੈ, ਕੋਸ਼ਿਸ਼ ਨਹੀਂ ਗਾਇਸ, ਮੈਂ ਗਾਰੰਟੀਡ ਇੱਦਾਂ ਕਰਾਂਗਾ। ਮੈਂ ਥੋੜ੍ਹਾ ਸਲਿਪ ਆਫ ਟੰਗ ਹੋ ਗਿਆ ਤਾਂ ਸਾਡਾ ਪਹਿਲਾ ਜਿਹੜਾ ਕਾਲਰ ਹੈ ਸਾਡੇ ਨਾਲ ਜਿਹੜਾ ਜੁੜੇਗਾ ਉਹ ਹੋਏਗਾ ਮੰਨਤ ਤੇ ਫਤਿਹ। ਉਹਨਾਂ ਨੂੰ ਲੈਂਦੇ ਹੋ ਔਨ ਏਅਰ, ਤੋਂ ਉਸ ਤੋਂ ਬਾਅਦ ਅਰਨਬ ਤੁਸੀਂ ਔਨ ਏਅਰ ਰਹੋ ਜੀ, ਉਸ ਤੋਂ ਬਾਅਦ ਤੁਹਾਡੀ ਵਾਰੀ ਤੇ ਮੰਨਤ ਤੁਸੀਂ ਔਨ ਏਅਰ ਹੋ।
2: ਸਤਿ
1: ਸ੍ਰੀ ਅਕਾਲ ਭੈਣ ਜੀ ਐਂਡ ਵੀਰੇ ਜੀ।
0: ਫਿਰ ਦੇਗ ਪ੍ਰਸ਼ਾਦ ਖਾ ਲਿਆ?
2: ਜਿੱਦਣ
1: ਕਿੱਦਣ ਪਕੌੜੇ ਪਕੌੜੇ ਬਣੇ ਹੋਣ ਨਾ ਸਵੇਰੇ ਸਵੇਰੇ, ਉਦੋਂ ਚਾਹ ਪਕੌੜੇ ਜਰੂਰ ਲਿਆਇਓ।
0: ਆਹੋ ਥੋੜਾ ਪਹਿਲੇ ਨਿਕਲ ਗਏ ਹੁਣ, ਤੁਸੀਂ ਆਪਣੇ ਰੂਟ ਦੇ ਅੰਦਰ ਘੰਟਾ ਐਡ ਕਰ ਲਓ ਨਾ। ਪਕੌੜੇ ਕੇ ਲਈ ਕੁਛ ਵੀ ਕਰੇਗਾ ਗਾਇਸ। ਫਿਰ ਕੀ ਸੁਣਾਓਗੇ ਸਾਨੂੰ ਅੱਜ?
2: ਅੱਜ ਮੈਂ ਸੁਣਾਉਂਗੀ ਇੱਕ ਬੋਲੀ। ਓਕੇ। ਹੱਸ ਲੋਨੀ ਕੁੜੀਓ, ਖੇਡ ਲੋਨੀ ਕੁੜੀਓ, ਹੱਸ ਲੋਨੀ ਕੁੜੀਓ, ਖੇਡ ਲੋਨੀ ਕੁੜੀਓ, ਹੱਸਣਾ ਖੇਡਣਾ ਰਹਿ ਜਾਊਗਾ ਨੀ ਕੋਈ ਬੂਝੜ ਜਿਹਾ ਜੱਟ ਲੈ ਜਾਊਗਾ, ਨੀ ਕੋਈ
1: ਬੂਝੜ ਜਿਹਾ ਜੱਟ ਲੈ ਜਾਊਗਾ। ਵਾਹ ਜੀ ਵਾਹ,
0: ਵੈਰੀ ਗੁੱਡ, ਵੈਰੀ
1: ਗੁੱਡ।
2: ਪਰ ਤੁਹਾਨੂੰ ਫੈਕਟ ਇੱਕ ਦੱਸਣੀ ਆ।
1: ਓਕੇ।
2: ਤੁਸੀਂ ਐਸਾ ਕਹੋਗੇ ਹਾਏ ਬਹੁਤ ਲੋਕੀ ਹੁਣ ਗਿੱਲੀਆਂ ਲੈਣ ਲੱਗ ਜਿਹੜੀ ਕਾਰ ਆ, ਕਿਉਂਕਿ ਹੁਣ ਜਿਹੜਾ ਪ੍ਰਾਈਸ ਹੈਗਾ ਫਿਊਲ ਦਾ ਉਹ ਹੁਣ ਬਹੁਤ ਜ਼ਿਆਦਾ ਇਨਕਰੀਸ ਹੋ ਗਿਆ ਵਾ, ਤਾਂ ਕਰਕੇ ਲੋਕੀ ਹੁਣ ਬਹੁਤ ਇਲੈਕਟ੍ਰਿਕ ਵਹੀਕਲਸ ਲੈਣ ਲੱਗ ਗਏ।
1: ਥੈਂਕ ਯੂ ਵੈਰੀ ਮਚ, ਮੈਂ ਵੀ ਸੋਚਿਆ ਸਮਝ ਨਹੀਂ ਸੀ ਆਉਂਦਾ, ਪਰ ਥੈਂਕ ਯੂ ਵੈਰੀ ਮਚ ਮਨਤ ਇਹਨਾਂ ਵਧੀਆ ਫੈਕਟ ਸਾਂਝਾ ਕਰਨ ਲਈ।
0: ਮੈਂ ਸੋਚੀ ਪੈ ਗਿਆ, ਮੈਂ ਕਿਹਾ ਆਪਣੀ ਕਾਰ ਜੇ ਮੈਂ ਗਿੱਲੀ ਕਰ ਲੂੰਗਾ ਹੁਣ ਤੇ ਉਹ ਚ ਪੈਟਰੋਲ ਪਵਾਉਣ ਦੀ ਲੋੜ ਨੀ ਪੈਣੀ। ਅੱਛਾ, ਏਦਾਂ ਨੀ ਹੋਊਗਾ,
2: ਬਸ ਆਪਾਂ ਚਾਰਜਰ ਲੈ ਕੇ ਉਹਨੂੰ ਚਾਰਜ ਕਰ ਲੈਣਾ ਤੇ ਚਲਾ
1: ਲੈਣੀ।
0: ਜਾਣਕਾਰੀ ਗੱਡੀਆਂ ਛੱਡੀਆਂ ਬਾਰੇ, ਵੈਰੀ ਗੁੱਡ,
2: ਥੈਂਕ ਯੂ।
0: ਕਰਾਓ ਜੀ ਫਿਰ ਫਤਿਹ ਸਿੰਘ ਨਾਲ ਗੱਲ ਕਰੋ ਜੀ, ਲਿਆਓ
2: ਜੈਗੁਆਰ ਸੀ ਸਾਡੀ ਗੱਡੀ ਦੇ ਸਾਹਮਣੇ ਤੇ ਮੈਨੂੰ ਹੁਣੀ ਇੱਕ ਆਉਡੀ ਦੱਸਦੀ ਆ ਬਹੁਤ ਸੋਹਣੀ ਵਾਲੀ
1: ਕਿਆ ਬਾਤਾਂ ਨੇ ਦੇਖੋ ਜਿਹੜੀਆਂ ਚੀਜ਼ਾਂ ਤੁਸੀਂ ਨੋਟਿਸ ਕਰਦੇ ਹੋ ਨਾ ਉਹੀ ਤੁਹਾਨੂੰ ਮਿਲ ਜਾਂਦੀਆਂ ਹੁੰਦੀਆਂ
2: ਨੇ
0: ਮੈਂ ਬੋਲਰ ਆ ਫਾਸਟ ਮੈਨੂੰ ਤਾਂ ਪਿਚ ਬਹੁਤ ਲੰਮੀ ਚਾਹੀਦੀ ਹੈ ਯਾਰ
1: ਓਹੋ ਵੀਰਾ ਖੁਦ ਵੀ ਤਾਂ ਕਿੱਡਾ ਲੰਬਾ ਹੈ ਨਾ
0: ਨਹੀਂ ਨਹੀਂ ਉਹ ਗਰਾਊਂਡ ਤੋਂ ਵੱਡੀ ਤਾਂ ਪਿਚ ਚਾਹੀਦੀ ਹੈ ਮੈਨੂੰ
1: ਵੀਰੇ ਗੋਡਿਆਂ ਭਾਰ ਚੱਲ ਲਈ ਭੱਜ ਲਈ
0: ਹਾਂ ਯਾਰ ਇੱਦਾਂ ਕਰ ਲੂੰਗਾ ਮੈਂ ਗੋਡਿਆਂ ਵਾਲੇ ਡਾਕਟਰ ਕੋਲ ਹੋ ਕੇ ਆਉਂਦਾ ਉਹਨੂੰ ਪੁੱਛਦਾ ਮੈਂ ਤਾਂ ਸ਼ੂ ਪਾ ਸਕਦਾ ਗੋਡੇ ਦੇ ਕਿ ਨਹੀਂ
2: ਠੀਕ ਆ ਦੇਖਿਓ ਮੈਂ ਤੁਹਾਨੂੰ ਅਸੀਂ ਤੁਹਾਨੂੰ ਬੱਚਿਆਂ ਨੇ ਹਰਾ ਦੇਣਾ ਅਸੀਂ ਬਣਾ ਦਿੰਦੇ
0: ਜਦੋਂ ਮੈਂ ਤੁਸੀਂ ਤੁਸੀਂ ਤਿੰਨ ਸਟੰਪ ਲੈ ਕੇ ਆਣੇ ਘਰੋਂ ਹਨਾ ਮੈਂ ਲੈ ਕੇ ਆਣੇ 12 ਤੇ ਮੈਂ 12 ਸਟੰਪ ਲਾ ਕੇ ਤੁਹਾਨੂੰ 11ਵੇਂ ਤੇ ਆਊਟ ਕਰੂੰ
2: ਨਹੀਂ ਹੋਰ ਕੋਈ ਬੰਦੇ ਨੂੰ ਕਹਿ ਦਿਓ ਕਿਉਂਕਿ ਪਾਪਾ ਨੇ ਬਹੁਤ ਕਾਲੀ ਹੈ ਪਾਪਾ ਨੇ ਹਜੇ ਤੱਕ ਮੈਨੂੰ ਲੈ ਕੇ ਨਹੀਂ ਦਿੱਤੀਆਂ
0: ਓਹੋ ਬਸ ਠੀਕ ਹੈ ਬਸ ਮੈਂ ਆਪਣੀਆਂ ਲੈ ਆਣੀਆਂ ਮੈਚ ਚ ਹੁੰਦੀਆਂ 3 ਸਟੰਪਾਂ ਮੈਂ ਵਰਤ ਲੈਣੀਆਂ 12 ਜਦੋਂ ਤੁਸੀਂ ਬੈਟਿੰਗ ਕਰਨੀ ਆ ਤੇ 12 ਸਟੰਪ ਜਦੋਂ ਮੈਂ ਲਾਤੇ ਨਾ ਤੇ ਫਿਰ ਤੁਸੀਂ ਪਹੁੰਚ ਨਹੀਂ ਪਾਣਾ 12ਵੇਂ ਸਟੰਪ ਤੱਕ ਮੈਂ ਠਾ ਠਾ ਕਰਕੇ ਗਿੱਲੀ ਹੋਣਾ
2: ਸਾਰੇ ਡਲਟਾਂ ਨੂੰ ਮੈਂ ਤੁਹਾਡੇ ਸਾਰੇ ਡਲਟਾਂ ਨੂੰ ਵਿੱਡ ਵਿਕਟ ਮਾਰ ਦੇਣੀ
0: ਆ ਯਾਰ ਇਹ ਤਾਂ ਚੱਲ ਮੇਰੇ ਨਾਲ ਨਾ ਕਰੀ ਯਾਰ ਮੈਂ ਹਜੇ ਪ੍ਰੋਪਰ ਡਲਟ ਨਹੀਂ ਹੋਇਆ ਆਪਾਂ ਮੈਚ ਫਿਕਸਿੰਗ ਕਰ ਲਈ ਆਪਸ ਚ
1: ਆਈ ਲਾਈਕ ਯੂਰ ਬੋਲੀ ਯੂ ਨੋ ਯੂ ਨੇ ਥੋੜੇ ਨੇ ਪਾਪਾ ਬਹੁਤ ਕੋਲੀ ਨੇ ਮੈਂ ਬੜੇ ਦਿਨਾਂ ਬਾਅਦ ਸਭ ਸ਼ਬਦ ਸੁਣੇ ਕੋਲੀ
2: ਜਿਹੜੇ ਵੱਡਿਆਂ ਦੇ ਫੀਲਡਰ ਆ ਜਿਹੜੇ ਅਡਲਟ ਵਾਲੇ ਉਹਨਾਂ ਨੂੰ ਲੱਡੂ ਖਾ ਦੇਣੇ ਆ
0: ਸਿਰਫ ਕਰਨਗੇ ਬੋਲਿੰਗ ਤੇ ਫੀਲਡਿੰਗ ਤੁਹਾਡੀ ਟੀਮ ਕਰੂਗੀ
2: ਯਾਰ
0: ਅੱਛਾ ਮੈਂ ਫਿਰ ਅੰਕਲ ਨਾਲ ਗੱਲ ਕਰੂੰਗਾ ਘੰਟੇ ਪਹਿਲਾਂ ਤੁਸੀਂ ਮਿਲਿਓ ਜਿਸ ਤਰ੍ਹਾਂ ਆਪਾਂ ਫਲਾਈਟ ਫੜਨ ਤੋਂ ਪਹਿਲਾਂ ਜਾਂਦੇ ਨਾ 5-6 ਘੰਟੇ ਪਹਿਲਾਂ ਹੀ ਪਹੁੰਚ ਜਾਂਦੇ 7 ਘੰਟੇ ਪਹਿਲਾਂ ਏਦਾਂ ਹੀ ਆਪਾਂ ਨਾ ਇੱਕ ਦਿਨ ਪਹਿਲਾਂ ਮਿਲਣਾ ਤੁਸੀਂ ਸਾਰੇ ਨਾ ਰੂਲ ਸਾਨੂੰ ਸਮਝਾ ਦੇਣੇ ਆ ਤਾਂ ਕਿ ਆਪਾਂ ਅਗਲੇ ਦਿਨ ਤੱਕ ਸਾਰੇ ਦੇ ਸਾਰੇ ਰੂਲ ਭੁੱਲ ਜਾਈਏ ਠੀਕ ਹੋ ਗਿਆ ਪਤਾ
1: ਦਿਸ ਇਜ਼ ਮਾਈ ਕਾਈਂਡ ਆਫ ਮੈਚ
0: ਅੱਛਾ ਮੌਕੇ ਤੇ ਮੌਕਾ ਹੈ ਵਾਰਦਾਤ ਪਰ ਹੋਗਾ ਚਲੋ ਡਨ ਹੋ ਗਿਆ ਡਨ ਲਿਆਓ ਜੀ ਲਿਆਓ
1: ਓਕੇ
0: ਵਾਹ
2: ਸਾਗ ਸਿਰਾਉਂਦਾ ਮੱਕੀ ਦੀ ਰੋਟੀ ਸਾਗ ਸਿਰਾਉਂਦਾ ਮੱਕੀ ਦੀ ਰੋਟੀ ਕਿਉਂ ਨੀ ਅਟਕਲ ਖਾਂਦੇ ਨਿੱਗੇ ਜਿਗੇ ਮੈਕਡੋਨਲਡ ਤੇ ਮੋਟੇ ਹੁੰਦੇ ਜਾਂਦੇ
1: ਕੀ ਕਰਾਂ ਮੈਨੂੰ ਸਾਗ ਬਣਾਉਣਾ ਨੀ ਆਉਂਦਾ ਫਿਰ ਮੈਨੂੰ ਮੈਕਡੋਨਲਡ ਹੀ ਜਾਣਾ ਪੈਂਦਾ ਕੀ ਕਰਾਂ ਮੈਂ
0: ਓ ਬੱਲੇ ਫਤਿਹ ਸਿੰਘ ਯਾਰ 2 ਵਿਕਟਾਂ ਤੁਹਾਨੂੰ ਗਿਫਟ ਦਿੱਤੀਆਂ
2: ਸਕੂਲ ਦੀ ਰੋਟੀ ਖਾ ਲਓ ਤੁਸੀਂ
1: ਅਤੇ ਫਿਰ ਮੈਨੂੰ ਬਣਾ ਕੇ ਕੌਣ ਦਊਗਾ ਮੈਨੂੰ ਆਉਂਦੀ ਨਹੀਂ ਬਣਾਉਣੀ
2: ਤੁਸੀਂ ਰੈਸਟੋਰੈਂਟ 'ਚ ਚਲ ਜਾਓ
1: ਨਾ ਮੈਂ ਤਾਂ ਫਤਿਹ ਦੇ ਹੱਥ ਦੀ ਖਾਣੀ ਆ
0: ਬੋਲੀ ਤਦ ਤੱਕ ਇਹ ਵਾਲੀ ਸੁਣਾਣੀ ਆ ਆਂਟੀ ਨੂੰ ਜਦ ਤੱਕ
1: ਅਸੀਂ ਜੋ ਕਹਿਣਾ ਸੀ ਕਹਿੰਦਾ
0: ਵੈਰੀ ਗੁੱਡ ਜੀ ਬਾਏ ਬਾਏ ਬਾਏ ਤੁਹਾਡਾ ਦਿਨ ਵਧੀਆ ਵਧੀਆ ਹੋਵੇ ਯਾਰ ਮੈਂ ਦੇਖਿਆ ਵੈਸੇ ਮਤਲਬ ਫਤਿਹ ਨੂੰ ਆਰਜੇ ਦੀ ਲੋੜ ਨਹੀਂ ਹੈ ਉਹਨੂੰ ਸਟਰਕਚਰ ਆਪ ਹੀ ਪਤਾ ਕਿ ਪਹਿਲੇ ਥੋੜੀਆਂ ਗੱਲਾਂ ਕਰੂੰਗਾ ਇੱਕ ਫੈਕਟ ਦੱਸੂਗਾ ਆਪਣੀ ਗੱਲ ਸੁਣਾਊਂਗਾ ਠੀਕ ਹੈ ਫਿਰ ਮੈਂ ਚਲਾ ਜਾਊਂਗਾ ਵੈਰੀ ਗੁੱਡ ਯਾਰ
1: ਚੁਟਕਲਾ ਸੁਣਾ ਕੇ
0: ਹਾਂ
1: ਕਿਸੇ ਬੇਫਾਲਤੂ ਦੀ ਗੱਲਬਾਤ ਚ ਨਹੀਂ ਬਹਿਣਾ ਉਹਨੇ ਕਹਿਣਾ ਓਕੇ ਬਾਏ
0: ਚਲੋ ਬਾਈ ਠੀਕ ਹੈ ਠੀਕ ਹੈ ਤੇ ਹੁਣ ਆਪਣੇ ਟਾਈਮ ਹੋ ਗਿਆ ਜੀ ਇਹ ਅਗਲੇ ਕਾਲਰ ਦਾ ਸਾਡਾ ਅਗਲਾ ਕਾਲਰ ਹੈ ਜੀ ਅਰਨਵ ਅਰਨਵ ਤੁਸੀਂ ਔਨ ਲਾਈਨ ਰਹੋ
1: ਬਹੁਤ ਵਧੀਆ ਜਦੋਂ ਤੁਸੀਂ ਸਾਰੇ ਆ ਜਾਂਦੇ ਹੋ ਫਿਰ ਅਸੀਂ ਹੋਰ ਵਧੀਆ ਹੋ ਜਾਂਦੇ ਹਾਂ ਤੇ ਸੁਣੋ ਤੁਸੀਂ ਬ੍ਰੇਕਫਾਸਟ ਕਰ ਲਿਆ
2: ਹਾਂਜੀ
1: ਕੀ ਖਾਦਾ
2: ਖਾਦੀ ਰੋਟੀ ਖਾਦੀ
1: ਖਾ ਰੋਟੀ ਕਾਹਦੇ ਨਾਲ
2: ਚਾਹ ਦੇ ਨਾਲ
1: ਚਾਹ ਦੇ ਨਾਲ
0: ਓ ਨਾਈਸ ਗੁੱਡ ਯਾਰ
1: ਪੂਣੀ ਵੱਟ ਕੇ
2: ਲੂਣ ਵਾਲੀ
1: ਓ
0: ਆਏ ਅੱਛਾ ਚਾਹ ਚ ਡੁਬੋ ਕੇ ਖਾਦੀ ਕੀ ਰੋਟੀ ਵੱਖਰੀ ਖਾਦੀ ਚਾਹ ਵੱਖਰੀ
1: ਰੋਟੀ ਖਾਦੀ ਦੂਸਰੇ ਕਮਰੇ ਚ ਜਾ ਕੇ ਚਾਹ ਪੀਤੀ
0: ਆਂਟੀ ਕਹਿੰਦੇ ਤੁਸੀਂ ਵੱਖਰੇ ਵੱਖਰੇ ਕਮਰੇ ਚ ਖਾਂਦੇ ਹੋ ਰੋਟੀ ਇੱਕ ਰੋਟੀ ਖਾਂਦੇ ਹੋ ਇੱਕ ਕਮਰੇ ਚ ਤੇ ਚਾਹ ਪੀਨੇ ਵੱਖਰੇ ਚ ਏਦਾਂ ਕਰਦੇ ਹੋ
1: ਨਹੀਂ ਤੁਸੀਂ ਆਪੇ ਹੀ ਤਾਂ ਕਿਹਾ ਆ ਕਿ ਵੱਖਰੀ ਵੱਖਰੀ ਖਾਦੀ
2: ਨਹੀਂ
1: ਰੋਟੀ ਖਾ ਕੇ ਚਾਹ ਪੀ ਲਈ ਓਕੇ ਯਾਨੀ ਕਿ ਲੇਅਰ ਲਾਈ ਜਿੱਦਾਂ ਲਜ਼ਾਨੀਆ ਦੀ ਲੇਅਰ ਲੱਗਦੀ ਹੁੰਦੀ ਹੈ ਪਹਿਲਾਂ ਰੋਟੀ ਫਿਰ ਚਾਹ ਫਿਰ ਰੋਟੀ ਫਿਰ ਚਾਹ ਫਿਰ ਰੋਟੀ ਫਿਰ ਚਾਹ ਫਿਰ ਰੋਟੀ ਫਿਰ ਚਾਹ ਹਾਲੇ ਤਾਂ ਰੋਟੀ ਪੂਰੀ ਨਹੀਂ ਮੈਂ ਚਾਰ ਪੰਜ ਬੁਰਕੀਆਂ ਖਾਧੀਆਂ ਨੇ
0: ਤਾਂ ਹੀ ਬੋਲੀ ਸੁਣਾ ਕੇ ਗਿਆ ਅਗਲਾ ਅਰਨਵ ਕੀ ਸੁਣਾਉਂਗੇ ਸਾਨੂੰ ਅੱਜ ਡਾਊਨਲੋਡ ਕਰਕੇ ਪ੍ਰਿੰਟ ਆਊਟ ਕੱਢ ਕੇ ਓਹਨੂੰ ਬਾਈਂਡਿੰਗ ਕਰਕੇ ਵਧੀਆ ਜੀ ਤੇ ਮੈਂ ਪੜ੍ਹੀ ਆ ਸਾਰੀ ਰਾਤ ਤੇ ਅੱਜ ਤਾਂ ਦੇਖਿਓ ਬੁਝਾਰਦਾ ਐ ਐ ਐ ਬੁਝੂ ਮੈਂ
1: ਕਿਆ ਬਾਤ ਕਿਆ ਬਾਤ ਚਲੋ ਅਰਨਵ ਜੀ ਫਤੂ
0: ਲਿਆਓ
1: ਹਾਰਡ ਜੀ ਪਾਓ ਇੱਕ ਤਾਂ ਕਿ ਵੀਰੇ ਤੋਂ ਏਦਾਂ ਏਦਾਂ ਬੁੱਝੀ ਨਾ ਜਾਵੇ ਸੋਰੀ
0: ਅਰਨਵ ਪਹਿਲੇ ਨਾ ਥੋੜਾ ਆਪਣਾ ਫੋਨ ਥੋੜਾ ਸੈੱਟ ਕਰੋ ਪੁੱਤੂ ਤੁਹਾਡਾ ਨਾ ਆਵਾਜ਼ ਬਹੁਤ ਦੂਰੋਂ ਆਉਂਦੀ ਪਈ ਹੈ ਥੋੜਾ ਦੇਖੋ ਕੀ ਸੈਟਿੰਗ ਦਾ ਕੀ ਚੱਕਰ ਹੈ ਮਾੜੀ ਸੈਟਿੰਗ ਕਰੋ ਸਹੀ ਫੇਰ ਸਾਨੂੰ ਦੱਸੋ
2: ਹਾਂਜੀ ਕਾਂ ਫੋਰਸ ਦੀ ਝੋਂਪੜੀ
1: ਕਾਫੂਸ ਦੀ ਝੋਂਪੜੀ ਨਾ ਬੂਆ ਨਾ ਬਾਰ
0: ਯਾਦ ਨੀ ਕੀਤੀਆਂ ਮੈਂ ਚਾਹੁੰਦਾ ਦੁਨੀਆਂ ਚ ਅਮਨ ਰਹੇ ਸ਼ਾਂਤੀ ਰਹੇ ਖੁਸ਼ਹਾਲੀ ਰਹੇ ਆਪਾਂ ਨੀ ਤੋੜਦੀ ਆ ਕਿਸੇ ਝੋਂਪੜੀ ਨੋ ਨੋ ਨੋ ਪੁੱਤੂ ਨੋ
1: ਨਹੀਂ ਨਹੀਂ ਅੱਜ ਮੈਂ ਨਾ ਸਵੇਰੇ ਸਵੇਰੇ ਕੋਕੋਨਟ ਵਾਟਰ ਪੀ ਕੇ ਆਈ ਆ
0: ਅੱਛਾ
1: ਤਾਂ ਕਰਕੇ ਅੱਜ ਮੈਂ ਹਿੰਸਕ ਨਹੀਂ ਆ
0: ਓਕੇ ਓਕੇ
1: ਐਮ ਆਈ ਰਾਈਟ ਅਰਨਵ ਹਾਂਜੀ
0: ਪਰ ਬੜੀ ਘੈਂਟ ਸੀ ਯਾਰ ਮੇਰੇ ਤਾਂ ਮਾਇੰਡ ਚ ਨਹੀਂ ਆਉਣਾ ਸੀ ਅਰਨਵ ਵੈਰੀ ਨਾਈਸ
1: ਬਹੁਤ ਬਹੁਤ ਕਲੇਵਰ ਕਲੇਵਰ ਇਹ ਵੀਰੇ ਨੇ ਨਾ ਬੁੱਕ ਚੋਂ ਕਾਪੀ ਨਕਲ ਮਾਰ ਕੇ ਨਾ ਮੈਨੂੰ ਦਿਖਾਈ ਸੀਗੀ ਕਿਉਂਕਿ ਵੀਰਾ ਕਹਿੰਦਾ ਜੇ ਫਾਈਨ ਲੱਗੂਗਾ ਤਾਂ ਨੂਨੀਆ ਜੀ ਨੂੰ ਲੱਗੂਗਾ ਮੈਨੂੰ ਨਹੀਂ ਲੱਗੂਗਾ
0: ਆ ਵੀ ਗੱਲ ਠੀਕ ਹੈ ਹਨਾ
1: ਯੇ ਵੈਰੀ ਨਾਈਸ ਅਰਨਵ
0: ਕਿਆ ਬਾਤ ਹੈ ਕਿਆ ਬਾਤ ਅੱਛਾ ਮੇਰੇ ਤਾਂ ਮਾਇੰਡ ਚ ਨੀ ਆਉਣੀ ਸੀਗੀ ਨੂਨੀਆ ਜੀ ਵੈਰੀ ਨਾਈਸ ਤੁਸੀਂ ਕਿਆ ਬੁੱਝੀ ਆ ਆਈ ਐਮ ਸੋ ਪ੍ਰਾਊਡ ਆਫ ਯੂ ਮੈਨੂੰ ਮਾਣ ਹੈ ਤੁਹਾਡੇ ਤੇ ਅੱਛਾ ਪਰ ਦੇਖੋ ਵੈਸੇ ਜਤਿੰਦਰਪਾਲ ਸਿੰਘ ਜੀ ਨੇ ਸੁਖਵਿੰਦਰ ਭੈਣ ਜੀ ਨੇ ਤੇ ਆਪਣਾ ਗੁਰਪ੍ਰੀਤ ਕੌਰ ਜੀ ਨੇ ਆ ਤਿੰਨਾਂ ਨੇ ਜੀ ਬੁੱਝ ਲਈ ਸੀ ਵੈਸੇ ਕਿਆ ਬਾਤ ਹੈ ਵੈਰੀ ਗੁੱਡ ਬਈ
1: ਗੁੱਡ ਜੀ ਦੇਖੋ ਨਾਈਸ ਸਾਡੇ ਬਹੁਤ ਬਹੁਤ ਹੁਸ਼ਿਆਰ ਲਿਸਨਰ ਬੈਠੇ ਨੇ
0: ਹਾਂਜੀ
1: ਜਿਹਨਾਂ ਤੁਸੀਂ ਨਕਲਾਂ ਮਾਰਦੇ
0: ਆ ਗੱਲ ਵੀ ਠੀਕ ਹੈ ਤੇ ਇਸੇ ਤਰੀਕੇ ਨਾਲ ਆਪਾਂ ਜੀ ਅੱਗੇ ਵੱਧਦੇ ਹਾਂ ਤੇ ਸਾਡਾ ਨੈਕਸਟ ਕਾਲਰ ਹੈ ਜੀ ਸਾਡੇ ਨਾਲ ਜਿਹੜੀ ਜੁੜੇਗੀ ਉਹ ਹੈ ਆਰਜ਼ਾ
1: ਆਰਜ਼ਾ ਹੈਲੋ ਸਤਿ ਸ਼੍ਰੀ ਅਕਾਲ ਸੋਹਣੇ ਪੁੱਤੂ ਕੀ ਹਾਲ ਚਾਲ ਸੋਹਣੇ ਪੁੱਤੂ ਸਤਿ ਸ਼੍ਰੀ ਅਕਾਲ
2: ਤੁਸੀਂ ਠੀਕ ਹੋ
0: ਬਸ ਬਸ ਵਧੀਆ ਵਧੀਆ ਜੀ
1: ਠੀਕ ਆ
2: ਮੈਨੂੰ ਵੀ ਤੁਹਾਡੀ ਅੱਟ ਆਉਂਦੀ ਪਈ ਆ
0: ਅੱਛਾ ਇਦਾਂ ਕਰੋ
2: ਆਂਦੀ ਸੀ
0: ਹਾਂ ਹੁਣ ਬੈਟਰ ਆ ਐਨ ਓਕੇ ਰਿਪੋਰਟ ਆ ਮੈਂ ਗੱਲ ਕਰ ਲਈ ਸੀ ਟੈਸਟ ਵਾਲਿਆਂ ਨਾਲ
2: ਹਾਂ ਠੀਕ
0: ਹੈ ਐਨ ਓਕੇ ਮੱਚ ਬੈਟਰ ਹੋਰ ਆਰਜ਼ਾ ਕਿਵੇਂ ਹੋ ਠੀਕ ਠਾਕ ਤਿਆਰੀ ਸਕੂਲ ਦੀ
2: ਮੈਂ ਠੀਕ ਆ ਤੁਸੀਂ ਸੈਲ ਸੁਣਾਓ
0: ਬਸ ਵਧੀਆ ਵਧੀਆ
2: ਮੈਨੂੰ ਲੱਗਦਾ ਅੱਜ ਮੈਂ ਤੁਹਾਡੇ ਭਾਜੀ ਤੇ ਨੋਨੀਆ ਜੀ ਤੁਹਾਡੇ ਨਾਲ ਮੈਂ ਆਦਾ ਬੜੀ ਦੇਰ ਬਾਅਦ ਗੱਲ ਕੀਤੀ ਆ
1: ਆਈ ਵਾਸ ਅਬਾਊਟ ਟੂ ਸੇ ਕਿ ਕਿੰਨੇ ਦਿਨਾਂ ਬਾਅਦ ਆਰਜਾ ਜੀ ਦੀ ਆਵਾਜ਼ ਸੁਣਨ ਨੂੰ ਮਿਲੀ ਹੈ ਸੋਹਣੇ ਪੁੱਤੂ ਦੀ ਯੂ ਨੋ ਆਰਜਾ ਜੀ ਬੜੇ ਬੜੇ ਪਿਆਰ ਨਾਲ ਪੁੱਛ ਦਿੰਦੇ ਆ ਇਹਨਾਂ ਨੂੰ ਪੁੱਛੋ ਤੁਸੀਂ ਠੀਕ ਹੋਣਗੇ ਮੈਂ ਠੀਕ ਹਾਂ ਤੁਸੀਂ ਠੀਕ ਹੋ ਜੋ ਸੋ ਕਿਊਟ
2: ਥੈਂਕ ਯੂ
1: ਯੂ ਆਲਵੇਜ਼ ਵਿਲ ਬੀ ਮਾਈ ਲਿਟਲ ਬੇਬੀ ਯੂ ਨੋ ਦੈਟ ਨਾ
0: ਬੋਰਨਵੀਟਾ ਗਰਲ
1: ਸ਼ੂਗਰ ਭਰ ਭਰ ਕੇ ਇਹ ਵੀ ਸ਼ੂਗਰ ਭਰ ਭਰ ਕੇ ਇੱਕੋ
2: ਚੀਜ਼
0: ਯਾਰ ਸਾਡੇ ਬੋਰਨਵੀਟਾ ਨੂੰ ਉਸ ਤਰ੍ਹਾਂ ਨਾ ਕਾਨੂੰਨੀਆ ਜੀ ਮਾੜੀ ਗੱਲ ਆ
1: I'm also born with a girl. ਫਰਕ ਇਹਨਾਂ ਵਧੀ ਨਹੀਂ ਹੈ
0: ਮੈਂ ਸਿਰਫ ਬਨੋੜਾ ਪੀਤਾ ਹੂੰ ਮੁਝੇ ਬਨੋੜਾ ਅੱਛਾ ਲਗਤਾ ਹੈ ਅਭੀ ਤੱਕ ਅੱਛਾ ਲਗਤਾ ਹੈ ਆਰਜ਼ਾ ਫਿਰ ਕੀ ਚੱਲ ਰਿਹਾ ਕੀ ਅਪਡੇਟ ਲਿਆਇਆ ਸਾਡੇ ਵਾਸਤੇ
2: ਅੱਜ ਮੈਂ ਚੁਟਕਲਾ ਸੁਣਾਵਾਂਗੀ ਪਰ ਚੁਟਕਲਾ ਸੁਣਾਉਣ ਤੋਂ ਪਹਿਲੇ ਅੱਜ ਕਿਸੇ ਸਪੈਸ਼ਲ ਪਰਸਨ ਦਾ ਬਰਥਡੇ ਤੇ ਮੈਂ ਉਹਨਾਂ ਨੂੰ ਵਿਸ਼ ਕਰਨਾ ਚਾਹੁੰਦੀ ਹਾਂ ਅੱਜ ਮੇਰੀ ਪਿਆਰੀ ਪਿਆਰੀ ਛੋਟੀ ਭੈਣ ਐਂਬਰ ਦਾ ਬਰਥਡੇ ਆ
0: ਵੈਰੀ ਗੁੱਡ ਹੈਪੀ ਬਰਥਡੇ ਐਂਬਰ ਫਿਰ
1: ਤਾਂ ਸਾਰੇ ਜਣੇ ਮਿਲ ਕੇ ਐਂਬਰ ਨੂੰ ਵਿਸ਼ ਕਰਦੇ ਆ Happy birthday. Chalo, tusi start karo.
0: To you.
2: Happy birthday to you. To you. Happy birthday, dear Amber.
0: Happy birthday to you.
1: Hip hip.
2: Hip hip. Hooray. Hip hip. Hooray.
0: Hip hip. Hip hip. Haan ji. Very good, bhai. Very good. Bahut bahut mubarak ho, Amber.
2: ਥੈਂਕ ਯੂ ਤੇ ਮੈਂ ਕਹਿਣਾ ਚਾਹੁੰਦੀ ਹਾਂ ਕਿ ਹੈਪੀ ਬਰਥਡੇ ਐਂਬਰ ਪ੍ਰਮਾਤਮਾ ਤੈਨੂੰ ਤੰਦਰੁਸਤੀ ਬਖਸ਼ੇ ਤੂੰ ਹਮੇਸ਼ਾ ਖੁਸ਼ ਰਿਹਾ ਕਰੇ ਮੈਨੂੰ ਥੋੜਾ ਤੰਗ ਘੱਟ ਕਰਿਆ ਕਰੇ ਤੇ ਹਮੇਸ਼ਾ ਹੱਸਦੀ ਵਸਦੀ ਰਹਿ
1: ਸਾਡੀ ਵੀ ਸਾਰੇ ਲਿਸਨਰਸ ਵੱਲੋਂ ਸਾਡੀ ਪਿਆਰੀ ਨਿੱਕੀ ਐਂਬਰ ਨੂੰ ਉਹਦੇ ਬਰਥਡੇ ਤੇ ਵਿਸ਼ਾ ਕੇ ਪ੍ਰਮਾਤਮਾ ਨੂੰ ਬਹੁਤ ਸਾਰੀਆਂ ਖੁਸ਼ੀਆਂ ਦੇਵੇ ਬਹੁਤ ਸਾਰੀਆਂ ਤੰਦਰੁਸਤੀਆਂ ਦੇਵੇ ਬਹੁਤ ਸੋਹਣੇ ਸੋਹਣੇ ਪਿਆਰੇ ਪਿਆਰੇ ਉਹਦੇ ਦੋਸਤ ਬਣਨ ਤੇ ਉਹਦੀ ਜ਼ਿੰਦਗੀ ਬਹੁਤ ਇੰਜੋਏ ਕਰੇ ਉਹ ਔਰ ਮਾਂ ਬਾਪ ਦਾ ਨਾਮ ਰੋਸ਼ਨ ਕਰੇ ਥੈਂਕ ਯੂ ਸੋਹਣੇ ਪੁੱਤੂ
0: ਐਂਡ ਐਂਡ ਐਂਡ ਆਪਣੀ ਵੱਡੀ ਭੈਣ ਨੂੰ ਹੋਰ ਤੰਗ ਕਰੇ ਸਹੀ ਕਿ ਨਹੀਂ
2: ਤੇ ਐਂਬਰ ਵੀ ਕੁਝ ਕਹਿਣਾ ਚਾਹੁੰਦੀ ਹੈ
1: ਜੀ ਐਂਬਰ ਪੁੱਤੂ
2: ਥੈਂਕ ਯੂ ਆਂਟੀ ਜੀ ਥੈਂਕ ਯੂ ਪਾਜੀ
1: ਓ ਮਿਲਾ ਛੋਣਾ ਪੁੱਤੂ ਓ ਕਿਊਟੀ ਹਾਊ ਆਰ ਯੂ ਅੱਜ ਕਿੰਨੇ ਸਾਲ ਦੇ ਹੋਗੇ
2: ਕਿੰਨੇ ਸਾਲ ਦੀ ਉਂਗਲਾ ਤੇ ਗਿਣਦੀ ਸੀ
0: ਏਟ ਬੱਲੇ ਯਾਰ ਬਿਗ ਗਰਲ
1: ਰੀਲੀ ਫਸਟ ਟਾਈਮ ਵੈਨ ਆਈ ਸੋ ਯੂ ਯੂ ਵਰ ਅ ਬੇਬੀ ਐਨਰਜੈਟਿਕ ਬੇਬੀ ਨਾ ਪੂਰੇ ਸਟੂਡੀਓ ਜਿਹਨੂੰ ਉਹਨੇ ਸਾਂਭ ਰਹੇ ਸੀ ਪੁੱਤ ਤਾਰਾ ਨਾ ਖਲਾ ਖਿੱਚ ਨਾ ਤਾਰ ਯੂਰ ਏਟ ਓ ਮਾਈ ਗੋਡ ਗੋਡ ਬਲੈਸ ਯੂ ਸੋਹਣੇ ਪੁੱਤੂ ਹਮੇਸ਼ਾ ਹੱਸਦੇ ਖੇਡਦੇ ਰਹੋ
2: ਤੇ ਹੁਣ ਮੈਂ ਚੁਟਕਲਾ ਸੁਣਾਵਾਂਗੀ
1: ਯੈਸ ਪਲੀਜ਼
2: ਇੱਕ ਵਾਰੀ ਪੱਪੂ ਬਾਬੇ ਕੋਲ ਜਾਂਦਾ ਕਹਿੰਦਾ ਬਾਬਾ ਜੀ ਪੈਸੇ ਤੇ ਲੀਰੀ ਤੰਗੀ ਚੱਲਦੀ ਪਈ ਹੈ ਹੱਥ ਦੇਖ ਕੇ ਦੱਸੋ ਵਧੀਆ ਦਿਨ ਕਦੋਂ ਆਣਗੇ ਤੇ ਬਾਬਾ ਪੱਪੂ ਦਾ ਹੱਥ ਦੇਖ ਕੇ ਕਹਿੰਦਾ ਤੇ 40 ਸਾਲ ਤੱਕ ਗਰੀਬੀ ਰਹਿਣੀ ਤੇ ਪੱਪੂ ਕਹਿੰਦਾ ਤੇ 40 ਸਾਲ ਤੋਂ ਬਾਅਦ ਬਾਬਾ ਜੀ ਤੇ ਬਾਬਾ ਕਹਿੰਦਾ ਤੇ ਉਹ ਤੋਂ ਬਾਅਦ ਫਿਰ ਤੈਨੂੰ ਗਰੀਬੀ ਦੀ ਆਦਤ ਪੈ ਜਾਣੀ
0: ਟਰੂ ਐਸਟ੍ਰੋਲੋਜਰ
1: ਯਾਰ ਐਸਟ੍ਰੋਲੋਜਰ ਦਾ ਨੰਬਰ ਮੈਨੂੰ ਵੀ ਦਿਓ ਜਰਾ ਐਡਾ ਉੱਚਾ ਸੁੱਚਾ ਐਸਟ੍ਰੋਲੋਜਰ ਮੈਂ ਨੀ ਕਦੇ ਸੁਣਿਆ
0: ਨੋਨੀਆ ਜੀ ਮੈਂ ਹੀ ਸੀ ਇਧਰ ਹੱਥ ਮੈਂ ਹੀ ਵੇਖ ਸਕਦਾ क्या बात है, क्या बात है भाई। देखो ये भी उम्र हुंदी है बेस्ट ना, कि उंगल ते किन्ना पै रहा है यार, किन्नी उम्र हुई है। काश अपन सारी उम्र इस तरह दे रहंदे, किन्ना मजा आंदा ना, क्या लाइफ हुंदी।
1: सानू टेंथ ना मल्टीप्लाई करके उंगल ते करनी है मेरीयां ने।
0: ओ नानिया जी, कल ना कल मैं इत्थे इसी स्टूडियो च मैं बैठा पिया ते बलकीरत मेरे नाल बैठा पिया ते ना पता नहीं साडे मन च ना
1: नहीं, पहले ये दसो कि बैठे सी कि पए सी।
0: नहीं नहीं बैठे पए सीगे, बस स्टूडियो है
1: तुसी के बैठे पए।
0: ओहो बैठा सा,
1: बैठा सी।
0: राजदीप मैडम तुसी क्यों आ गए हो, मेरी व्याकरण ठीक सी। पिछले महीने तो राजदीप मैडम बहुत याद कर रहा है, होप शी इज फाइन, ग्रेट पंजाबी टीचर। खैर मैं ते बलकीरत बैठे पे ते ना असी कोई प्लान बनाया, किसी यहाँ क्रिकेट दी हुंदे ना रजिस्ट्रेशन वगैरह ओपन हुई है ना, ते असी कहा चल ज्वाइन कर दे है ना, ते ओदे अंदर आया ना कि डेट ऑफ बर्थ भरो, ते मैं अपना है ना भरिया डेट आपे भरती, ते है ना महीना हो गया साल दी गल है, एक स्वाइप दूसरा स्वाइप, मैं क्या कृष्णा इतना बुढ़ा हो गया। क्योंकि मतलब आदत रही नहीं, मैं क्या अच्छा 26 तो लेके 2010 तक गया, फिर 2010 तो एक स्वाइप तो गया 2002 तक, फिर गया 95, मैं क्या बलकीरत गया। हाँ क्या मैं क्या हुन ऑफिशियली उम्र ही नहीं है ब्रो। मैं क्या ये तो आप ही बेइज्जत कर दे पे है कि होर पीछे जाना पै रहा है। अच्छा अगो ओ मैनू की कहंदा, मेन गल की है, कहंदा नहीं ब्रो, उन्हें सारी गल सामने पता लगा। वो कहंदा नहीं ब्रो आ मैं वेख्या है ना उन्होंने जिहड़ी पॉलिसी है क्लब दी, जे तुसी 1927 तो बाद पैदा होए हो तुसी ज्वाइन कर सकदे हो। यार हे राम, ठीक है फिर तो, मैं चलो ठीक है भाई, फिर तो कुछ 69 ईयर्स अगे हाँ, भला
1: फिर तो असं नन्ने मुन्ने बच्चे हाँ।
0: फिर मैंने मैनिपुलेट कर लिया, मैं फिर तो बहुत टाइम पे, मैं 2 साल ठहर जाके हाँ भी ठीक है।
1: नहीं जदो तुसी हुंदे ना 10-12 साल दे, उदो तुहानू लगदा हुंदा कि जिहड़ा 18-19 साल वाला ना, ओह माय गॉड दे आर वेरी ओल्ड। फिर जदो 20 च चले जाने फिर तुहानू लगना शुरू हुंदा कि यार 30 इज वेरी ओल्ड। फिर जदो 25 च चले जाने ना 40 इज वेरी ओल्ड। पर जदो तुसी 40 ते जाने हो ना, फिर कहने हो यार 50 इज नॉट दैट ओल्ड। फिर अपना रास खड़ा करना शुरू कर दे।
0: ठीक है यार 50-50, अच्छा ताई शुरू है ना, 50 इज द न्यू 30, 40 इज द न्यू 20। चलो सही है, सही है, गुड गुड गुड। ते अपन हुन अगला कॉलर लेने अपना, इस तो पहला कि ओ बच्चा इत्थे साडी वेट करदा करदा किते 20 साल दा ना हो जाए। साडा जेहड़ा अगला कॉलर है ओ है आशीष कौर। आशीष तुसी आने रहो।
1: सत श्री अकाल आशीष कौर जी।
0: भाई भाई
3: आशीष,
0: भाई आशीष कौर दी आज साइलेंट बोली सुन दोए सारे लोग।
1: ये बले बले बले बले बले।
0: हेलो हेलो हेलो।
1: फिर जल्दी जल्दी सुना दो।
0: 10 मिनट रह गए, 2 मिंट तुसी साइलेंट च कटते, हुण तां 8 रह गए है, सही के नहीं।
1: चलो सुनाओ की सुनाओगे आशीष कौर जी।
3: मैं सुनाऊंगी लड़दी फुफड़ साडा भोला भुआ रेंदी लड़दी, ओजे किते दबका मारे भुआ किथे जरदी, ओजे किते दबका मारे भुआ किथे जरदी। मेकअप किता ते बद्दू खर्चा कर दी, मेकअप
0: किता नारे नारे नारे या फुफड़ फुफड़ हो फुफड़ फुफड़ ओए ओए फुफड़ फुफड़ बुर्रे। क्या बात है भाई, पुआ फुफड़ ते आज दोबारा तंज किस्सा गया।
1: हां जी
0: ਸਾਡੀ ਆਵਾਜ਼ ਹੌਲੀ ਹੈ, ਅਸੀਂ
3: ਤਾਂ ਆਵਾਜ਼ ਕੋ ਨਹੀਂ ਹੌਲੀ ਆ,
0: ਆਵਾਜ਼ ਹੌਲੀ ਹੈ, ਮੈਂ ਤਾਂ ਇੰਨਾ ਉੱਚੀ ਬੋਲ ਰਿਹਾ ਮੈਂ ਦੱਸ ਨਹੀਂ ਸਕਦਾ ਤੁਹਾਨੂੰ
1: ਯਾਰ, ਮੈਂ ਗਲਾ ਖੋਲਤਾ ਆਪਣਾ ਸਾਰਾ।
0: ਤੁਹਾਡਾ ਤੁਹਾਡਾ ਨੈਟਵਰਕ ਡਾਊਨ ਹੈ ਮੇਰੇ ਖਿਆਲ ਨਾਲ,
3: ਮੈਨੂੰ ਚੰਗੀ ਤਰ੍ਹਾਂ ਨਹੀਂ ਤੁਹਾਡੀ ਆਵਾਜ਼ ਸੁਣ ਰਹੀ।
0: ਅੱਛਾ
3: ਆਪਣਾ ਆਏ ਆਏ ਸੁਣ
0: ਰਿਹਾ, ਦੁਬਾਰਾ ਕਰੀ ਦੁਬਾਰਾ ਕਰੀ ਦੁਬਾਰਾ ਕਰੀ ਇੱਕ ਵਾਰੀ ਦੁਬਾਰਾ ਕਰੀ। ਹੈਲੋ ਹੈਲੋ, ਕਿੱਦਾਂ ਵੀਰੇ? ਹੈਲੋ ਹੈਲੋ ਹੈਲੋ,
1: ਠੀਕ ਹੈ? ਹੁਣ ਡਿਸਕੋ ਚੱਲਣਾ ਫਿਰ ਅੱਜ ਫਰਾਈਡੇ ਆ,
0: ਫਰਾਈਡੇ ਆ ਭਈ ਅੱਜ ਤੇ। ਅਸੀਂ ਸਕੋਰ ਕੀ ਪਲਾਨ ਨੇ, ਕੀ ਪਲਾਨ ਨੇ ਵੀਕਐਂਡ ਦੇ?
3: ਮੇਰੇ ਆਂਟੀ ਨੇ ਸਾਨੂੰ ਬ੍ਰੈਡ ਲਿਆਏ,
0: ਬਰਗਰ ਸ਼ਰਗਰ ਕੀ ਲੈ ਕੇ ਚੱਲੋ, ਕੀ ਹੈ ਕੋਫਤੇ ਲੈ ਕੇ ਚੱਲੋ ਉਹਦੇ ਅੰਦਰ ਬਰਗਰ ਚ? ਦੇਖੋ ਦਿਨ ਹੈ ਰਾਤ, ਰਾਤ ਹੈ ਦਿਨ ਹੈ ਅਸੀਸ ਕੌਰ, ਤੁਸੀਂ ਲਾਈਫ ਦੀ ਫਿਲਾਸਫੀ ਬਹੁਤ ਛੋਟੀ ਉਮਰ ਚ ਛੇਤੀ ਸਮਝ ਗਏ।
1: ਹਾਂਜੀ, ਪੀਰਾ ਕਹਿੰਦੇ ਤੁਸੀਂ ਫਿਲਾਸਫੀ ਜ਼ਿੰਦਗੀ ਦੀ ਬੜੇ ਛੋਟੀ ਉਮਰ ਚ ਸਮਝ ਗਏ।
0: ਮੈਨੂੰ ਨਾ ਠੀਕ ਕਰਦਾ ਤੇ ਆਪਾਂ ਗੱਲਾਂ ਮਾਰਾਂਗੇ ਫਿਰ ਨੈਕਸਟ ਵੀਕ ਮੰਡੇ ਨੂੰ ਕੁੜੀਏ।
1: ਯੈਸ,
0: ਠੀਕ ਹੋ ਗਿਆ, ਬੜੀ ਸਮਾਰਟ ਹੈ। ਅੱਛਾ ਹੁਣ ਉੱਚੀ ਸੀ,
1: ਉੱਚੀ ਕਰਨਾ ਭੁੱਲ ਗਏ।
0: ਲੌਜਿਕ ਨਾਲ ਲੜਨਾ ਬੜਾ ਔਖਾ,
1: ਲੌਜਿਕ ਨਾਲ ਲੜਨਾ ਨੀ, ਲੌਜਿਕ ਨਾਲ ਦੋਸਤੀ ਕਰ ਲੋ।
3: ਲੌਜਿਕ,
0: ਅੱਛਾ ਬਰਗਰ ਦੀ ਫੀਲਿੰਗ ਕੀ ਹੈ ਇਹ ਤਾਂ ਦੱਸੋ,
1: ਬਰਗਰ ਦੇ ਵਿੱਚ ਕੀ ਕੀ ਪਾਉਣਾ ਹੈ?
3: ਹੈਸ਼ ਬਰਾਊਨ, ਸੌਸ, ਯੈਸ,
1: ਤੇ
3: ਚੀਜ਼, ਲੈਟਸ, ਮੈਂ ਉਹਦੇ ਨਾਲ ਨਾਲ ਖਾਉਂ, ਕੋਈ ਉਹ ਚ ਸਪੇਸ ਨਹੀਂ।
0: ਓ ਅੱਛਾ ਭਾਈ, ਪੂਰਾ ਕਰੰਚੀ ਜਿਹਾ ਕੀਤਾ ਨਾ ਕੰਮ, ਕਦੇ ਹੈ ਨਹੀਂ। ਟੋਮੈਟੋਸ ਨਹੀਂ, ਨੋ ਟੋਮੈਟੋਸ,
3: ਹੁਣ ਤਾਂ ਮੈਂ ਸੈਂਡਵਿਚ ਵੀ ਖਾ ਵੀ,
1: ਸੈਂਡਵਿਚ ਵੀ ਖਾ ਲਿਆ।
0: ਓਏ ਮੋਜਾ,
1: ਓਏ ਮੋਜਾ,
0: ਚਲੋ ਗੁੱਡ ਗੁੱਡ ਗੁੱਡ ਬਾਈ, ਤੁਸੀਂ
1: ਕਰੋ ਆਪਣਾ। ਆਈ ਲਵ ਹੈਸ਼ ਬਰਾਊਨ ਟੂ।
3: ਜੇ ਤੁਸੀਂ ਇੱਥੇ ਆਉਣਗੇ ਨਾ, ਦੀਪਦੇ ਨੂੰ ਕਹੋ ਮੇਰੇ ਵੀਰੇ ਨੂੰ ਇੰਨੇ ਸਵਾਦ ਸੈਂਡਵਿਚ ਬਣਾਉਂਦੇ, ਸਾਨੂੰ ਸਵਾਦ ਲੱਗਣਗੇ।
0: ਚਲ ਡਨ ਹੋ ਗਿਆ ਬਾਈ,
1: ਠੀਕ, ਆਪਾਂ ਡਨ ਕਰ ਲਿਆ। ਆਪਾਂ ਵੀਰੇ ਨੂੰ ਕਹਿਣਾ ਸਾਨੂੰ ਸੈਂਡਵਿਚ ਬਣਾ ਕੇ,
0: ਆਪਾਂ ਤਰੀਕ ਪਾ ਹੀ ਲੈਣੇ ਆ ਬਲੀ ਨਾ, ਕਿਤੇ ਡੇਟ 'ਚ ਨੋਟ ਕਰ ਲੈਣਾ ਆਪਾਂ, ਖਾਣੇ ਜਾ ਕੇ ਸੈਂਡਵਿਚ।
1: ਯੈਸ,
0: ਅਸੀਸ ਕੌਰਵਲ, ਡਨ ਹੋ ਗਿਆ?
1: ਯੈਪ, ਡਨ ਡਨ ਡਨ ਡਨ।
0: ਚਲੋ, ਥੈਂਕ ਯੂ ਫਾਰ ਕਾਲਿੰਗ, ਹੈਵ ਅ ਗੁੱਡ ਡੇ ਬਾਈ, ਇੰਜੋਏ ਕਰੋ ਆਪਣਾ ਬਰਗਰ,
3: ਹੈਵ ਅ ਆਸਮ ਬਲੋਸਮ ਬ੍ਰਿਲੀਅੰਟ ਡੇ,
0: ਬਾਏ ਬਾਏ ਬਾਏ,
1: ਸੀ ਯੂ ਲੇਟਰ ਐਲੀਗੇਟਰ,
3: ਬਾਏ ਬਾਏ, ਹੈਵ ਅ ਗੁੱਡ ਗੁੱਡ ਵੀਕਐਂਡ, ਸੀ ਯੂ ਨੈਕਸਟ ਮੰਡੇ,
1: ਬਾ ਬਾ ਬਾ,
0: ਬਾਏ ਬਾਏ ਬਾਈ, ਕੀ ਬਾਤ ਹੈ, ਸੀ ਯੂ ਲੇਟਰ ਐਲੀਗੇਟਰ, ਵਾ ਵਾ ਵਾ, ਕੀ
1: ਨਾ ਵਾਇਲ ਕ੍ਰੋਕੋਡਾਇਲ,
0: ਖਾਸ ਕੇ ਜਿੱਥੇ ਥੋੜਾ ਪਬਲਿਕ ਸਪੇਸ ਹੋਵੇ ਨਾ ਉੱਥੇ ਜ਼ਰੂਰ ਕਰੇ, ਲੋਕ ਕਹਿਣਗੇ ਯਾਰ ਅਜੀਬ ਜਿਹੇ ਲੋਕ ਹੈ, ਇਹਨਾਂ ਨੂੰ ਕਿਉਂ
1: ਸੁਪਰਕੈਲੀਫ੍ਰਾਜਿਲਿਸਟ ਐਕਸਪੀਓਲੋਜਿਸ,
0: ਇਹ ਮੈਂ ਦੇਖੀ ਹੋਈ ਹੈ ਵੀਡੀਓ, ਉਹ ਬੋਲਦੀ ਹੈ ਐਸ਼ਵਰਿਆ ਬੋਲਦੀ ਹੈ ਨਾ,
1: ਐਸ਼ਵਰਿਆ ਨਹੀਂ, ਇਹ ਬਹੁਤ ਪੁਰਾਣੀ ਇੰਗਲਿਸ਼ ਮੂਵੀ, ਇਹਦਾ ਮਤਲਬ ਹੁੰਦਾ ਹੈ ਆਮ ਫਾਈਨ ਵੈਰੀ ਗੁੱਡ।
0: ਸੁਪਰ ਸੁਪਰ ਬੋਲਦੇ
1: ਸੁਪਰ
0: ਸੁਪਰ
1: ਕੈਲਾ
0: ਕੈਲਾ
1: ਫਰੋਜਿਸ
0: ਫਰੋਜਿਸ
1: ਸੁਪਰ ਕੈਲਾ ਫਰੋਜਲਿਸਟਿਕ
0: ਸੁਪਰ ਕੈਲਾ ਫਰੋਜਲਿਸਟਿਕ
1: ਐਕਸਪੋਰਟ ਐਕਸਪੀਓਲਾ
0: ਐਕਸਪੀਓਲਾ
1: ਡੋਸ਼ਿਸ
0: ਮੈਂ ਕਿਆ ਐਂਟਾ ਜੀ ਤੁਸੀਂ ਕਿਵੇਂ ਉੱਠੇ ਐਵਰੀਥਿੰਗ ਇਜ਼ ਫਾਈਨ ਹੱਦ ਯਾਰ ਇਹ ਕਿੱਦਾਂ ਦਾ ਵਰਡ ਹੋਇਆ ਹਨਾ ਬੰਦਾ ਬੋਲ ਹੀ ਨਹੀਂ ਪਾ ਰਿਹਾ ਉਹ ਇੱਕ ਇੱਕ ਜੋਕ ਹੈ ਨਾ ਇਸ ਤੋਂ ਰਿਲੇਟਡ ਬੜਾ ਮਸ਼ਹੂਰ ਉਹ ਕੋਈ ਮੁੰਡਾ ਹੁੰਦਾ ਹਨਾ ਉਹਨੂੰ ਨਾ ਕੋਈ ਕਹਿਣ ਦਾ ਕੁੜੀ ਅੱਗੋਂ ਕਹਿ ਦਿੰਦੀ ਆ ਕਿ ਯਾਰ ਯੂ ਆਰ ਸੋ ਗੁੱਡ ਯੂ ਆਰ ਵੈਰੀ ਮੱਚ ਨੋਨ ਸ਼ਲਾਂਟ ਵਿਦ ਐਵਰੀਥਿੰਗ ਉਹ ਨਾ ਕਹਿੰਦਾ ਕਿ ਗੁੱਡ ਵੀ ਕਹਿ ਗਈ ਨੋਨ ਸ਼ਲਾਂਟ ਕਹਿ ਗਈ ਕਹਿੰਦਾ ਇੱਕ ਮਿੰਟ ਮੈਂ ਆਇਆ ਵਾਸ਼ਰੂਮ ਜਾਂਦਾ ਜਾ ਕੇ ਚੈੱਕ ਕਰਦਾ ਨੋਨ ਸ਼ਲਾਂਟ ਕੀ ਆ ਨੋਨ ਸ਼ਲਾਂਟ ਦਾ ਮਤਲਬ ਹੈ ਐਫਰਟਲੈਸ ਕਹਿੰਦਾ ਯਾਰ ਤੂੰ ਮੇਰੀ ਗੱਲ ਸੁਣ ਤੂੰ ਐਫਰਟਲੈਸ ਹੀ ਕਹਿੰਦੀ ਇੰਨਾ ਐਫਰਟ ਮੇਰਾ ਪਵਾਇਆ ਇਹ ਕਿੱਦਾਂ ਦਾ ਪੈਰਾਡੋਕਸ ਜੀ ਰਿਹਾ ਮੈਂ
1: ਪਿਆਰੀ ਪਿਆਰੀ ਨਿੱਕੀ ਜੀ ਕਾਟੋ ਜੀ
4: ਕੀ ਹਾਲ ਹੈ
0: ਸਾਡਾ ਵਧੀਆ ਵਧੀਆ ਤੁਸੀਂ ਸੁਣਾਓ ਕੀ ਹਾਲ ਚਾਲ ਨੇ ਤੁਹਾਡੇ
4: ਮੇਰਾ ਠੀਕ ਆ
1: ਠੀਕ ਆ
0: ਕਿੱਦਾਂ ਦਾ ਰਿਹਾ ਸੀ ਕੱਲ ਦਾ ਸਕੂਲ ਦਾ ਦਿਨ ਤੁਹਾਡਾ ਵਧੀਆ ਗਿਆ
4: ਗੁੱਡ
0: ਗੁੱਡ ਗੁੱਡ ਗੁੱਡ ਗੁੱਡ ਗੁੱਡ
1: ਤੇ ਅੱਜ
4: ਅੱਜ ਪਤਾ ਨਹੀਂ ਹਰੇ ਮੈਂ ਸਕੂਲ ਨਹੀਂ ਪਹੁੰਚੇ
1: ਨਹੀਂ ਅੱਜ ਵੀ ਇਫ ਯੂ ਟੈਲ ਯੂਰ ਬ੍ਰੇਨ ਦੈਟ ਇਟਸ ਗੁੱਡ ਦੇਖਿਓ ਫਿਰ ਗੁੱਡ ਹੋਊਗਾ
0: ਫਿਰ ਗੁੱਡ ਹੀ ਹੋਣਾ ਬਈ
4: ਗੁੱਡ ਅੱਜ
1: ਯੈਸ
0: ਹਾਏ ਵੈਰੀ ਗੁੱਡ
1: ਤੁਸੀਂ ਵਾਟ ਏਵਰ ਯੂ ਟੈਲ ਯੂਰ ਬ੍ਰੇਨ ਯੂ ਵਿਲ ਗੈਟ ਦੈਟ ਥਿੰਗ ਜੇ ਦੱਸੋਗੇ ਬਹੁਤ ਵਧੀਆ ਤਾਂ ਬਹੁਤ ਵਧੀਆ ਹੋਊਗਾ
0: ਕਿੱਦਾਂ ਲੱਗੀ ਤੁਹਾਨੂੰ ਫਿਲਮ
1: 10 out of 100
0: ਘੈਂਟ ਹੈ ਨਾ ਫਿਲਮ ਉਹ ਚ ਉਹ ਵਾਲਾ ਗਾਣਾ ਤੁਹਾਨੂੰ ਵਧੀਆ ਲੱਗਾ ਉਹ ਵਾਲਾ ਗਾਣਾ ਜਿਸ ਚ ਉਹ ਕਹਿੰਦਾ ਤੇਰਾ ਨਾਮ ਲਿਆ ਓ ਤੁਝੇ ਯਾਦ ਕੀਆ ਤੁਸੀਂ ਉਹ ਗਾਣਾ ਯਾਦ ਆ ਤੁਹਾਨੂੰ ਬੜਾ ਘੈਂਟ ਗਾਣਾ ਯਾਰ
1: ਇਤਨੇ ਦਿਨ ਬਾਅਦ ਮਿਲੇ ਕਿਉਂ ਕਿਉਂ ਕਿਉਂ
0: ਫਿਰ ਤੁਹਾਨੂੰ ਦੱਸੋ ਮਾਧੁਰੀ ਦੀਕਸ਼ਿਤ ਵਧੀਆ ਲੱਗੀ ਫਿਲਮ ਚ ਕਿ ਨਹੀਂ
1: ਰਾਮ
0: ਵਧੀਆ ਲੱਗਾ ਲੱਖਣ ਵਧੀਆ ਲੱਗਾ
1: ਲੱਖਣ
0: ਹੁਣ ਹੁਣ ਕਿਹੜੀ ਦੇਖਣੀ ਅਗਲੀ ਫਿਲਮ ਕਿਹੜੀ ਵੇਖਣੀ ਹੈ ਦੱਸੋ ਮੈਨੂੰ
4: ਮਿਸਟਰ ਇੰਡੀਆ
0: ਮਿਸਟਰ ਇੰਡੀਆ ਬੜੀ ਘੈਂਟ ਫਿਲਮ ਹੈ
1: ਵੈਰੀ ਨਾਈਸ ਮੂਵੀ
0: ਤੁਸੀਂ ਦੇਖੀ ਨਹੀਂ ਨਾ ਪਹਿਲੇ ਬਹੁਤ ਤਗੜਾ ਬਿਜ਼ਨਸ ਆਈਡੀਆ ਦਿੱਤਾ ਤੁਸੀਂ ਮੈਨੂੰ ਥੈਂਕ ਯੂ ਸੋ ਮਚ ਤੁਹਾਨੂੰ ਜਦੋਂ ਮੈਂ ਬਹੁਤ ਕਮਾਈ ਕਰ ਲਈ 20% ਡਨ ਹੋ ਗਿਆ
1: ਆਫਿਸਰ ਫਟਾਫਟ ਫਟਾਫਟ ਕਰੋ ਮੈਂ ਤੁਹਾਡਾ ਆਈਡੀਆ ਚੋਰੀ ਕਰ ਲਿਆ
0: ਕੌਣ ਡਰ ਗਿਆ
4: ਸੰਦੀਪ ਅੰਕਲ
0: ਸੰਦੀਪ ਅੰਕਲ
4: ਅੱਛਾ
0: ਉਹ ਡਰ ਗਏ
1: ਪ੍ਰੋਕਿਓਰਮੈਂਟ
0: ਮੈਨੇਜਰ ਰੱਖ ਲੈਣੇ ਡਨ ਹੋ ਗਿਆ ਤੁਸੀਂ ਸਾਰਿਆਂ ਨੂੰ ਦਬਕੇ ਚ ਰੱਖਿਆ ਕਰੋ ਕੋਈ ਲੇਟ ਨੀ ਆਇਆ ਕਰੂਗਾ ਸਾਰੇ ਆਪਣੇ ਸ਼ੋ ਟਾਈਮ ਸਿਰ ਰਿਕਾਰਡ ਕਰਿਆ ਕਰਨਗੇ ਤੇ ਫਿਰ ਪਾਇਆ ਵੀ ਕਰਨਗੇ ਡਨ ਹੋ ਗਿਆ
4: ਜੋ ਡਾਕਟਰ ਰੋਜ਼ ਫਰਾਈਡੇ ਨੂੰ ਕਿਉਂ ਛੁੱਟੀ ਕਰਦੇ
0: ਉਹ ਅੱਜ ਫੰਕਸ਼ਨ ਸੀਗਾ ਪੁੱਤੂ ਫੇਰ ਤੋਂ ਕਿੰਗ ਦੇ ਘਰ ਫੰਕਸ਼ਨ ਸੀਗਾ
1: ਤੇ ਉਧਰ ਗਏ ਦੋ ਤਿੰਨ
2: ਫੰਕਸ਼ਨ ਹੁੰਦੇ ਇੱਕ ਸਾਲ ਤੇ
1: ਹੀ ਇਸ ਵੈਰੀ ਬਿਜ਼ੀ ਪਰਸਨ
0: ਬਿਜ਼ੀ ਆਦਮੀ ਹੈ ਯਾਰ ਕਿੰਗ ਐਕਚੁਅਲੀ ਕਿੰਗ ਨੇ ਕਿਹਾ ਉਹਨੇ ਦੀਵਾਲੀ ਪਾਰਟੀ ਕਰਨੀ ਆ ਤੇ ਉਹ ਫਿਰ ਦੀਵਾਲੀ ਦੀ ਪਾਰਟੀ ਕਿਸ ਤਰ੍ਹਾਂ ਮਨਾਈ ਦੀ ਹੈ ਕੀ ਕਰੀਦਾ
2: ਦੀਵਾਲੀ ਹਰੇ ਤੱਕ ਆਈ ਵੀ ਨਹੀਂ ਦੀਵਾਲੀ ਕਿਵੇਂ ਬਤਾਉਗੀ
0: ਉਹੀ ਤੇ ਉਹ ਦੱਸਣ ਗਏ ਉਹਨੂੰ ਕਿੰਗ ਨੂੰ ਕਿ ਠਹਿਰ ਜਾ ਬਈ ਹਜੇ ਮਹੀਨਾ ਪਿਆ ਹੀ ਉਹਨੂੰ ਇਹ ਤਾਂ ਦੱਸਣ ਗਏ ਆ ਉਹ ਜਾਣ ਨੂੰ ਟਾਈਮ ਲੱਗ ਜਾਂਦਾ ਨਾ ਇੰਗਲੈਂਡ ਦੂਰ ਹੈ ਬਹੁਤ
2: ਕਿੰਗ ਲੰਡਨ ਦਾ ਤੇ ਜੋ ਤੱਕ
1: ਉਹ ਕਿੰਗ ਲੰਡਨ ਚ ਨਹੀਂ ਆ
2: ਕਿੱਥੋਂ ਆਏ
1: ਉਹ ਕਿੰਗ ਲੰਡਨ ਚ ਨਹੀਂ ਆ ਕਿੰਗ ਆਪਣੇ ਘਰ ਚ ਆ
0: ਉਹ ਘਰ ਚ ਆ
1: ਬਹੁਤ ਪੈਸੇ ਰੰਜੋਤ ਅੰਕਲ ਕੋਲੇ
0: ਇਹ ਮੰਡੇ ਪੁੱਛੋ ਮੈਂ ਵੀ ਸੋਚਦਾ
2: ਹੈ
0: ਕਿੱਥੇ ਨੀ ਸੱਦਿਆ
1: ਲੋਹੜੀ ਤੇ
0: ਇਹ ਗਲਤ ਆ ਬਈ
2: ਅਗਲੀ
0: ਜਿਹੜੀ ਲੋਹੜੀ ਆ ਨਾ ਤਵਨੀਤ ਮੈਂ ਮੇਕ ਸ਼ੋਰ ਕਰੂੰਗਾ
2: ਕਿ ਤੁਸੀਂ
0: ਨਹੀਂ ਤੁਸੀਂ ਸਾਡੇ ਚੀਫ ਗੈਸਟ ਹੋਵੋ ਮੈਂ ਤੁਹਾਨੂੰ ਚੀਫ ਗੈਸਟ ਬਣਾਉਣਾ ਡਨ ਹੋ ਗਿਆ
2: ਤੁਸੀਂ ਲਾਰੇ ਬਹੁਤ ਲਾਉਂਦੇ
0: ਨਹੀਂ ਨਹੀਂ ਨਹੀਂ ਅੰਕਲ ਲਾਉਂਦੇ ਅੰਕਲ ਲਾਉਂਦੇ ਆਪਾਂ ਸਿਰਫ ਲਾਰਿਆਂ ਨੂੰ ਹਵਾ ਦੇਈ ਨਹੀਂ ਨਹੀਂ ਨਹੀਂ ਦੇਖੋ ਸਿਰਫ ਲਾਰੇ ਲਾਉਂਦੇ ਅੰਕਲ ਤੇ ਸੋਮਵਾਰ ਜਦੋਂ ਅੰਕਲ ਤੁਹਾਨੂੰ ਮਿਲਣਗੇ ਨਾ ਫੋਨ ਤੇ ਫਿਰ ਕਿਉਂਕਿ ਬਈ ਮੈਂ ਡਨ ਕਰ ਲਿਆ ਕ੍ਰਿਸ਼ਨਾ ਵੀਰੇ ਨਾਲ ਤੇ ਜਿਹੜੀ ਹੁਣ ਨੈਕਸਟ ਲੋਹੜੀ ਹੈ ਨਾ ਉਹ ਤੇ ਮੈਂ ਆ ਰਹੀ ਹਾਂ ਗੈਸਟ ਆਫ ਆਨਰ ਚੀਫ ਗੈਸਟ ਕੀ ਕਹਿਣਾ ਕੀ ਆ ਰਹੀ ਹਾਂ ਮੈਂ
1: ਚੀਫ ਗੈਸਟ
0: ਚੀਫ ਗੈਸਟ
2: ਅਸੀਂ
0: ਮੱਖੀ ਕੈਮਰੇ ਇਕੱਠੇ ਕੀਤੇ ਹੋਏ ਸਾਰਿਆਂ ਦੇ ਘਰ ਭੇਜੇ ਹੋਏ ਆ ਚਾਈਨਾ ਤੋਂ ਮੰਗਾ ਲਿਆ ਸੀ ਉਹ ਮੈਂ ਤੇ ਲੱਗੇ ਰਹਿਣਾ ਤਵਨੀਤ ਤੁਸੀਂ ਸੁਣਾਓ ਤੁਸੀਂ ਸੁਣਾਉਣਾ ਕੀ ਹੈ ਸਕੂਲ ਨਾ ਮਿਸ ਕਰਾ ਲਓ ਮੇਰੇ ਚੱਕਰ ਚ
2: ਸਕੂਲ ਮਿਸ ਵੀ ਨਹੀਂ ਕਰਾਓਗੇ ਮੈਂ ਬਾਨਾ ਲਾਓਗੇ ਜਿਵੇਂ ਤੁਸੀਂ ਲਾਂਦੇ ਮੈਂ ਕਹੋਗੀ ਕ੍ਰਿਸ਼ਨਾ ਵੀਰ ਜੀ ਨੇ ਮੈਨੂੰ ਲੇਟ ਕਰਾਇਆ
0: ਠੀਕ ਹੈ ਸਾਰੀ ਉਮਰ
1: ਗੁੱਡ ਬਾਨਾ
0: ਆ ਠੀਕ ਹੈ ਗੁੱਡ ਹੈ ਬਈ ਵੈਰੀ ਗੁੱਡ ਕੀ ਸੁਣਾਓਗੇ ਸਾਨੂੰ ਅੱਜ
2: ਮੈਂ ਹੋਰ ਗਾਣਾ ਸੁਣਾਣਾ
0: ਸੁਣਾਓ
2: ਏ ਜੀ ਓ ਜੀ ਮੈਂ ਹੂੰ ਮਨਮੋਹ ਜੀ
0: ਕਰਤਾ ਹੂੰ ਮੈਂ ਜੋ
2: ਮੈਂ ਵੀ ਜੋ ਤੁਮ ਵੀ
0: ਕਰੋ ਜੀ 1 2 ਵੈਰੀ ਗੁੱਡ ਵੈਰੀ ਗੁੱਡ ਇੰਨਾ ਵਧੀਆ ਗਾਣਾ ਸਾਨੂੰ ਸੁਣਾਇਆ ਮਜ਼ਾ ਆ ਗਿਆ
2: ਤੇ ਅੰਕਲ ਜੀ ਸਾਨੂੰ ਕਹਿੰਦੇ ਸਾਲ ਲੰਘ ਚੱਲਿਆ ਤੇ ਹੁਣ ਉਹਨਾਂ ਦਾ ਵਿਆਹ ਵੀ ਨੀ ਹੋਇਆ
0: ਓਹੋ ਸ਼ਿਫਟਾਂ ਲਾਂਦਾ ਪਿਆ ਅਮਰੂਦ ਉਹਨੇ ਘਰ ਨੀ ਲੈਣਾ ਕਹਿੰਦੇ ਉਹ ਇੰਟਰਸਟ ਰੇਟ ਹੈਵੀ ਹੋ ਗਿਆ ਤੇ ਫਿਰ ਉਹ ਹੁਣ ਕੰਮ ਜ਼ਿਆਦਾ ਕਰਦਾ ਫਿਰ ਵਿਆਹ ਕੇ ਘਰ ਤੇ ਲੈ ਕੇ ਆਊਗਾ ਨਾ ਆਪਣੇ
1: ਇਮਲੀ ਥੋੜੀ ਜੀ ਬਿਜ਼ੀ ਆ ਲੋਕਾਂ ਦਾ ਲਿਵਰ ਸਹੀ ਕਰਨ ਲਈ
0: ਚਲੋ ਡਨ ਹੋ ਗਿਆ ਆਪਾਂ ਇਹ ਸੋਮਵਾਰ ਵੀ ਨਾ ਤੁਸੀਂ ਆਹ ਪਤਾ ਕਰ ਲੈਣਾ ਅੰਕਲ ਤੋਂ ਕਿ ਹੁਣ ਕਿੰਨੀ ਕਮਾਈ ਕਰ ਲਈ ਅਮਰੂਦ ਨੇ ਕਿ ਰੋਕੇ ਜੋਗਾ ਕੰਮ ਹੋ ਗਿਆ ਕਿ ਨਹੀਂ ਇਹ ਤੁਸੀਂ ਪਤਾ ਕਰ ਲਿਓ ਡਨ ਹੋ ਗਿਆ ਦੱਸੋ ਹੁਣ ਹੋਰ ਅੱਗੇ ਕੌਣ ਗੱਲ ਕਰੂਗਾ
2: ਅੰਕਲ ਜੀ ਤੇ ਆਂਟੀ ਜੀ
1: ਸਤਿ ਸ਼੍ਰੀ ਅਕਾਲ ਐਸ਼ਲੀਨ ਕਿਵੇਂ ਹੋ ਪਿਆਰੇ ਐਸ਼ਕੌਰ ਜੀ ਕੀ ਹਾਲ ਚਾਲ
2: ਠੀਕ ਹੈ, ਤੁਹਾਡਾ ਕੀ ਹਾਲ ਹੈ?
1: ਬਹੁਤ ਵਧੀਆ ਸੋਹਣੇ ਪੁੱਤੂ,
0: ਤੁਹਾਡੇ ਨਾਲ ਗੱਲ ਹੋ ਗਈ ਤੇ ਬਸ ਦਿਨ ਵਧੀਆ ਹੋ ਗਿਆ।
1: ਯੈਸ,
2: ਹਾਂਜੀ।
1: ਤੁਸੀਂ ਅੱਜ ਫਿਰ ਕੀ ਸੁਣਾਓਗੇ ਸਾਨੂੰ?
2: ਇੱਕ ਬੋਲੀ
1: ਲਿਓ ਜੀ, ਲਿਓ ਪਲੀਜ਼।
2: ਇੱਕ ਹਰਾ ਪੋਨਾ, ਇੱਕ ਨੀਲਾ ਪੋਨਾ, ਮੇਰਾ ਅੰਮਾ ਜਾਇਆ ਵੀਰਨੀ ਬੜਾ ਸੋਨਾ,
1: ਮੇਰਾ ਅੰਮਾ ਜਾਇਆ ਵੀਰਨੀ ਬੜਾ ਸੋਨਾ,
2: ਮੇਰਾ ਅੰਮਾ ਜਾਇਆ ਵੀਰਨੀ ਬੜਾ ਸੋਨਾ, ਬੱਲੇ
0: ਬੱਲੇ ਬੱਲੇ ਬੱਲੇ ਬੱਲੇ ਬੱਲੇ। ਓ ਵੈਰੀ ਗੁੱਡ, ਵੈਰੀ ਗੁੱਡ ਐਸ਼ਲੀਨ,
1: ਬੜੀ ਪਿਆਰੀ ਬੋਲੀ ਪਾਈ ਹੈ।
2: ਹਾਂਜੀ,
0: ਵੈਰੀ ਗੁੱਡ, ਵੈਰੀ ਗੁੱਡ। ਥੋੜਾ ਦਿਨ ਬਹੁਤ ਵਧੀਆ ਹੋਵੇ ਪੁੱਤੂ।
1: ਮੈਂ ਸੋਚਿਆ ਤੁਸੀਂ ਅੱਜ ਕੋਈ ਰਾਮ ਲਖਨ ਦੀ ਬੋਲੀ ਬਣਾ ਕੇ ਸੁਣਾਉਣੀ ਹੈ ਸਾਨੂੰ। ਰਾਮ ਚੱਲਿਆ ਲੈਂਬ ਅੰਬ ਤੋੜਨ, ਲਖਨ ਮਾਰੀ ਗਾਟੀ।
0: ਵਾਹ, ਇਹ ਸੁਣਾਂਗੇ ਬਾਅਦ ਚੋਂ। ਵਾਹ ਵਾਹ ਵਾਹ, ਵਧੀਆ ਵਧੀਆ, ਨਾਈਸ। ਤੇ ਐਸ਼ਲੀ, ਹੁਣ ਵੀਰੇ ਨਾਲ ਗੱਲ ਕਰਾਉਂਗੇ?
2: ਹਾਂਜੀ,
0: ਕਰਾਓ ਜੀ, ਕਰਾਓ।
2: ਸ਼ਸ਼ੀਕਾ ਵੀ ਜੀ ਤੇ ਅੰਮਾ ਆਂਟੀ ਜੀ,
1: ਸਤਿ ਸ੍ਰੀ ਅਕਾਲ। ਛੋਟੇ ਛੋਟੇ ਵੀਰ ਜੀ, ਕੀ ਹਾਲ ਚਾਲ ਨੇ?
0: ਕਿਵੇਂ ਸਰਦਾਰ ਜੀ, ਠੀਕ ਠਾਕ?
2: ਤੁਹਾਡਾ ਕੀ ਹਾਲ ਹੈ?
1: ਬਹੁਤ ਵਧੀਆ ਸੁਣਿਓ।
0: ਕੈਮ ਕੈਮੋ ਕੈਮ, ਕੀ ਕਰੀ ਜਾਂਦੇ ਹੋ, ਤਿਆਰੀ ਸਕੂਲ ਦੀ?
2: ਹਾਂਜੀ, ਅਸੀਂ ਗੱਡੀ ਚ ਬੈਠੇ ਹੋਏ।
0: ਵਾਹ ਵਾਹ ਵਾਹ,
1: ਗੱਡੀ ਚ ਧਰਾ ਕੇ, ਡੱਬੀ ਚ ਧਰਾ ਕੇ ਲੈ ਆਇਓ।
2: ਗੱਡੀ ਚ ਟ੍ਰੈਫਿਕ ਠੀਕ ਹੈ?
0: ਠੀਕ ਹੈ, ਚਲੋ ਸ਼ੁਕਰ ਹੈ,
1: ਚਲੋ ਸ਼ੁਕਰ, ਥੈਂਕ ਯੂ।
0: ਠੀਕ ਹੈ, ਐਕਸਪ੍ਰੈਸ ਵੇ, ਫ੍ਰੀ ਵੇ ਠੀਕ ਸੀਗਾ, ਖਾਲੀ ਸੀਗਾ?
2: ਠੀਕ ਹੈ,
0: ਗੁੱਡ, ਸ਼ੁਕਰ ਸ਼ੁਕਰ ਹੈ ਪਰਮਾਤਮਾ ਦਾ। ਥੈਂਕ ਯੂ ਰਿਪੋਰਟਰ ਸਾਹਿਬ, ਥੈਂਕ ਯੂ ਸੋ ਮਚ। ਤੇ ਸਾਨੂੰ ਕੀ ਸੁਣਾਓਗੇ ਅੱਜ?
2: ਇੱਕ ਰਾਈਮ।
0: ਰਾਈਮ, ਓਏ ਗੁੱਡ, ਆਈ ਲਵ ਰਾਈਮ।
2: ਮੇਰੇ ਰਸ ਗੁੱਲੀਆ, ਕਿਹਦੀ ਕੁੱਲੂ ਫੁੱਲੀਆ, ਜੀ ਤਨ ਰਖਾ ਲੂਗਾ, ਟਿੱਡ ਵਿੱਚ ਪਾ ਲੂਗਾ।
0: ਬੱਲੇ ਹਾਏ,
2: ਕਲੇ ਬਾਬਾ ਅਮ ਡੱਡੂ, ਕਲੇ ਗ੍ਰੈਂਗ ਗ੍ਰੈਂਗ ਅਮ ਤੇ ਤੇ ਅਮ ਸ਼ਵਾ ਸ਼ਵਾ, ਕਲੇ ਬੱਲੇ ਬੱਲੇ।
0: ਵੈਰੀ ਗੁੱਡ,
2: ਬੱਲੇ ਬੱਲੇ
0: ਸਰਦਾਰ ਜੀ, ਸ਼ਵਾ ਸ਼ਵਾ ਸਰਦਾਰ ਜੀ,
1: ਜਿੰਦਾਬਾਦ।
0: ਵਈ ਵੈਰੀ ਗੁੱਡ,
2: ਹਾਂਜੀ ਜਿੰਦਾਬਾਦ
0: ਜਿੰਦਾਬਾਦ। ਵੈਰੀ ਗੁੱਡ, ਵੈਰੀ ਗੁੱਡ ਵੀਰ ਜੀ, ਬਹੁਤ ਸੋਹਣੀ ਰਾਈਮ ਸੁਣਾਈ ਹੈ, ਤੁਹਾਡਾ ਦਿਨ ਵਧੀਆ ਵਧੀਆ ਰਵੇ। ਆਏ ਓਏ ਜੁੰਦਰਾ, ਤਾਂ ਹੁਣ ਹੋਰ ਵਧੀਆ ਹੋ ਗਿਆ, ਬੈਸਟ ਹੋ ਗਿਆ ਮੇਰਾ ਵੀਰ। ਕੋਈ ਤੁਹਾਨੂੰ ਬੁਲੀ ਕਰੇ ਸਕੂਲ ਚ, ਸਿੱਧੇ ਮੇਰਾ ਨਾਮ ਲੈਣਾ,
1: ਆਪੇ ਸਾਂਭ ਲਿਓ, ਮੇਰਾ ਨਾਮ ਨਾ ਲਿਓ।
2: ਅੰਮਾ ਮੰਮਾ ਦੀ ਜਿੱਥੇ ਅੰਮਾ ਹਾਰਟ ਹੈਗਾ, ਮੰਮਾ ਉੱਥੇ ਦਰਦ ਹੋਲੀ।
1: ਓਹੋ, ਮੰਮੀ ਨੂੰ ਇੱਕ ਪਿਆਰੀ ਜੀ ਹੱਗ ਦੋ, ਮੰਮੀ ਨੇ ਫਿਰ ਸਹੀ ਹੋ ਜਾਣਾ, ਦੇਖਿਓ।
2: ਓਕੇ
1: ਓਕੇ, ਟੇਕ ਕੇਅਰ ਮੋਉ।
2: ਹਾਂਜੀ, ਜੇ ਮੈਂ ਸਿਲਵਾ ਜੇ ਮੈਂ ਪਕਟਾ ਬਲਦੇ ਸੀ, ਮੈਂ ਮੰਮਾ ਨਾਲ ਹੱਗ ਦੀ।
1: ਆ ਸ਼ੋਨਾ ਪੁੱਤੂ, ਲਵ ਯੂ,
0: ਓ ਦੈਟ ਇਜ਼ ਸੋ ਸਵੀਟ।
1: ਸ਼ੋ ਸ਼ੋ ਸ਼ੋ ਸ਼ੋ,
0: ਥੈਂਕ ਯੂ ਸਰਦਾਰ ਜੀ, ਹੈਵ ਅ ਗੁੱਡ ਡੇ।
2: ਥੈਂਕ ਯੂ, ਸ਼ਸ਼ੀਕਾਲ,
1: ਸਤਿ ਸ੍ਰੀ ਅਕਾਲ,
0: ਬਾਏ ਬਾਏ ਬਾਏ ਬਾਏ। ਵਈ ਇਹ ਸੀਗੇ ਸਾਡੇ ਨਾਲ ਤਵਨੀਤ ਐਂਡ ਸਿਬਲਿੰਗਸ। ਤੇ ਇਸ ਤੋਂ ਬਾਅਦ ਸਾਡਾ ਲਾਸਟ ਕਾਲਰ, ਸਾਰਿਆਂ ਦਾ ਸਭ ਤੋਂ ਚਹੇਤਾ ਪਿਆਰਾ ਜਾ ਪੁੱਤੂ ਕਾਕਾ ਬਸੰਤ ਲਾਲ, ਤੁਸੀਂ
1: ਪੁੱਤੂ ਕਾਕਾ।
0: ਵੇਅਰ ਇਜ਼ ਮਾਈ ਗੁੱਡ ਬੋਏ?
1: ਸਤਿ ਸ਼੍ਰੀ ਅਕਾਲ ਲਾਲ ਜੀ,
5: ਸਜਣਣੀ ਕੀ ਲਈ?
1: ਬਹੁਤ ਬਹੁਤ ਵਧੀਆ ਲਾਲਾ, ਭਾ ਥੱਲੇ ਨੂੰ ਜਾ ਰਿਹਾ, ਸੋਨੇ ਦਾ ਕੰਸਿਡਰੇਟ।
5: ਬਸ ਲਾਲਾ ਵੀ ਥੱਲੇ ਆਣਾ,
0: ਲਾਲਾ ਤੰਗ,
1: ਲਾਲੇ ਸੋਨੇ ਦਾ ਭਾ ਕੋਟੀਆਂ ਬੜੇ ਲਿਆ ਕੇ ਫੇਰ ਕਹਿਣਾ ਚੁੱਕੋ ਆਪਣੇ ਘੜੇ।
5: ਲਾਲੇ ਦੀ ਸੁਣਨ ਦੀ ਸ਼ਮਤਾ ਵੀ ਥੱਲੇ ਲੈ ਜਾਣ ਰਹੀ ਹੈ।
1: ਕੋਈ ਗੱਲ ਨੀ ਲਾਲਾ, ਮਸ਼ੀਨ ਲਵਾ ਦਿਆਂਗੇ।
0: ਲਾਲਾ ਠੀਕ ਨੀ ਫੀਲ ਕਰ ਰਿਹਾ ਅੱਜ ਕੱਲ੍ਹ ਗਾਇਸ?
1: ਹਾਂਜੀ,
5: ਨੋਰੀ ਦੀ ਨਾ, ਜਿਵੇਂ ਅੱਜ ਕੱਲ੍ਹ ਦੇ ਬੱਚੇ ਬੜੀ ਜਲਦੀ ਸਮਝ ਜਾਂਦੇ ਨਾ, ਹਨਾ, ਜੇ ਸਾਡੇ ਵਰਗੇ ਬੱਚੇ ਨੂੰ ਤੁਸੀਂ ਕਹਿੰਦੇ ਨਾ ਮੰਮਾ ਨੂੰ ਇੱਕ ਪਿਆਰਾ ਜਿਹਾ ਹੱਗ ਦਿਓ,
0: ਵਾਹ ਵਾਹ ਵਾਹ।
5: ਮੰਮੀ ਕਹਿੰਦਾ ਨੋਣੀ ਵੀ ਨਾ ਉਲਟੇ ਕੰਮ ਆਪਣਾ ਕਿੰਨੇ ਸਮਾਨ ਗਿਆ ਹੀ ਕੰਮ ਪਾ ਗਈ ਮੈਨੂੰ।
1: और लाला दिन कैसा चढ़ा है आज?
5: दिन बढ़िया चल रहा है, दिन चढ़ता नहीं।
1: चाय शाय पी लेती हूँ?
5: हाँ नहीं, पीली पीली मारा है।
1: पीली पीली क्यों पीती? चाय ब्राउन होती है।
0: ओ यार ये मैं ही माफी मांग लेना इहदे वास्ते लाल जी।
1: नहीं इन्हां ने क्या पीली पीली,
0: इन्हां तो तुसी भी नहीं डिजर्व करदे।
1: हल्दी वाला दूध हुंदा पीला।
0: हाँ वैसे गल सही है।
5: मतलब चुड़वा सामान टाइम हो गया
0: जी, प्लीज
1: चुड़वा सामान टाइम हो गया। लाल जी भी फतेह वांगू चुटकला सुनना आया, सुनाना आया, सुनना सुनना नहीं मैं चलिया। जी लाल जी
5: कृष्णा जी
0: जी
5: नौनिया वर्गे दस ना भी अपना गैलेक्सी 300 अरब तारे है, बड़ी जल्दी मन लग गए
0: है।
5: जे इन्होंने कहो ना भी आ दराजे हम ताजे ताजे पिंड के उंगल ला के चेक कर देंगे।
0: चाइना
5: जो ब्रेकअप हो ना उन्होंने घर आलिया नहीं कहंदिया ढूंढने पर भी मेरी जैसी नहीं मिलेगी।
1: हैरानी
0: गल चाइनीज जो सुन रहा सानू ज्यादा टेंशन है कि यार इत्थे कित्थे पहुंच गया। जी
5: अपने जसवाल भाई ना अपना डेंटिस्ट को जांदे ਕਹਿੰਦੇ ਵੀ ਡੰਡੀ ਕਹਿੰਦੇ ਮੇਰੇ ਨਾ ਦੰਦ ਮੈਂ ਸਾਰੇ ਦੰਦ ਚੇਂਜ ਕਰਾਉਣੇ ਆ। ਕਹਿੰਦੇ ਠੀਕ ਹੈ ਕਹਿੰਦੇ ਮੈਂ ਦੰਦ ਨਾ ਮੱਝ ਦੇ ਲਾਉਣੇ। ਕਹਿੰਦੇ ਮੱਝ ਦੇ ਕਿਉਂ? ਕਹਿੰਦਾ ਮੈਂ ਵੈਜੀਟੇਰੀਅਨ ਬਣ।
0: ਓ ਯਾਰ ਕਿੱਥੋਂ ਲੱਭ ਕੇ ਲੈਣੇ? ਓਹੋ ਓਹ ਟੂ ਗੁੱਡ
1: ਤੁਸੀਂ
0: ਵੀ ਗਾ ਉਹਨਾਂ ਨੂੰ ਮੈਮਲ ਦੀ ਦੂਸਰੀ ਕਲਾਸ ਚ ਪਾਤਾ। ਇਹ ਮਾੜੀ ਗੱਲ ਹੈ ਬਾਈ। ਜਸਵਾਲ ਜੀ ਨਾਲ ਤੁਸੀਂ ਹਰਬੀ ਬੋਰਸ ਹੋਵੋ ਜਾਂ ਕਾਰਨੀ ਬੋਰਸ ਹੋਵੋ ਤੁਸੀਂ ਬੋਰਸ ਬਣ ਕੇ ਰਹੋ ਆਪਣੀ ਮਰਜ਼ੀ ਦੇ। ਆਈ ਜਾਵਾਂਗਾ। ਵਾਹ ਬਾਈ ਵਾਹ ਉਹਨੇ ਤਾਂ ਜੋਕ ਮਾਰੇ ਮਾਰੇ ਤੁਸੀਂ ਸਾਇੰਟਿਫਿਕ ਜਿਹੜੀ ਕਲਾਸੀਫਿਕੇਸ਼ਨ ਕੀਤੀ ਨਾ ਆਈ ਲਵਡ ਇਟ ਟੂ ਗੁੱਡ। ਕਹਿੰਦਾ ਕ੍ਰਿਸ਼ਨਾ ਓਮਨੀ ਬੋਰਸ ਹੁੰਦਾ? ਮੈਂ ਵਾਹ ਬਾਈ ਵਾਹ।

0: ਅਨੂ ਸਭ ਤੋਂ ਪਹਿਲਾਂ ਮੈਸੇਜ ਕਰਦੇ ਨੇ ਜੀ ਗੁੱਡ ਮਾਰਨਿੰਗ ਦਾ ਇੱਕ ਬਹੁਤ ਵਧੀਆ ਲਾਟੇ ਦਾ ਕੱਪ ਨਾਲ ਚੈਰੀਜ਼ ਨੇ ਨਾਲ ਨੇ ਛੋਟੇ ਛੋਟੇ ਬਿਸਕੁਟ ਥੈਂਕ ਯੂ ਸੋ ਮਚ ਮਨਿੰਦਰ
1: ਲਾਟੇ ਦਾ ਹੁਣ ਇਹਨਾਂ ਨੇ ਦੱਸਿਆ ਵੀ ਇਹ ਚ ਕਿਹੜਾ ਲਾਟੇ ਆ ਓਟਸ ਵਾਲਾ ਆ ਕਿ ਆਲਮੰਡ ਵਾਲਾ
0: ਉਹ ਲਾਟੇ ਵੀ ਮੈਂ ਹੀ ਆਈਡੀਆ ਲਾਇਆ ਕਿ ਜਿੰਨੀ ਗੋਰੀ ਸੀਗੀ ਕਾਫੀ ਲਾਟੇ ਹੋਏਗੀ ਮੈਂ ਉਸ ਹਿਸਾਬ ਨਾਲ ਲਾਇਆ ਹੋ ਸਕਦਾ ਕੈਪੁਚੀਨੋ ਹੋਵੇ ਪਰ ਥੈਂਕ ਯੂ ਮਨਿੰਦਰ ਕੌਰ ਜੀ ਤੇ ਇਧਰੋਂ ਬਲਜੀਤ ਵਾਲੇ ਜੀ ਵੀ ਸਾਰਿਆਂ ਨੂੰ ਹੈਵ ਅ ਗ੍ਰੇਟ ਫਰਾਈਡੇ ਕਹਿੰਦੇ ਨੇ ਹੈਵ ਅ ਗੁੱਡ ਗੁੱਡ ਮਾਰਨਿੰਗ ਜੀ ਤੇ ਇਧਰੋਂ ਮੋਗੇ ਤੋਂ ਜੀ ਮੋਗੇ ਵਾਲੇ ਤੋਂ ਨਾ ਜੁਲਰਸ ਤੋਂ ਸਾਨੂੰ ਲਵਜੋਤ ਤੋਂ ਨਾ ਜੀ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਕਹਿੰਦੇ ਨੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਾਂ ਜੀ ਥੈਂਕ ਯੂ ਜੀ ਇੱਧਰੋਂ ਸੁਖਦੀਪ ਸਿੰਘ ਘੁੰਮਣ ਸਾਹਿਬ ਵੀ ਸਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਕਹਿੰਦੇ ਕਹਾਣੀ ਉਹਨਾਂ ਨੂੰ ਬਹੁਤ ਖੂਬਸੂਰਤ ਲੱਗੀ ਜੀ ਥੈਂਕ ਯੂ ਥੈਂਕ ਯੂ ਥੈਂਕ ਯੂ ਤੇ ਰਮਨਦੀਪ ਕੌਰ ਹਸੀਜਾ ਜੀ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਕਹਿੰਦੇ ਨੇ ਕਹਾਣੀ ਬਹੁਤ ਬਹੁਤ ਵਧੀਆ ਸੀ ਜੀ ਤੇ ਇੱਧਰੋਂ ਰਣਜਿੰਦਰ ਬਾਵਾ ਜੀ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਹਰਮਨ ਸਿੰਘ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਤੇ ਰਕੇਸ਼ ਕੁਮਾਰ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਕਹਿੰਦੇ ਨੇ ਕਿ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਾਂ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ ਹੱਸਦੇ ਵਸਦੇ ਰਹਿਣ ਸਾਰੇ ਸਾਰੇ ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ ਮਨੋਕਾਮਨਾਵਾਂ ਸੰਪੂਰਨ ਹੋਣ ਬਹੁਤ ਬਹੁਤ ਧੰਨਵਾਦ ਜੀ ਤੇ ਹੋਰ ਸਾਨੂੰ ਜੀ ਡੈਲੀ ਜੂਲਰਸ ਵਾਲੇ ਕਹਿੰਦੇ ਨੇ ਕਿ ਅੱਜ ਦਾ ਰੇਟ ਹੈ $182 ਪਰ ਗ੍ਰਾਮ ਠੀਕ ਹੈ ਬਈ ਚਲੋ ਹੁਣ ਤੁਹਾਡੇ ਤੁਸੀਂ ਆਈਡੀਆ ਲਾ ਲਓ ਤੁਹਾਡੇ ਸੋਨੇ ਦੇ ਕੰਗਨ ਕਿੰਨੇ ਦੇ ਉਹ ਕਰਦੇ ਨੇ ਬਸੰਤ ਲਾਲ ਜੀ ਜਿਹੜੇ ਲੋਕਾਂ ਨੂੰ ਹਰਬੀ ਵੋਰਸ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਲਾਈਫ 'ਚ ਹਰਚੰਦ ਸਿੰਘ ਜੀ ਢਿੱਲੋਂ ਜੀ ਵੀ ਰਿਆਸਤ ਬੈਰਿਕ ਦੇ ਪਾਣੀਆਂ ਤੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਹਰੇ ਹਰੇ ਕ੍ਰਿਸ਼ਨਾ ਭੇਜਦੇ ਨੇ ਤੇ ਕਹਿੰਦੇ ਨੇ ਕਿ ਸਾਰਿਆਂ ਦਿਨ ਬਹੁਤ ਬਹੁਤ ਵਧੀਆ ਲੰਘੇ ਥੈਂਕ ਯੂ ਸੋ ਮਚ ਜੀ ਤੇ ਰਕੇਸ਼ ਕਾਜਲ ਜੀ ਵੀ ਸਾਰਿਆਂ ਨੂੰ ਗੁੱਡ ਮਾਰਨਿੰਗ ਭੇਜਦੇ ਨੇ ਤੇ ਇੱਧਰ 000 ਵਾਲੇ ਮਿਸਟਰ ਬਜਾਜ ਜੀ ਵੀ ਸਾਰਿਆਂ ਨੂੰ ਗੁੱਡ ਮਾਰਨਿੰਗ ਭੇਜਦੇ ਨੇ ਸਤਿ ਸ਼੍ਰੀ ਅਕਾਲ ਭੇਜਦੇ ਨੇ ਤੇ ਥੈਂਕ ਯੂ ਜੀ ਥੈਂਕ ਯੂ ਸੋ ਮਚ ਤੁਹਾਡਾ ਤੇ ਇੱਧਰੋਂ ਮਨ ਸਾਹਿਬ ਵੀ ਫੋਟੋ ਭੇਜ ਚੁੱਕੇ ਨੇ ਤੇ ਆਪਾਂ ਅੱਗੇ ਦੀ ਜਿਹੜੀ ਗੱਲਬਾਤ ਹੈ ਉਹ ਕਹਿੰਦੇ ਨੇ ਕਿ ਜਿਹੜੀ ਆ ਸਿਚੁਏਸ਼ਨ ਹੈ ਤੁਸੀਂ ਆਪ ਹੀ ਸੰਭਾਲ ਲਿਓ ਤੇ ਮੇਰੇ ਵੱਲੋਂ ਪੜ੍ਹ ਦਿਓ ਦੇਖਾਂਗੇ ਜੀ ਤੁਹਾਨੂੰ ਅਸੀਂ ਮਨਾ ਲੈਣਾ ਕਾਲ ਕਰਨ ਲਈ ਤੇ ਸ਼ੇਰਗਿੱਲ ਸਾਹਿਬ ਵੀ ਗੁੱਡ ਮਾਰਨਿੰਗ ਭੇਜਦੇ ਨੇ ਲੱਕੀ ਅਸੀਂ ਸਾਹਿਬ ਵੀ ਸਾਰਿਆਂ ਨੂੰ ਗੁੱਡ ਮਾਰਨਿੰਗ ਭੇਜਦੇ ਨੇ ਇੱਕ ਬਹੁਤ ਵੱਡਾ ਸਾਨੂੰ ਜੋਕ ਭੇਜਦੇ ਨੇ ਆਪਾਂ 10 ਵਜੇ ਸੁਣਾਵਾਂਗੇ ਸਾਰਿਆਂ ਨੂੰ
1: ਤੇ
0: ਹਾਂ ਕਾਫੀ ਵੱਡਾ ਦਸ ਤੋਂ 10:30 ਤੱਕ ਤੇ ਹੀ ਚੱਲੇਗਾ ਤੇ ਬੁੱਟਰ ਸਾਹਿਬ ਅਜੀਤ ਬੁੱਟਰ ਸਾਹਿਬ ਸਾਨੂੰ ਸਤਿ ਸ਼੍ਰੀ ਅਕਾਲ ਭੇਜਦੇ ਨੇ ਨਾਲ ਭੇਜਦੇ ਨੇ ਚੋਕਲੇਟਾਂ ਤੇ ਕਾਫੀ ਦੇ 2 ਕੱਪ ਥੈਂਕ ਯੂ ਥੈਂਕ ਯੂ
1: ਥੈਂਕ ਯੂ ਵੈਰੀ ਮਚ
0: ਭੈਣ ਜੀ ਸਾਨੂੰ ਗੁਲਦਸਤਾ ਭੇਜਦੇ ਨੇ ਤੇ ਗੁੱਡ ਮਾਰਨਿੰਗ ਕਹਿੰਦੇ
1: ਨੇ ਲੜਾਈ ਹੋ ਜਾਂਦੀ ਹੁੰਦੀ
0: ਹਾਂ ਨਹੀਂ ਆਹ ਗੱਲ ਸਹੀ ਕੀਤੀ ਆ ਆਹ ਗੱਲ ਸਹੀ ਹੈ ਤੇ ਥੈਂਕ ਯੂ ਜੀ ਥੈਂਕ ਯੂ ਸੋ ਮਚ ਸਾਰਿਆਂ ਦਾ ਕੁਲਦੀਪ ਕੌਰ ਜੀ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਥੈਂਕ ਯੂ ਸੋ ਮਚ ਸਾਰਿਆਂ ਦਾ ਜੁੜੇ ਰਹਿਣ ਦਾ ਤੇ ਹੁਣ ਸਮਾਂ ਹੋ ਗਿਆ ਜੀ ਤੁਹਾਡੇ ਨਾਲ ਥੋੜ੍ਹੀ ਜਿਹੀ ਟਾਈਮ ਲਈ ਵਿਦਾ ਲੈਣ ਦਾ ਬ੍ਰੇਕ ਲੈਣ ਦਾ ਤੇ ਤੁਹਾਡੇ ਨਾਲ ਦੁਬਾਰਾ ਆ ਕੇ ਮਸਤੀ ਇਸ ਤਰ੍ਹਾਂ ਹੀ ਕਰਾਂਗੇ ਸੁਣਦੇ ਰਹੋ ਰੇਡੀਓ ਹਾਂਜੀ 1674 AM
2: ਵਿਆਹ ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ ਡਾਇਮੰਡ ਬੁਲੀਅਨ ਸਿਲਵਰ ਤੇ ਬ੍ਰਾਈਡਲ ਕਲੈਕਸ਼ਨ ਹਰ ਸਟਾਈਲ ਤੇ ਹਰ ਓਕੇਜ਼ਨ ਲਈ ਜੈਨੂਇਨ ਜੁਐਲਰੀ ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ ਵਿਜ਼ਿਟ ਕਰੋ 5/150 ਫਾਰਮਰਸ ਰੋਡ ਤ੍ਰਿਗਨੀਨਾ ਅਤੇ 347 ਡੌਨਸਟੇਲ ਸਟ੍ਰੀਟ ਡੈਂਡੀਨੋਂਗ ਤੁੰਨਾ ਜੁਐਲਰਸ ਭਰੋਸੇ ਦੀ ਨਿਸ਼ਾਨੀ
3: ਵਾਓ ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਛ ਤਾਂ ਕਮਾਲ ਹੈ ਮੈਨੂੰ ਵੀ ਦੱਸ ਦੇ ਸੀਕ੍ਰੇਟ
4: ਅੰਮ੍ਰਿਤ ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਘੀ ਦਾ ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ ਨਾ ਤਾਂ ਇਸ ਵਿੱਚ ਆਇਲ ਨਾ ਹੀ ਕੋਈ ਕਲਰ ਹਾਰਮੋਨਸ ਜਾਂ ਐਂਟੀਬਾਇਓਟਿਕਸ ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ
3: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਘੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ ਵਿਜ਼ਿਟ ਗੋਲਡ ਲੀਫ ਡੇਅਰੀ ਡੋਟ ਕਾਮ
5: दिवाली रोशनी का त्योहार तो चलो शान के साथ जायके से लगाएं इसमें 4 चांद रिवाजों के रंग खानों का स्वाद और दिवाली का एहसास रखें बरकरार अपनी थाली को बनाएं खास शान के वेज बिरयानी चना मसाला पालक पनीर किचन किंग दाल मसाला चाट मसाला और ढेरों मसालों की रेंज के साथ इस दिवाली खुशियां बने और भी रोशन शान के साथ
6: क्या आप सोलर की सर्विसिंग के लिए फोन करने के बजाय घर में आग लगने का जोखिम उठाएंगे? अपने सोलर पैनल्स को अच्छी स्थिति में रखकर आप बिजली के कारण घर में आग लगने के खतरे को टाल सकेंगे तथा और भी अधिक प्रभावशाली सिस्टम के लाभों का आनंद उठाएंगे। इसलिए अगर आपके घर में 2 साल या उससे भी पहले से सोलर सिस्टम इंस्टॉल है तो जोखिम ना उठाएं, सोलर सुरक्षित रहें। लाइसेंस धारक ई ग्रिड इलेक्ट्रीशियन से अपने सोलर की सर्विसिंग करवाएं। और अधिक जानने के लिए एनर्जी

ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਅੱਜ 8 ਅਕਤੂਬਰ 2026 ਵੀਰਵਾਰ ਦਾ ਦਿਨ, ਭਾਰਤ ਆਸਟ੍ਰੇਲੀਆ ਦੁਨੀਆ ਜਾਣ ਦੀਆਂ ਖਬਰਾਂ ਲੈ ਕੇ ਆਏ ਹਾਂ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਦੇ ਹਾਂ। ਕੌਮਾਂਤਰੀ ਖਬਰਾਂ ਦੇ ਨਾਲ ਸ਼ੁਰੂਆਤ। ਸਭ ਤੋਂ ਪਹਿਲੀ ਖਬਰ ਨੋਬਲ ਪੁਰਸਕਾਰ ਦੇ ਨਾਲ ਜੁੜੀ ਹੋਈ। ਵੈਸੇ ਤਾਂ ਅਸੀਂ ਸਵੇਰ ਦੇ ਬੁਲੇਟਿਨ ਦੇ ਵਿੱਚ ਨੋਬਲ ਪੁਰਸਕਾਰਾਂ ਦੇ ਨਾਲ ਜੁੜੇ ਜੇਤੂਆਂ ਦੇ ਐਲਾਨ ਕਰਦੇ ਹਾਂ ਅਤੇ ਦੱਸਦੇ ਹਾਂ ਕਿ ਕਿਹੜੇ ਕਿਹੜੇ ਜੇਤੂ ਜਿਹੜੇ ਨੇ ਉਹ ਅਲੱਗ ਅਲੱਗ ਕੈਟਾਗਰੀ ਦੇ ਵਿੱਚ ਚੁਣੇ ਗਏ ਨੇ, ਜਿਨ੍ਹਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਨੋਬਲ ਪੁਰਸਕਾਰ ਦਿੱਤਾ ਜਾਏਗਾ। ਪਰ ਇੱਕ ਸ਼ਖਸ ਇਹ ਵੀ ਹੈ ਕਿ ਜਿਹੜਾ ਮੰਗ ਕੇ ਨੋਬਲ ਪੁਰਸਕਾਰ ਕਹਿ ਰਿਹਾ, ਔਰ ਉਹਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ, ਜਿਨ੍ਹਾਂ ਨੇ ਇੱਕ ਵਾਰ ਫਿਰ ਤੋਂ ਹਰ ਸਾਲ ਨੋਬਲ ਪੁਰਸਕਾਰ ਹੁੰਦੇ ਨੇ ਔਰ ਹਰ ਵਾਰ ਆਪਣੀ ਮੰਗ ਦੁਹਰਾਉਂਦੇ ਨੇ, ਕਿਹਾ ਹੈ ਕਿ ਨੋਬਲ ਪੁਰਸਕਾਰ ਉਹਨਾਂ ਨੂੰ ਦਿੱਤਾ ਜਾਣਾ ਚਾਹੀਦਾ ਮੈਡੀਸਨ, ਕੈਮਿਸਟਰੀ, ਫਿਜ਼ਿਕਸ ਜਾਂ ਲਿਟਰੇਚਰ ਦੇ ਖੇਤਰ 'ਚ ਨਹੀਂ, ਬਲਕਿ ਸ਼ਾਂਤੀ ਦਾ ਨੋਬਲ ਪੁਰਸਕਾਰ ਉਹਨਾਂ ਨੂੰ ਮਿਲਣਾ ਚਾਹੀਦਾ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਾਂ ਕਿਹਾ ਕਿ ਕਿਸੇ ਵੀ ਰਾਸ਼ਟਰਪਤੀ ਨੇ ਕੋਈ ਜੰਗ ਖਤਮ ਕਰਵਾਈ ਹੋਵੇ ਤਾਂ ਦੱਸੋ, ਮੈਂ ਤਾਂ 8 ਜੰਗਾਂ ਖਤਮ ਕਰਵਾਈਆਂ ਨੇ, ਸ਼ਾਇਦ ਦੁਨੀਆ ਦੇ ਪੂਰੀ ਤਰ੍ਹਾਂ ਦੇ ਨਾਲ ਤਬਾਹ ਹੋਣ ਤੋਂ ਰੋਕਣ ਦੇ ਵਿੱਚ ਮੇਰਾ ਹੀ ਸਭ ਤੋਂ ਵੱਡਾ ਰੋਲ ਆ ਔਰ ਮੈਨੂੰ ਨੋਬਲ ਸ਼ਾਂਤੀ ਪੁਰਸਕਾਰ ਮਿਲਣਾ ਚਾਹੀਦਾ। ਹਾਲਾਂਕਿ ਕਿਸੇ ਪੱਤਰਕਾਰ ਨੇ ਉਹਨਾਂ ਤੋਂ ਯੂਕਰੇਨ ਰੂਸ ਜੰਗ, ਇਜ਼ਰਾਈਲ ਗਾਜ਼ਾ ਜੰਗ ਜਾਂ ਫਿਰ ਹੁਣ ਅਮਰੀਕਾ ਦੀ ਹੀ ਤਰਫ ਤੋਂ, ਯਾਨੀ ਉਹਨਾਂ ਦੀ ਤਰਫ ਤੋਂ ਛੇੜੀ ਗਈ ਇਰਾਨ ਦੇ ਉੱਤੇ ਜੰਗ ਦਾ ਸਵਾਲ ਨਹੀਂ ਕੀਤਾ। ਪਰ 2026 ਦੇ ਨੋਬਲ ਸ਼ਾਂਤੀ ਪੁਰਸਕਾਰਾਂ ਦਾ ਐਲਾਨ ਨਾਰਵੇ ਦੀ ਨੋਬਲ ਕਮੇਟੀ ਦੀ ਤਰਫ ਤੋਂ ਕੀਤਾ ਜਾ ਰਿਹਾ, ਆਉਣ ਵਾਲੇ ਦਿਨਾਂ ਦੇ ਵਿੱਚ ਕਰ ਦਿੱਤਾ ਜਾਏਗਾ ਇਸੇ ਹਫ਼ਤੇ ਦੇ ਅਖੀਰ ਦੇ ਵਿੱਚ। ਔਰ ਪੁਰਸਕਾਰ ਦੇ ਬਾਰੇ ਪੁੱਛੇ ਜਾਣ ਦੇ ਉੱਤੇ ਟਰੰਪ ਨੇ ਕਿਹਾ ਕਿ ਮੈਨੂੰ ਨਹੀਂ ਪਤਾ, ਫੈਸਲਾ ਤਾਂ ਉਹਨਾਂ ਦਾ ਹੋਏਗਾ, ਪਰ ਉਹਨਾਂ ਦੀ ਐਸੀ ਸਾਖ ਰਹੀ ਹੈ ਕਿ ਸ਼ਾਇਦ ਉਹ ਮੈਨੂੰ ਇਹ ਪੁਰਸਕਾਰ ਦੇਣਾ ਹੀ ਨਹੀਂ ਚਾਹੁੰਦੇ। ਸੱਤਾ ਦੇ ਵਿੱਚ ਦੁਬਾਰਾ ਆਉਣ ਤੋਂ ਬਾਅਦ ਟਰੰਪ ਹਰ ਵਾਰ ਇਹ ਕਹਿੰਦੇ ਰਹੇ ਨੇ ਕਿ ਦੁਨੀਆ ਦੇ ਸਭ ਤੋਂ ਸਨਮਾਨਜਨਕ ਪੁਰਸਕਾਰਾਂ ਦੇ ਵਿੱਚ ਇੱਕ ਨੋਬਲ ਸ਼ਾਂਤੀ ਪੁਰਸਕਾਰ ਦੇ ਉਹੀ ਹੱਕਦਾਰ ਨੇ। ਓਵਲ ਆਫਿਸ ਦੇ ਵਿੱਚ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹੁਣ ਤਾਂ ਸਮਾਂ ਆ ਗਿਆ, ਪਿਛਲੀ ਵਾਰ ਜਿਨ੍ਹਾਂ ਨੇ ਨੋਬਲ ਸ਼ਾਂਤੀ ਪੁਰਸਕਾਰ ਲਿਆ ਸੀ ਉਹਨਾਂ ਨੇ ਵੀ ਕਿਹਾ ਸੀ ਕਿ ਇਤਿਹਾਸ ਦੇ ਵਿੱਚ ਸਭ ਤੋਂ ਜ਼ਿਆਦਾ ਇਸ ਨੂੰ ਪਾਉਣ ਦਾ ਕੋਈ ਹੱਕਦਾਰ ਹੈ। ਤਾਂ ਰਾਸ਼ਟਰਪਤੀ ਟਰੰਪ ਨੇ ਇਸ ਦੇ ਜ਼ਰੀਏ, ਹੁਣ ਇਸ ਤੋਂ ਵੱਧ ਮੈਂ ਕੀ ਕਹਿ ਸਕਦਾ, ਦੱਸ ਦਈਏ ਕਿ ਪਿਛਲੇ ਸਾਲ ਯਾਨੀ 2025 ਦੇ ਵਿੱਚ ਵੈਨਜ਼ੂਏਲਾ ਦੀ ਵਿਰੋਧੀ ਧਿਰ ਦੀ ਨੇਤਾ ਮਾਰੀਆ ਕੋਰੀਨਾ ਮਚਾਡੋ ਨੂੰ ਜਨਵਰੀ ਮਹੀਨੇ ਦੇ ਵਿੱਚ ਨੋਬਲ ਸ਼ਾਂਤੀ ਪੁਰਸਕਾਰ ਦਿੱਤਾ ਗਿਆ ਸੀ ਜਦੋਂ ਉਹਨਾਂ ਨੇ ਟਰੰਪ ਨੂੰ ਇਸ ਦਾ ਹੱਕਦਾਰ ਦੱਸਿਆ ਸੀ। ਵੈਸੇ ਵੈਨਜ਼ੂਏਲਾ ਮੁਲਕ ਦੇ ਵਿੱਚ ਉੱਥੋਂ ਦੇ ਮੌਜੂਦਾ ਰਾਸ਼ਟਰਪਤੀ, ਤਤਕਾਲੀ ਰਾਸ਼ਟਰਪਤੀ ਨੂੰ ਤਾਂ ਅਮਰੀਕਾ ਨੇ ਚੁੱਕ ਹੀ ਲਿਆ ਸੀ ਅਤੇ ਉਸ ਤੋਂ ਬਾਅਦ ਵੈਨਜ਼ੂਏਲਾ ਦੀ ਵਿਰੋਧੀ ਧਿਰ ਦੀ ਨੇਤਾ ਦੀ ਤਰਫ ਤੋਂ ਟਰੰਪ ਦੇ ਵੱਲ ਝੁਕਾਅ ਹੋਣਾ ਜ਼ਾਹਰ ਜੀ ਗੱਲ ਹੈ। ਖੈਰ, ਨੋਬਲ ਸ਼ਾਂਤੀ ਪੁਰਸਕਾਰ ਟਰੰਪ ਨੂੰ ਦਿੱਤਾ ਜਾਏਗਾ ਨਹੀਂ, ਇਹ ਤਾਂ ਨੋਬਲ ਕਮੇਟੀ ਨੂੰ ਪਤਾ ਹੈ, ਪਰ ਸ਼ਾਂਤੀ ਹਾਲੇ ਦੁਨੀਆ ਦੇ ਵਿੱਚ ਸਥਾਪਿਤ ਨਹੀਂ ਹੋਈ ਹੈ ਔਰ ਇਸ ਦੇ ਵਿੱਚ ਟਰੰਪ ਦਾ ਵੀ ਬਹੁਤ ਵੱਡਾ ਰੋਲ ਹੈ ਇਸ ਸ਼ਾਂਤੀ ਦੇ ਵਿੱਚ। ਸਾਊਦੀ ਅਰਬ ਅਤੇ ਯਮਨ ਦੇ ਦਰਮਿਆਨ ਸੰਘਰਸ਼ ਹੁਣ ਖਤਰਨਾਕ ਮੋੜ ਦੇ ਉੱਤੇ ਪਹੁੰਚ ਗਿਆ। ਸਾਊਦੀ ਅਰਬ ਦੇ ਵਿੱਚ ਦੋ ਪ੍ਰਮੁੱਖ ਕੌਮਾਂਤਰੀ ਹਵਾਈ ਅੱਡਿਆਂ ਦੇ ਉੱਤੇ ਹਮਲਾ ਕੀਤਾ ਗਿਆ ਜਿਸ ਦੇ ਵਿੱਚ 3 ਲੋਕਾਂ ਦੀ ਮੌਤ ਹੋਈ ਹੈ ਅਤੇ 36 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹਾਸਲ ਹੋਈ ਹੈ। ਯਮਨ ਦੇ ਹਮਾਇਤੀ ਹੁਤੀ ਵਿਰੋਧੀਆਂ ਨੇ, ਯਮਨ ਦੇ ਹਮਾਇਤੀ ਨਹੀਂ ਕਹਿ ਸਕਦੇ, ਯਮਨ ਦੇ ਵਿੱਚ ਬਾਗੀ ਹੁਤੀ ਵਿਰੋਧੀਆਂ ਨੇ ਜਿਹੜਾ ਰਿਆਦ ਅਤੇ ਅਬਹਾ ਏਅਰਪੋਰਟ ਹੈ ਇਹਨਾਂ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ ਕੀਤਾ, ਇਰਾਨ ਦੇ ਹਮਾਇਤੀ ਕਿਹਾ ਜਾ ਸਕਦਾ। ਇਸ ਹਮਲੇ ਦੇ ਵਿੱਚ ਸਾਊਦੀ ਅਗਵਾਈ ਵਾਲੇ ਗੱਠਜੋੜ ਨੇ ਵੀ ਜਵਾਬੀ ਕਾਰਵਾਈ ਕੀਤੀ ਹੈ। ਦੋਹਾਂ ਧਿਰਾਂ ਦੇ ਦਰਮਿਆਨ ਹੁਣ ਤਣਾਅ ਆਉਣ ਵਾਲੇ ਦਿਨਾਂ ਦੇ ਵਿੱਚ ਵੱਧ ਸਕਦਾ। ਸਾਊਦੀ ਅਰਬ ਦੇ ਨਾਗਰਿਕ ਉਡਾਨ ਦੇ ਨਾਲ ਜੁੜਿਆ ਹੋਇਆ ਜਿਹੜਾ ਮੰਤਰਾਲਾ ਐਡਮਿਨਿਸਟ੍ਰੇਸ਼ਨ ਹੈ GACA, ਉਹਨਾਂ ਦੇ ਮੁਤਾਬਕ 6 ਅਤੇ 7 ਅਕਤੂਬਰ ਨੂੰ ਅਬਹਾ ਇੰਟਰਨੈਸ਼ਨਲ ਏਅਰਪੋਰਟ ਅਤੇ ਕਿੰਗ ਖਾਲਿਦ ਇੰਟਰਨੈਸ਼ਨਲ ਏਅਰਪੋਰਟ ਨੂੰ ਅਲੱਗ ਅਲੱਗ ਹਮਲਿਆਂ ਦੇ ਵਿੱਚ ਨਿਸ਼ਾਨਾ ਬਣਾਇਆ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਦੋਹਾਂ ਹਮਲਿਆਂ ਦੇ ਵਿੱਚ ਕੁੱਲ 3 ਲੋਕਾਂ ਦੀ ਮੌਤ ਹੋਈ ਹੈ, 36 ਜ਼ਖਮੀ ਹੋਏ ਨੇ। ਹਮਲਿਆਂ ਦੇ ਕਾਰਨ ਏਅਰਪੋਰਟ ਦੇ ਕੈਂਪਸਿਸ ਦੇ ਵਿੱਚ ਕੁਝ ਪ੍ਰਾਪਰਟੀਜ਼ ਨੂੰ ਵੀ ਨੁਕਸਾਨ ਪਹੁੰਚਿਆ ਹੈ। ਫਿਲਹਾਲ ਨਿਊਜ਼ ਏਜੰਸੀ AFP ਦੀ ਰਿਪੋਰਟ ਦੇ ਮੁਤਾਬਕ ਅਬਾ ਇੰਟਰਨੈਸ਼ਨਲ ਏਅਰਪੋਰਟ ਦੇ ਉੱਤੇ ਹੋਏ ਹਮਲਿਆਂ 'ਚ 2 ਲੋਕਾਂ ਦੀ ਮੌਤ ਹੋ ਗਈ ਸੀ। ਮ੍ਰਿਤਕਾਂ ਦੇ ਵਿੱਚ 1 ਮੋਰੱਕੋ ਅਤੇ ਦੂਸਰੀ ਅਲਜੀਰੀਆ ਦੀ ਮਹਿਲਾ ਸ਼ਾਮਲ ਸੀ। ਇਹਨਾਂ ਹਮਲਿਆਂ ਦੇ ਵਿੱਚ 28 ਲੋਕ ਜ਼ਖਮੀ ਵੀ ਹੋਏ ਨੇ। ਜ਼ਖਮੀਆਂ ਨੂੰ ਸਾਊਦੀ ਨਾਗਰਿਕਾਂ ਤੋਂ ਇਲਾਵਾ ਬਾਂਗਲਾਦੇਸ਼, ਫਿਲੀਪੀਨਸ ਦੇ ਵਸਨੀਕ ਵੀ ਦੱਸਿਆ ਜਾ ਰਿਹਾ। ਕਈਆਂ ਨੂੰ ਮਾਮੂਲੀ ਸੱਟਾਂ ਆਈਆਂ ਨੇ, ਕਈ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ। ਉਧਰ ਰਾਜਧਾਨੀ ਰਿਆਦ ਦੇ ਵਿੱਚ ਕਿੰਗ ਖਾਲਿਦ ਇੰਟਰਨੈਸ਼ਨਲ ਏਅਰਪੋਰਟ ਆ, ਉੱਥੇ ਇੱਕ ਸੁਡਾਨੀ ਨਾਗਰਿਕ ਦੀ ਮੌਤ ਹੋਈ ਹੈ। 8 ਹੋਰ ਲੋਕ ਜ਼ਖਮੀ ਹੋਏ ਨੇ, ਜਿਨ੍ਹਾਂ 'ਚ 5 ਸਾਊਦੀ ਨਾਗਰਿਕ ਨੇ, 2 ਮਿਸਰ ਦੇ ਨਾਗਰਿਕ ਨੇ, 1 ਪਾਕਿਸਤਾਨ ਦਾ ਨਾਗਰਿਕ ਵੀ। ਇਹਨਾਂ ਨੂੰ ਵੀ ਹਸਪਤਾਲ ਦੇ ਵਿੱਚ ਭਰਤੀ ਕੀਤਾ ਗਿਆ। ਯਮਨ ਦੇ ਹੁਤੀ ਬਾਗੀਆਂ ਨੇ ਦੋਵਾਂ ਏਅਰਪੋਰਟ ਦੇ ਉੱਤੇ ਹਮਲਾ ਕਰਨ ਤੋਂ ਬਾਅਦ ਇਹਨਾਂ ਦਾ ਦਾਅਵਾ ਆਪਣੇ ਨਾਂ ਕੀਤਾ। ਉਹਨਾਂ ਕਿਹਾ ਕਿ
ਅਸਲ ਚ ਹੁਤੀ ਬਾਗੀਆਂ ਦੇ ਬੁਲਾਰੇ ਯਾਹਿਆ ਸਰੀ ਨੇ ਕਿਹਾ ਕਿ ਉਨ੍ਹਾਂ ਦੀਆਂ ਫੌਜਾਂ ਨੇ ਹੀ ਰਿਆਦ ਸਥਿਤ ਕਿੰਗ ਖਾਲਿਦ ਇੰਟਰਨੈਸ਼ਨਲ ਏਅਰਪੋਰਟ ਨੂੰ ਬਲੈਸਟਿਕ ਮਿਜ਼ਾਈਲ ਦੇ ਨਾਲ ਨਿਸ਼ਾਨਾ ਬਣਾਇਆ ਸੀ। ਉਨ੍ਹਾਂ ਦਾ ਟੀਚਾ ਬਸ ਆਵਾਜਾਈ ਨੂੰ ਪ੍ਰਭਾਵਿਤ ਕਰਨਾ ਸੀ। ਹੁਤੀਆਂ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਅਬਾ ਏਅਰਪੋਰਟ ਤੇ ਖਮੀਸ ਮੁਸ਼ਾਇਦ ਕਿੰਗ ਖਾਲਿਦ ਏਅਰ ਬੇਸ ਨੂੰ ਵੀ ਡਰੋਨ ਤੇ ਮਿਜ਼ਾਈਲਾਂ ਦੇ ਨਾਲ ਨਿਸ਼ਾਨਾ ਬਣਾਇਆ ਸੀ। ਸਾਊਦੀ ਅਗਵਾਈ ਵਾਲੇ ਫੌਜੀ ਗਠਜੋੜ ਦਾ ਕਹਿਣਾ ਕਿ ਰਿਆਦ ਦੇ ਉੱਤੇ ਦਾਗੀਆਂ ਗਈਆਂ ਬਲੈਸਟਿਕ ਮਿਜ਼ਾਈਲਾਂ ਨੂੰ ਤਾਂ ਦਰਮਿਆਨ ਹੀ ਨਸ਼ਟ ਕਰ ਦਿੱਤਾ ਗਿਆ। ਗਠਜੋੜ ਨੇ ਇਹ ਵੀ ਦਾਅਵਾ ਕੀਤਾ ਕਿ ਉਨ੍ਹਾਂ ਦੇ ਹਮਲੇ ਦੇ ਵਿੱਚ ਇਸਤੇਮਾਲ ਕੀਤੇ ਗਏ ਮਿਜ਼ਾਈਲ ਲਾਂਚਿੰਗ ਪਲੈਟਫਾਰਮ ਨੂੰ ਵੀ ਧਰਾਸ਼ਾਈ ਕਰ ਦਿੱਤਾ ਗਿਆ। ਬਿਆਨ 'ਚ ਕਿਹਾ ਗਿਆ ਕਿ ਨਾਗਰਿਕਾਂ ਅਤੇ ਨਾਗਰਿਕ ਢਾਂਚੇ ਦੇ ਉੱਤੇ ਹੋਏ ਹਮਲੇ ਦੇ ਜਵਾਬ ਦੇ ਵਿੱਚ ਹੁਤੀ ਲੜਾਕਿਆਂ ਨੂੰ ਇਸ ਦੀ ਕੀਮਤ ਚੁਕਾਉਣੀ ਹੋਏਗੀ। ਉੱਥੇ ਹੀ ਅਗਲੇ ਪਾਸੇ ਪਾਕਿਸਤਾਨ ਤੋਂ ਖਬਰ, ਜਿੱਥੇ ਪਾਕਿਸਤਾਨ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਦੇਸ਼ ਦੇ ਵਿੱਚ ਤਿਆਰ ਕੀਤੀ ਗਈ ਫਤਿਹ 4 ਕਰੂਜ਼ ਮਿਜ਼ਾਈਲ ਦੇ ਨਵੇਂ ਅਤੇ ਜ਼ਿਆਦਾ ਦੂਰੀ ਤੱਕ ਮਾਰ ਕਰਨ ਵਾਲੇ ਵਰਜ਼ਨ ਦਾ ਸਫਲ ਪ੍ਰੀਖਣ ਕਰ ਲਿਆ ਗਿਆ। ਇਹ ਇੱਕ ਗਰਾਊਂਡ ਲਾਂਚ ਕਰੂਜ਼ ਮਿਜ਼ਾਈਲ ਹੈ, ਯਾਨੀ ਇਸ ਨੂੰ ਜ਼ਮੀਨ ਤੋਂ ਹੀ ਦਾਗਿਆ ਜਾ ਸਕਦਾ। ਪਾਕਿਸਤਾਨ ਦੀ ਫੌਜ ਦੀ ਮੀਡੀਆ ਸ਼ਾਖਾ ISPR ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਇਸ ਮਿਜ਼ਾਈਲ ਨੇ ਉਡਾਨ ਭਰੀ, ਦਿਸ਼ਾ ਤੈਅ ਕਰਨ ਵਾਲੀ ਬੇਹੱਦ ਆਧੁਨਿਕ ਤਕਨੀਕ ਦੇ ਨਾਲ ਉਪਕਰਨ ਇਸ ਦੇ ਵਿੱਚ ਲੈਸ ਕੀਤੇ ਗਏ ਸੀ। ISPR ਦੇ ਮੁਤਾਬਕ ਇਹ ਮਿਜ਼ਾਈਲ ਲੰਮੀ ਦੂਰੀ ਤੱਕ ਮੌਜੂਦ ਟਿਕਾਣਿਆਂ ਨੂੰ ਬਹੁਤ ਸਟੀਕਤਾ ਦੇ ਨਾਲ ਹਮਲਾ ਕਰਨ, ਨਿਸ਼ਾਨਾ ਬਣਾਉਣ ਦੇ ਵਿੱਚ ਕਾਬਲ ਹੈ ਅਤੇ ਭਾਰੀ ਤਬਾਹੀ ਮਚਾ ਸਕਦੀ ਹੈ। ਬਿਆਨ 'ਚ ਕਿਹਾ ਗਿਆ ਕਿ ਪ੍ਰੀਖਣ ਦੇ ਦਰਮਿਆਨ ਮਿਜ਼ਾਈਲ ਦੇ ਵਿੱਚ ਲੱਗੀਆਂ ਅਲੱਗ ਅਲੱਗ ਪ੍ਰਣਾਲੀਆਂ ਦੀ ਤਕਨੀਕਾਂ ਦੀ ਵੀ ਜਾਂਚ ਕੀਤੀ ਗਈ ਹੈ। ਪਾਕਿਸਤਾਨ ਫੌਜ ਦੇ ਮੁਤਾਬਕ ਇਹ ਮਿਜ਼ਾਈਲ ਜ਼ਮੀਨ ਤੋਂ ਉੱਡ ਸਕਦੀ ਹੈ, ਜ਼ਮੀਨ ਦੇ ਕਾਫ਼ੀ ਕੋਲੋਂ ਉੱਡ ਸਕਦੀ ਹੈ ਔਰ ਇਸ ਦਰਮਿਆਨ ਦੁਸ਼ਮਣ ਦੀ ਮਿਜ਼ਾਈਲ ਸੁਰੱਖਿਆ ਪ੍ਰਣਾਲੀ ਨੂੰ ਚਕਮਾ ਦੇ ਕੇ ਆਪਣੇ ਟੀਚੇ ਦੇ ਉੱਤੇ ਬੇਹੱਦ ਸਟੀਕ ਹਮਲਾ ਕਰ ਸਕਦੀ ਹੈ। ਪਾਕਿਸਤਾਨ ਦੇ ਕੋਲ ਫਤਿਹ ਸੀਰੀਜ਼ ਦੀਆਂ 3 ਮਿਜ਼ਾਈਲਾਂ ਯਾਨੀ ਫਤਿਹ 1, ਫਤਿਹ 2 ਅਤੇ ਫਤਿਹ 3 ਪਹਿਲਾਂ ਤੋਂ ਹੀ ਮੌਜੂਦ ਹੈ। ਇਸ ਸਾਲ 7 ਮਈ ਨੂੰ ISPR ਨੇ ਇੱਕ ਵੀਡੀਓ ਦੇ ਵਿੱਚ ਫਤਿਹ 3 ਕਰੂਜ਼ ਮਿਜ਼ਾਈਲ ਦੀ ਪਹਿਲੀ ਵਾਰ ਮੂੰਹ ਦਿਖਾਈ ਵੀ ਕੀਤੀ ਸੀ। ਉਸ ਸਮੇਂ ਇਸ ਦੀ ਤੁਲਨਾ ਭਾਰਤ ਦੀ ਬ੍ਰਹਮੋਸ ਮਿਜ਼ਾਈਲ ਦੇ ਨਾਲ ਕੀਤੀ ਜਾ ਰਹੀ ਸੀ। ਸਾਲ 2024 'ਚ ਭਾਰਤ ਨੇ ਫਤਿਹ 2 ਮਿਜ਼ਾਈਲ ਨੂੰ ਆਪਣੇ ਹਥਿਆਰਾਂ 'ਚ ਸ਼ਾਮਲ ਕੀਤਾ ਹੈ। ਮਿਜ਼ਾਈਲ 400 ਕਿਲੋਮੀਟਰ ਤੱਕ ਮਾਰ ਕਰ ਸਕਦੀ ਹੈ, ਜਿਹੜੀ ਫਤਿਹ 1 ਹੈ 140 ਕਿਲੋਮੀਟਰ ਤੱਕ ਮਾਰ ਕਰ ਸਕਦੀ ਹੈ। ਔਰ ਫਤਿਹ 3 ਮਿਜ਼ਾਈਲ ਨੂੰ ਵੀ ਪਹਿਲੀ ਵਾਰ ਜਦੋਂ ਦੁਨੀਆ ਨੂੰ ਦਿਖਾਇਆ ਗਿਆ ਸੀ ਇਹ ਵੀ ਕਾਫ਼ੀ ਲੰਮੀ ਦੂਰੀ ਤੱਕ ਮਾਰ ਕਰ ਸਕਦੀ ਹੈ। ਹੁਣ ਫਤਿਹ 4 330 ਕਿਲੋਮੀਟਰ ਤੱਕ ਪੇਲੋਡ ਲੈ ਕੇ ਜਾ ਸਕਦੀ ਹੈ, ਪਰ ਇਸ ਇਹ 864 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਜਿਹੜਾ ਸਫ਼ਰ ਤੈਅ ਕਰ ਸਕਦੀ ਹੈ। ਯਾਨੀ ਇਹ ਇੱਕ ਸਬਸੋਨਿਕ ਮਿਜ਼ਾਈਲ ਹੈ, ਇਸ ਦੀ ਗਤੀ ਆਵਾਜ਼ ਦੀ ਗਤੀ ਦੀ ਰਫ਼ਤਾਰ ਤੋਂ ਥੋੜ੍ਹੀ ਘੱਟ ਦੱਸੀ ਗਈ ਹੈ, ਇਸ ਕਰਕੇ ਇਸ ਦੀ ਸਟੀਕਤਾ ਇਸ ਦੇ ਨਿਸ਼ਾਨੇ ਦੇ ਕਰੀਬ 5 ਮੀਟਰ ਹੋ ਸਕਦੀ ਹੈ। ਮਿਜ਼ਾਈਲ ਦੇ 750 ਕਿਲੋਮੀਟਰ ਤੱਕ ਮਾਰ ਕਰਨ ਦਾ ਪ੍ਰੀਖਣ ਪਹਿਲਾਂ ਹੀ ਕੀਤਾ ਜਾ ਚੁੱਕਿਆ ਸੀ। ਉੱਥੇ ਐਲਨ ਮਸਕ ਨੇ ਦੋਸ਼ ਮੜਿਆ ਹੈ ਕਿ ਕੁਝ ਖਾਸ ਕਾਰੋਬਾਰੀ ਭਾਰਤ ਦੇ ਵਿੱਚ ਸਟਾਰਲਿੰਕ ਦੀ ਐਂਟਰੀ ਨੂੰ ਰੋਕ ਰਹੇ ਨੇ। ਮਸਕ ਨੇ ਐਕਸ ਦੇ ਉੱਤੇ ਇੱਕ ਪੋਸਟ ਦੇ ਜਵਾਬ 'ਚ ਲਿਖਿਆ ਕਿ ਬਦਕਿਸਮਤੀ ਦੇ ਨਾਲ ਇਹ ਕੁਝ ਖਾਸ ਉਦਯੋਗਪਤੀ ਕਾਰੋਬਾਰੀ ਨੇ, ਤਾਂ ਕਿ ਭਾਰਤੀ ਲੋਕਾਂ ਦੇ ਉੱਤੇ ਉਹਨਾਂ ਦੀ ਇੱਕ ਪਾਸੜ ਪਕੜ ਜਿਹੜੀ ਉਹ ਬਣੀ ਰਹੇ। ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਉਹ ਕੌਣ ਨੇ, ਇਹ ਭਾਰਤ ਦੇ ਲੋਕਾਂ ਦੇ ਖਿਲਾਫ ਅਪਰਾਧ ਹੈ। ਇਸ ਪੋਸਟ ਦੇ ਵਿੱਚ ਉਹਨਾਂ ਕਿਹਾ ਕਿ ਭਾਰਤ ਦੇ ਵਿੱਚ ਸਟਾਰਲਿੰਕ ਦੀ ਲੋੜ ਹੈ ਕਿਉਂਕਿ ਹਾਲੇ ਵੀ ਵੱਡੀ ਗਿਣਤੀ ਦੇ ਵਿੱਚ ਪਿੰਡ ਬ੍ਰੌਡਬੈਂਡ ਦੇ ਨਾਲ ਨਹੀਂ ਜੁੜੇ ਹੋਏ ਨੇ। ਮਸਕ ਨੇ ਬੁੱਧਵਾਰ ਦੇਰ ਰਾਤ ਐਕਸ ਦੇ ਉੱਤੇ ਲਿਖਿਆ ਕਿ ਭਾਰਤ 'ਚ ਸਟਾਰਲਿੰਕ ਉਹਨਾਂ ਲੋਕਾਂ ਦੀ ਤੇਜ਼ ਅਤੇ ਕਿਫਾਇਤੀ ਇੰਟਰਨੈੱਟ ਕਨੈਕਟੀਵਿਟੀ ਜਿਹੜੀ ਉਹਨਾਂ ਨੂੰ ਉਪਲਬਧ ਕਰਵਾਏਗਾ ਜੋ ਮੌਜੂਦਾ ਕੀਮਤਾਂ ਦੇ ਚੱਲਦਿਆਂ ਇਸ ਨੂੰ ਹਾਸਲ ਨਹੀਂ ਕਰ ਪਾ ਰਹੇ ਨੇ। ਇਸ ਤੋਂ ਪਹਿਲਾਂ ਬੁੱਧਵਾਰ ਦੇ ਦਿਨ ਦਿੱਲੀ ਦੇ ਵਿੱਚ ਚੱਲ ਰਹੀ ਇੰਡੀਆ ਮੋਬਾਈਲ ਕਾਂਗਰਸ ਦੇ ਵਿੱਚ ਸਟਾਰਲਿੰਕ ਦੇ ਬਿਜ਼ਨਸ ਆਪਰੇਸ਼ਨ ਦੀ ਵਾਈਸ ਪ੍ਰੈਜ਼ੀਡੈਂਟ ਲਾਰੇਨ ਡਿਓਰ ਨੇ ਵੀ ਇਹ ਗੱਲ ਕਹੀ ਸੀ ਕਿ ਸਟਾਰਲਿੰਕ ਭਾਰਤ ਦੇ ਵਿੱਚ 20 ਗੇਟਵੇ ਸਾਈਟ ਪਹਿਲਾਂ ਹੀ ਬਣਾ ਚੁੱਕਿਆ ਅਤੇ ਭਾਰਤੀ ਯੂਜ਼ਰਸ ਦੇ ਡੇਟਾ ਨੂੰ ਦੇਸ਼ ਦੇ ਅੰਦਰ ਹੀ ਰੱਖਣ ਦੇ ਲਈ ਭਾਰਤ ਦੇ ਹਿਸਾਬ ਦੇ ਨਾਲ ਇੱਕ ਕੰਟਰੋਲ ਸਿਸਟਮ ਵੀ ਤਿਆਰ ਕਰ ਲਿਆ ਗਿਆ। ਡਿਓਰ ਨੇ ਇਹ ਵੀ ਕਿਹਾ ਸੀ ਕਿ ਸਟਾਰਲਿੰਕ ਨੂੰ ਉਮੀਦ ਹੈ ਕਿ ਸਾਰੀਆਂ ਮਨਜ਼ੂਰੀਆਂ ਮਿਲਣ ਤੋਂ ਬਾਅਦ ਭਾਰਤ ਦੇ ਵਿੱਚ ਸੈਟੇਲਾਈਟ ਬ੍ਰੌਡਬੈਂਡ ਸੇਵਾਵਾਂ ਜਲਦੀ ਉਹ ਸ਼ੁਰੂ ਕਰ ਦੇਣਗੇ। ਉੱਥੇ ਭਾਰਤ ਦੀਆਂ ਖਬਰਾਂ ਦੀ ਵਿਸਤਾਰ ਨੂੰ ਅੱਗੇ ਤੋਰੀਏ ਅਤੇ ਕਾਂਗਰਸ ਨੇ ਚੀਫ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਖਿਲਾਫ਼ ਪ੍ਰਦਰਸ਼ਨ ਦੇ ਦਰਮਿਆਨ ਰਾਹੁਲ ਗਾਂਧੀ ਅਤੇ ਵਿਰੋਧੀ ਧਿਰ ਦੇ ਦੂਸਰੇ ਨੇਤਾਵਾਂ ਦੇ ਉੱਤੇ ਹੋਈ ਪੁਲਿਸ ਕਾਰਵਾਈ ਦੀ ਨਿੰਦਾ ਕੀਤੀ ਹੈ ਅਤੇ ਕਿਹਾ ਹੈ ਕਿ ਅੱਜ ਯਾਨੀ 8 ਅਕਤੂਬਰ ਨੂੰ ਦੇਸ਼ ਭਰ ਦੇ ਵਿੱਚ ਪ੍ਰਦਰਸ਼ਨ ਕੀਤੇ ਜਾਣਗੇ ਔਰ ਕਾਲਾ ਦਿਵਸ ਮਨਾਇਆ ਜਾਏਗਾ। ਕਾਂਗਰਸ ਪਾਰਟੀ ਨੇ ਸੋਸ਼ਲ ਮੀਡੀਆ ਪਲੈਟਫਾਰਮ 'ਤੇ ਲਿਖਿਆ ਕਿ ਇਸ ਮੌਕੇ ਪਾਰਟੀ ਦੇਸ਼ ਭਰ ਦੇ ਵਿੱਚ ਭਾਰਤੀ ਲੋਕਤੰਤਰ ਦੇ ਲਈ ਕਾਲਾ ਦਿਵਸ ਮਨਾਏਗੀ। ਇਸ ਤੋਂ ਪਹਿਲਾਂ ਬੁੱਧਵਾਰ ਦੇ ਦਿਨ ਲੋਕ ਸਭਾ 'ਚ ਵਿਰੋਧੀ ਧਿਰ ਨੇਤਾ ਰਾਹੁਲ ਗਾਂਧੀ ਸਣੇ ਕਈ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਗਿਆਨੇਸ਼ ਕੁਮਾਰ ਦੇ ਖਿਲਾਫ਼ ਪ੍ਰਦਰਸ਼ਨ ਦੇ ਦਰਮਿਆਨ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਸੀ। ਹਾਲਾਂਕਿ ਬਾਅਦ ਦੇ ਵਿੱਚ ਉਹਨਾਂ ਨੂੰ ਰਿਹਾਅ ਕਰ ਦਿੱਤਾ ਗਿਆ ਜਿਵੇਂ ਮੰਗਲਵਾਰ ਕੀਤਾ ਗਿਆ ਸੀ। ਰਾਹੁਲ ਗਾਂਧੀ ਅਤੇ ਵਿਰੋਧੀ ਧਿਰ ਦੇ ਨੇਤਾਵਾਂ ਦੀ ਤਰਫ ਤੋਂ ਰਾਜਧਾਨੀ ਦਿੱਲੀ ਦੇ ਵਿੱਚ ਚੀਫ਼ ਇਲੈਕਸ਼ਨ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਪਿਛਲੇ 2 ਦਿਨਾਂ ਤੋਂ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ। ਉੱਧਰ 10 ਅਕਤੂਬਰ ਨੂੰ ਕਾਂਗਰਸ ਜਨਤਾ ਪਾਰਟੀ ਨੇ ਵੀ ਗਿਆਨੇਸ਼ ਕੁਮਾਰ ਦੇ ਖਿਲਾਫ਼ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ।
ਉੱਥੇ ਅਗਲੀ ਖਬਰ ਦੀ ਸਾਂਝ ਜੇਕਰ ਪਾਈਏ ਤੇ ਇਹ ਕਾਂਗਰਸ ਜਨਤਾ ਪਾਰਟੀ ਦੇ ਨਾਲ ਹੀ ਜੁੜੀ ਹੋਈ ਹੈ ਜਿੱਥੇ ਹੁਣ ਮਸ਼ਹੂਰ ਯੂਟਿਊਬਰ ਧਰੁਵ ਰਾਠੀ ਬੈਂਗਲੁਰੂ ਪੁੱਜੇ ਨੇ ਜਿੱਥੇ ਉਹ ਕਾਂਗਰਸ ਜਨਤਾ ਪਾਰਟੀ ਵੱਲੋਂ SIR ਪ੍ਰਕਿਰਿਆ ਦੇ ਵਿਰੋਧ 'ਚ ਕੀਤੇ ਜਾ ਰਹੇ ਪ੍ਰਦਰਸ਼ਨ 'ਚ ਸ਼ਾਮਲ ਹੋਣਗੇ। ਇਸ ਤੋਂ ਪਹਿਲਾਂ ਪ੍ਰਸਿੱਧ ਅਦਾਕਾਰ ਪ੍ਰਕਾਸ਼ ਰਾਜ ਨੇ ਵੀ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸਾਂਝੀ ਕਰਕੇ ਧਰੁਵ ਰਾਠੀ ਨੂੰ ਇਸ ਪ੍ਰਦਰਸ਼ਨ ਦਾ ਸਰਪ੍ਰਾਈਜ਼ ਗੈਸਟ ਦੱਸਿਆ ਸੀ ਅਤੇ ਲੋਕਾਂ ਨੂੰ ਵੱਡੀ ਗਿਣਤੀ 'ਚ ਪਹੁੰਚਣ ਦੀ ਅਪੀਲ ਕੀਤੀ ਸੀ। ਇਹ ਵਿਸ਼ਾਲ ਰੋਸ ਪ੍ਰਦਰਸ਼ਨ ਅਭਿਜੀਤ ਦੀਪਕੇ ਦੀ ਅਗਵਾਈ ਹੇਠ ਬੈਂਗਲੁਰੂ ਦੇ ਫਰੀਡਮ ਪਾਰਕ ਦੇ ਵਿੱਚ ਸਵੇਰੇ 10:30 ਸ਼ੁਰੂ ਹੋਏਗਾ। ਇਸ ਦੌਰਾਨ ਪੀਪਲਸ ਟ੍ਰਿਬਿਊਨਲ ਦਾ ਆਯੋਜਨ ਵੀ ਕੀਤਾ ਜਾਏਗਾ ਅਤੇ ਇੱਕ ਚੱਪਲ ਪ੍ਰਦਰਸ਼ਨ ਵੀ ਕੀਤਾ ਜਾਣਾ। ਇਸ ਪ੍ਰਦਰਸ਼ਨ 'ਚ ਅਭਿਜੀਤ ਦੀਪਕੇ, ਯੂਥ ਸੰਗਠਨ, ਸਿਵਲ ਸੁਸਾਇਟੀ ਅਤੇ ਕਈ ਹੋਰ ਨੌਜਵਾਨ ਹਿੱਸਾ ਲੈ ਰਹੇ ਨੇ ਜਿਹੜੇ ਵੋਟਰ ਲਿਸਟ ਦੇ ਵਿੱਚੋਂ ਵੀ ਗਾਇਬ ਹੋਏ ਨੇ। ਧਰੁਵ ਰਾਠੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਵੀਡੀਓ ਜਾਰੀ ਕਰਕੇ ਪੁਸ਼ਟੀ ਕੀਤੀ ਕਿ ਉਹ ਇਸ ਪ੍ਰਦਰਸ਼ਨ 'ਚ ਸ਼ਾਮਲ ਹੋਣ ਦੇ ਲਈ ਇਸ ਕਰਕੇ ਆਏ ਨੇ ਤਾਂ ਕਿ ਲੋਕਤੰਤਰ ਨੂੰ ਬਚਾਉਣ ਦੀ ਲੜਾਈ ਦੇ ਵਿੱਚ ਉਹ ਵੀ ਆਪਣਾ ਯੋਗਦਾਨ ਦੇ ਸਕਣ। 10 ਅਕਤੂਬਰ ਨੂੰ ਜੰਤਰ ਮੰਤਰ ਦੇ ਉੱਤੇ ਹੋਣ ਵਾਲੇ ਪ੍ਰਦਰਸ਼ਨ 'ਚ ਵੀ ਉਹਨਾਂ ਨੇ ਪਹੁੰਚਣ ਦਾ ਸੱਦਾ ਦਿੱਤਾ। ਉੱਥੇ ਹੀ ਦਿੱਲੀ ਤੋਂ ਅਗਲੀ ਮੰਦਭਾਗੀ ਖਬਰ, ਵੈਸੇ ਕੱਲ੍ਹ ਦੇ ਦਿਨ ਇਹ ਖਬਰ ਸਾਹਮਣੇ ਆਈ ਸੀ। ਦਿੱਲੀ ਦੇ ਸੀਮਾਪੁਰੀ ਇਲਾਕੇ ਦੇ ਵਿੱਚ ਬੁੱਧਵਾਰ ਦੇ ਦਿਨ ਇੱਕ ਬਹੁਮੰਜ਼ਲਾ ਇਮਾਰਤ ਡਿੱਗਣ ਦੇ ਚੱਲਦਿਆਂ ਹੁਣ ਤੱਕ 4 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਜਾ ਚੁੱਕੀ ਹੈ। ਦਿੱਲੀ ਦੇ DM ਦੀ ਤਰਫ ਤੋਂ ਖਬਰ ਏਜੰਸੀ ANI ਨੂੰ ਦੱਸਿਆ ਗਿਆ ਕਿ 4 ਲੋਕਾਂ ਦੀ ਮੌਤ ਦੀ ਪੁਸ਼ਟੀ ਤੋਂ ਇਲਾਵਾ 8 ਲੋਕ ਜ਼ਖਮੀ ਵੀ ਹੋਏ ਦੱਸੇ ਗਏ ਨੇ। ਹੁਣ ਤੱਕ 3 ਮਹਿਲਾਵਾਂ ਦੀਆਂ ਮ੍ਰਿਤਕ ਦੇਹਾਂ ਬਰਾਮਦ ਹੋਈਆਂ ਨੇ। ਇੱਕ ਹੋਰ ਮ੍ਰਿਤਕ ਦੇਹ ਵੀ ਬਰਾਮਦ ਹੋਈ ਹੈ ਜੋ ਕਿ ਬੱਚਾ ਲੱਗ ਰਿਹਾ ਕਿਉਂਕਿ ਮਲਬਾ ਜਿਹੜਾ ਉਹ ਸੜਕ ਦੇ ਉੱਤੇ ਡਿੱਗਿਆ ਪਿਆ। ਇਸ ਦੇ ਲਈ ਇਹ ਤੈਅ ਨਹੀਂ ਕਰ ਪਾ ਰਹੇ ਕਿ ਉਸਦੇ ਥੱਲੇ ਕੋਈ ਰਾਹਗੀਰ ਫਸਿਆ ਸੀ ਜਾਂ ਨਹੀਂ। ਇਸ ਲਈ ਪੂਰੀ ਸਾਵਧਾਨੀ ਦੇ ਨਾਲ ਕੰਮ ਲਿਆ ਜਾ ਰਿਹਾ। ਕਰੀਬ 75% ਕੰਮ ਪੂਰਾ ਹੋ ਚੁੱਕਿਆ, 25% ਕੰਮ ਹੀ ਬਾਕੀ ਹੈ। ਉਹਨਾਂ ਕਿਹਾ ਕਿ ਸਾਡਾ ਅੰਦਾਜ਼ਾ ਹੈ ਕਿ ਮੁਹਿੰਮ ਦੇ ਪੂਰਾ ਹੋਣ ਦੇ ਉੱਤੇ ਹਾਲੇ ਵੀ 4-5 ਘੰਟੇ ਹੋਰ ਲੱਗ ਸਕਦੇ ਨੇ। ਅੱਜ ਦੇ ਦਿਨ ਬਿਨਾਂ ਕਿਸੇ ਬ੍ਰੇਕ ਦੇ ਪੂਰਾ ਦਿਨ ਰਾਤ ਕੰਮ ਕੀਤਾ ਜਾਏਗਾ। ਰਾਹਤ ਅਤੇ ਬਚਾਅ ਟੀਮਾਂ ਦੀ ਤਰਫ ਤੋਂ ਜਲਦੀ ਰਾਹਤ ਬਚਾਅ ਕਾਰਜ ਕੰਮ ਸਿਰੇ ਚਾੜ ਲਏ ਜਾਣਗੇ। ਦੱਸ ਦੇਈਏ ਕਿ ਇਹ ਕਰੀਬ 5-6 ਮੰਜ਼ਿਲਾ ਇਮਾਰਤ ਸੀ ਜੋ ਕਰੀਬ 25 ਗਜ਼ ਦੇ ਪਲਾਟ ਦੇ ਵਿੱਚ ਬਣੀ ਸੀ ਅਤੇ ਕਰੀਬ 2 ਸਾਲ ਪੁਰਾਣੀ ਦੱਸੀ ਜਾ ਰਹੀ ਸੀ। ਇਸ ਇਮਾਰਤ ਦੇ ਵਿੱਚ ਇੱਕ ਮੁਸਲਿਮ ਪਰਿਵਾਰ ਰਹਿੰਦਾ ਦੱਸਿਆ ਗਿਆ ਸੀ। ਫਿਲਹਾਲ ਕਿੰਨੇ ਲੋਕ ਜਿਹੜੇ ਨੇ ਇਸ ਦੇ ਵਿੱਚ ਹਲਾਕ ਹੋਏ ਨੇ ਉਹਨਾਂ ਸਾਰਿਆਂ ਦੀ ਭਾਲ, ਉਹਨਾਂ ਦੀ ਪਛਾਣ ਜਿਹੜੀ ਉਹ ਮੀਡੀਆ ਦੇ ਵਿੱਚ ਜਨਤਕ ਤੌਰ ਦੇ ਉੱਤੇ ਨਹੀਂ ਦੱਸੀ ਗਈ ਹੈ। ਮਹਾਰਾਸ਼ਟਰ ਦੇ ਵਿੱਚ ਦੁੱਧ ਦੇ ਮਿਲਾਵਟ ਦਾ ਇੱਕ ਵੱਡਾ ਅਤੇ ਬੜਾ ਸੰਗਠਿਤ ਅਪਰਾਧਕ ਰੈਕੇਟ ਚੱਲ ਰਿਹਾ ਸੀ ਜਿਸਦਾ ਖੁਲਾਸਾ ਕੀਤਾ ਗਿਆ। FDA ਦੀ ਤਰਫ ਤੋਂ ਜਾਂਚ 'ਚ ਸਾਹਮਣੇ ਆਇਆ ਕਿ ਡਿਟਰਜੈਂਟ, ਹਿਮਿਲੀਸੀਫਾਇਰ ਅਤੇ ਕੁਝ ਹੋਰਨਾਂ ਰਸਾਇਣਾਂ ਦੀ ਮਦਦ ਦੇ ਨਾਲ ਸਿੰਥੈਟਿਕ ਦੁੱਧ ਦੀ ਸਪਲਾਈ ਚੇਨ ਕੀਤੀ ਜਾ ਰਹੀ ਔਰ ਡਾਇਰੀਆਂ ਤੱਕ ਇਹ ਪਹੁੰਚਾਇਆ ਵੀ ਜਾ ਰਿਹਾ। ਕਾਰਵਾਈ ਦੌਰਾਨ 25 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਜਦਕਿ ਹਜ਼ਾਰਾਂ ਲੀਟਰ ਮਿਲਾਵਟੀ ਦੁੱਧ ਨਸ਼ਟ ਵੀ ਕੀਤਾ ਜਾ ਚੁੱਕਿਆ। ਮਹਾਰਾਸ਼ਟਰ FDA ਨੇ ਸੂਬੇ ਭਰ ਦੇ ਵਿੱਚ ਸੰਗਠਿਤ ਦੁੱਧ ਦੇ ਇਸ ਮਿਲਾਵਟੀ ਕਰਕੇ ਵੇਚੇ ਜਾਣ ਵਾਲੇ ਨੈਟਵਰਕ ਦੇ ਖਿਲਾਫ ਇੱਕ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਹੁਣ ਤੱਕ 37 ਦੋਸ਼ੀਆਂ ਦੀ ਪਛਾਣ ਕੀਤੀ ਜਾ ਚੁੱਕੀ ਹੈ। ਇਸ ਦੇ ਵਿੱਚ ਮਾਸਟਰ ਮਾਈਂਡ ਸੁਸ਼ਾਂਤ, ਬਾਬ ਨਰਾਵ ਸਿੰਘੇ ਸਣੇ ਕੁਝ 25 ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਜਾ ਚੁੱਕਿਆ। ਜਾਂਚ ਦੇ ਦਰਮਿਆਨ FDA ਨੇ ਐਸੇ ਦਸਤਾਵੇਜ਼ ਅਤੇ ਰਿਕਾਰਡ ਵੀ ਹਾਸਲ ਕੀਤੇ ਨੇ ਜਿਸ ਤੋਂ ਪਤਾ ਚੱਲਦਾ ਹੈ ਕਿ ਕਥਿਤ ਤੌਰ ਦੇ ਉੱਤੇ ਮਿਲਾਵਟੀ ਅਤੇ ਸਿੰਥੈਟਿਕ ਦੁੱਧ ਦੀ ਸਪਲਾਈ ਦੇ ਲਈ ਇੱਕ ਪੂਰਾ ਦਾ ਪੂਰਾ ਨੈਟਵਰਕ ਕੰਮ ਕਰ ਰਿਹਾ ਸੀ। ਇੰਦਾਪੁਰੀ ਡੇਅਰੀ ਐਂਡ ਮਿਲਕ ਪ੍ਰੋਡਕਟਸ ਲਿਮਿਟਿਡ ਦੇ ਜ਼ਰੀਏ ਇਹ ਜ਼ਿਆਦਾਤਰ ਸਪਲਾਈਆਂ ਕੀਤੀਆਂ ਜਾ ਰਹੀਆਂ ਸੀ। ਜਾਂਚ ਏਜੰਸੀ ਦੇ ਮੁਤਾਬਕ ਇਹ ਦੁੱਧ ਪਹਿਲਾਂ ਮਹਾਲਕਸ਼ਮੀ ਮਿਲਕ ਐਂਡ ਮਿਲਕ ਪ੍ਰੋਡਕਟਸ ਦੇ ਤਹਿਤ ਦੇ ਨਾਮ ਦੇ ਤਹਿਤ ਜਿਹੜਾ ਕੱਢਿਆ ਜਾਂਦਾ ਸੀ ਅਤੇ ਫਿਰ ਬਾਅਦ ਦੇ ਵਿੱਚ ਡਾਇਰੀਆਂ ਤੱਕ ਇਹਨੂੰ ਪਹੁੰਚਾਇਆ ਜਾਂਦਾ ਸੀ। FDA ਦੀ ਤਰਫ ਤੋਂ ਲੈਬੋਰਟਰੀਜ਼ ਦੇ ਵਿੱਚ ਜਾਂਚ ਦੇ ਲਈ ਦੁੱਧ ਅਤੇ ਅਮਿਲੀਸਫਾਇਰ ਨਮੂਨਿਆਂ ਨੂੰ ਭੇਜ ਦਿੱਤਾ ਗਿਆ ਜਿਸ ਦੇ ਵਿੱਚ ਪਤਾ ਚੱਲਿਆ ਕਿ ਅਮਿਲੀਸਫਾਇਰ ਨਮੂਨਿਆਂ ਦੇ ਵਿੱਚ ਡਿਟਰਜੈਂਟ ਅਤੇ ਨੌਨ ਫਿਲਰਨੋਲ ਐਥਾਲਿਕ ਸੇਟ ਜਿਹੜਾ ਹੈ ਉਸ ਦੀ ਮੌਜੂਦਗੀ ਪਾਈ ਗਈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹਨਾਂ ਰਸਾਇਣਾਂ ਦੀ ਵਜ੍ਹਾ ਦੇ ਚੱਲਦੇ ਹੀ ਦੁੱਧ ਮਨੁੱਖੀ ਉਪਯੋਗ ਦੇ ਲਈ ਗੈਰ ਸੁਰੱਖਿਅਤ ਮੰਨਿਆ ਗਿਆ। ਉੱਥੇ ਭਾਰਤ ਦੀਆਂ ਦੂਜੀਆਂ ਖਬਰਾਂ ਦੀ ਸਾਂਝ ਤੋਂ ਬਾਅਦ ਹੁਣ ਆਸਟ੍ਰੇਲੀਆ ਦੀਆਂ ਖਬਰਾਂ ਦੀ ਵੀ ਸਾਂਝ ਪਾਉਂਦੇ ਹੋਏ ਚੱਲੀਏ, ਜਿੱਥੇ ਆਸਟ੍ਰੇਲੀਆ 'ਚ ਸਭ ਤੋਂ ਪਹਿਲਾਂ ਆਸਟ੍ਰੇਲੀਆ ਦੇ ਵਿੱਚ ਸਾਇੰਸ ਦੇ ਨਾਲ ਜੁੜੀ ਹੋਈ ਖਬਰ। ਕੁਇਨਜ਼ਲੈਂਡ ਯੂਨੀਵਰਸਿਟੀ ਦੀ ਤਰਫ ਤੋਂ ਲੰਘੀ ਕੱਲ੍ਹ ਯਾਨੀ ਬੁੱਧਵਾਰ ਦੇ ਦਿਨ ਇੱਕ ਛੋਟੇ ਜਿਹੇ ਰੋਬੋਟ ਦਾ ਪ੍ਰੀਖਣ ਕੀਤਾ ਗਿਆ, ਕਾਫ਼ੀ ਅਹਿਮ ਮੰਨਿਆ ਜਾ ਰਿਹਾ। ਰੂਵਰ ਯਾਨੀ ਅੰਗਰੇਜ਼ੀ ਦੇ ROR ਅਤੇ VER ਦੇ ਅੱਖਰ ਦੇ ਨਾਲ ਇਸ ਰੋਵਰ ਨੂੰ ਚੰਨ ਦੇ ਉੱਤੇ ਲਿਜਾਇਆ ਜਾ ਸਕਦਾ ਹੈ। ਸਾਲ 2030 ਦੇ ਮੂਨ ਮਿਸ਼ਨ ਦੇ ਵਿੱਚ ਇਸ ਰੋਵਰ ਨੂੰ, ਇਸ ਰੋਬੋਟ ਨੂੰ ਭੇਜਿਆ ਜਾ ਸਕਦਾ ਹੈ। ਆਸਟ੍ਰੇਲੀਆ ਦੇ ਲਈ ਇਹ ਚੰਗੀ ਗੱਲ ਹੈ ਕਿ ਆਸਟ੍ਰੇਲੀਆ ਦੇ ਵਿੱਚ ਪੁਲਾੜ ਦੇ ਖੇਤਰ ਦੇ ਵਿੱਚ ਕੁਝ ਖੋਜਾਂ ਹੋ ਰਹੀਆਂ ਨੇ ਤਾਂ ਕਿ ਇਸ ਖੇਤਰ ਦੇ ਵਿੱਚ ਵਧੇਰੇ
ਤਰੱਕੀਆਂ ਆਸਟ੍ਰੇਲੀਆ ਹਾਸਲ ਕਰ ਸਕੇ। ਪਰ ਫਿਲਹਾਲ ਇਹ ਨਹੀਂ ਮੰਨਿਆ ਗਿਆ ਕਿ ਇਸ ਰੂ ਰੋਵਰ ਜਿਹੜਾ ਇੱਕ ਚੰਨ ਦੇ ਉੱਤੇ ਜਾਣ ਵਾਲਾ ਰੋਵਰ ਹੈ, ਇਸ ਨੂੰ ਲੈ ਕੇ ਆਸਟ੍ਰੇਲੀਆ ਦੀ ਸਰਕਾਰ ਨੇ ਕਿਸ ਦੇਸ਼ ਦੇ ਨਾਲ ਗੱਲਬਾਤ ਕੀਤੀ ਹੈ। ਕੁਇਨਜ਼ਲੈਂਡ ਯੂਨੀਵਰਸਿਟੀ ਆਫ ਟੈਕਨੋਲੋਜੀ ਯਾਨੀ QUT ਨੇ ਕਰੀਬ 20 ਲੱਗ ਜਾਣ ਵਾਲਾ ਰੋਵਰ ਹੈ, ਇਸ ਨੂੰ ਲੈ ਕੇ ਆਸਟ੍ਰੇਲੀਆ ਦੀ ਸਰਕਾਰ ਨੇ ਕਿਸ ਦੇਸ਼ ਦੇ ਨਾਲ ਗੱਲਬਾਤ ਕੀਤੀ ਹੈ। ਕੁਇਨਜ਼ਲੈਂਡ ਯੂਨੀਵਰਸਿਟੀ ਆਫ ਟੈਕਨੋਲੋਜੀ ਯਾਨੀ QUT ਨੇ ਕਰੀਬ 20 ਅਲੱਗ ਅਲੱਗ ਸੰਸਥਾਵਾਂ ਦੇ ਨਾਲ ਰਲ ਕੇ $54 million ਦੇ ਇਸ ਪ੍ਰੋਜੈਕਟ ਨੂੰ ਵਿਕਸਿਤ ਕੀਤਾ ਅਤੇ ਹੁਣ ਇਸ ਨੂੰ ਕੌਮਾਂਤਰੀ ਪੱਧਰ ਦੇ ਉੱਤੇ ਜਿਹੜੇ ਸਫਲਤਾ ਹਾਸਲ ਕਰਦੇ ਹੋਏ ਦੇਖਣਾ ਚਾਹੁੰਦੇ ਨੇ। ਉੱਥੇ ਹੀ ਇੱਕ ਵਾਰ ਫਿਰ ਤੋਂ ਈਸਾਈ ਧਰਮ ਦੇ ਨਾਲ ਜੁੜੇ ਇੱਕ ਹੋਰ ਸ਼ਖਸ ਦਾ ਨਾਮ ਸਾਹਮਣੇ ਆਇਆ ਹੈ ਜਿਸਨੇ ਜਿਨਸੀ ਸ਼ੋਸ਼ਣ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ। ਸਾਬਕਾ ਕੈਥੋਲਿਕ ਚਰਚਿਤ ਹਸਤੀ ਰਹਿ ਚੁੱਕੇ ਐਕਸ ਬਿਸ਼ਪ ਬਰੂਮ ਕ੍ਰਿਸਟੋਫਰ ਐਲਨ ਸੌਂਡਰਸ, ਜਿਹੜੇ ਨੇ ਅਸਲ ਦੇ ਵਿੱਚ ਬਰੂਮ ਤੋਂ ਨੇ, ਇਸ ਕਰਕੇ ਜਿਹੜੇ ਉਹਨਾਂ ਦੇ ਨਾਲ ਇਹ ਨਾਮ ਜੋੜ ਦਿੱਤਾ ਜਾਂਦਾ, ਪਰ ਪੂਰਾ ਨਾਮ ਤਾਂ ਕ੍ਰਿਸਟੋਫਰ ਐਲਨ ਸੌਂਡਰਸ ਹੈ, 76 ਦੀ ਉਮਰ ਦੇ ਨੇ, ਜਿਨ੍ਹਾਂ ਦੇ ਉੱਤੇ 13 ਦੇ ਕਰੀਬ ਸਾਬਕਾ ਜਿਹੜੇ ਉਹਨਾਂ ਦੇ ਕਾਰਜਕਾਲ ਦੇ ਵਿੱਚ

ਲੋਕ ਰਹਿ ਚੁੱਕੇ ਨੇ ਉਹਨਾਂ ਦੀ ਤਰਫ ਤੋਂ ਇਲਜ਼ਾਮ ਲਗਾਏ ਗਏ ਨੇ। ਇਲਜ਼ਾਮ 2010 ਤੋਂ 2019 ਦੇ ਦਰਮਿਆਨ ਦੇ ਨੇ, ਜਦੋਂ ਉਹਨਾਂ ਨੇ ਜਿਨਸੀ ਸ਼ੋਸ਼ਣ ਇਹਨਾਂ ਲੜਕਿਆਂ ਦੇ ਖਿਲਾਫ ਕੀਤਾ ਸੀ। ਇਸ ਦਰਮਿਆਨ ਸੌਂਡਰਸ ਦੀ ਨੂੰ 6 ਸਾਲ ਅਤੇ 6 ਮਹੀਨੇ ਦੀ ਜੇਲ੍ਹ ਦੀ ਸਜ਼ਾ ਵੀ ਲੰਘੀ ਕੱਲ੍ਹ ਸੁਣਾਈ ਗਈ, ਪਰ ਉਹ 4 ਸਾਲ ਅਤੇ 6 ਮਹੀਨੇ ਬਾਅਦ ਪੈਰੋਲ ਦੇ ਲਈ ਐਲੀਜੀਬਲ ਹੋ ਸਕਣਗੇ। ਫਿਲਹਾਲ ਉਹਨਾਂ ਨੂੰ ਤੁਰੰਤ ਪ੍ਰਭਾਵ ਦੇ ਨਾਲ ਜੇਲ੍ਹ ਦੇ ਵਿੱਚ ਪਾ ਦਿੱਤਾ ਗਿਆ। ਉੱਥੇ ਇੱਕ ਵਿਲੱਖਣ ਕੇਸ ਦੇ ਵਿੱਚ ਇੱਕ ਯੂਨੀਵਰਸਿਟੀ ਨੂੰ ਆਪਣੇ ਮੁਲਾਜ਼ਮ ਨੂੰ ਘਰੋਂ ਕੰਮ ਕਰਨ ਦੀ ਇਜਾਜ਼ਤ ਦੇਣੀ ਪਈ ਹੈ। ਅਸਲ ਦੇ ਵਿੱਚ ਵਿਕਟੋਰੀਆ ਯੂਨੀਵਰਸਿਟੀ ਦੇ ਵਿੱਚ ਕੰਮ ਕਰਦੇ ਜਿਹੜੇ ਵਰਕ ਐਡਵਾਈਜ਼ਰ ਨੇ ਮਾਈਕਲ ਡਫੀ, ਉਹਨਾਂ ਦੀ ਤਰਫ ਤੋਂ ਇਹ ਅਦਾਲਤ 'ਚ ਕੇਸ ਲਿਜਾਇਆ ਗਿਆ ਸੀ ਕਿ ਉਹਨਾਂ ਨੂੰ ਇਸ ਜੌਬ ਦੇ ਲਈ ਘਰੋਂ ਨਿਕਲ ਕੇ ਯੂਨੀਵਰਸਿਟੀ ਪਹੁੰਚ ਕੇ ਕੰਮ ਕਰਨ ਦੀ ਲੋੜ ਨਹੀਂ ਹੋਏਗੀ। ਇਸ ਦਰਮਿਆਨ ਉਹ ਘਰੋਂ ਕੰਮ ਕਰ ਸਕਿਆ ਕਰਨਗੇ। ਡਫੀ ਜਿਹੜੇ ਕਿ 55 ਸਾਲ ਦੀ ਉਮਰ ਦੀ ਹੈ, ਉਸ ਮਹਿਲਾ ਨੇ ਦੱਸਿਆ ਕਿ ਕੰਮ ਕਰਨ ਦੇ ਲਈ ਉਸਦੀ ਪ੍ਰੋਡਕਟੀਵਿਟੀ ਜਿਹੜੀ ਹੈ ਉਹ ਕਾਫੀ ਪ੍ਰਭਾਵਿਤ ਹੁੰਦੀ ਹੈ ਜਦੋਂ ਉਹ ਸਫ਼ਰ ਕਰਦੀ ਹੈ। ਇਸ ਕਰਕੇ ਵਿਕਟੋਰੀਆ ਯੂਨੀਵਰਸਿਟੀ ਦੇ ਸਿਟੀ ਟਾਵਰ ਸਰਵਿਸ ਸੈਂਟਰ ਦੇ ਵਿੱਚ ਪਹੁੰਚਣ ਤੱਕ ਉਹ ਆਪਣੇ ਆਪ ਨੂੰ ਬਹੁਤ ਜ਼ਿਆਦਾ ਖਪਾ ਲੈਂਦੇ ਨੇ, ਇਸ ਕਰਕੇ ਉਹ ਘਰੋਂ ਕੰਮ ਕਰਨਾ ਚਾਹੁੰਦੇ ਨੇ। ਵੈਸੇ ਵੀ ਯੂਨੀਵਰਸਿਟੀ ਦੇ ਨਾਲ ਸਾਲ 2011 ਤੋਂ ਫੁੱਲ ਟਾਈਮ ਇਸੇ ਰੋਲ ਦੇ ਉੱਤੇ ਕੰਮ ਕਰ ਰਹੇ ਨੇ। ਉੱਥੇ NSW ਦੀ ਪੁਲਿਸ ਨੂੰ ਹੁਣ ਇੱਕ ਸਪੈਸ਼ਲਿਸਟ ਆਰਮਡ ਰਿਸਪੋਂਸ ਕਮਾਂਡ ਯਾਨੀ ਇੱਕ ARC ਦੀ ਇੱਕ ਸਪੈਸ਼ਲ ਬ੍ਰਾਂਚ ਦੇ ਦਿੱਤੀ ਗਈ ਹੈ। ਬ੍ਰਾਂਚ ਕਾਹਦੀ ਕਹਿ ਲਈਏ, ਬਲਕਿ ਜਵਾਨਾਂ ਦੀ ਇੱਕ ਟੀਮ ਤੈਨਾਤ ਕਰ ਦਿੱਤੀ ਗਈ ਹੈ ਜਿਹੜੀ ਕਿ ਪਿਛਲੇ 10 ਮਹੀਨਿਆਂ ਤੋਂ ਇਸੇ ਪ੍ਰੈਕਟਿਸ ਨੂੰ ਅੰਜਾਮ ਦੇ ਰਹੇ ਸੀ ਅਤੇ ਬੰਡਾਈ ਬੀਚ ਦੇ ਉੱਤੇ ਹੋਏ ਹਮਲੇ ਤੋਂ ਬਾਅਦ ਇਸ ਕਿਸਮ ਦੀ ਜਿਹੜੀ ਇੱਕ ਟੀਮ ਹੈ ਜਿਹਨੂੰ ਆਰਮਡ ਰਿਸਪੋਂਸ ਕਮਾਂਡ ਯਾਨੀ ARC ਕਿਹਾ ਜਾ ਰਿਹਾ, ਇਹਨਾਂ ਦੀ ਤਰਫ ਤੋਂ ਖਾਸ ਤੌਰ ਦੇ ਉੱਤੇ ਸ਼ਹਿਰ ਦੀਆਂ ਨਿਗਰਾਨੀਆਂ ਕੀਤੀਆਂ ਜਾਣਗੀਆਂ। ARC ਹਾਈਲੀ ਟ੍ਰੇਨਡ ਆਫਿਸਰ ਨੇ ਔਰ ਪਹਿਲੇ ਗੇੜ ਦੇ ਤਹਿਤ ਇਹ ਉਹਨਾਂ ਇਲਾਕਿਆਂ ਦੇ ਵਿੱਚ ਖਾਸ ਤੌਰ ਦੇ ਉੱਤੇ ਜਿਵੇਂ ਬੰਡਾਈ ਵਰਗੇ ਇਲਾਕੇ ਨੇ ਜਾਂ ਐਸੇ ਇਲਾਕੇ ਨੇ ਜਿੱਥੇ ਇਸਲਾਮੋਫੋਬੀਆ ਜਾਂ ਐਂਟੀ ਸੈਮੇਟਿਜ਼ਮ ਦੇ ਘਟਨਾਵਾਂ ਜਿਹੜੀਆਂ ਖਾਸ ਤੌਰ ਦੇ ਉੱਤੇ ਵਾਪਰ ਸਕਦੀਆਂ ਨੇ। NSW ਸਰਕਾਰ ਨੇ ਦੱਸਿਆ ਕਿ ਇਸ ਦੇ ਉੱਤੇ ਲਗਭਗ $94 ਮਿਲੀਅਨ ਖਰਚ ਕਰਕੇ ਇਸ ਟੀਮ ਨੂੰ ਤਿਆਰ ਕੀਤਾ ਗਿਆ। ਇਹਨਾਂ ਨੂੰ ਇੱਕ ਖਾਸ ਆਰਮਸ ਟ੍ਰੇਨਿੰਗ ਵੀ ਦਿੱਤੀ ਗਈ ਹੈ ਔਰ ਇਸ ਤੋਂ ਬਾਅਦ ਇਹਨਾਂ ਨੂੰ ਅਲੱਗ ਅਲੱਗ ਆਈਡੀਓਲੋਜੀ ਦੇ ਨਾਲ ਰੂਬਰੂ ਵੀ ਕਰਵਾਇਆ ਗਿਆ ਹੈ। ਹਾਲਾਂਕਿ ਇਸ ਦਰਮਿਆਨ ਲੰਡਨ ਦੇ ਵਿੱਚ ਜਿਹੜੀ ਇਸ ਕਿਸਮ ਦੀ ਇੱਕ ਪੁਲਿਸ ਦੀ ਖਾਸ ਦਸਤਾ ਜਿਹੜਾ ਕੰਮ ਕਰਦਾ ਜਿਹਨੂੰ ਮੈਟਰੋਪੋਲੀਟਨ ਪੁਲਿਸ ਸਪੈਸ਼ਲਿਸਟ ਫਾਇਰ ਆਰਮਸ ਕਮਾਂਡ ਕਹਿ ਲਿਆ ਜਾਂਦਾ MO-19, ਉਹਨਾਂ ਦੇ ਵਿੱਚ ਵੀ ਆਰਮਡ ਰਿਸਪੋਂਸ ਵਹੀਕਲ ਜਿਹੜੇ ਨੇ ਉਹਨਾਂ ਨੂੰ ਦਿੱਤੇ ਗਏ ਨੇ। ਕੁਝ ਇਸ ਕਿਸਮ ਦੇ ਵਾਹਨ ਦਿੱਤੇ ਗਏ ਨੇ ਜਿਵੇਂ BMW ਜਾਂ ਵੋਲਵੋ ਦੇ SUV ਵਰਗੇ ਵਾਹਨ ਜਿਹੜੇ ਛੇਤੀ ਤੋਂ ਛੇਤੀ ਜਿਹੜੇ ਨੇ ਅਪਰਾਧੀ ਤੱਕ ਪਹੁੰਚ ਸਕਣ ਔਰ ਇਸ ਕਿਸਮ ਦੇ ਹਾਈ ਐਂਡ ਯੂਨਿਟਸ ਜਿਹੜੇ ਨੇ ਉਹ ਲੰਡਨ ਤੋਂ ਬਾਅਦ ਸਿਡਨੀ ਦੇ ਵਿੱਚ ਵੀ ਇਸ ਕਿਸਮ ਦਾ ਤਜਰਬਾ ਜਿਹੜਾ ਕੀਤਾ ਜਾਏਗਾ। ਵੈਸੇ ਇਸ ਦੇ ਵਿੱਚ ਕੁਝ ਵੀ ਗਲਤ ਨਜ਼ਰ ਨਹੀਂ ਆਉਂਦਾ, ਬਲਕਿ ਪੁਲਿਸ ਦੀ ਮੁਸ਼ਤੈਦੀ ਇੱਥੇ ਵਧਣੀ ਚਾਹੀਦੀ ਹੈ। ਉੱਥੇ ਵਿਕਟੋਰੀਆ ਦੇ ਵਿੱਚ ਵਿਕਟੋਰੀਆ ਐਂਬੂਲੈਂਸ ਯੂਨੀਅਨ ਨੇ ਇੱਕ ਇਲਜ਼ਾਮ ਮੜਿਆ ਕਿ ਉਹ ਲੋਕ ਜਿਹੜੇ ਐਂਬੂਲੈਂਸ ਦੇ ਵਿੱਚ ਮਰੀਜ਼ ਬਣ ਕੇ ਚੜ੍ਹਦੇ ਨੇ ਪਰ ਕਿਸੇ ਨਾ ਕਿਸੇ ਕਿਸਮ ਦੇ ਨਾਲ ਧੱਕਾ ਕਰਦੇ ਨੇ, ਐਂਬੂਲੈਂਸ ਕਰਮਚਾਰੀਆਂ ਦੇ ਨਾਲ ਹਿੰਸਾ ਕਰਦੇ ਨੇ। ਉਹਨਾਂ ਨੂੰ ਦੁਬਾਰਾ ਚੜ੍ਹਾ ਤਾਂ ਲਿਆ ਜਾਏਗਾ ਭਵਿੱਖ ਦੇ ਵਿੱਚ, ਪਰ ਉਹਨਾਂ ਨੂੰ ਇਹ ਸੇਵਾ ਮੁਫਤ ਨਹੀਂ ਦਿੱਤੀ ਜਾਏਗੀ ਜਿਵੇਂ ਅਲੱਗ ਅਲੱਗ ਕਨਸੈਸ਼ਨ ਕਾਰਡ ਹੋਲਡਰ ਜਾਂ ਅਲੱਗ ਅਲੱਗ ਤਰੀਕਿਆਂ ਦੇ ਵਿੱਚ ਇਹ ਸੇਵਾ ਦੇ ਦਿੱਤੀ ਜਾਂਦੀ ਹੈ। ਐਂਬੂਲੈਂਸ ਵਿਕਟੋਰੀਆ ਨੇ ਕਿਹਾ ਕਿ ਘੱਟੋ ਘੱਟ $1400 ਦਾ ਮੈਟਰੋਪੋਲੀਟਨ ਇਲਾਕੇ ਦੇ ਵਿੱਚ ਬਿੱਲ ਜਿਹੜਾ ਹੈ ਅਜਿਹੇ ਲੋਕਾਂ ਦਾ ਉਹਨਾਂ ਤੋਂ ਹੀ ਵਸੂਲਿਆ ਜਾਏਗਾ ਅਤੇ ਇਸ ਕਿਸਮ ਦੇ ਨਾਲ ਜਿਹੜੇ ਵਾਇਲੈਂਟ ਜਿਹੜੇ ਪੇਸ਼ੈਂਟਸ ਨੇ ਉਹਨਾਂ ਨੂੰ ਕੰਟਰੋਲ ਦੇ ਵਿੱਚ ਰੱਖਣ ਦੇ ਲਈ ਇਹ ਕਦਮ ਚੁੱਕਿਆ ਗਿਆ। ਹਾਲਾਂਕਿ ਇਸ ਪ੍ਰਪੋਜ਼ਲ ਦੇ ਵਿੱਚ ਇਹ ਗੱਲ ਜ਼ਰੂਰ ਕਹੀ ਗਈ ਹੈ ਕਿ ਕੁਝ ਇੱਕ ਖਾਸ ਕਿਸਮ ਦੇ ਲੋਕਾਂ ਨੂੰ ਰਿਆਇਤ ਦੇ ਦਿੱਤੀ ਜਾਏਗੀ ਜਿਹੜੇ ਕਿ ਕਿਸੇ ਇੱਕ ਖਾਸ ਕੰਡੀਸ਼ਨ ਦੇ ਨਾਲ ਜੂਝ ਰਹੇ ਨੇ, ਤਾਂ ਉਹਨਾਂ ਦੇ ਉੱਤੇ ਇਸ ਕਿਸਮ ਦੇ ਨਾਲ ਇਹ ਸ਼ਰਤ ਜਿਹੜੀ ਹੈ ਲਾਗੂ ਨਹੀਂ ਹੋਏਗੀ। ਕ੍ਰਿਸਮਿਸ ਦਾ ਸਮਾਂ ਆ ਰਿਹਾ, ਆਪਣਿਆਂ ਨੂੰ ਆਪਣੇ ਚਹੇਤਿਆਂ ਨੂੰ ਪੋਸਟ ਭੇਜਣੀਆਂ ਨੇ, ਪਾਰਸਲ ਭੇਜਣੇ ਨੇ, ਤਾਂ ਇੱਕ ਯਾਦ ਜ਼ਰੂਰ ਰੱਖਿਓ ਕਿ ਆਸਟ੍ਰੇਲੀਆ ਪੋਸਟ ਦੀ ਤਰਫ ਤੋਂ ਡੈਡਲਾਈਨਸ ਦੇ ਦਿੱਤੀਆਂ ਗਈਆਂ ਨੇ। 22 ਦਸੰਬਰ ਤੋਂ ਬਾਅਦ ਕਿਸੇ ਵੀ ਕਿਸਮ ਦਾ ਪਾਰਸਲ ਜਿਹੜਾ ਉਹ ਆਪਣੇ ਸੂਬੇ ਆਪਣੀ ਟੈਰੀਟਰੀ ਦੇ ਵਿੱਚ ਨਹੀਂ ਭੇਜਿਆ ਜਾ ਸਕਦਾ। ਪਿਛਲੇ ਸਾਲ ਆਸਟ੍ਰੇਲੀਆ ਪੋਸਟ ਨੇ ਦਾਅਵਾ ਕੀਤਾ ਸੀ ਕਿ 111 ਮਿਲੀਅਨ ਪਾਰਸਲ ਜਿਹੜੇ ਨੇ ਨਵੰਬਰ ਤੋਂ ਦਸੰਬਰ ਮਹੀਨੇ ਦੇ ਦਰਮਿਆਨ ਆਸਟ੍ਰੇਲੀਆ ਭਰ ਦੇ ਵਿੱਚ ਇੱਕ ਥਾਂ ਤੋਂ ਦੂਜੀ ਥਾਂ ਤੱਕ ਗਏ ਨੇ। ਇਸ ਵਾਰ ਇਸ ਗਿਣਤੀ ਨੂੰ ਹੋਰ ਘੱਟ ਕੀਤਾ ਜਾਏਗਾ। ਮੰਨਿਆ ਜਾ ਰਿਹਾ ਹੈ ਕਿ ਜਿਹੜੀ
ਪਾਰਸਲ ਪੋਸਟ ਹੈ ਜੇ ਵਿਦ ਇਨ ਆਸਟ੍ਰੇਲੀਆ ਤੁਸੀਂ ਭੇਜਣਾ ਚਾਹੁੰਦੇ ਹੋ ਵੈਸਟਰਨ ਆਸਟ੍ਰੇਲੀਆ ਨਾਰਦਰਨ ਟੈਰੀਟਰੀ ਅਤੇ ਤਸਮੇਨੀਆ ਨੂੰ ਛੱਡ ਕੇ ਤਾਂ ਉਹਦੀ ਆਖਰੀ ਤਰੀਕ 21 ਦਸੰਬਰ 2026 ਅਤੇ ਜੇ ਐਕਸਪ੍ਰੈਸ ਪੋਸਟ ਹੈ ਤਾਂ 23 ਦਸੰਬਰ ਤੱਕ ਭੇਜੀ ਜਾ ਸਕਦੀ ਹੈ ਤਸਮੇਨੀਆ ਦੇ ਲਈ 16 ਤੋਂ 21 ਦਸੰਬਰ ਦੇ ਦਰਮਿਆਨ ਇਹੀ ਪੋਸਟ ਤੁਸੀਂ ਭੇਜ ਸਕਦੇ ਹੋ ਵੈਸਟਰਨ ਆਸਟ੍ਰੇਲੀਆ 14 ਤੋਂ 18 ਦਸੰਬਰ ਦੇ ਦਰਮਿਆਨ ਅਤੇ ਨਾਰਦਰਨ ਟੈਰੀਟਰੀ ਦੇ ਵਿੱਚ ਬੈਠ ਕੇ ਜਾਂ ਉਸ ਸੂਬੇ ਦੇ ਲਈ ਭੇਜਣ ਵਾਲੀ ਪੋਸਟ 14 ਤੋਂ 17 ਦਸੰਬਰ ਦੇ ਦਰਮਿਆਨ ਜਾਣੀ ਚਾਹੀਦੀ ਹੈ ਇਸ ਤੋਂ ਇਲਾਵਾ ਆਸਟ੍ਰੇਲੀਆ ਪੋਸਟ ਨੇ ਪਾਰਸਲਸ ਦੇ ਨਾਲ ਜੁੜੀ ਹੋਈ ਵੀ ਜਾਣਕਾਰੀ ਦਿੱਤੀ ਇੰਟਰਨੈਸ਼ਨਲ ਪਾਰਸਲ ਕਿ ਨਿਊਜ਼ੀਲੈਂਡ ਦੇ ਲਈ ਆਖਰੀ ਤਰੀਕ ਜਿਹੜੀ ਆ 9 ਦਸੰਬਰ ਹੋਏਗੀ ਹਾਂ ਇੰਟਰਨੈਸ਼ਨਲ ਇਹ ਐਕਸਪ੍ਰੈਸ ਡੇਟ ਹੈ ਪਰ ਇੰਟਰਨੈਸ਼ਨਲ ਸਟੈਂਡਰਡ ਜਿਹੜੇ ਪਾਰਸਲ ਨੇ ਉਹ 15 ਦਸੰਬਰ ਤੱਕ ਜਾ ਸਕਣਗੇ ਠੀਕ ਹੈ ਇਸੇ ਤਰੀਕੇ ਦੇ ਨਾਲ ਅਮਰੀਕਾ ਦੇ ਸਟੈਂਡਰਡ ਪਾਸਪੋਰਟ 11 ਦਸੰਬਰ ਤੋਂ ਆਉਣਗੇ ਪਰ ਜੇ ਇੰਟਰਨੈਸ਼ਨਲ ਐਕਸਪ੍ਰੈਸ ਪਾਰਸਲ ਭੇਜਣਾ ਤਾਂ 7 ਦਸੰਬਰ ਤੱਕ ਇਹ ਤੋਂ ਅਗਲਾ ਦਿਨ 8 ਦਸੰਬਰ ਤੱਕ ਕੈਨੇਡਾ ਯੂਕੇ ਦੇ ਵਿੱਚ 11 ਦਸੰਬਰ ਤੱਕ ਪਰ ਜੇ ਨੋਰਮਲ ਪਾਸਪੋਰਟ ਭੇਜਣਾ ਤਾਂ 15 ਦਸੰਬਰ ਤੱਕ ਹੀ ਭੇਜਿਆ ਜਾ ਸਕੇਗਾ ਉੱਥੇ ਹੀ ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ ਦਿਓ ਇਜਾਜ਼ਤ ਧੰਨਵਾਦ ਸੁਣਦੇ ਰਹੋ ਰੇਡੀਓ ਹਾਂਜੀ 1674 ਬਾਕੀ ਦੇ ਪ੍ਰੋਗਰਾਮ ਖਬਰਾਂ ਇਸੇ ਤਰ੍ਹਾਂ ਦੇ ਨਾਲ ਜਾਰੀ ਰਹਿਣਗੀਆਂ ਧੰਨਵਾਦ

0: जी तुसी बीमार हो ता AI कोल नहीं डॉक्टर कोल जाने हो, फिर कानूनी मसले विच फैसला खुद क्यों? याद रखो, डिले इन लॉ इज डैमेज इन लाइफ। फैमिली इशू, प्रॉपर्टी दा मसला, कोई इमिग्रेशन दी समस्या या कोई भी कानूनी मैटर, इको नाम जो कम तुहाडे लिए कर देने, बंसल लॉयर्स। तुहाडा भरोसा, साडा तजरबा ते जित अपनी। कॉल 4229058600 और विजिट bansallawyers.com.au।
1: दिल्ली की यात्रा का विचार बना रहे हैं? मेलबर्न से क्वांटस की सीधी उड़ान उपलब्ध है। बाजारों की रौनक देखें या अपनों के साथ फिर से समय बिताएं, अद्भुत स्मारकों को निहारें या घर के बने भोजन का मजा लें। चाहे आप दोस्तों और परिवार से मिलने जा रहे हों या किसी नई जगह की खोज कर रहे हों, क्वांटस की बेहतरीन सेवा का अनुभव करें जिसमें आपका भोजन, पेय, सामान और मनोरंजन शामिल है। आज ही क्वांटस के साथ दिल्ली की नॉनस्टॉप उड़ान बुक कीजिए। 26 अक्टूबर 2026 से 27 मार्च 2027 तक उपलब्ध। नियम और शर्तें लागू।
2: खुशी या किसी भी खास मौके लिए ज्वेलरी होनी चाहिए है खास, तो ना ज्वेलर्स लेके आए ने लेटेस्ट गोल्ड, डायमंड, बुलियन, सिल्वर ते ब्राइडल कलेक्शन। हर स्टाइल ते हर ओकेजन ले जेन्युइन ज्वेलरी, जेन्युइन प्राइसिंग ते वधिया कस्टमर सर्विस दे नाल। गोल्ड ज्वेलरी ते फास्ट लोन फैसिलिटी भी अवेलेबल। विजिट करो 5/150 फार्मर्स रोड त्रुगनीना अते 347 डॉनस्टेल स्ट्रीट डैंडीनोंग। तुन्ना ज्वेलर्स, भरोसे दी निशानी।
0: किचन का स्टाइल डल लगदा, बाथरूम वैनिटी सिंपल जिया, हुन टेंशन खत्म करो। आ गया ZJ स्टोन मेसन, पाड़े करनु बनाए एकदम क्लासी। असी बनाउने आ डिजाइनर स्टोन बेंच टॉप्स फॉर किचन, स्टाइलिश वैनिटी अते मॉडर्न लॉन्ड्री, ओ वी पोर्सिलिन अते मार्बल नाल, जिथे एलिगेंस मिलदी है ड्यूरेबिलिटी नाल। हुन ना सिर्फ कर पर तुहाडी पर्सनैलिटी भी शाइन करेगी स्टोन दे स्टाइल नाल। कॉल करो 0410-045-555 या आज ही विजिट करो 104 कॉलिंस रोड मेल्टन।
3: हाँ जी रेडियो,
4: अज दा विचार, अज दी कहानी, हर रोज तुसी सुनदे हो शो हाँ जी मेलबर्न विच। तुहाडी डिमांड उत्ते आओ एक बार फिर सुनदे हां इस हफ्ते दी एक बेहतरीन कहानी।
5: रेडियो हाँ जी 1674 आस करदे हां दिन तुहाडा वधिया जा रहा होवेगा। समा हो चुका अज दी कहानी दा, अज दे विचार दा। अज दी कहानी कहिंदे ने चीन दे विच काफ़ी प्रचलित है। चीन दे विच एक छोटा जिहा पिंड जिथे एक लड़की अपने माँ प्यो दे नाल रहिंदी है। घर दा गुजारा काफ़ी औखा चलदा है। माँ प्यो अचानक बीमार पै गए, घर दा गुजारा होर भी औखा हो गया। एक कुड़ी जिहड़ी जंगलां दे विच जांदी, कुछ फल फ्रूट को लभदे, कुछ सब्जियां, जो भी को लभदा लिया के अपने माँ प्यो नूं दिंदी। हालत होर भी विगड़दी गई मौसम की खराबी दे करके। हुण जो कुछ वो लिया पाउंदी सी वह भी नहीं लिया पाई। एक दिन बहुत दुखी हो ता दिल नहीं करता कि मैं घर नूं जावां। मन दे विच सोच रही है कि मैं ਕਿਹੜਾ ਮੂੰਹ ਵਿਖਾਉਂਗੀ ਜਾ ਕੇ, ਅੱਜ ਤਾਂ ਮੈਂ ਕੁਛ ਵੀ ਖਾਣ ਪੀਣ ਦੇ ਲਈ ਇਕੱਠਾ ਨਹੀਂ ਕਰ ਪਾਈ। ਇਹ ਸੋਚਾਂ ਸੋਚਦੀ ਇੱਕ ਤੂਤ ਦੇ ਰੁੱਖ ਥੱਲੇ ਬੈਠ ਜਾਂਦੀ। ਅਚਾਨਕ ਕੀ ਵੇਖਦੀ ਆ ਕਿ ਕੁਛ ਕੀੜੇ ਉਹਨਾਂ ਤੂਤ ਦੇ ਪੱਤਿਆਂ ਨੂੰ ਖਾ ਰਹੇ। ਅਚਾਨਕ ਮਨ ਦੇ ਵਿੱਚ ਆਇਆ ਕਿ ਜੇ ਜੀਵ ਖਾ ਸਕਦੇ ਨੇ ਤਾਂ ਸ਼ਾਇਦ ਇਨਸਾਨ ਵੀ ਖਾ ਸਕਦਾ ਹੋਵੇ। ਝੱਟ ਦੇਣੀ ਉਹ ਪੱਤਾ ਜ਼ਮੀਨ ਤੋਂ ਚੁੱਕਿਆ, ਖਾ ਕੇ ਵੇਖਿਆ। ਕਹਿੰਦੇ ਨੇ ਭੁੱਖ ਦੇ ਵਿੱਚ ਸਾਰਾ ਕੁਛ ਚੰਗਾ ਲੱਗਦਾ। ਸੋਚਦੀ ਹੈ ਮੈਂ ਹੋਰ ਨਹੀਂ ਕੁਛ ਤੇ ਮੈਂ ਆਪਣੇ ਮਾਂ ਪਿਓ ਦੇ ਲਈ ਇਹ ਪੱਤੇ ਇਕੱਠੇ ਕਰਕੇ ਲੈ ਜਾਂਦੀ ਹਾਂ। ਪੱਤੇ ਇਕੱਠੇ ਕਰਕੇ ਘਰ ਦੇ ਵੱਲ ਨੂੰ ਦੌੜੀ ਜਾਂਦੀ ਹੈ। ਜਾ ਕੇ ਕੀ ਵੇਖਦੀ ਆ ਕਿ ਹੁਣ ਬਹੁਤ ਦੇਰ ਹੋ ਗਈ ਆ। ਭੁੱਖ ਪਿਆਸ ਦੇ ਨਾਲ ਤੇ ਬਿਮਾਰੀ ਦੇ ਨਾਲ ਜੂਝਦੇ ਮਾਂ ਪਿਓ ਚੱਲ ਵਸੇ ਨੇ। ਲੜਕੀ ਅਨਾਥ ਹੋ ਗਈ, ਇਕੱਲੀ ਰੋਂਦੀ ਆ, ਕੋਈ ਚੁੱਪ ਕਰਾਉਣ ਵਾਲਾ ਵੀ ਨਹੀਂ, ਹੁਣ ਕੋਈ ਆਸਰਾ ਵੀ ਨਹੀਂ। ਦਿਲ ਨਹੀਂ ਰਗ ਰਿਹਾ, ਸਮਝ ਨਹੀਂ ਲੱਗ ਰਹੀ ਕਿ ਕਰਾਂ ਮੈਂ ਕੀ ਕਰਾਂ। ਅਚਾਨਕ ਯਾਦ ਕਰਦੀ ਹੈ ਕਿ ਉਹ ਜਿਹੜਾ ਰੁੱਖ ਜਿਹਦੇ ਥੱਲੇ ਮੈਨੂੰ ਜਾ ਕੇ ਬੜਾ ਸਕੂਨ ਮਿਲਿਆ ਸੀ, ਉੱਥੇ ਜਾ ਕੇ ਬੈਠਦੀ ਹਾਂ। ਬੈਠੀ ਬੈਠੀ ਨੂੰ ਪਤਾ ਨਹੀਂ ਕਿੰਨਾ ਕੁ ਚਿਰ ਹੋ ਚੁੱਕਾ ਕਿ ਅਚਾਨਕ ਕੁਛ ਆਵਾਜ਼ਾਂ ਆਉਣੀਆਂ ਸ਼ੁਰੂ ਹੋਈਆਂ ਨੇ। ਹੌਲੀ ਹੌਲੀ ਲਾਗੇ ਆਉਣ 'ਤੇ ਪਤਾ ਲੱਗਾ ਕਿ ਘੋੜੇ ਦੀ ਟਾਪ ਆ। ਜਦੋਂ ਥੋੜ੍ਹੇ ਜਿਹੇ ਹੋਰ ਕੋਲ ਆਉਣ ਲੱਗੇ ਤਾਂ ਪਹਿਲਾਂ ਤਾਂ ਡਰ ਗਈ, ਪਰ ਫਿਰ ਸੋਚਿਆ ਕਿ ਮੇਰੇ ਕੋਲ ਹੈ ਕੀ ਆ, ਮੈਂ ਡਰ ਕੇ ਲੈਣਾ ਵੀ ਕੀ, ਮੈਂ ਭੱਜ ਕੇ ਲੈਣਾ ਵੀ ਕੀ। ਅਚਾਨਕ ਕੀ ਵੇਖਦੀ ਆ ਕਿ ਘੋੜੇ ਦੇ ਉੱਤੇ ਸਵਾਰ ਉਸ ਰਾਜ ਦਾ ਰਾਜਾ ਬੁਰੇ ਹਾਲਾਂ ਦੇ ਵਿੱਚ ਉਹਦੇ ਲਾਗੇ ਆਣ ਕੇ ਡਿੱਗ ਪੈਂਦਾ। ਮੂੰਹ 'ਚੋਂ ਇੱਕ ਹੀ ਆਵਾਜ਼ ਨਿਕਲਦੀ ਆ, ਪਾਣੀ ਪਾਣੀ। ਲੜਕੀ ਨੇ ਆਪਣਾ ਫਰਜ਼ ਸਮਝਦੇ ਹੋਏ ਭੱਜ ਕੇ ਜਾ ਕੇ ਲਾਗੋ ਬੰਨਿਓ ਕਿਤੋਂ ਨਾ ਕਿਤੋਂ ਇੰਤਜ਼ਾਮ ਕੀਤਾ। ਰਾਜੇ ਨੂੰ ਪਾਣੀ ਪਿਆ, ਪਰ ਹਾਲੇ ਤੱਕ ਉਹਨੂੰ ਹੋਸ਼ ਨਹੀਂ ਸੀ ਆਈ। ਕਾਫੀ ਦੇਰ ਇੰਤਜ਼ਾਰ ਕੀਤਾ, ਉਨੀ ਦੇਰ ਨੂੰ ਹੌਲੀ ਹੌਲੀ ਸ਼ਾਮਾਂ ਪੈਣ ਲੱਗੀਆਂ। ਸੋਚਿਆ ਮੈਂ ਆਪਣੇ ਘਰ ਜਾਵਾਂ, ਥੋੜ੍ਹਾ ਜਿਹਾ ਹੋਰ ਪਾਣੀ ਲਿਆ ਕੇ ਰਾਜੇ ਦੇ ਲਾਗੇ ਰੱਖ ਦਿੱਤਾ ਅਤੇ ਆਪ ਆਪਣੇ ਘਰ ਨੂੰ ਚੱਲਦੀ ਬਣੀ। ਕੁਛ ਸਮੇਂ ਬਾਅਦ ਜਦੋਂ ਰਾਜੇ ਨੂੰ ਹੋਸ਼ ਆਈ, ਰਾਜੇ ਨੇ ਸੋਚਿਆ ਕੌਣ ਜਿਹੜਾ ਮੈਨੂੰ ਪਾਣੀ ਦੇ ਗਿਆ ਅਤੇ ਵਾਧੂ ਪਾਣੀ ਮੇਰੇ ਲਾਗੇ ਵੀ ਰੱਖ ਗਿਆ ਅਤੇ ਇੱਥੇ ਮੇਰੇ ਸਿਰਹਾਣੇ ਵੀ ਨਹੀਂ ਬੈਠਾ ਰਿਹਾ ਇਸ ਲਾਲਚ ਦੇ ਵਿੱਚ ਕਿ ਮੈਂ ਪਾਣੀ ਪਿਆਉਣ ਦੇ ਬਦਲੇ ਕੋਈ ਮੈਂ ਹੀਰੇ ਮੋਤੀ ਲਊਂਗਾ, ਕੋਈ ਮੈਂ ਇਨਾਮ ਲਊਂਗਾ। ਇਹ ਜ਼ਰੂਰ ਕੋਈ ਨਾ ਕੋਈ ਭਲਾ ਪੁਰਸ਼ ਹੋ ਸਕਦਾ, ਇਹਨੂੰ ਜ਼ਰੂਰ ਮਿਲਣਾ ਚਾਹੀਦਾ। ਹੁਣ ਹੋਰ ਤਾਂ ਕੋਈ ਚਾਰਾ ਨਹੀਂ, ਪਤਾ ਨਾ ਲੱਗੇ ਕਿ ਕੌਣ ਸੀ, ਕਿੱਥੋਂ ਆਇਆ, ਕਿੱਧਰ ਗਿਆ। ਕਹਿੰਦੇ ਨੇ ਰਾਜੇ ਨੇ ਆਪਣੇ ਘੋੜੇ ਵੱਲ ਵੇਖਿਆ ਅਤੇ ਘੋੜੇ ਨੇ ਉਸ ਦਿਸ਼ਾ ਦੇ ਵਿੱਚ ਜਾਣਾ ਸ਼ੁਰੂ ਕਰ ਦਿੱਤਾ ਜਿਹੜੀ ਦਿਸ਼ਾ ਦੇ ਵਿੱਚ ਉਹ ਕੁੜੀ ਗਈ ਸੀ। ਘੋੜੇ ਨੇ ਥੋੜ੍ਹੀ ਦੂਰ ਤੱਕ ਰਾਜੇ ਨੂੰ ਰਾਹ ਦਿਖਾਇਆ ਅਤੇ ਫਿਰ ਸਾਹਮਣੇ ਉਹ ਇੱਕ ਘਰ ਦਿਖਾਈ ਦੇਣਾ ਸ਼ੁਰੂ ਹੋ ਗਿਆ। ਰਾਜਾ ਸਮਝ ਗਿਆ ਕਿ ਸ਼ਾਇਦ ਇਹੋ ਹੀ ਉਹ ਘਰ ਆ, ਜਾ ਕੇ ਦਰਵਾਜ਼ਾ ਖੜਖੜਾਇਆ। ਇਹ ਲੜਕੀ ਜਦੋਂ ਦਰਵਾਜ਼ਾ ਖੋਲ੍ਹਦੀ ਆ ਅਤੇ ਰਾਜੇ ਨੂੰ ਵੇਖ ਕੇ ਹੈਰਾਨ ਹੋ ਗਈ। ਤੁਸੀਂ ਸਾਡੇ ਗਰੀਬਾਂ ਦੇ ਘਰ, ਤੁਸੀਂ ਹੁਣ ਠੀਕ ਹੋ, ਤੁਸੀਂ ਬੇਹੋਸ਼ ਸੀ, ਮੈਂ ਇਸ ਕਰਕੇ ਚੱਲੀ ਆਈ ਕਿਉਂਕਿ ਹੌਲੀ ਹੌਲੀ ਹਨੇਰਾ ਹੁੰਦਾ ਜਾਂਦਾ, ਮੈਂ ਘਰ ਵਾਪਸ ਟਾਈਮ ਦੇ ਨਾਲ ਆਉਣਾ ਚਾਹੁੰਦੀ ਸੀ। ਰਾਜੇ ਨੇ ਕਿਹਾ ਮੈਂ ਤੇਰੇ ਤੋਂ ਬਹੁਤ ਖੁਸ਼ ਹਾਂ, ਤੂੰ ਮੇਰੀ ਮਦਦ ਕੀਤੀ, ਤੂੰ ਮੈਨੂੰ ਪੀਣ ਦੇ ਲਈ ਪਾਣੀ ਦਿੱਤਾ, ਮੈਂ ਤੈਨੂੰ ਇਨਾਮ ਦੇਣਾ ਚਾਹੁੰਦਾ। ਲੜਕੀ ਨੇ ਕਿਹਾ ਰਾਜਨ ਮੈਂ ਇਨਾਮ ਕੀ ਕਰੂੰਗੀ, ਮੇਰਾ ਕੋਈ ਹੈ ਹੀ ਨਹੀਂ, ਮੈਂ ਇਨਾਮ ਲੈ ਕੇ ਕੀ ਕਰੂੰਗੀ, ਮੇਰੇ ਲਈ ਤੁਸੀਂ ਇਨਾਮ ਦਾ ਨਾ ਸੋਚੋ, ਜੋ ਮੈਂ ਤੁਹਾਡੇ ਲਈ ਕੀਤਾ ਉਹ ਮੇਰਾ ਧਰਮ ਹੈ, ਇੱਕ ਰਾਜੇ ਦੀ ਸੇਵਾ ਕਰਨਾ ਇਸ ਸਾਰੇ ਰਾਜ ਦੇ ਲੋਕਾਂ ਦਾ ਧਰਮ ਹੈ, ਮੈਂ ਆਪਣਾ ਧਰਮ ਨਿਭਾਇਆ, ਇਹਦੇ ਲਈ ਇਨਾਮ ਕਾਹਦਾ। ਰਾਜਾ ਹੋਰ ਵੀ ਖੁਸ਼ ਹੋਇਆ ਇੰਨੇ ਸੋਹਣੇ ਸੰਸਕਾਰ। ਪੁੱਛਣ ਲੱਗਾ ਤੂੰ ਆਪਣੇ ਮਾਂ ਪਿਓ ਦੇ ਨਾਲ ਜੇਕਰ ਮੈਨੂੰ ਮਿਲਾਵੇਂ, ਮੈਂ ਵੇਖਣਾ ਚਾਹੁੰਦਾ ਜਿਨ੍ਹਾਂ ਨੇ ਤੇਰੀ ਐਡੀ ਸੋਹਣੀ ਪਰਵਰਿਸ਼ ਕੀਤੀ। ਅਤੇ ਕੁੜੀ ਆਪਣੇ ਅੱਥਰੂ ਰੋਕ ਨਹੀਂ ਪਾਈ, ਦੱਸਿਆ ਕਿ ਇੱਦਾਂ ਕੁਛ ਸਮਾਂ ਪਹਿਲਾਂ, ਕੁਛ ਦਿਨ ਪਹਿਲਾਂ ਮੇਰੇ ਮਾਂ ਪਿਓ ਚੱਲ ਵਸੇ ਨੇ, ਮੈਂ ਹੁਣ ਇਕੱਲੀ ਰਹਿੰਦੀ ਹਾਂ। ਕਹਿੰਦੇ ਨੇ ਰਾਜੇ ਨੇ ਕੋਈ ਇਨਾਮ ਨਹੀਂ ਦਿੱਤਾ, ਪਰ ਉਸ ਕੁੜੀ ਨੂੰ ਆਪਣੇ ਨਾਲ ਮਹਿਲਾਂ ਦੇ ਵਿੱਚ ਲੈ ਗਿਆ ਆਪਣੀ ਧੀ ਬਣਾ ਕੇ, ਜਿਹਨੂੰ ਇੰਨੇ ਸੋਹਣੇ ਸੰਸਕਾਰ ਹੋਣ, ਇੰਨਾ ਚੰਗਾ ਜਿਹਦਾ ਕੁੜੀ ਦਾ ਉਦਾਰ ਮਨ ਹੋਵੇ ਉਹ ਅਨਾਥ ਨਹੀਂ ਹੋ ਸਕਦੀ, ਅੱਜ ਤੋਂ ਤੂੰ ਇਸ ਰਾਜ ਦੀ ਰਾਜਕੁਮਾਰੀ ਹੈ। ਕਹਿੰਦੇ ਨੇ ਇਸ ਤਰੀਕੇ ਦੇ ਨਾਲ ਕਿਸਮਤ ਜਦੋਂ ਰੰਗ ਪਟਲ ਬਦਲਦੀ ਹੈ ਤਾਂ ਤੁਹਾਨੂੰ ਕੋਈ ਪਤਾ ਨਹੀਂ ਲੱਗਦਾ ਤੁਹਾਡੇ ਲਈ ਕਿੱਥੇ ਕੀ ਬਣਿਆ। ਕਹਿੰਦੇ ਨੇ ਰਾਜੇ ਨੇ ਉਸ ਕੁੜੀ ਨੂੰ ਪਾਲਿਆ, ਉਸ ਨੂੰ ਤੀਰਅੰਦਾਜ਼ੀ ਤੋਂ ਲੈ ਕੇ ਰਾਜਭਾਗ ਦੇ ਸਾਰੇ ਕੰਮਕਾਰ ਸਿਖਾਏ ਅਤੇ ਬੜੀ ਧੂਮਧਾਮ ਦੇ ਨਾਲ ਉਸ ਕੁੜੀ ਦਾ ਵਿਆਹ ਵੀ ਕੀਤਾ। ਅਤੇ ਕਹਿੰਦੇ ਨੇ ਚੀਨ ਦੇ ਵਿੱਚ ਇਹਦੀ ਬੜੀ ਮੰਨਤਾ ਰਹੀ ਅਤੇ ਅੱਜ ਵੀ ਇਹਦੀਆਂ ਕਹਾਣੀਆਂ ਬੱਚਿਆਂ ਨੂੰ ਸੁਣਾਈਆਂ ਜਾਂਦੀਆਂ ਨੇ। ਇਸ ਕੁੜੀ ਦਾ ਨਾਂ ਸੀ ਲਾਈਜ਼ੂ ਅਤੇ ਜਿਹੜਾ ਰਾਜਾ ਸੀ ਉਸ ਸਮੇਂ ਉਹਦਾ ਨਾਂ ਸੀ ਸ਼ਿਲਿੰਗ। ਸੋ ਸ਼ਿਲਿੰਗ ਰਾਜੇ ਨੇ ਲਾਈਜ਼ੂ ਨਾਂ ਦੀ ਕੁੜੀ ਨੂੰ ਆਪਣੀ ਧੀ ਬਣਾ ਲਿਆ ਅਤੇ ਉਸ ਤੋਂ ਬਾਅਦ ਇੱਕ ਅੰਪਾਇਰ ਹੋਈ ਹੈ ਚੀਨ ਦੇ ਵਿੱਚ, ਯੈਲੋ ਅੰਪਾਇਰ। ਇਸ ਘਰਾਣੇ ਦੇ ਵਿੱਚ ਉਹ ਵਿਆਹੀ ਚਲੀ ਗਈ ਅਤੇ ਜ਼ਿਆਦਾ ਮਸ਼ਹੂਰੀ ਲਾਈਜ਼ੂ ਦੀ ਅੱਗੇ ਚੱਲ ਕੇ ਤਾਂ ਵੀ ਹੋਈ ਕਿਉਂਕਿ ਜਿਹੜੀ ਆਪਾਂ ਸਿਲਕ ਪਾਉਂਦੇ ਹਾਂ ਉਹਦੀ ਕਾਢ ਵੀ ਇਸ ਲਾਈਜ਼ੂ ਨੇ ਕੱਢੀ ਸੀ। ਕਹਿੰਦੇ ਨੇ ਇੱਕ ਦਿਨ ਚਾਹ ਪੀਣ ਦੇ ਲਈ ਇੱਕ ਰੁੱਖ ਦੇ ਥੱਲੇ ਬੈਠੀ ਸੀ ਅਤੇ ਅਚਾਨਕ ਰੁੱਖ ਦੇ ਉੱਤੋਂ ਕੁਛ ਥੱਲੇ ਡਿੱਗ ਕੇ ਦੀ ਚਾਹ ਦੇ ਵਿੱਚ ਪੈ ਗਿਆ। ਹੁਣ ਇੱਕਦਮ ਇਹਨੇ ਜਦੋਂ ਵੇਖਿਆ ਤੇ ਉਹ ਹੋਰ ਕੁਛ ਨਹੀਂ, ਉਹ ਕਕੂਨ ਸੀ ਰੇਸ਼ਮ ਦਾ। ਉਹ ਰੇਸ਼ਮ ਦੇ ਨਾਲ ਇਨਸਾਨ ਦਾ ਇੱਕ ਪਹਿਲਾ ਇਨਕਾਊਂਟਰ ਸੀ ਜਦੋਂ ਇਨਸਾਨ ਨੂੰ ਇਹ ਸਮਝ ਆਇਆ ਕਿ ਰੇਸ਼ਮ ਹੈ ਕੀ। ਕਹਿੰਦੇ ਨੇ ਇਹਨੇ ਚਾਹ ਦੇ ਵਿੱਚੋਂ ਕੱਢਿਆ ਅਤੇ ਵੇਖਣ ਲੱਗੀ ਕਿ ਬੜਾ ਚਮਕਦਾਰ ਇੱਕ ਧਾਗਾ ਜਿਹੜਾ ਚਾਹ ਦੇ ਵਿੱਚ ਵੀ ਬਿਲਕੁਲ ਅਲੱਗ ਹੀ ਦਿਖ ਰਿਹਾ। ਉਹਦਾ ਇੱਕ ਕੋਨਾ ਫੜ ਕੇ ਖਿੱਚਣ ਦੀ ਕੋਸ਼ਿਸ਼ ਕੀਤੀ ਤਾਂ ਲੰਮਾ ਖਿੱਚਦਾ ਚਲਾ ਗਿਆ। ਉੱਪਰ ਤਾਂ ਰੁੱਖ ਵੱਲ ਧਿਆਨ ਮਾਰਿਆ ਅਤੇ ਕੀ ਵੇਖਦੀ ਹੈ ਕਿ ਰੁੱਖ ਦੇ ਉੱਤੇ ਤਾਂ ਉੱਦਾਂ ਦੇ ਹੋਰ ਵੀ ਬਹੁਤ ਸਾਰੇ ਕਕੂਨ ਨੇ। ਬਸ ਉੱਥੋਂ ਇਹਦੇ ਮਨ ਦੇ ਵਿੱਚ ਖਿਆਲ ਆਇਆ ਕਿ ਹੋਵੇ ਨਾ ਇਹਦਾ ਮੈਨੂੰ ਇੱਕ ਛੋਟਾ ਜਿਹਾ ਕੱਪੜਾ ਬੁਣਨਾ ਚਾਹੀਦਾ। ਪਹਿਲਾ ਕੱਪੜਾ ਬੁਣ ਕੇ ਇਹਨੇ ਰਾਜੇ ਨੂੰ ਆਪਣੇ ਘਰ ਵਾਲੇ ਨੂੰ ਭੇਟ ਕੀਤਾ ਅਤੇ ਉਸ ਤੋਂ ਬਾਅਦ ਇਹੋ ਹੀ ਉਹ ਲਾਈਜ਼ੂ ਸੀ ਜਿਹਨੇ ਆਪਣੇ ਘਰ ਵਾਲੇ ਨੂੰ ਪ੍ਰੇਰਿਤ ਕੀਤਾ ਕਿ ਉਹ ਇਸ ਦਾ ਵਪਾਰ ਕਰੇ, ਸਾਡਾ ਰਾਜ ਹੋਰ ਖੁਸ਼ਹਾਲ ਹੋ ਜਾਊਗਾ। ਅਤੇ ਉਸ ਤੋਂ ਬਾਅਦ ਇੱਕ ਵੱਡੀ ਮੁਹਿੰਮ ਚੱਲੀ, ਲੰਮੀ ਇੱਕ ਰਿਸਰਚ ਹੋਈ, ਪੈਸਾ ਲਾਇਆ ਗਿਆ ਇਸ ਪਾਸੇ ਅਤੇ ਉਹ ਸਾਰੇ ਕੁਛ ਦੀ ਦੇਖ ਰੇਖ ਵੀ ਇਸੇ ਲਾਈਜ਼ੂ ਨੇ ਕੀਤੀ। ਪਰ ਹੌਲੀ ਹੌਲੀ ਇੱਕ ਸਮਾਂ ਆਇਆ ਜਦੋਂ ਜਗ੍ਹਾ ਜਗ੍ਹਾ ਦੇ ਉੱਤੇ ਬਾਗ ਲਾਏ ਗਏ, ਉਹ ਰੁੱਖ ਉੱਦਾਂ ਦਾ ਮਾਹੌਲ ਬਣਾਇਆ ਗਿਆ ਜਿਨ੍ਹਾਂ ਦੇ ਵਿੱਚ ਰੇਸ਼ਮ ਦੇ ਕੀੜੇ ਰਹਿਣਾ ਪਸੰਦ ਕਰਦੇ ਨੇ। ਅਤੇ ਅੱਜ ਆਪਾਂ ਸਾਰੇ ਜਾਣਦੇ ਹਾਂ ਕਿ ਸਿਲਕ ਦੀ ਕੀ ਮਹੱਤਤਾ, ਸਿਲਕ ਸਾਡੇ ਸਮਾਜ ਦੇ ਵਿੱਚ ਕਿੱਥੇ ਖੜਦਾ। ਸੋ ਇਹ ਸਾਰੀ ਕਹਾਣੀ ਸ਼ੁਰੂ ਹੋਈ ਇੱਕ ਅਨਾਥ ਲੜਕੀ ਤੋਂ। ਕਹਿੰਦੇ ਨੇ ਜਦੋਂ ਤੁਸੀਂ ਕਿਸੇ ਦੇ ਲਈ ਕੁਛ ਚੰਗਾ ਕਰਦੇ ਹੋ, ਚਾਹੇ ਦਿਨ ਤੁਹਾਡੇ ਚੰਗੇ ਹੋਣ ਚਾਹੇ ਮਾੜੇ ਹੋਣ, ਜਿੱਦਾਂ ਦੇ ਵੀ ਤੁਹਾਡਾ ਸਮਾਂ ਚੱਲ ਰਿਹਾ ਹੋਵੇ, ਮਨ ਦੇ ਵਿੱਚ ਕਿਸੇ ਦੂਸਰੇ ਦੀ ਮਦਦ ਕਰਨ ਦਾ ਖਿਆਲ ਕਦੀ ਨਹੀਂ ਜਾਣ ਦੇਣਾ ਚਾਹੀਦਾ। ਪੈਸਾ ਹੱਥਾਂ ਦੀ ਮੈਲ, ਕਦੀ ਵੱਧ ਕਦੀ ਘੱਟ, ਪਰ ਜੇ ਤੁਸੀਂ ਕਿਸੇ ਦੂਸਰੇ ਦੇ ਲਈ ਕੁਛ ਕਰਦੇ ਹੋ ਉਹਦਾ ਫਲ ਤੁਹਾਨੂੰ ਜ਼ਰੂਰ ਮਿਲਦਾ, ਅਤੇ ਉਹ ਮਿਲਦਾ ਵੀ ਤਾਂ ਜ਼ਿਆਦਾ ਜੇ ਤੁਸੀਂ ਨਿਰਸਵਾਰਥ ਕਰਦੇ ਹੋ। ਕਈ ਵਾਰੀ ਆਪਾਂ ਪਹਿਲਾਂ ਹੀ ਇਹ ਅੰਦਾਜ਼ੇ ਲਾ ਲੈਂਦੇ ਹਾਂ ਕਿ ਆਪਾਂ ਹੁਣ ਆ ਕਿਸੇ ਦਾ ਕੰਮ ਕਰਕੇ ਇੱਥੋਂ ਫਾਇਦਾ ਕੀ ਲੈਣਾ। ਜ਼ਰਾ ਸੋਚ ਕੇ ਵੇਖੀਏ, ਜੇਕਰ ਇਹ ਰਾਜੇ ਨੂੰ ਪਾਣੀ ਪਿਆ ਕੇ ਉੱਥੇ ਉਹਦੇ ਸਿਰਾਣੇ ਬੈਠੀ ਰਹਿੰਦੀ ਕਿ ਹੁਣ ਮੈਂ 2-4 ਸਿੱਕੇ ਲੈ ਕੇ ਜਾਊਂਗੀ, ਤਾਂ ਸ਼ਾਇਦ ਰਾਜਾ ਇਹਨੂੰ ਆਪਣੀ ਧੀ ਨਾ ਬਣਾਉਂਦਾ। ਸੋ ਗੱਲ ਫਿਰ ਦਾਨ 'ਤੇ ਆ ਜਾਂਦੀ ਹੈ, ਗੱਲ ਫਿਰ ਕਿਸੇ ਦੂਸਰੇ ਦੀ ਮਦਦ ਦੀ ਆ ਜਾਂਦੀ ਹੈ। ਕਿਸੇ ਦੂਸਰੇ ਦੀ ਮਦਦ ਕਰੋ, ਦਾਨ ਪੁੰਨ ਕਰੋ, ਕਿਸੇ ਦੂਸਰੇ ਦੇ ਕੰਮ ਆਓ, ਪਰ ਅਹਿਸਾਨ ਨਾ ਜਤਾਓ। ਆਸ ਕਰਦੇ ਹਾਂ ਕਿ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ।
4: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇਨਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ ਯੂਟਿਊਬ ਚੈਨਲ।
0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
6: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216-OLD-G-LONG-ROAD ਹੋਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
7: ਵਿਕਟੋਰੀਆ ਵਾਸੀਓ, ਕਿਆ ਆਪਕੋ ਗੈਸ ਪਰ ਖਾਣਾ ਬਣਾਨਾ ਪਸੰਦ ਹੈ? ਕੜਾਕੇ ਕੀ ਠੰਡ ਵਾਲੀ ਰਾਤ ਮੇਂ ਤੁਰੰਤ ਗਰਮ ਹੋ ਜਾਣੇ ਵਾਲਾ ਘਰ, ਜਬ ਵੀ ਆਪਕੋ ਜ਼ਰੂਰਤ ਹੋ ਪੂਰੇ ਪਰਿਵਾਰ ਕੇ ਲਈ ਲਗਾਤਾਰ ਮਿਲਨੇ ਵਾਲਾ ਗਰਮ ਪਾਣੀ, ਤੋ ਜਬ ਤੱਕ ਆਪ ਇਸਕਾ ਆਨੰਦ ਲੈ ਸਕਤੇ ਹੈ ਲੈ ਲੀਜੀਏ, ਕਿਉਂਕਿ ਸਟੇਟ ਲੇਬਰ ਇਨ ਸਭ ਪਰ ਬੈਨ ਲਗਾਨੇ ਕੀ ਯੋਜਨਾ ਬਣਾ ਰਹੀ ਹੈ। ਬੈਨ ਕੇਰਲ ਸੇ ਕਹੀਏ ਕਿ ਆਪ ਨਹੀਂ ਚਾਹਤੇ ਕਿ ਕੋਈ ਆਪਕੋ ਬਤਾਏ ਕਿ ਆਪਕੋ ਆਪਣੇ ਹੀ ਘਰ ਮੇਂ ਖਾਣਾ ਕੈਸੇ ਬਣਾਨਾ ਹੈ, ਘਰ ਗਰਮ ਕੈਸੇ ਰੱਖਣਾ ਹੈ, ਜਾਂ ਨਹਾਨਾ ਕੈਸੇ ਹੈ, ਪਰ ਜਾਕਰ ਗੈਸ ਸਬਸਟੀਟਿਊਸ਼ਨ ਰੋਡ ਮੈਪ ਕੋ ਨਹੀਂ ਕਹੇ। ਡੇਵਿਡ ਡੇਵਿਸ MP ਦੁਆਰਾ ਅਧਿਕ੍ਰਿਤ ਸਦਰ ਮੈਟਰੋਪੋਲੀਟਨ ਰੀਜਨ ਕੇ ਸਦਸਯ ਲੈਵਲ 1-670 ਚੈਪਲ ਸਟ੍ਰੀਟ ਸਾਊਥ ਯਾਰਾ daviddavis.com.au।
0: ਸੋਨਾ ਚਾਹੀਦਾ,
8: ਭਰੋਸਾ ਚਾਹੀਦਾ,
0: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ, ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ ਡੈਨੀ ਜੁਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ ਕਾਲ 0493536042

0: ਚੱਲਦੀ ਦਾ ਨਾਮ ਗੱਡੀ ਆਦੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨਿਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਰਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
1: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
2: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
1: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ ਗੋਲਡ ਲੀਫ ਡੇਅਰੀ ਡੋਟ ਕਾਮ।
3: ਓ ਭਾਜੀ, ਇੱਕ ਪਾਸੇ ਮੌਰਗੇਜ ਉੱਤੇ ਗ੍ਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
4: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
5: ਫਿਰ ਲਵਾਈਏ ਕਿੱਥੋਂ?
4: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
6: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
7: ਯਾਰ, ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
8: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
7: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
8: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

ਤੁਸੀਂ ਸੁਣ ਰਹੇ ਸੀਗੇ ਰੇਡੀਓ ਬਾਈ ਕ੍ਰਿਸ਼ਨਾ ਭਾਰਦਵਾਜ, ਵੈਲਕਮ ਬੈਕ ਟੂ ਹਾਂਜੀ ਮੈਲਬਨ ਦਾ ਬਿਊਟੀਫੁਲ ਬਿਊਟੀਫੁਲ ਘੈਂਟ ਜਿਹਾ ਸ਼ੋ, ਕਿਉਂਕਿ ਅੱਜ ਹੈ ਫਰਾਈਡੇ ਐਂਡ ਫਰਾਈਡੇ ਹੁੰਦਾ ਖੁੱਲ੍ਹਾ ਅਖਾੜਾ, ਐਂਡ ਥੈਂਕ ਗੋਡ ਇਟਸ ਫਰਾਈਡੇ। ਤੇ ਆਓ ਕਰੀਏ ਮੌਜਾਂ ਸ਼ੌਜਾਂ, ਲਾਸਟ ਲਾਈਨ ਸੁਣ ਲਓ ਗਾਣੇ ਦੀ ਦੁਬਾਰਾ।

0: ਸੋਹਣੀਏ ਬਣ ਗਿੱਧਿਆਂ ਦੀ ਰਾਣੀ ਦੇਬੀ ਮਖਸੂਸਪੁਰੀ ਸਾਹਿਬ ਦਾ ਲਿਖਿਆ ਵੀ ਲਵ ਯੂ ਦੇਬੀ ਸਾਹਿਬ ਐਂਡ ਵੀ ਲਵ ਆਲ ਆਫ ਆਰ ਸਰੋਤੇ ਤੋ ਜੋ ਵੀ ਸੁਣ ਰਹੇ ਹੈ ਸੁਣਦੇ ਰਹੇ ਥੈਂਕ ਯੂ ਸੋ ਮਚ ਤੇ ਅੱਜ ਮੌਜਾਂ ਕਰਨ ਲਈ ਫਰਾਈਡੇ ਨੂੰ ਹੋਰ ਫਨ ਕਰਨ ਲਈ ਸਾਡੇ ਨਾਲ ਜੁੜ ਚੁੱਕੇ ਨੇ ਨੋਨੀਆ ਪੀ ਦਿਆਲ ਜਿਹੜੇ ਰੱਖਦੇ ਨੇ ਸਾਰਿਆਂ ਦੇ ਹਾਸਿਆਂ ਦਾ ਖਿਆਲ
1: ਸਿਰਫ ਔਰ ਸਿਰਫ ਕਿਕ ਬੈਕ ਐਂਡ ਰਿਲੈਕਸ ਐਂਡ ਇੰਜੋਏ ਐਂਡ ਇੰਜੋਏ ਐਂਡ ਕੀਪ ਇੰਜੋਇੰਗ ਮਸਤੀ ਮਸਤੀ ਮਸਤੀ ਐਂਡ ਖਰੀ ਸ਼ੁੱਧ 100% ਮਸਤੀ ਉਹ ਮਸਤੀ ਅਸੀਂ ਕਿੱਦਾਂ ਕਰਨੀ ਉਹ ਮਸਤੀ ਅਸੀਂ ਚੁਟਕਲਿਆਂ 'ਚ ਵੀ ਕਰ ਸਕਦੇ ਹਾਂ ਉਹ ਮਸਤੀ ਅਸੀਂ ਇੱਕ ਦੂਸਰੇ ਨਾਲ ਮਜ਼ਾਕ ਕਰਕੇ ਵੀ ਕਰ ਸਕਦੇ ਹਾਂ ਉਹ ਮਸਤੀ ਅਸੀਂ ਗਾਣੇ ਸੁਣਾ ਕੇ ਵੀ ਕਰ ਸਕਦੇ ਹਾਂ ਉਹ ਮਸਤੀ ਅਸੀਂ ਬੁਝਾਰਤਾਂ ਵੀ ਸੁਣਾ ਕੇ ਕਰ ਸਕਦੇ ਹਾਂ ਵਟ ਐਵਰ ਟਿਕਲ ਯੋਰ ਫੈਂਸੀ ਆਲਰਾਈਟ ਜੋ ਵੀ ਤੁਹਾਨੂੰ ਵਧੀਆ ਲੱਗਦਾ ਪਰ ਹਾਂ ਸਿਰਫ ਔਰ ਸਿਰਫ ਇੱਕ ਇਤਜ਼ਾ ਸਾਡੀ ਹੁੰਦੀ ਹੈ ਕਿ ਸਿਰਫ ਸੁਣਿਓ ਸੁਣਾਇਓ ਕਹਿਓ ਕਹਾਇਓ ਉਹੀ ਜੋ ਸਾਰਿਆਂ ਦੇ ਵਿੱਚ ਸਾਰੇ ਪਰਿਵਾਰ ਦੇ ਵਿੱਚ ਬਹਿ ਕੇ ਅਸੀਂ ਸੁਣ ਸਕੀਏ ਸੁਣਾ ਸਕੀਏ ਸਾਰਿਆਂ ਨੂੰ ਕਿਸੇ ਨੂੰ ਵੀ ਯੂ ਨੋ ਇਹ ਨਾ ਪ੍ਰਟੈਂਡ ਕਰਨਾ ਪਵੇ ਕਿ ਮੈਂ ਤਾਂ ਸੁਣਿਆ ਨਹੀਂ ਕੀ ਕਿਹਾ ਸੀਗਾ ਕੀ ਹੋਇਆ ਜਾਂ ਨਿਆਣੇ ਦੇ ਕੰਨਾਂ 'ਤੇ ਹੱਥ ਰੱਖੋ ਜਾਂ ਰੇਡੀਓ ਬੰਦ ਕਰੋ ਇੱਦਾਂ ਇੱਦਾਂ ਦੀ ਸਿਚੁਏਸ਼ਨ ਨਾ ਆਵੇ ਹਾਂ ਬਸ ਇੱਕ ਜਿਹੜਾ ਨਾ ਇੱਕ ਹੈਲਦੀ ਮਾਹੌਲ ਚਾਲ ਹੋਵੇ ਪਰਿਵਾਰ ਦੇ ਵਿੱਚ ਬਹਿ ਕੇ ਗੱਲਾਂ ਬਾਤਾਂ ਕਰਨ ਦਾ ਹੱਸਣ ਦਾ ਹਸਾਉਣ ਦਾ ਅਸੀਂ ਬਹੁਤ ਸਾਰੀਆਂ ਗੱਲਾਂ ਕਰਦੇ ਹਾਂ ਪਰਿਵਾਰ ਦੇ ਵਿੱਚ ਯੂ ਨੋ ਸਾਰਿਆਂ ਨੂੰ ਪਤਾ ਕਿ ਜਦੋਂ ਅਸੀਂ ਇਕੱਠੇ ਬਹਿ ਕੇ ਹੱਸਦੇ ਬੋਲਦੇ ਹਾਂ ਮਸਤੀ ਕਰਦੇ ਹਾਂ ਉਦੋਂ ਜ਼ਿਆਦਾ ਇੰਜੋਏ ਕਰਦੇ ਹਾਂ ਰਾਦਰ ਦੈਨ ਸਿਰਫ ਆਪਣੇ ਆਪਣੇ ਘਰ ਦੇ ਵਿੱਚ ਸੋ ਅੱਜ ਦੀ ਜਿਹੜੀ ਮਸਤੀ ਹੈ ਨਾ ਹਾਂ ਮੈਂ ਕੀ ਦੱਸਾਂ ਮੈਂ ਸ਼ੁਰੂ ਕਰਨੀ ਹੈ ਕਿਹਦੇ ਤੋਂ
0: ਸਟਾਰਟਿੰਗ ਕਰਨੀ ਜਿਸ ਤਰ੍ਹਾਂ ਸਾਨੂੰ ਨੂਨੀਆ ਜੀ ਨੇ ਕਿਹਾ ਕਿ ਤੁਸੀਂ ਫੋਨ ਵੀ ਕਰਨੇ ਆ ਸਾਨੂੰ 044-717-1674 ਤੇ ਸਾਨੂੰ ਕਹਾਣੀਆਂ ਨਹੀਂ ਸੁਣਾਉਣੀਆਂ ਉਹ ਸਿਰਫ ਸਾਨੂੰ ਰਣਜੋਤ ਸਿੰਘ ਜੀ ਸੁਣਾਉਂਦੇ ਨੇ ਪਰ ਸਾਨੂੰ ਗਾਣੇ ਸ਼ਾਣੇ ਸੁਣਾਓ ਯਾਰ ਕਵਿਤਾਵਾਂ ਸੁਣਾਓ ਵਧੀਆ ਵਧੀਆ ਆਪਣੀ ਲਿਖੀ ਕਿਸੇ ਹੋਰ ਦੀ ਲਿਖੀ ਤੁਹਾਨੂੰ ਵੀ ਸੁਣਾਵਾਂਗੇ ਪਰ ਉਸ ਤੋਂ ਪਹਿਲਾਂ ਆਪਾਂ ਸ਼ੁਰੂ ਕਰਾਂਗੇ ਜੋ ਆਪਾਂ ਦੁਬਾਰਾ ਤੋਂ ਹਨਾ ਰੀਬਰਥ ਹੋਇਆ
1: ਥੋੜ੍ਹਾ ਟਾਈਮ ਯੂ ਨੋ ਵਾਲਾ ਸਿਸਟਮ ਥੋੜਾ ਆਫ ਸੀਗਾ ਬਿਕਾਜ਼ ਆਈ ਵਾਸ ਆਫ ਮੈਂ ਛੁੱਟੀਆਂ ਤੇ ਸੀ
0: ਓਕੇ ਯਾ
1: ਮੈਂ ਕੀ ਕਰਾਂ ਮੈਂ ਮੇਰੇ ਛੁੱਟੀਆਂ ਤੋਂ ਆ ਕੇ ਦਿਲ ਨਹੀਂ ਭਰਿਆ ਮੈਂ ਸੋਚਦੀ ਮੈਂ ਫੇਰ ਇੱਕ ਛੁੱਟੀਆਂ ਲੈ ਲਾਂ
0: ਨਹੀਂ ਨਹੀਂ ਨਹੀਂ ਹਾਂ ਤੋਂ ਨਹੀਂ ਜਾਣਗੇ ਰਿਟਰਨ ਆਫ ਗੰਜੀ ਬਦਲਾ ਗੰਜੀ ਦਾ ਗੰਜੀ 2 ਜੋ ਤੁਹਾਨੂੰ ਅੱਛਾ ਲੱਗੇ ਉਹ ਵਾਲਾ ਸੈਗਮੈਂਟ ਸ਼ੁਰੂ ਕਰਨ ਲੱਗੇ ਆ ਜੀ ਗੰਜੀ ਖੁਰਕੂ
1: ਲਹੂ ਕੱਢੂ
0: ਬਿਲਕੁਲ ਜੀ ਬਿਲਕੁਲ ਤੇ ਇਹਦੇ ਅੰਦਰ ਜਿਹੜੇ ਅੱਜ ਪਹਿਲੀ ਵਾਰੀ ਜੇ ਜੁੜ ਰਹੇ ਨੇ ਉਹਦੇ ਅੰਦਰ ਇਹ ਹੁੰਦਾ ਕਿ ਇੱਕ ਪਰਸਨੈਲਿਟੀ ਹੈ ਇੱਕ ਸੈਲੀਬ੍ਰਿਟੀ ਹੈ ਜੋ ਨੂਨੀਆ ਜੀ ਨੇ ਮਾਇੰਡ 'ਚ ਸੋਚੀ ਹੋਈ ਹੈ ਆਪਣੇ ਆਈਪੈਡ 'ਤੇ ਸਮੇਟ ਕੇ ਰੱਖੀ ਹੋਈ ਹੈ ਅਤੇ ਅਸੀਂ ਸਾਰਿਆਂ ਨੇ ਰਲ ਕੇ ਬੁੱਝਣੀ ਹੈ 10 ਸਵਾਲ ਪੁੱਛ ਸਕਦੇ ਹਾਂ ਆਪਾਂ ਅਤੇ ਫਿਰ ਉਹ ਸਵਾਲਾਂ ਨੂੰ ਪੁੱਛਣ ਤੋਂ ਬਾਅਦ ਜੋ ਆਪਾਂ ਉਸਦਾ ਡਿਸਕੋਰਸ ਕਰਾਂਗੇ ਜਿਸ ਹਿਸਾਬ ਨਾਲ ਆਪਾਂ ਉਹਨੂੰ ਕੱਟਾਂਗੇ ਛੱਟਾਂਗੇ ਤਾਂ ਸਾਨੂੰ ਪਤਾ ਲੱਗੇਗਾ ਕਿ ਇਹ ਜਿਹੜਾ ਜਿਨ੍ਹਾਂ ਨੇ ਪਰਸਨੈਲਿਟੀ ਪਾਈ ਹੈ ਉਹਦਾ ਨਾਮ ਧਰਮਿੰਦਰ ਹੈ ਜਾਂ ਰਜਿੰਦਰ ਹੈ ਜਾਂ ਸ਼ਕਤੀ ਕਪੂਰ ਹੈ ਜਾਂ ਹੇਮਾ ਮਾਲਿਨੀ ਹੈ
1: ਕਾਦਰ
0: ਖਾਨ ਹੋ ਸਕਦਾ ਜੌਨੀ ਲਿਵਰ ਹੋ ਸਕਦਾ ਜਾਂ ਫਿਰ ਹੋ ਸਕਦਾ ਗਾਇਸ ਜੋ ਵੀ ਹੋਏਗਾ ਜੋ ਵੀ ਹੋਏਗਾ ਅਸੀਂ ਬੁੱਝਾਂਗੇ ਸੋ ਪਹਿਲਾ ਸਵਾਲ ਹਮੇਸ਼ਾ ਇਸ ਤਰ੍ਹਾਂ ਮੈਂ ਸ਼ੁਰੂ ਕਰਦਾ ਤੇ ਪਹਿਲਾ ਸਵਾਲ ਹੈ ਜੀ ਕਿਆ ਇਹ ਇੱਕ ਮਰਦ ਹੈ ਨਹੀਂ ਸੋ ਹਮਾਰੀ ਹੇਮਾ ਮਾਲਿਨੀ ਫਰੋਮ ਮੀਸ਼ੋ ਉਹਨਾਂ ਨੇ ਦੱਸਤਾ ਉਹਨਾਂ ਦੱਸਤਾ ਕਿ ਪਹਿਲਾ ਸਵਾਲ ਡਨ ਹੈ ਜੀ ਇੱਕ ਔਰਤ ਹੈ ਜੀ ਇੱਕੋ ਸਵਾਲ ਹੋਇਆ ਤੇ ਸਾਨੂੰ ਫਿਰ ਤੁਸੀਂ ਅਗਲੇ ਜਿੰਨੇ ਵੀ ਹੈਗੇ ਨੇ ਹਨਾ ਕੁਐਸਚਨ ਸ਼ੁਐਸਚਨ ਤੁਸੀਂ ਪੁੱਛ ਸਕਦੇ ਹੋ ਤੁਹਾਡੇ ਕੋਲ ਟਾਈਮ ਹੈ ਤੇ ਤਦ ਤੱਕ ਆਪਾਂ ਉਦਾਂ ਵੀ ਗੱਲਾਂ ਬਾਤਾਂ ਸ਼ੁਰੂ ਕਰਦੇ ਹਾਂ ਤੇ ਕੀ ਹੋਇਆ ਜੀ ਇਸ ਹਫ਼ਤੇ ਬੈਸਟ ਨੂਨੀਆ ਜੀ
1: ਬੈਸਟ ਕੀ ਹੋਇਆ ਇਸ ਹਫ਼ਤੇ
0: ਕੋਈ ਨੀ ਸਭ ਠੀਕ ਹੋਏਗਾ
1: ਅੱਜ ਮੈਂ ਡਰ ਗਈ ਫਰਾਈਡੇ ਥਰਸਡੇ ਮਾਰਨਿੰਗ ਨਾ ਜਦੋਂ ਮੈਂ ਇੱਕ ਬਿਨ ਦੇ ਬਾਹਰ ਦੇਖਿਆ ਲੇਬਲ ਲੱਗਿਆ ਹੋਇਆ ਅੱਜ ਇਹਨਾਂ ਨੇ ਬਿਨ ਨਹੀਂ ਲੈ ਕੇ ਜਾਣਾ ਕੋਈ ਕਾਰਨਾਮਾ ਕਰ ਗਿਆ ਪਰ ਉਹ ਬਿਨ ਲੈ ਗਏ
0: ਵਾਓ ਛੋਟੇ ਛੋਟੇ ਖੁਸ਼ੀਆਂ ਗਾਇਸ
1: ਆਈ ਆਸਕ ਮਾਈ ਨੈਕਸਟ ਡੋਰ ਨੇਬਰ ਹਾਂ ਆਈ ਸੈਡ did you happen that notice? She says, yeah, it's just a review thingy. I said, all right. So they're going to take it. She says, yeah, they'll take it. Okay.
0: Achha, good. Achha, nahi, eh, vaise na, aap bin, dekho, kya baat hai?
1: Yeah.
0: Bin ho gaya saada dona da.
1: Bin, thak dina, din.
0: ਮੈਂ ਇਨਫੈਕਟ ਇਹੀ ਸੋਚ ਰਿਹਾ ਸੀਗਾ ਕਿ ਮੈਂ ਸਾਡੇ ਜਾਂਦਾ ਮੰਗਲਵਾਰ ਨੂੰ, ਮੰਗਲਵਾਰ ਜਾਂਦਾ, ਬੁੱਧਵਾਰ ਜਾਂਦਾ, ਆਹ ਬਸ ਆਹੀ ਹਰਕਤ ਹੈ ਮੇਰੀ। ਮੈਂ ਦੱਸਦਾ ਕਿਉਂਕਿ ਮੈਨੂੰ ਯਾਦ ਹੀ ਨਹੀਂ ਰਿਹਾ ਕਦੋਂ ਜਾਂਦਾ, ਤੇ ਮੈਂ ਆਰਾਮ ਨਾਲ ਬਾਹਰ ਨਿਕਲਿਆ ਤੇ ਮੈਂ ਦੇਖਿਆ ਆਸੇ ਪਾਸੇ ਬਿਨ, ਮੈਂ ਕਿਹਾ ਮੇਰਾ ਬਿਨ ਬਾਹਰ ਨੀ, ਤੇਰੇ ਬਿਨ, ਇਕੱਲੇ ਰਹਿ ਗਏ, ਥੱਕ ਕੇ ਰਹਿ ਗਿਆ, ਕਾਗਜ਼ਾਂ ਤੇ ਲਿਖੇ ਤੇ ਸਰਨਾਵੇ ਰਹਿ ਗਏ। ਮਾਸਟਰ ਸਲੀਮ ਜਿੰਦਾਬਾਦ ਗਾਇਸ। ਤੇ ਮੈਂ ਕਿਹਾ ਚਲੋ ਹੁਣ ਤੇ ਹਾਰ ਗਿਆ। ਮੈਂ ਉੱਠਿਆ ਵੀ, ਮਤਲਬ ਜਿਹੜਾ ਮੇਰਾ ਯੂਜੁਅਲ ਟਾਈਮ ਹੈ ਨਾ ਕਿ 10:30 ਉੱਠਿਆ ਇਸ ਤਰ੍ਹਾਂ, ਹੈ ਨਾ, ਅੱਖ ਚੋਂ ਗਿੱਦ ਜੀ ਕੱਢ ਰਿਹਾ, ਤੇ ਮੈਂ ਦੇਖਿਆ ਮੈਂ ਗੱਲਾਂ ਬਿਨ ਨੀ ਕੱਢਿਆ ਕ੍ਰਿਸ਼ਨਾ। ਫਿਰ ਆਈ ਵਾਜ਼ ਲਾਈਕ ਚਲ ਠੀਕ ਹੈ, ਇੰਨਾ ਥੋੜਾ ਨਾ ਗੰਦ ਪਾਈਦਾ ਆਪਾਂ। ਬਟ ਫਿਰ ਮੈਨੂੰ ਸੀਗਾ ਕਿ ਜਦੋਂ ਘਰੇ ਪਤਾ ਲੱਗੇਗਾ ਕਿ ਇਸ ਨਾਮਕੂਲ ਨੋਟ ਸੋ ਕੂਲ ਆਦਮੀ ਤੋਂ ਬਿਨ ਬਾਹਰ ਨੀ ਨਿਕਲਿਆ, ਇਹਨੂੰ ਸ਼ਰਮ ਨੀ ਆਈ,
1: ਸ਼ਰਮ ਨੀ ਆਈ।
0: ਮੈਂ ਉਸੇ ਟਾਈਮ ਦੇਖਿਆ ਬਿਨ ਵਾਲਾ ਟਰੱਕ ਮੇਰੇ ਤਰ੍ਹਾਂ ਹੀ ਉੱਠਿਆ ਹੋਣਾ, ਉਹ ਮੈਂ ਅਜੇ ਸੋਚ ਹੀ ਰਿਹਾ ਮੇਰੇ ਸਾਹਮਣੇ ਆਇਆ, ਮੈਂ ਕਿਹਾ ਰੁਕ ਜਾ, ਲੈ ਕੇ ਜਾ। ਇਨ ਫੈਕਟ ਹੀ ਵਾਸ ਸੋ ਕਾਈਂਡ, ਮੈਂ ਕਿਹਾ ਇੱਕ ਮਿੰਟ, ਮੈਂ ਕਿਹਾ ਇਫ ਯੂ ਡੋਂਟ ਮਾਈਂਡ, ਮੈਂ ਕਿਹਾ ਅੰਦਰ ਵੀ ਹੈ, ਯਾ ਯੂ ਡੂ ਵਾਟ ਐਵਰ ਯੂ ਡੂ, ਮੈਂ ਕਿਹਾ ਹਾਂ ਤੂੰ, ਮੈਂ ਕਿਹਾ ਕਲਪ ਮੇਰੇ ਤੇ ਕੋਈ ਗੱਲ ਨੀ ਭਰਾ, ਮੈਂ ਸਮਾਨ ਲੈ ਕੇ ਆ ਰਿਹਾ। ਮੈਂ ਐਕਸਟਰਾ ਬਿਨ ਵੀ ਚੁਕਾ ਦਿੱਤਾ, ਸਗੋਂ ਮੇਰੇ 20/10 ਹੋ ਗਏ।
1: ਆਏ ਹਾਏ
0: ਕਿਆ ਬਾਤ ਹੈ।
1: ਫਿਰ ਦੂਸਰੀ ਲਾਈਨ ਚ ਜਾਂਦੇ ਨੇ, ਮੈਂ ਦੇਖਿਆ ਯਾਰ ਇਧਰ ਵਾਲੀ ਲਾਈਨ ਚੋਂ ਚਲੇ ਗਏ ਨੇ, ਪਰ ਦੂਜੀ ਵਾਲੀ ਲਾਈਨ ਦੇ ਹਲੇ ਪਏ ਨੇ। ਮੈਂ ਵੀਲ ਭਜਾਇਆ ਆਪਣਾ, ਧੂਮ ਧੂਮ, ਦੂਜੇ ਵਾਲੇ ਪਾਸੇ ਲਿਜਾ ਕੇ ਖੜਾ ਕੀਤਾ।
0: ਮੈਨੂੰ ਰੋਕ ਤੇ ਲਿਆ, ਕਹਿੰਦਾ ਬੇਵਕੂਫ ਗਵਾਰ ਆਦਮੀ ਜਾਹਿਲ, ਕਹਿੰਦਾ ਉੱਥੇ ਆ ਕੇ ਲੈ, ਮੈਂ ਹੁਣ ਤੇਰੇ ਮਗਰ ਥੋੜਾ ਆਊਂਗਾ ਤੇਰੇ ਘਰ। ਮੈਂ ਠੀਕ ਹੈ ਬਾਈ, ਸਿੰਪਲ ਆ, ਵੱਡੀ ਗੱਲ ਹੈ। ਕਹਿੰਦਾ ਅੱਧੇ ਰਾਤ ਤੂੰ ਆਈ ਗਿਆ ਕੈਰੋਲਿਨ ਸਪ੍ਰਿੰਗਸ, ਮਗਰ ਹੀ ਆ ਜਾ, ਘੰਟੇ ਡੇਢ ਤੱਕ ਆਪਾਂ ਦੇ ਦੇਣਾ ਸਾਰਾ ਕੁਝ। ਸੋ ਕੋਈ ਇੰਨੀ ਕੋਈ ਰੌਲੇ ਵਾਲੀ ਗੱਲ ਨਹੀਂ ਹੈ, ਠੀਕ ਹੈ ਬਈ, ਜੇ ਕੋਈ ਰੌਲੇ ਵਾਲੀ ਗੱਲ ਨਹੀਂ ਹੈ ਤਾਂ ਗ੍ਰੇਟ ਗੱਲ ਹੈ।
1: ਰੌਲਾ ਰੱਪਾ ਹੈ ਹੀ ਨਹੀਂ ਹੈ।
0: ਹਾਂ, ਤੇ ਹੁਣ ਗੰਜੀਵਾਲ ਜੇ ਆਪਾਂ ਰੁੱਖ ਕਰੀਏ, ਤੇ ਗਾਇਸ ਤੁਹਾਨੂੰ ਸਾਰਿਆਂ ਨੂੰ ਦੁਬਾਰਾ ਦੱਸਦਾ, ਗੰਜੀ ਆਪਾਂ ਸ਼ੁਰੂ ਕਰ ਚੁੱਕੇ ਹਾਂ, ਤੇ ਪਹਿਲਾ ਸਵਾਲ ਹੀ ਹੋਇਆ ਕਿ ਇਹ ਲੇਡੀਜ਼ ਹੈ ਜੀ ਜਿਹੜੀ ਗੰਜੀ ਨਹੀਂ, ਮਤਲਬ ਜਿਹੜੀ ਇਹਨਾਂ ਨੇ ਅੱਜ ਸੈਲੀਬ੍ਰਿਟੀ ਪਾਈ ਆ,
1: ਮੇਰੇ ਦਿਮਾਗ ਦੀ ਖੁਰਾਪਾਤ।
0: ਹਾਂ, ਉਹ ਲੇਡੀਜ਼ ਹੈ, ਤੇ ਸਾਡੇ ਕੋਲ ਜਿਹੜਾ ਨੈਕਸਟ ਕੁਐਸਚਨ ਆ ਗਿਆ ਹੈ ਜੀ, ਉਹ ਕੰਵਲਜੀਤ ਜੀ ਨੇ ਪੁੱਛ ਲਿੱਤਾ ਕਿ ਉਹ ਪਹਿਲੇ ਤਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਭੇਜਦੇ ਨੇ,
1: ਤੇ
0: ਕਹਿੰਦੇ ਨੇ ਮਸਤੀ ਸਟਾਰਟ ਔਨ ਫਰਾਈਡੇ, ਵੈਰੀ ਗੁੱਡ। ਤੇ ਕਹਿੰਦੇ ਨੇ ਕਿ ਜੀ ਕੀ ਉਹ ਐਕਟਰੈਸ ਹੈ?
1: ਯੈਸ।
0: ਚਲੋ ਗਾਇਜ਼, ਸਾਨੂੰ ਹੁਣ ਦੋ ਸਵਾਲਾਂ ਤੋਂ ਪਤਾ ਲੱਗ ਗਿਆ ਇੱਕ ਫੀਮੇਲ ਐਕਟਰ ਜਾਂ ਫਿਰ ਆਪਾਂ ਐਕਟਰੈਸ ਕਹਿ ਦਈਏ, ਐਕਚੁਅਲੀ ਕਹਿੰਦੇ ਅੱਜ ਕੱਲ੍ਹ ਐਕਟਰੈਸ ਵੀ ਨਹੀਂ ਕਹਿਣਾ ਚਾਹੀਦਾ, ਹਾਲੀਵੁੱਡ ਦੇ ਅੰਦਰ ਇਹ ਚੀਜ਼ ਹੋ ਗਿਆ ਹੁਣ ਕਿ ਐਕਟਰੈਸ ਇਜ਼ ਆਲਸੋ ਕੀ ਕਹਿੰਦੇ ਨੇ ਸੈਕਸਿਸਟ ਕਮੈਂਟ ਨੇ ਵੀ।
1: ਓਹ ਰੀਲੀ?
0: ਹਾਂ, ਸੋ ਕਹਿੰਦੇ ਐਕਟਰ ਕੋ, ਫੀਮੇਲ ਐਕਟਰ ਕੋ ਇਹ ਚੀਜ਼ ਕਰਦੇ ਆ ਹਾਲੀਵੁੱਡ,
1: ਥੋੜੇ ਟਾਈਮ ਤੱਕ ਨਾ ਇਹ ਆ ਜਾਣਾ ਵੀ ਮੰਮੀ ਵੀ ਨਾ ਤੁਹਾਨੂੰ ਉਹ ਕਰਦੇ ਪਏ ਨੇ, ਯੂ ਸ਼ੁਡ ਸੇ ਫੀਮੇਲ ਪਾਰਟਨਰ, ਫੀਮੇਲ ਪੇਰੈਂਟ।
0: ਹਾਂ, ਫੀਮੇਲ ਪੇਰੈਂਟ, ਮਾਈ ਫੀਮੇਲ ਪੇਰੈਂਟ। ਵੈਸੇ ਮੈਨੂੰ ਕੋਈ ਵੱਡੀ ਗੱਲ ਨਹੀਂ ਹੈ ਨਾ ਨੁਨੀਆ ਜੀ, ਮੈਂ ਦੇਖਿਆ ਨਾ ਲਈ ਕਾਫੀ ਥਾਵਾਂ ਤੇ ਜਿਹੜੇ ਕੁਛ ਓਵਰਲੀ ਉਹ ਪ੍ਰੋਗਰੈਸ ਕਰ ਗਏ ਨੇ ਲੋਕ, ਜਿਨ੍ਹਾਂ ਕੋਲ ਕੁਛ ਹੋਰ ਹੈ ਨਹੀਂ ਹੁਣ ਕਰਨ ਲਈ, ਫਸਟ ਵਰਲਡ ਪ੍ਰੋਬਲਮਸ ਜਿੱਦਾਂ ਆਪਾਂ ਕਹਿ ਦਿੰਦੇ ਹਾਂ, ਉਹ ਸ਼ਾਇਦ ਚੱਲ ਵੀ ਰਿਹਾ ਹੋਵੇ ਵਾਲਾ ਰੁਝਾਨ,
1: ਯੂ ਨੈਵਰ ਨੋ,
0: ਹੈ ਨਾ। ਸੋ ਮਤਲਬ ਟੂ ਈਚ ਇਟਸ ਓਨ ਹੈ ਜੀ। ਤੇ ਖੈਰ, ਇਹ ਇੱਕ ਫੀਮੇਲ ਐਕਟਰ ਜਾਂ ਫਿਰ ਆਪਾਂ ਐਕਟਰਸ ਕਹਿ ਸਕਦੇ ਹਾਂ। ਤੇ ਅਗਲਾ ਸਵਾਲ ਨਵੀਂ ਕੰਬੋਜ ਜੀ ਦਾ, ਯਾਰ ਮੈਂ ਖਰਾਬ ਨਹੀਂ ਕਰਨਾ ਚਾਹੁੰਦਾ ਸਵਾਲ,
1: ਨਹੀਂ
0: ਮੈਨੂੰ ਪੁੱਛਣਾ ਪਏਗਾ। ਅੱਛਾ, ਨਵੀਂ ਕੰਬੋਜ ਜੀ ਪੁੱਛਦੇ ਨੇ ਕਿ ਉਹ ਮੇਕਅਪ ਤੋਂ ਬਿਨਾਂ ਵੀ ਸੋਹਣੀ ਲੱਗਦੀ ਹੈ?
1: Yes.
0: ਭਾਜੀ, ਬਿਊਟੀ ਲਾਈਜ਼ ਇਨ ਦੀ ਆਈ ਔਫ ਬੀਹੋਲਡਰ ਯਾਰ। ਨਾਲੇ ਅੱਜਕੱਲ ਮੇਕਅਪ ਦੀ ਤਾਂ ਖੇਡ ਹੀ ਨਹੀਂ ਰਹੀ ਹੈ, ਅੱਜਕੱਲ ਤੋਂ ਕੀ ਹੈ
1: ਜਿਹੜਾ ਵੀ ਇੰਜੈਕਸ਼ਨ ਲੱਗਦੇ ਨੇ।
0: ਹਾਂ, ਬਸ ਹੁਣ ਤੇ ਇੰਜੈਕਸ਼ਨਾਂ ਤੇ ਕੰਮ ਆ ਗਿਆ ਹੋਇਆ।
1: ਗਲੂਟਾਮੀਨ
0: ਜੇ ਬੰਦੇ ਵੀ ਕਰਾਉਂਦੇ, ਇਹ ਸਾਰਿਆਂ ਦੇ ਚਿਹਰੇ ਸੇਮ ਹੋ ਰਹੇ ਆ, ਮਤਲਬ ਕੀ ਇੰਜੈਕਸ਼ਨ ਲਗਾ ਰਹੇ ਕਿ ਇੱਕੋ ਪੇਰੈਂਟ ਦੇ ਨਾਲ ਰਲਦੇ ਮਿਲਦੇ ਜੇ ਭੈਣ ਭਰਾ ਜੇ ਇਕੱਠੇ ਹੋਈ ਜਾਂਦੇ ਪਏ ਆ, ਹਨਾ ਭਾਵੇਂ ਕੋਰੀ ਆ ਭਾਵੇਂ ਗੋਰੇ ਆ ਭਾਵੇਂ ਹਨਾ ਇੰਡੀਅਨ ਨੇ, ਉਹ ਗੱਲ ਪਿੱਛੇ ਜਾਏ ਨੂੰ ਤੇ ਆਹ ਜਿਸ ਤਰ੍ਹਾਂ ਕੀ ਕਹਿੰਦੇ ਸਿਰਫ ਬਾਂਦਰਾ ਦਾ ਨੀ ਅਲੱਗ ਜਿਹਾ ਫੇਸ ਕੱਟ ਬਣਿਆ ਹੁੰਦਾ, ਇੱਧਰ ਫੇਸ ਕੱਟ ਬਣਿਆ ਹੁੰਦਾ, ਸਾਰੇ ਇੱਕੋ ਜਿਹੇ ਹੋ
1: ਰਹੇ ਆ। ਮੈਨੂੰ ਖਬਰ ਕਿਉਂ ਸੁਣਾਈ,
0: ਕਿਉਂਕਿ
1: ਆਈ ਵਾਸ ਬਿਗ ਫੈਨ ਆਫ ਜਿਹੜੀ ਸੈਂਡਰਾ ਬੁਲੌਕ ਦੀਆਂ ਮੂਵੀਜ਼ ਆਈ ਸੀ ਨਾ, ਮਿਸ ਕੰਜੀਅਲਿਟੀ।
0: ਮੈਨੂੰ ਪਰ ਉਹਦੀ ਸਭ ਤੋਂ ਵਧੀਆ ਮੂਵੀ ਪਤਾ ਕਿਹੜੀ ਲੱਗਦੀ ਹੈ, ਆਹ ਦ ਪ੍ਰਪੋਜ਼ਲ, ਤੁਸੀਂ ਦੇਖੀ ਆ? ਰੈਨ ਰੇਨਲਡਸ ਤੇ ਸੈਂਡਰਾ ਬੁਲੌਕ ਦੀ, ਮਤਲਬ ਲੇਟ ਏਜ ਦੀ ਫਿਲਮ ਹੋ ਗਈ ਪਰ ਬੜੀ ਮਜ਼ੇਦਾਰ ਫਿਲਮ ਹੋ ਗਈ, ਉਹਦੀ ਸਟਾਰਟਿੰਗ ਦੀ ਆ। ਤੇ ਜੀ ਅਗਲਾ ਸਵਾਲ ਆ ਗਿਆ ਜੀ, ਉਹ ਬੜੇ ਸਵਾਲ ਆ ਗਏ ਨੇ ਤੇ ਮੈਂ ਹੁਣ ਤਰੀਕੇ ਜਿਹੇ ਨਾਲ ਖੇਲਦਾ, ਰੁਕੋ ਇੱਕ ਮਿੰਟ, ਮੈਂ ਉਸ ਹਿਸਾਬ ਨਾਲ ਕਰੂੰਗਾ।
1: ਸਵਾਲ ਹੋ ਚੁੱਕੇ ਨੇ,
0: ਤਿੰਨ ਹੋ ਚੁੱਕੇ ਨੇ, ਤੇ ਪਹਿਲਾ ਸਵਾਲ ਹੈ ਜੀ ਕਿ ਉਹ ਤਿੰਨ ਹੋ ਗਏ ਆ, ਨਹੀਂ ਦੋ ਹੋਏ ਆ ਯਾਰ,
1: ਫੀਮੇਲ ਐਕਟਰੈਸ,
0: ਚਲ ਮੈਂ ਤੇ ਡੇਟ ਕਰੂੰਗਾ, ਬਲਜੀਤ ਵਾਲੀਆ ਜੀ ਪੁੱਛਦੇ ਨੇ ਅਗਲਾ ਸਵਾਲ ਕਿ ਇਸ ਸ਼ੀ ਸਟਿਲ ਅਲਾਈਵ, ਕਿਆ ਉਹ ਹਜੇ ਵੀ ਜ਼ਿੰਦਾ ਹੈ
1: ਜੀ?
0: ਚਲੋ ਗੁੱਡ ਹੋ ਗਿਆ ਜੀ। ਕਿ ਚੌਥਾ ਸਵਾਲ ਇਹ ਹੈ ਜੀ ਕਿ ਜ਼ਿੰਦਾ ਐਕਟਰੈਸ ਤੇ ਪਹੁੰਚ ਚੁੱਕੇ ਹਾਂ ਜੀ, ਤੇ ਅੰਮ੍ਰਿਤ ਭੈਣ ਜੀ ਪੁੱਛਦੇ ਨੇ ਕਿ ਕਿਆ ਉਹ 80s ਦੀ ਐਕਟਰੈਸ ਹੈ? ਚਲੋ ਸੋ 80s ਦੀ ਐਕਟਰੈਸ ਨਹੀਂ ਹੈ ਹੁਣ, ਪਰ ਇੱਕ ਮੈਂ ਗੱਲ ਦੱਸਾਂ, ਨੋਨੀਆ ਜੀ ਬੜੇ ਸਮਾਰਟ ਨੇ, ਪਤਾ ਲੱਗੇ ਕਹਿਣ ਕਿ ਨਹੀਂ 60s ਦੀ ਸੀ ਜਾਂ 70s ਦੀ ਸੀ, ਹਮੇਸ਼ਾ ਇੱਦਾਂ ਪੁੱਛਿਆ ਕਰੋ ਕਿ 80s ਤੋਂ ਬਾਅਦ ਦੇ ਨੇ, ਇਸ ਤਰ੍ਹਾਂ ਗਾਇਸ ਇਸ ਤਰ੍ਹਾਂ ਪੁੱਛਿਆ ਕਰੋ, ਸਵਾਲ ਹੋਰ ਈਜ਼ੀ ਹੋ ਜਾਂਦਾ
1: ਯਾਰ, ਯੂ ਆਰ ਔਨ ਮਾਈ ਸਾਈਡ,
0: ਮੈਂ ਭੁੱਲ ਜਾਂਦਾ ਯਾਰ,
1: ਮੈਂ ਨਹੀਂ ਖੇਡਣਾ।
0: ਤੇ ਇੱਧਰ HS ਚੰਡੀ ਜੀ ਕਹਿੰਦੇ ਨੇ ਕਿ ਹੈਲੋ ਕ੍ਰਿਸ਼ਨਾ ਬਰੋ ਐਂਡ ਵੈਲਕਮ ਨੁਨੀਆ ਜੀ, ਨਾਈਸ ਹੀਅਰਿੰਗ ਯੂ ਬੋਥ। ਤੇ ਕਹਿੰਦੇ ਅਪਡੇਟ ਇਹ ਹੈ ਕਿ ਸਾਡੇ ਵੀ ਰੈੱਡ ਬਿਨ ਦਾ ਟਾਇਰ ਤੋੜ ਗਿਆ ਟਰੱਕ ਵਾਲਾ। ਓਹੋ
1: ਓਹੋ ਯਾਰ, ਆਹ ਜਿਹੜੀ ਪ੍ਰੋਬਲਮ ਆ ਨਾ, ਇਹ ਜਿਹਦੇ ਜਿਸ ਤਨ ਲੱਗੇ ਸੋਤਨ ਜਾਣੇ, ਇਹ ਕਾਉਂਸਲ ਨੂੰ ਫੋਨ ਕਰਨਾ ਬਿਨ ਬਦਲਾਉਣਾ ਇਜ਼ ਅ ਬਿਗ ਡੀਲ, ਯੂ ਹੈਵ ਟੂ ਕਾਲ ਦੈਮ ਅਗੇਨ ਐਂਡ ਅਗੇਨ। ਇਟਸ ਓਕੇ, ਸਾਡੀ ਹਮਦਰਦੀ ਤੁਹਾਡੇ ਨਾਲ ਪੂਰੀ ਪੂਰੀ ਹੈਗੀ ਜੀ।
0: ਇਨਫੈਕਟ ਮੈਂ ਜਦੋਂ ਮੂਵ ਕੀਤਾ ਜਿਸ ਘਰ 'ਚ, ਤੇ ਉੱਥੇ ਗ੍ਰੀਨ ਨਹੀਂ ਸੀਗਾ ਬਿਨ, ਤੇ ਸੁੱਖ ਨਾਲ ਜਿਸ ਘਰ 'ਚ ਮੂਵ ਕੀਤਾ ਉੱਥੇ ਦਾ ਘਾਹ ਇਸ ਤਰ੍ਹਾਂ ਸੀਗਾ ਕਿ ਬਈ ਬਸ ਮਤਲਬ ਮੈਂ ਹੀ ਹਾਂ ਪੂਰੀ, ਮਤਲਬ ਇਸ ਤਰ੍ਹਾਂ ਬਸ ਉਹ ਕੀ ਕਹਿੰਦੇ ਆ
1: ਜੰਗਲ ਹੈ, ਹਾਂ ਹਾਂ
0: ਜੰਗਲ ਹੈ, ਆਧੀ ਰਾਤ ਹੀ ਹੈ, ਉਹ ਮਸਾ ਹੀ ਕਿਤੇ ਉਡਾਇਆ। ਤੇ ਮੈਂ ਫਿਰ ਉਹ ਕੰਪੋਸਟ ਵਾਲੀ ਜਿਹੜੀ ਸਾਈਟਸ ਹੁੰਦੀਆਂ ਉੱਥੇ ਇੱਕ ਦੋ ਵਾਰੀ ਸੁੱਟ ਕੇ ਆਇਆ, ਤੇ ਬਹੁਤ ਟਾਈਮ ਲੱਗਾ ਕਾਉਂਸਲ ਨੂੰ, ਐਂ ਕਹਿ ਲੈ ਕਿ ਯਾਰ ਆਦਮੀ ਨੂੰ ਬਿਨ ਤੇ ਦੇ ਦਿਓ ਕੀ ਕਰੇਗਾ। ਸਹੀ ਗੱਲ ਆ ਤੁਹਾਡੀ, ਵੈਸੇ ਗੱਲਾਂ ਹੀ ਆ ਕਿ ਬਹੁਤ ਐਫੀਸ਼ੀਐਂਟ ਸਿਸਟਮ ਹੈ, ਬਹੁਤ ਇਹ ਉਹ ਆ, ਜਿੰਨੇ ਸਲੋ ਇਹ ਲੋਕ ਨੇ ਨਾ।
1: I must said one thing, before it used to be like you call them and straight away kam ho janda si,
0: acha
1: hun I think changing because population badh rahi hai and then efficiency of course thodi ji not so efficient reh chuki hai,
0: hai gal hai,
1: yeah, but I have an experience jadon when you say bin, if not same day next day,
0: okay,
1: ਇਹ ਵਾਲੀ ਐਫੀਸ਼ੀਐਂਸੀ। ਪਰ ਹੁਣ ਉਹ ਵੀ ਦੇਖੀ ਹੈ ਜਿੱਥੇ ਵਨ ਆਫ ਮਾਈ ਫਰੈਂਡ ਵਾਸ ਵੇਟਿੰਗ ਇਨ ਅ ਨਿਊ ਏਰੀਆ, ਦੇ ਬੋਟ ਅ ਨਿਊ ਹੋਮ ਐਂਡ ਦੈਨ ਸ਼ੀ ਸੈਡ ਸ਼ੀ ਕਾਲਡ 5-6 ਟਾਈਮ, ਦੋ ਹਫ਼ਤਿਆਂ ਬਾਅਦ ਬਿਨ ਆਇਆ ਨਵੇਂ ਘਰ ਦੇ ਵਿੱਚ ਐਂਡ ਸ਼ੀ ਹੈਜ਼ ਨੋ ਵੇਅਰ ਟੂ ਥਰੋ ਦ ਬਿਨਸ।
0: ਉਹ ਕਹਿੰਦਾ ਠੀਕ ਹੈ ਯਾਰ, ਕਿੰਨਾ ਗੰਦ ਪਾ ਲਓਗੇ ਨਵੇਂ ਘਰ ਦੇ ਅੰਦਰ, ਕਾਉਂਸਲ ਜਜਮੈਂਟ ਲਗਾਏ, ਸ਼ਰਮ ਨਹੀਂ ਆਉਂਦੀ ਲੋਕਾਂ ਨੂੰ ਹੈ। ਤੇ ਜੀ ਅਗਲਾ ਤੁਹਾਡੇ ਲਈ ਜਿਹੜਾ ਸਵਾਲ ਆ ਗਿਆ, ਕਿੰਨੇ ਹੋਏ ਆਪਣੇ, ਚਾਰ ਹੋਏ ਨਾ,
1: ਚਾਰ
0: ਸਵਾਲ ਹੋ ਚੁੱਕੇ। ਤੇ ਅਗਲਾ ਸਵਾਲ ਆਉਂਦਾ ਕਿ ਉਹ 90s ਦੀ ਬਾਅਦ ਦੇ ਐਰਾ ਦੀ, 90s ਜਾਂ 90s ਦੇ ਬਾਅਦ ਦੇ ਐਰਾ ਦੀ ਹੈ?
1: 90s ਤੋਂ ਬਾਅਦ ਦੇ ਐਰਾ ਮਤਲਬ,
0: ਮਤਲਬ 90s ਮਤਲਬ 1990 ਤੋਂ ਬਾਅਦ ਦਾ ਕੰਮ ਕਰ ਰਹੀ ਹੈ ਕਿ ਨਹੀਂ?
1: ਨਹੀਂ।
0: ਅੱਛਾ, 1990 ਤੋਂ ਬਾਅਦ ਦਾ ਕੰਮ ਨਹੀਂ ਕਰ ਰਹੀ ਗਾਇਸ, ਮਤਲਬ ਕਿ ਪੁਰਾਣੀ ਐਕਟਰੈਸ ਹੈ?
1: ਨੋ, ਯੂ ਕਾਂਟ ਸੇ ਪੁਰਾਣੀ।
0: ਅੱਛਾ ਨਹੀਂ, ਹਾਂ ਨਹੀਂ, ਓਲਡ,
1: ਦੈਟ ਇਜ਼ ਆਲਸੋ ਆਫੈਂਸਿਵ।
0: ਵਿੰਟੇਜ ਐਕਟਰੈਸ ਹੈ, ਵੈਟਰਨ, ਸੌਰੀ ਵੈਟਰਨ, ਵਿੰਟੇਜ ਕਹਤਾ, ਸੌਰੀ
1: ਇਹ ਵਾਈਨ ਦੀ ਬੋਟਲ ਹੈ, ਵਿੰਟੇਜ
0: ਯਾ ਮਾਈ ਗੋਡ,
1: ਲਗ ਲੰਬਰੇਟਾ ਸਕੂਟਰ, ਅੱਜ ਕੱਲ੍ਹ ਲਿਮਰੇਟਾ ਸਕੂਟਰ ਜਿਹਨੂੰ ਕੋਈ ਕੱਟ ਕੱਖ ਕੁਆਣੀਆਂ ਨਹੀਂ ਸੀ ਰਹਿਣ ਦਾ ਨਾ, ਉਹ ਵੀ ਅੱਜ ਕੱਲ੍ਹ ਕਹਿੰਦੇ ਵਿੰਟੇਜ ਆ,
0: ਵਿੰਟੇਜ ਉਹ ਬਹੁਤ ਚੱਲਿਆ ਸੀਗਾ ਜਦੋਂ, ਤੁਹਾਨੂੰ ਪਤਾ ਨਹੀਂ ਉਹ ਐਰਾ, ਧਿਆਨ ਆ ਤੁਸੀਂ ਇੱਥੇ ਹੀ ਰਹਿੰਦੇ ਹੋਵੋਗੇ, ਚੇਤਕ ਸਕੂਟਰ ਬਿਲਕੁਲ ਬਾਏ ਬਾਏ ਟਾਟਾ ਹੋ ਗਏ ਸੀਗੇ, ਅਖੀਰਲੇ ਦਿਨ ਸੀਗੇ ਉਹਨਾਂ ਦੇ. ਮੇਰੇ ਫਾਦਰ ਸਾਹਿਬ ਕੋਲ ਵੀ ਇੱਕ ਸੀਗਾ 9602 ਨੰਬਰ ਸੀ, ਜਾਂ ਉਹਦਾ 9608 ਨੰਬਰ ਸੀ. ਉਹਦੇ 'ਤੇ ਰਾਈਡ ਕਰਨਾ, ਐਂਡ ਖਾਸ ਕਰ ਜੇ ਸਾਡਾ ਕੋਈ ਸਟਾਫ ਤੋਂ ਮੁੰਡਾ ਆਇਆ ਹੋਵੇ ਮੈਨੂੰ ਸਕੂਲ ਤੋਂ ਲੈਣ ਲਈ, ਉਹ ਬਹੁਤ ਮਜ਼ੇਦਾਰ ਹੁੰਦਾ ਸੀ, ਕਿਉਂਕਿ ਮੈਂ ਸੀਗਾ 7ਵੀਂ 8ਵੀਂ 'ਚ.
1: ਅਤੇ
0: ਉਹ ਸਕੂਟਰ ਸੀਗਾ ਕਿ ਬਸ ਇਸ ਤਰ੍ਹਾਂ ਸੀ, ਘਰੋਂ ਦੁਕਾਨ, ਦੁਕਾਨ ਤੋਂ ਘਰ, ਹੈ ਨਾ, ਇੱਦਾਂ ਦਾ. ਅਤੇ ਅੱਗੋਂ ਇੱਕ ਆ ਗਿਆ ਉਹ ਵੀ ਲੜਕੇ, ਹੈ ਨਾ, ਮਤਲਬ ਕਿ 19-20 ਸਾਲ ਦੇ, ਕਿ ਲੈ ਬਈ ਲਾ ਲਿਆ ਸਕੂਟਰ ਮਿਲਿਆ, ਪਰ ਮੈਂ ਲੈ ਵਾਪਸ ਸਕੂਟਰ ਮਿਲਿਆ. ਜਿੰਨੀ ਵਾਰੀ ਉਸਦੀ ਕਲੱਚ ਦੀ ਤਾਰ ਮੈਂ ਖਰਾਬ ਕੀਤੀ, ਅਖੀਰ ਮੇਰੇ ਫਾਦਰ ਸਾਹਿਬ ਨੂੰ ਬਹੁਤ ਨਾ ਸੈਂਟੀਮੈਂਟਲੀ ਫੀਲ ਕਰਕੇ, ਵੈਸੇ ਇੰਨਾ ਸੈਂਟੀਮੈਂਟਲ ਵਾਲੀ ਗੱਲ ਸੀ ਨਹੀਂ, ਬਸ ਇਹ ਸੀ ਸਕੂਟਰ ਸੀ, ਪਰ ਉਹਨਾਂ ਨੇ ਵੇਚਿਆ ਉਹਨੂੰ. ਉਹ ਜਿੱਦਾਂ ਹੀ ਵੇਚਿਆ, ਉਹ ਬੰਦੇ ਨੇ ਉਹਨੂੰ ਇੰਨਾ ਵਧੀਆ ਤਿਆਰ ਕਰਾ ਕੇ ਚਲਾਉਣਾ ਸ਼ੁਰੂ ਕਰਤਾ, ਉਹਨੇ ਅੱਗੋਂ ਟ੍ਰਿਪਲ ਕਰਕੇ ਵੇਚਿਆ, ਕਿਉਂਕਿ ਚੇਤਕ ਤੇ ਤਾਂ ਗਾਣੇ ਇੱਕ ਦੋ ਆਏ ਕਿ ਚੇਤਕ ਕਰਾਇਆ ਨਵਾਂ ਰੰਗ ਨੀ, ਹੈ ਨਾ. ਮੈਂ ਫਾਦਰ ਵਾਸ ਲਾਈਕ ਤੇਰੇ ਕਰਕੇ ਮੇਰੀ ਇਨਵੈਸਟਮੈਂਟ ਖਰਾਬ ਹੋ ਗਈ, ਚਲੋ ਮੈਂ ਕਿਹਾ.
1: ਨੋ ਨੋ ਸਰ, ਮੈਂ ਡਿਡ ਆਈ ਸੈਡ ਵੈਸਪਾ?
0: ਨਹੀਂ, ਤੁਸੀਂ ਲੰਬਰੇਟਾ.
1: ਮੈਨੂੰ
0: ਚੇਤਕ ਯਾਦ ਆ ਗਿਆ.
1: ਨਹੀਂ ਨਹੀਂ, ਲੰਬਰੇਟਾ ਇਜ਼ ਯੂ ਨੋ ਐਂਟੀਕ. ਐਡਾ ਕਾਰ ਜਿੰਨਾ ਤਾਂ, ਅੱਧੀ ਕਾਰ ਜਿੰਨਾ ਤਾਂ ਲੰਬਾ ਹੁੰਦਾ ਸੀਗਾ, ਪਿੱਛੇ ਵਾਲੀ ਜਿਹੜੀ ਉਹਦੀ ਸਟੈਪਣੀ ਹੁੰਦੀ ਸੀ, ਉਹ 'ਤੇ ਵੀ ਦੋ ਨਿਆਣੇ ਬਿਠਾਏ ਹੁੰਦੇ ਸੀਗੇ.
0: ਇਹ ਉਹ ਵਾਲਾ ਹੋ ਗਿਆ ਜਿੱਦਾਂ ਕੀ ਨਾਮ ਉਹਦਾ ਯਾਰ, ਉਹ ਨਹੀਂ, ਉਹ ਮੇਰੇ ਖਿਆਲ ਰਾਜਦੂਤ ਹੈ ਜਿਹੜਾ, ਯੇ ਦੋਸਤੀ ਹਮ ਨਹੀਂ ਤੋੜੇਂਗੇ, ਬੁਲਟ ਜਾਂ ਰਾਜਦੂਤ ਟਾਈਪ ਹੈ ਉਹ ਵਾਲਾ ਬਾਈਕ, ਹੈ ਨਾ. ਗਾਇਸ, ਤੁਸੀਂ ਦੱਸ ਸਕਦੇ ਹੋ ਯੇ ਦੋਸਤੀ ਹਮ ਨਹੀਂ ਤੋੜੇਂਗੇ
1: ਉਹ ਕਿਹੜੇ ਵਾਲਾ ਬਾਈਕ ਹੈ?
0: ਯਸ ਦੀ
1: ਯਸ ਦੀ, ਆਈ ਥਿੰਕ, ਆਮ ਨਾਟ ਸ਼ੋਰ, ਆਈ ਥਿੰਕ ਇਟ
0: ਇਜ਼ ਹੈਗਾ ਕਿ ਸਰਤਾਜ ਦਾ ਸੁਣ ਕੇ ਸੁਣਾਵਾਂਗੇ ਤੁਹਾਨੂੰ. ਤੇ ਅਗਲਾ ਸਵਾਲ ਜਿਹੜਾ ਤੁਹਾਡੇ ਵਾਸਤੇ,
1: ਜੈਜ਼ਦੀ ਯੂਜ਼ ਟੂ ਬੀ ਮਾਈ ਡੈਡਸ ਫੇਵਰਿਟ.
0: ਅੱਛਾ,
1: ਐਵਰੀ ਡੇ ਵਾਲਾ, ਐਵਰੀ ਜਨਮ ਦਿਨ, ਉਹ ਆਪਣੇ ਜਨਮ ਦਿਨ ਤੇ ਯੂਜ਼ ਟੂ ਬਾਈ ਅ ਨਿਊ ਬਾਈਕ ਐਵਰੀ ਈਅਰ.
0: ਓਏ, ਗੁੱਡ.
1: ਰਾਜਦੂਤ, he kept it as a lucky charm. Rajdoot and me was his lucky charm.
0: Achha.
1: My dad's. Wow. And then this jada ki hunda yaar apna bullet
0: ha
1: te oh hunda siga ke kapda kupda maar ke sham nu gidi shidi maarne wala every day wala oh
0: nice.
1: Yes,
0: it had bullet da mainu vi apna yaad aa gaya kithe rehna hoega.
1: Can you believe jehdi Rajdoot si na, he loved so much. Almost dooje ek saal he'll bring it down. ਚੁਬਾਰੇ ਚ ਖੜਾ ਹੁੰਦਾ ਸੀਗਾ, ਇਲ ਬ੍ਰਿੰਗ ਇਟ ਡਾਊਨ, ਉਹਨੂੰ ਦੁਬਾਰਾ ਉਹਦੀ ਮੋਟਰ ਖੋਲ ਕੇ, ਬੰਨ ਕੇ, ਦੋ ਦਿਨ ਸਟਾਰਟ ਕਰਕੇ, ਚਲਾ ਕੇ, ਐਂਡ ਦੈਨ ਅਗੇਨ ਉੱਪਰ.
0: Oh, nice. That is so good.
1: And we were shocked after dad, we find the paperwork. We were looking paperwork. Paperwork kithe labhe? Dad ne bade sone uch na jada nahi hunda apne plastic da paper, ohde ch wrap karke seat de thalle secure karke rakhe hoye si. Aise wow
0: hunda hai na. ਵਹੀਕਲ ਇੱਦਾਂ ਦੀ ਚੀਜ਼ ਹੈ ਜਿਹਦੇ ਨਾਲ ਮੇਰੇ ਖਿਆਲ ਨਾਲ ਇਕੱਲੀ ਇੱਦਾਂ ਦੀ ਮਟੀਰੀਅਲਿਸਟਿਕ ਚੀਜ਼ ਹੈ ਤੁਹਾਡੀ ਕਨਵੇਂਸ, ਜਿਹਦੇ ਨਾਲ ਤੁਹਾਨੂੰ ਜੁੜਾਵ ਹੁੰਦਾ. ਬਾਕੀ ਮੇਰੇ ਖਿਆਲ ਨਾਲ ਜਿਸ ਤਰ੍ਹਾਂ ਫੋਨ ਵਗੈਰਾ ਹੋ ਗਿਆ, ਹੈ ਨਾ, ਜਾਂ ਫਿਰ ਕੋਈ ਹੋਰ ਚੀਜ਼ਾਂ ਹੋ ਗਈਆਂ, ਫੋਰ ਦੈਟ ਮੈਟਰ ਆਫ ਫੈਕਟ. ਜੇ ਬਹੁਤੇ ਲੋਕ, ਮੈਂ ਪਰਸਨਲ ਐਕਸਪੀਰੀਅੰਸ ਤੋਂ ਵੇਖਿਆ ਕਿ ਘਰ ਨਾਲ ਜਾਂ ਫਰਨੀਚਰ ਵਗੈਰਾ ਨਾਲ ਨਹੀਂ ਇੱਦਾਂ ਜੁੜੇ ਹੁੰਦੇ ਜਿੰਨਾ ਉਹ ਆਪਣੇ ਇੱਕ ਸਕੂਟਰ ਨਾਲ, ਆਪਣੇ ਬਾਈਕ ਨਾਲ, ਹੈ ਨਾ, ਜਿੰਨਾ
1: ਉਹਦੀ ਪੋਲਿਸ਼ਿੰਗ ਲਈ. ਆਈ ਥਿੰਕ ਇੱਕ ਗੋਰਖਾ ਤਾਂ ਸਿਰਫ ਔਰ ਸਿਰਫ ਨਾ ਡੈਡੀ ਦੇ ਵਹੀਕਲਸ ਨੂੰ ਨਾ ਸਾਫ਼ ਕਰਨ ਲਈ ਰੱਖਿਆ ਹੁੰਦਾ ਸੀ.
0: ਕਿਆ ਬਾਤ ਹੈ!
1: ਇੱਕ ਉਹਦੀ ਨਾ ਸਾਈਕਲ ਦੀ ਇੱਕ ਇੱਕ ਰਿਮ ਜਿਹੜਾ ਹੁੰਦਾ ਆ, ਰਿਮ ਐਂਡ ਰੋਡ, ਐਵਰੀਥਿੰਗ ਹੈਜ਼ ਟੂ ਬੀ ਸ਼ਾਈਨੀ. ਚਾਹੇ ਮੀਂਹ ਦਾ ਦਿਨ ਆ, ਚਾਹੇ ਕੁਛ ਵੀ ਆ, ਇਟ ਹੈਜ਼ ਟੂ ਬੀ ਸ਼ਾਈਨੀ. ਜਦੋਂ ਹੀ ਹੈਜ਼ ਟੂ ਸਟੈਪ ਆਊਟ, ਸ਼ਾਈਨੀ.
0: ਵਾਹ,
1: ਕਾਰਾਂ ਤਾਂ ਹੋਣੀਆਂ ਨੇ ਸਵੇਰੇ ਸ਼ਾਮ ਸਾਫ਼,
0: ਪਰ
1: ਮੋਟਰਸਾਈਕਲ ਜਿਹੜਾ ਨਾ ਐਨ ਲਿਸ਼ਕ, ਮੈਂ ਰਿਮ ਇੱਕ ਇੱਕ ਚਮਕਦੇ ਹੋਣੇ ਚਾਹੀਦੇ. ਅੱਛਾ, ਸਾਡੇ ਤੇ ਵੀ ਇਹੀ ਰੂਲ ਲਾਗੂ ਹੁੰਦਾ ਸੀ.
0: ਅੱਛਾ,
1: ਜੇ ਸਾਈਕਲ ਚਲਾਉਣੀ ਆ ਤਾਂ ਸਾਈਕਲ ਦੇ ਰਿਮ ਐਨ ਚਮਕਦੇ ਹੋਣ.
0: ਵਾਹ, ਗੁੱਡ. ਮੇਰੇ ਲਈ ਰੂਲ ਸੀਗਾ ਸਾਈਕਲ ਤੈਨੂੰ ਲੈ ਤੋਂ ਚਲਾ ਲਿਆ ਕਰ, ਫਿਰ ਦੇਖਦਾ ਮੈਂ ਨਹੀਂ ਜਾਣਾ ਚਲਾ ਕੇ.
1: ਮੈਨੂੰ ਬੀਇੰਗ ਅ ਗਰਲ, ਆਈ ਵਾਸ ਅ ਸੌਫਟ ਕੋਰਨਰ, ਆਈ ਵਾਸ ਡੈਡਸ ਸਪੈਸ਼ਲ. ਮੈਨੂੰ ਇਹ ਹੁੰਦਾ ਸੀ ਕਿ ਤੂੰ ਗੋਰਖੇ ਨੂੰ ਕਹਿ ਸਕਦੀ ਹੈ, ਬਟ ਨਾ, ਇਟ ਵਾਸਨ ਅਲਾਊਡ. ਸੇਮ ਪ੍ਰੋਵੀਜ਼ਨ ਫਾਰ ਮਾਈ ਬ੍ਰਦਰਸ, ਨਾ ਯੂ ਹੈਵ ਟੂ ਆਪਣੀ ਸਾਫ਼ ਆਪ ਕਰਨੀ ਸਿੱਖੋ.
0: ਕਾਸ਼ ਤੁਹਾਡੇ ਬ੍ਰਦਰਸ ਇਹ ਸੁਣ ਰਹੇ ਹੋਣ ਤਾਂ ਮੈਂ ਉਹਨਾਂ ਨੂੰ ਤੀਲੀ ਲਾਵਾਂਗੀ, ਦੇਖੋ ਕਿਆ ਪ੍ਰਤਾੜਨਾ ਹੋਈ ਹੈ ਤੁਹਾਡੀ ਬਹਿਨ ਕੇ ਕਾਰਨ, ਤੁਹਾਡੀ
1: ਪ੍ਰਤਾੜਨਾ ਦੀ ਇੱਕ ਹੋਰ ਗੱਲ ਸੁਣ, ਮਜ਼ਾਕ ਵਾਲੀ. ਇੱਕ ਨਾ ਬਹੁਤ ਪਹਿਲਾਂ ਨਾ ਟੀਵੀ ਸੀਰੀਅਲ 'ਤੇ ਇੱਕ ਆਉਂਦੀ ਸੀਗੀ ਐਡਵਰਟਾਈਜ਼ਮੈਂਟ, ਆਉਂਦੀ ਹੁੰਦੀ ਸੀਗੀ, ਮੁੰਡਾ ਆਉਂਦਾ, ਮੁੰਡਾ ਕੁੜੀ ਦੋਨੋਂ ਆਉਂਦੇ ਨੇ ਸਕੂਲ ਤੋਂ. ਮੁੰਡਾ ਆਉਂਦਾ, ਮੁੰਡੇ ਨੂੰ ਨਾ ਮਾਂ ਬੜੇ ਪਿਆਰ ਨਾਲ ਥਾਲੀ 'ਚ ਪਾ ਕੇ ਫਿਰ ਉਹਨੂੰ ਖਿਲਾਉਂਦੀ ਹੈ, ਰੋਟੀ ਦਿੰਦੀ ਹੈ. ਕੁੜੀ ਨੂੰ ਨਾ ਸੁੱਕੀ ਜਿਹੀ ਰੋਟੀ ਪਾ ਕੇ ਨਾ ਥਾਲੀ ਐਂ ਭਗਾ ਕੇ ਮਾਰਦੀ ਹੈ. ਮਾਈ ਬ੍ਰਦਰ ਯੂਜ਼ ਟੂ ਸੇ ਕਿ ਜੇ ਘਰ ਇਹ ਵਾਲਾ ਹਾਲ ਸਾਡੇ ਘਰ 'ਚ ਹੋਵੇ ਨਾ, ਦੀਦੀ ਦੋ ਆਪਣੀਆਂ ਥਾਲੀਆਂ ਚੱਕ ਚੱਕ ਸਾਡੇ ਸਿਰਾਂ 'ਚ ਮਾਰੇ.
0: ਇੰਨਾ ਕੁ ਬਚਾ
1: ਕਹਿੰਦਾ ਸਾਡੇ ਘਰੇ ਪੁੱਠਾ ਸਾਫ਼ਦਾ ਹੋਇਆ ਹੁੰਦਾ ਹੈ. ਕਹਿੰਦੇ ਸਾਨੂੰ ਬਟਰ ਚਿਕਨ ਮਿਲੇ ਨਾ ਮਿਲੇ, ਇਹਨੂੰ ਮਿਲਣਾ ਚਾਹੀਦਾ.
0: ਦੇਖੋ, ਪੌਸ਼ਟਿਕ ਆਹਾਰ ਜ਼ਰੂਰੀ ਹੈ. ਠੀਕ ਹੈ ਤੇ ਇਧਰੋਂ ਤੁਹਾਡੇ ਸਵਾਲ ਜਿਹੜੇ ਆ ਉਹ ਲੋਕਾਂ ਦੇ ਭੇਜੋ ਵੀ ਪੁੱਛਣੇ ਜ਼ਰੂਰੀ ਹੈ ਤੇ ਲੋਕੀ ਪੁੱਛਦੇ ਨੇ ਕਿ ਇੱਕ ਸਵਾਲ ਅੱਛਾ ਮੈਂ ਇਹ ਮੈਂ ਪੁੱਛ ਸਕਦਾ ਤੁਹਾਨੂੰ ਕਿ ਮੈਂ ਪਹਿਲੇ ਸਵਾਲ ਪੁੱਛਿਆ ਕਿ ਨਹੀਂ ਇੱਦਾਂ ਮੈਂ ਕਰ ਸਕਦਾ ਕਿ
1: ਹਾਂਜੀ ਇਹ ਤਾਂ ਪੁੱਛ
0: ਹਨਾ ਮੈਂ ਤੁਹਾਨੂੰ ਇਹ ਪੁੱਛਿਆ ਪਹਿਲੇ ਕਿ ਉਹ ਹਜੇ ਵੀ ਕੰਮ ਕਰ ਰਿਹਾ ਕਿ ਨਹੀਂ ਐਜ਼ ਐਨ ਐਕਟਰਸ ਇਹ ਮੈਂ ਪੁੱਛਿਆ ਤੁਹਾਨੂੰ ਨਹੀਂ ਇਹ ਨਹੀਂ ਪੁੱਛਿਆ ਨਾ ਪਰ ਆਪਣੇ ਟੋਟਲ ਸਵਾਲ ਕਿੰਨੇ ਹੋਏ
1: ਪੰਜ ਹੋ ਚੁੱਕੇ
0: ਪੰਜ ਸੋ ਜੀ ਅਗਲਾ ਸਵਾਲ ਹੈ ਸੁਖਿੰਦਰ ਭੈਣ ਜੀ ਭੇਜਦੇ ਨੇ ਕਿ ਉਹ ਹਜੇ ਵੀ ਐਜ਼ ਐਨ ਐਕਟਰਸ ਕੰਮ ਕਰ ਰਹੇ ਨੇ
1: ਨੋ
0: ਚਲੋ ਜੀ ਨਾ ਹੋ ਗਿਆ ਤੇ ਉਸ ਤੋਂ ਅਗਲਾ ਸਵਾਲ ਹੈਗਾ ਜੀ 439 ਕਵਲਜੀਤ ਜੀ ਵੱਲੋਂ ਕਿ ਕਿਆ ਉਸਦਾ ਹਸਬੈਂਡ ਜਿਹੜਾ ਉਹ ਵੀ ਐਕਟਰ ਆ
1: ਨੋ
0: ਆਪਾਂ ਵੈਸੇ ਪੁੱਛਿਆ ਨੀ ਕਿ ਮੈਰਿਡ ਹੈ ਕਿ ਨਹੀਂ ਗਾਈਸ ਸੋ ਸਾਨੂੰ ਜੋ ਪਤਾ ਹੈ ਹੁਣ ਤੱਕ ਉਹ ਇਹ ਹੈ ਕਿ ਇੱਕ ਐਕਟਰ ਜਿਹੜੀ ਅੱਜ ਦੇ ਦੌਰ 'ਚ ਕੰਮ ਨਹੀਂ ਕਰ ਰਹੀ ਜੀਵਿਤ ਹੈ ਫੀਮੇਲ ਐਕਟਰੈਸ ਅਤੇ ਜਿੰਨੀਆਂ ਵੀ ਫਿਲਮਾਂ ਕੀਤੀਆਂ ਉਹਨਾਂ ਨੇ 90s ਦੇ ਦਸ਼ਕ ਤੋਂ ਪਹਿਲੇ ਦੀਆਂ ਕੀਤੀਆਂ ਪਰ ਇਹਨਾਂ ਨੇ 80s ਕਿਹਾ ਕਿ 80s ਦੀ ਵੀ ਐਕਟਰੈਸ ਨਹੀਂ ਸੀ ਸੋ ਓਬਵੀਅਸ ਹੋ ਗਿਆ ਕਿ 80 ਦੇ ਦਸ਼ਕ ਤੋਂ ਪਹਿਲਾਂ ਦੀ ਇੱਕ ਐਕਟਰੈਸ ਜਿਹੜੀ ਅੱਜ ਵੀ ਜਿਉਂਦੀ ਹੈ ਅਤੇ ਜਿਸਦਾ ਹਸਬੈਂਡ ਕਦੀ ਫਿਲਮਾਂ 'ਚ ਆਇਆ ਨਹੀਂ ਤੇ ਬਸ ਤੇ ਬਹੁਤ ਖੂਬਸੂਰਤ ਹੈ ਉਹਨਾਂ ਨੂੰ ਮੇਕਅਪ ਲਾਉਣ ਦੀ ਲੋੜ ਪੈਂਦੀ ਨਹੀਂ ਦਸ ਤੋਂ ਬਾਅਦ ਕਰੋ
1: ਨਹੀਂ ਦੇ ਦਿੰਦੀ ਆ
0: ਅੱਛਾ ਚਲੋ ਦੋ
1: ਹਾਰਮਲੈਸ ਕਲੂ ਆ
0: ਹਾਰਮਲੈਸ ਕਲੂ ਆ ਕਿਆ
1: ਉਹਦੀਆਂ ਦੋ ਅੱਖਾਂ ਨੇ
0: ਯਾਰ ਨੋਨੀਆਂ ਦੇ ਰੁਲਾ ਦਿਆ ਮੁਝੇ ਨੋਨੀਆ ਤੂਨੇ ਮਾੜੀ ਕੀਤੀ ਹੈ ਮੇਰੇ ਨਾਲ ਰਿਚਰਡ ਜੀ ਨੇ ਜੀ ਸਾਨੂੰ ਦੱਸਤਾ ਕਿ ਜਿਹੜਾ 75 ਸੰਚਾਈ ਫਿਲਮ ਸ਼ੋਲੇ ਦਾ ਆਈਕੋਨਿਕ ਗਾਣਾ ਜੇ ਦੋਸਤੀ ਹਮ ਨਹੀਂ ਤੋੜੇਂਗੇ ਉਹ ਬਾਈਕ ਹੈ ਜੀ 1942 ਸਨ ਦਾ BSA WM20 ਓਕੇ ਇਹ ਮੈਨੂੰ ਪਤਾ ਨਹੀਂ ਸੀਗਾ ਤੇ ਅਗਲਾ ਸਵਾਲ ਜਿਹੜਾ ਤੁਹਾਡੇ ਲਈ ਹੈਗਾ ਉਹ ਸਾਨੂੰ ਓਕੇ ਹੁਣ ਮੇਰੇ ਕੋਲ ਆਏ ਨੇ 3 ਸਵਾਲ ਪਰ 3 ਮਗਰ 2 ਸਵਾਲ ਸੇਮ ਨੇ ਸੋ ਮੈਂ ਸੇਮ ਵਾਲਾ ਸਵਾਲ ਪੁੱਛ ਲੈਣਾ ਕਿ ਕਿਆ ਉਸਦੇ ਬੱਚੇ ਵੀ ਫਿਲਮਾਂ 'ਚ ਕੰਮ ਕਰਦੇ
1: ਨੋਪ
0: ਅੱਛਾ ਬੱਚੇ ਫਿਲਮਾਂ 'ਚ ਕੰਮ ਨਹੀਂ ਕਰਦੇ
1: ਓਕੇ ਯਾ ਡਾਇਰੈਕਟਲੀ ਨਹੀਂ
0: ਡਾਇਰੈਕਟਲੀ ਨਹੀਂ ਕਰਦੇ ਪਰ ਮਤਲਬ ਫਿਲਮਾਂ ਨਾਲ ਜੁੜੇ ਹੋਏ ਆ ਫਿਲਮ ਇੰਡਸਟਰੀ ਨਾਲ ਜੁੜੇ ਹੋਏ
1: ਸੰਗਰ ਕਿਤੇ ਅੰਗਲੀ ਸੰਗਲੀ ਪਈ ਹੋਊਗੀ
0: ਹਾਂ ਮਤਲਬ ਪਰ ਉਹ ਕੋਈ ਇਸ ਤਰ੍ਹਾਂ ਕਹਿ ਨਹੀਂ ਸਕਦਾ ਕਿ ਫਲਾਂ ਫਲਾਂ ਦਾ ਬੱਚਾ ਮੈਂ ਜਾਣਦਾ ਫਿਲਮ 'ਚ ਕੀਤਾ ਕੰਮ ਓਕੇ ਠੀਕ ਹੈ ਡਨ ਹੋ ਗਿਆ ਵੈਰੀ ਗੁੱਡ ਯਾਰ ਅਤੇ ਕੀ ਹੋ ਸਕਦਾ ਇਹ ਹੁਣ ਸੋਚਣ ਵਾਲੀ ਗੱਲ ਆ ਕੀ ਹੋ ਸਕਦਾ ਅੱਛਾ ਯਾਰ ਇਹ ਤਾਂ ਵੈਸੇ ਮੈਨੂੰ ਤਾਂ ਕੋਈ ਐਕਟਰੈਸ ਨਹੀਂ ਆ ਜੋ ਜ਼ਿੰਦਾ ਅਤੇ ਜਿਹਦੇ ਬੱਚੇ ਕੰਮ ਨਹੀਂ ਕਰਦੇ ਮੇਰੇ ਤਾਂ ਲੈ ਦੇ ਕੇ ਮੈਂ ਸ਼ਰਮੀਲਾ ਟੈਗੋਰ ਹੀ ਆਉਂਦੀ ਹੈ ਮਾਈਂਡ 'ਚ ਪਰ ਆਪਾਂ ਉਹਦੀ ਗੱਲ ਕਹਿ ਚੁੱਕੇ ਗਾਇਸ ਸੋ
1: ਸ਼ਰਮੀਲਾ ਟੈਗੋਰ
0: ਹੈ ਨਾ ਇਹ ਫਿਰ ਮੁਸ਼ਕਿਲ ਹੋ ਜਾਂਦਾ ਇਹ ਅੱਛਾ ਬੜੇ ਸਵਾਲ ਆ ਗਏ ਅੱਛਾ ਸਤੀਸ਼ ਜੀ ਨੇ ਕਿਹਾ ਤਾਂ ਮੈਨੂੰ ਨੇਮ ਪਤਾ ਚੱਲ ਗਿਆ ਜੀ ਚਲੋ ਠੀਕ ਹੈ ਜੀ ਆਪਾਂ ਤੁਹਾਡਾ ਨਾਮ ਵੀ ਲਵਾਂਗੇ ਤੇ ਇੱਧਰੋਂ ਪਰਮਿੰਦਰ ਮਨਪ੍ਰੀਤ ਜੀ ਨੇ ਵੀ ਜੀ ਆਨਸਰ ਦੇ ਦਿੱਤਾ ਓ ਹਾਂ ਵਾਹ ਗੁੱਡ ਗੁੱਡ ਗੁੱਡ ਇਹ ਮੇਰੇ ਮਾਈਂਡ 'ਚ ਆਇਆ ਨਹੀਂ ਸੀ ਬਿਲਕੁਲ ਵੀ ਪਰ ਗੁੱਡ ਕਿੰਨੇ ਕੁਐਸਚਨ ਹੋ ਗਏ ਆਪਣੇ ਟੋਟਲ
1: 7
0: ਹੋ ਗਿਆ ਚਲੋ ਫਿਰ
1: ਸੌਰੀ
0: ਨਹੀਂ 7 ਬੋਲਿਆ ਤੁਸੀਂ
1: ਨਹੀਂ 8 ਤੋਂ ਬਾਅਦ ਪੁੱਛੇ ਸੀ ਨਾ ਉਹਦੇ ਬੱਚੇ
0: ਹਾਂ ਬੱਚੇ ਠੀਕ ਹੈ ਤੇ ਹੁਣ ਜੀ ਆਪਣੇ ਕੋਲ ਜਿਹੜੇ ਬਚੇ ਹੋਏ ਸਵਾਲ ਨੇ ਉਹਨਾਂ ਚੋਂ ਪੁੱਛਦੇ ਆ ਤੁਹਾਨੂੰ 9ਵਾਂ ਸਵਾਲ ਹੈ ਕਿ ਉਹਨਾਂ ਦੀ ਇੱਕ ਅੱਖ ਖਰਾਬ ਹੈ ਹੈ ਨਹੀਂ ਇਹ ਇਹ ਸਵਾਲ ਨਹੀਂ ਗਾਇਸ ਰੁਕੋ
1: ਉਹਨਾਂ ਦਾ ਮਤਲਬ ਸੀ ਲਲਤਾ ਪਵਾਰ ਓਕੇ
0: ਓਹੋ
1: 9 ਸਵਾਲ ਹੋ ਚੁੱਕੇ ਨੇ
0: ਯਾਰ ਕ੍ਰਿਸ਼ਨਾ ਲਾਸਟ ਸਵਾਲ ਹੈ ਜਿਹੜਾ ਚਲੋ ਆਪਾਂ 10-15 ਸੈਕਿੰਡ ਦੇ ਦਿੰਦੇ ਕਿਉਂਕਿ ਕਈ ਵਾਰੀ ਐਪ ਤੋਂ ਲੈਗ ਚੱਲ
1: ਚਲੋ ਮੈਂ ਤੁਹਾਨੂੰ ਦੱਸਾਂ ਕਿ ਉਹ ਸ਼ੀਜ਼ ਏ ਲੀਓ ਰਾਸ਼ੀਆਂ ਹੁੰਦੀਆਂ ਨੇ ਨਾ
0: ਅੱਛਾ
1: ਸਿੰਘ ਰਾਸ਼ੀ ਹੈ
0: ਵਾਹ ਕੀ ਬਾਤ ਹੈ ਜੀ ਕੀ ਬਾਤ ਹੈ
1: ਇਹ ਦੇਖੋ ਜਿਹੜੇ ਜਿਹੜੇ ਜੁਲਾਈ ਬੋਰਨ ਹੁੰਦੇ ਨਾ ਲੇਟ ਜੁਲਾਈ ਬੋਰਨ ਆਫਟਰ 20th ਜੁਲਾਈ ਤੋਂ ਬਾਅਦ ਜੰਮੇ ਹੁੰਦੇ ਨੇ ਦੇ ਆਰ ਲੀਓਸ
0: ਅੱਛਾ ਨਹੀਂ ਇਹ ਤਾਂ ਠੀਕ ਹੈ ਪਰ ਟੇਵਾ ਕੌਣ ਬਣਾ ਰਿਹਾ ਮੈਨੂੰ ਕੋਈ ਦੱਸੇ ਗੰਜੀ ਤੋਂ ਬਾਅਦ ਆਪਾਂ ਕਿੱਥੇ ਚਲੇ ਗਏ ਹਾਂ ਹੁਣ ਤਾਂ ਕਾਫੀ ਲੋਕਾਂ ਨੇ ਜੀ ਦੇ ਦਿੱਤਾ ਹੋਇਆ ਆਨਸਰ ਹੀ ਸੋ ਲਾਸਟ ਸਵਾਲ ਜਿਹੜਾ ਪ੍ਰਵੀਨ ਖੁਰਾਨਾ ਜੀ ਨੇ ਮੈਨੂੰ ਕੁਐਸਚਨ ਪੁੱਛਿਆ ਕਾਫੀ ਟਾਈਮ ਦਾ ਕਿ ਕਿਆ ਉਹ ਬਹੁਤ ਮਤਲਬ ਬਿਕੋਜ਼ ਆਫ ਅ ਡਾਂਸਿੰਗ ਸਕਿੱਲਸ ਬਹੁਤ ਮਸ਼ਹੂਰ ਨੇ ਵਧੀਆ ਡਾਂਸਰ ਨੇ
1: ਸਮਵੇਅਰ ਯੈਸ
0: ਸਮਵੇਅਰ ਰੈਸ ਯੈਸ ਜੀ ਤੇ ਜੀ ਹੁਣ ਹੋ ਗਿਆ ਸਾਡੇ ਸਾਰੇ ਸਾਰੇ ਸਵਾਲ ਖਤਮ, ਸਾਨੂੰ ਬਸ ਇਹ ਪਤਾ ਜੋ ਮੇਜਰ ਇਨਫੋਰਮੇਸ਼ਨ ਹੈ, ਤੇ ਨੂਨੀਆ ਜੀ ਜੇ ਮੈਂ ਕੁਛ ਮਿਸ ਕਰ ਰਿਹਾ ਤੁਸੀਂ ਉਹਦਾ ਇਜ਼ਾਫਾ ਕਰ ਦਿਓ, ਪਰ ਸਾਨੂੰ ਇਹੀ ਪਤਾ ਹੈ ਕਿ ਇੱਕ ਐਕਟਰੈਸ ਜਿਹਦਾ ਹਸਬੈਂਡ ਤੇ ਬੱਚੇ ਫਿਲਮ ਇੰਡਸਟਰੀ ਦੇ ਅੰਦਰ ਕੰਮ ਨਹੀਂ ਕਰਦੇ,
1: ਓਕੇ ਚਲੋ ਨਾਲ ਦੀ ਨਾਲ ਮੈਂ ਕਲੂ ਵੀ ਦਿੰਦੀ ਹਾਂ, ਉਹਨਾਂ ਦਾ ਹਸਬੈਂਡ ਬਿਜ਼ਨਸਮੈਨ ਹੈ,
0: ਉਹਨਾਂ ਦਾ ਹਸਬੈਂਡ ਬਿਜ਼ਨਸਮੈਨ ਹੈ, ਠੀਕ ਹੈ ਜੀ, ਤੇ ਬੱਚੇ ਜੇ ਜੁੜੇ ਹੈ ਫਿਲਮ ਇੰਡਸਟਰੀ ਤੋਂ ਤਾਂ ਉਸ ਤਰੀਕੇ ਨਾਲ ਜੁੜੇ ਹੋਣਗੇ ਕਿ ਸ਼ਾਇਦ ਇੰਡਸਟਰੀ ਵਾਲਿਆਂ ਨੂੰ ਵੀ ਪਤਾ ਹੋਏਗਾ ਕੋਈ ਏਦਾਂ ਮਸ਼ਹੂਰੀਅਤ ਨਹੀਂ ਹੈ ਉਹਨਾਂ ਦੀ,
1: ਉਹਨਾਂ ਦਾ ਜਵਾਈ ਫਿਲਮ ਇੰਡਸਟਰੀ ਨਾਲ ਜੁੜਿਆ ਹੋਇਆ,
0: ਅੱਛਾ ਜਵਾਈ ਓਏ ਇਹ ਕੌਣ ਹੋ ਸਕਦਾ, ਪਦਮਨੀ ਕੋਲਾਪੁਰੀ ਨਹੀਂ ਹੈ ਗਾਇਸ, ਮੇਰੇ ਮਾਈਂਡ 'ਚ ਨਾਮ ਵੀ ਕਿਉਂ ਆਇਆ ਪਦਮਨੀ ਕੋਲਾਪੁਰੀ, ਕੌਣ ਸੀ ਪਦਮਨੀ ਕੋਲਾਪੁਰੀ, ਪ੍ਰੇਮ ਰੋਗ ਕਰਤਾ ਤੂੰ ਮੇਰਾ ਇੰਤਜ਼ਾਰ ਕਰਦੀ, ਉਹ ਵਾਲਾ ਨਾ ਜੋ ਸ਼ੋਲ ਜੀ ਲੈ ਕੇ ਰਿਸ਼ੀ ਕਪੂਰ ਘਰ ਦੇ ਬਾਹਰ ਗਾਣਾ ਗਾ ਰਿਹਾ ਹੁੰਦਾ ਨਾ,
1: ਰਿਸ਼ੀ ਕਪੂਰ ਨੀ ਰਾਜੇਸ਼ ਖੰਨਾ,
0: ਪ੍ਰੇਮ ਰੋਗ ਦੇ ਅੰਦਰ,
1: ਪ੍ਰੇਮ ਰੋਗ ਨੀ ਦੂਸਰੀ ਫਿਲਮ ਦਾ ਗਾਣਾ ਤੁਸੀਂ ਗਾ ਰਹੇ,
0: ਸੌਰੀ ਗਾਇਸ ਮਿਕਸ ਹੋ ਗਿਆ, ਅੱਛਾ ਇਹ ਕਿਹੜੀ ਫਿਲਮ ਦਾ ਗਾਣਾ, ਤੂੰ ਮੇਰੇ ਕਿਸਮਤ ਵਿੱਚ, ਜਿਹ ਚ
1: ਟੀਨਾ ਮਨੀ, ਟੀਨਾ ਮਨੀਮ,
0: ਨਹੀਂ ਨਹੀਂ ਪ੍ਰੇਮ ਰੋਗ ਦਾ ਹੀ ਹੈ, ਮੈਂ ਭੁਲੇਖਾ ਨਹੀਂ ਖਾ ਰਿਹਾ,
1: ਅੱਛਾ
0: ਪੱਕੀ ਗੱਲ ਆ,
1: ਕੋਈ ਤਾਂ ਖਾ ਰਿਹਾ ਹੈ,
0: ਹਾਂ ਕੋਈ ਤਾਂ ਖਾ ਰਿਹਾ, ਸਭ ਤੋਂ ਵਧੀਆ ਜਵਾਬ ਸਤੀਸ਼ ਅੰਜਦ ਥਲੀ ਜੀ ਨੇ ਦਿੱਤਾ, ਉਹ ਉਹਨੂੰ ਮੈਂ ਮਤਲਬ ਇਹ ਆਪਾਂ ਉਹ ਨਹੀਂ ਮੰਨ ਰਹੇ, ਇਹਨੂੰ ਆਂਸਰ ਨਹੀਂ ਮੰਨ ਰਹੇ, ਠੀਕ ਹੈ, ਮੈਂ ਜਸਟ ਦੱਸਣਾ ਚਾਹੁੰਦਾ ਕਿ ਉਹਨਾਂ ਨੇ ਕਿਹਾ ਕਿ ਸੋਨਾਲੀ ਬਾਂਦਰਾ
1: ਬੇਂਦਰੇ
0: ਸੋਨਾਲੀ, ਅੱਛਾ ਹਾਂ ਬੇਂਦਰੇ, ਹਾਂ ਬਾਂਦਰਾ ਕੀ ਕਰੀ ਜਾਂਦਾ ਸੋਨਾਲੀ, ਆਂਸਰ ਆ ਗਿਆ ਨਾ ਮੇਰੇ ਕੋਲ, ਹੁਣ ਦੱਸਾਂ ਤੁਹਾਨੂੰ ਆਂਸਰ,
1: ਯੈਸ,
0: ਅੱਛਾ ਹੁਣ ਇੱਦਾਂ ਹੈ ਕਿ ਕਾਫੀ ਲੋਕਾਂ ਨੇ ਆਂਸਰ ਦਿੱਤੇ ਹੋਏ ਨੇ ਸਿਮਿਲਰ ਜੇ, ਸੋ ਜਿਹੜੇ ਕੱਲੇ ਕੱਲੇ ਆਂਸਰ ਨੇ ਮੈਂ ਉਹ ਪਹਿਲੇ ਦੱਸ ਦਿੱਤੇ ਤੁਹਾਨੂੰ ਕਿ ਸੋਨਾਲੀ ਬਾਂਦਰਾ,
1: ਸਾਰੇ ਕਹਿ ਦੋ ਫਿਰ ਬਾਅਦ ਚ ਮੈਂ ਦੱਸੂਗੀ ਕਿਹੜੇ ਸਹੀ ਨੇ ਕਿਹੜੇ ਗਲਤ,
0: ਠੀਕ ਹੈ ਹਨਾ, ਤੇ ਹਰਪ੍ਰੀਤ ਜੀ ਕਹਿੰਦੇ ਨੇ ਜੂਹੀ ਚਾਵਲਾ, ਓਕੇ, ਵਿਨੋਦ ਕੁਮਾਰ ਜੀ ਕਹਿੰਦੇ ਨੇ ਡਿੰਪਲ ਕਪਾੜੀਆ, ਤੇ ਇਹ ਸਾਰਿਆਂ ਦਾ, ਅੰਮ੍ਰਿਤਪਾਲ ਜੀ ਨੇ ਸਿਰਾ ਕਰਾਇਆ ਕਹਿੰਦੇ ਪ੍ਰੀਤੀ ਸਪਰੂ, ਨਵਦੀਪ ਸਿੰਘ ਜੀ ਕਹਿੰਦੇ ਨੇ ਕਿ ਮਾਧੁਰੀ ਅੱਗੇ ਹੀਰੋਇਨ ਕਿਹਾ ਦੀਕਸ਼ਤ ਨੇ ਕਿਹਾ ਉਹਨਾਂ ਨੇ, ਆਹ ਗੁੱਡ ਹੈ ਕੰਮ, ਤੇ ਆਪਣਾ ਰਾਜ ਖੁਰਾਨਾ ਜੀ ਨੇ ਕਿਹਾ ਕਿ ਹਸਬੈਂਡ ਹੁਣ ਅਲਾਈਵ ਨੇ, ਹੁਣ ਸਵਾਲ ਹੋ ਗਏ ਜੀ ਸਾਡੇ ਸਾਰੇ, ਤੇ ਮੇਜਰਲੀ ਜਿਸ ਤਰ੍ਹਾਂ ਕਿ ਕਹਿ ਲਓ ਕਿ ਗੁਰਜ ਬਹਾਦਰ ਸੰਧੂ ਜੀ ਨੇ ਕਿਹਾ ਜੀ ਰੇਖਾ, ਤੇ ਹੋਰ ਵੀ ਆਂਸਰ ਨੇ ਕਾਫੀ, ਕਾਫੀ ਲੋਕਾਂ ਨੇ ਹੋਰ ਵੀ ਮੈਨੂੰ ਰੇਖਾ ਸ਼ਾਹ ਲਿਖ ਕੇ ਭੇਜਿਆ ਸੀ, ਪਰ ਮੇਜਰ ਮੈਨੂੰ ਹੁਣ ਜਿਹੜੇ ਆਂਸਰ ਆਏ ਨੇ ਨਾ ਦਸ ਸਵਾਲਾਂ ਤੋਂ ਬਾਅਦ ਉਹ ਆਏ ਜੀ ਪ੍ਰਵੀਨ ਖੁਰਾਨਾ ਜੀ, ਮਨਿੰਦਰ ਕੌਰ ਰੱਖੜਾ ਜੀ, ਮਨਜਿੰਦਰ ਸਿੱਧੂ ਜੀ, ਸੁਖਵਿੰਦਰ ਕੌਰ ਜੀ, ਇਹ ਸਾਰੇ ਕਹਿੰਦੇ ਪਏ ਨੇ ਕਿ ਜੀ ਸਾਡੇ ਹਿਸਾਬ ਨਾਲ ਜੋ ਤੁਸੀਂ ਪਾਇਆ ਨਾ ਅੱਜ ਦਾ, ਤੇ 439 ਜੀ ਵੀ, ਕਵਲਜੀਤ ਜੀ ਵੀ, ਇਹ ਸਾਰੇ ਕਹਿ ਰਹੇ ਨੇ ਕਿ ਆਂਸਰ ਹੈ ਜੀ ਤੁਹਾਡਾ ਮੁਮਤਾਜ਼,
1: ਯੈਸ,
0: ਓਏ
1: ਬਿੰਦੀਆ ਚਮਕੇਗੀ,
0: ਟਿੰਗ ਟਿੰਗ,
1: ਯੈਸ,
0: ਵਾਹ,
1: ਅੱਜ ਦੇ ਹੀਰੋਇਨ ਜਿਹੜੇ ਸੀ ਮੁਮਤਾਜ਼ ਜੀ ਬਾਰੇ ਮੈਂ ਸੋਚ ਰਹੀ ਸੀ, ਬਿਕਾਜ਼ ਵਾਈ ਮੁਮਤਾਜ਼, ਬਿਕਾਜ਼ ਸ਼ੀ ਇਜ਼ ਜੁਲਾਈ ਬੋਰਨ,
0: ਅੱਛਾ,
1: ਉਹਨਾਂ ਦਾ ਬੋਰਨ, ਦੇ ਆਰ ਬੋਰਨ ਔਨ 31st ਆਫ ਜੁਲਾਈ 1947, ਸ਼ੀ ਇਜ਼ 79 ਰਫਲੀ ਨਾਉ,
0: ਅੱਛਾ ਹੈਗੇ ਨੇ ਹੁਣ ਵੀ ਹੈ ਸਾਡੇ ਵਿੱਚ,
1: ਆਫ ਕੋਰਸ ਸ਼ੀ ਹੈਗੇ,
0: ਦੈਟਸ ਗੁੱਡ, ਦੈਟਸ ਗੁੱਡ, ਕਿਹੜੀ ਫਿਲਮ ਇਹਨਾਂ ਦੀ ਘੈਂਟ ਜੀ ਮੈਨੂੰ ਦੱਸੋ,
1: ਬਹੁਤ ਸਾਰੀਆਂ ਫਿਲਮਾਂ ਨੇ ਉਹਨਾਂ ਦੀਆਂ, ਸਭ ਤੋਂ ਜ਼ਿਆਦਾ ਹਿੱਟਸ ਜਿਹੜੀਆਂ ਨੇ ਨਾ ਰਾਜੇਸ਼ ਖੰਨਾ ਨਾਲ ਸੀ ਉਹਨਾਂ ਦੀਆਂ,
0: ਓਕੇ,
1: ਬਹੁਤ ਸਾਰੀਆਂ ਚਾਈਲਡ ਆਰਟਿਸਟ ਉਹਨਾਂ ਨੇ ਬਹੁਤ ਸਾਰੀਆਂ ਫਿਲਮਾਂ 'ਚ ਕੰਮ ਕੀਤਾ ਆ, ਯੂ ਨੋ ਬਿੰਦੀਆ ਚਮਕੇਗੀ,
0: ਚੂੜੀ ਖਨਕੇਗੀ, ਮੇਰੀ ਨੀਂਦ,
1: ਤੇਰੀ ਨੀਂਦ ਉੜੇ ਤੋੜ ਜਾ,
0: ਕਾਫੀ ਸੈਲਫ ਪੋਜੈਸ਼ਨ ਹੋ ਗਈ ਗਾਇਸ, ਮੇਰੀ ਨੀਂਦ ਉੜੇ,
1: ਇੱਕ ਹੋਰ ਚੀਜ਼ ਆ, ਬਚਪਨ ਚ ਮੈਨੂੰ ਵੀ ਨਿੱਕ ਨਾਮ ਮੁਮਤਾਜ਼ ਨਾਲ ਬੁਲਾਇਆ ਜਾਂਦਾ ਸੀ, ਮੇਰੇ ਭੂਆ ਜੀ ਹੁਣੀ ਹਲੇ ਤੱਕ ਮੈਨੂੰ ਮੁਮਤਾਜ਼ ਕਹਿ ਕੇ ਬੁਲਾਉਂਦੇ ਨੇ ਨਿੱਕ ਨੇਮ ਚੋਂ, ਪਰ ਆਈ ਚੂਜ਼ ਨੋਟ ਟੂ, ਮੈਂ ਸੋਚਿਆ ਨਹੀਂ ਜਿਹੜਾ ਦੂਸਰਾ ਹੈ ਇੱਕੋ ਹੀ ਰੱਖੋ,
0: ਮੁਮਤਾਜ਼ ਹੀ ਸੀ ਜਿਸ ਨੇ ਆਪਣਾ ਕਰੀਅਰ ਸ਼ੁਰੂ ਕੀਤਾ ਸੀ ਦਾਰਾ ਸਿੰਘ ਨਾਲ,
1: ਯੈਸ,
0: ਹਾਂ ਠੀਕ ਠੀਕ ਠੀਕ,
1: ਬਿਕਾਜ਼ ਸ਼ੀ ਵਾਜ਼ ਅ ਹੀਰੋਇਨ ਵਿਦ ਅ ਲਾਈਕ ਅ ਸੋਲਿਡ ਬਿਲਡ, ਸ਼ੀ ਵਾਜ਼ਨਟ ਵੈਰੀ ਛੂਈ ਮੂਈ ਹੀਰੋਇਨ ਟਿਪੀਕਲ ਟਾਈਪ ਦੀ, ਤੇ ਇਟ ਵਾਜ਼ ਸਟਰਗਲ ਫਾਰ ਹਰ ਟੂ ਗੈਟ ਇਨ ਟੂ ਦਾ ਮੇਨ ਲਾਈਨ, ਬਿਕਾਜ਼ ਇੱਕ ਵਾਰੀ ਜਿਹੜਾ ਆ ਜਾਂਦਾ ਨਾ, ਜਿਹੜਾ ਕਹਿੰਦੇ ਕਿ ਸੀ ਗ੍ਰੇਡ ਮੂਵੀਜ਼ ਦੇ ਵਿੱਚ,
0: ਉਹਨੂੰ
1: ਫਿਰ ਏ ਗ੍ਰੇਡ ਚੋਣਾ ਦੁਬਾਰਾ ਫਿਰ ਮੁਸ਼ਕਲ ਹੁੰਦਾ ਆ,
0: ਪਰ
1: ਉਹਦੀ ਗੁੱਡ ਲੱਕ ਕਹਿ ਲਓ ਜਾਂ ਉਹਦੇ ਸਟਾਰਸ ਕਹਿ ਲਓ, ਇਟ ਵਾਜ਼ ਸੋ ਗੁੱਡ ਕਿ ਸ਼ੀ ਵਾਜ਼ famous for a long time. Oh. For her era, na. She was good and still she is looking pretty.
0: Very good.
1: Aur unna di beti, do betiyan ne unna di ek beti di shaadi Fardeen Khan naal, I think, Feroz Khan da beta jo na, Fardeen Khan.
0: Udhinaal
1: hui hui hai.
0: Fardeen Khan ek can't actor nahi reha apne time te.
1: पर ये इट्स ओके
0: पर फरदीन खान दी ऑल द बेस्ट एक्टिंग बहुत वधिया ऑल द बेस्ट देखिए तुसी
1: हे बेबी भी बहुत वधिया
0: हां हे बेबी ਉਹਦਾ ਨਾ ਇਹ ਬੇਬੀ ਦਾ ਸੀਨ ਨਾ ਅਕਸ਼ੇ ਕੁਮਾਰ ਦਾ ਬਹੁਤ ਵਧੀਆ ਇੱਕ ਦੂਸਰੇ ਨੂੰ ਦੇਖਦਾ ਕੁੱਤੇ ਕਮੀਨੇ ਆਪਣਾ ਬੱਚਾ ਸੰਭਾਲ ਉਹ ਬਹੁਤ ਵਧੀਆ ਅਕਸ਼ੇ ਕੁਮਾਰ ਪਤਾ ਨਹੀਂ ਹੁਣ ਕਾਮੇਡੀ ਅੱਛੀ ਕਿਉਂ ਨਹੀਂ ਕਰਦਾ ਪਰ ਖੈਰ
1: ਹੁਣ ਵੈਰੀ ਲਾਊਡ ਹੋ ਗਿਆ ਹੀ ਥਿੰਕ ਇਟਸ ਲਾਊਡ ਇਜ਼ ਦ ਕਾਮੇਡੀ ਬਟ ਇਟਸ ਲਾਈਕ ਇਟਸ ਲੁਕਸ ਲਾਈਕ ਯੂ ਆਰ ਨੋ ਚਲੋ ਇਟਸ ਓਕੇ ਸਾਨੂੰ ਕੀ
0: ਅਸੀਂ ਕੀ ਲੈਣਾ ਹੈ
1: ਸਾਨੂੰ ਸਾਡੀ ਦੁਕਾਨ ਚੱਲਦੀ ਹੈ ਸਾਨੂੰ ਸਹੀ ਹੈ
0: ਦੇਸ਼ਬੰਧੂ ਭਾਰਦਵਾਜ ਸਾਹਿਬ ਨੇ ਵੀ ਬੁੱਝਤਾ ਮੁਮਤਾਜ਼ ਹੁਣ ਇਹ ਸੁਣ ਕੇ ਬੁੱਝਿਆ ਕਿ ਨਹੀਂ ਇਹ ਦੇਖੋ ਇਹ ਅਸੀਂ ਨਹੀਂ ਜਾਣਦੇ
1: ਨਹੀਂ ਨਹੀਂ ਹੀ ਇਜ਼ ਓਨੈਸਟ
0: ਹਾਂ ਇਹ ਓਨੈਸਟ ਨੇ
1: ਹਾਂ ਇਹ ਓਨੈਸਟ ਨੇ ਇਹਨਾਂ
0: ਨੇ ਭਾਰਦਵਾਜ਼ ਸਾਰੇ ਓਨੈਸਟ ਬਹੁਤ ਹੁੰਦੇ ਆ ਠੀਕ ਹੈ
1: ਆਪੇ ਨਹੀਂ ਮੈਂ ਸੁਹਾਗਣ ਭਾਗਣ ਆਪੇ ਮੇਰੇ ਜਿਉਣ ਬੱਚੇ
0: ਥੈਂਕ ਯੂ ਗਾਇਜ਼ ਐਗਜੈਕਟਲੀ ਮੇਰੀ ਵੀ ਇਹ ਫੀਲਿੰਗ ਹੈ ਤੇ ਰੱਖੜਾ ਭੈਣ ਜੀ ਸਾਨੂੰ ਦੱਸਦੇ ਨੇ ਕਿ ਰੋਟੀ ਖਿਲੌਣਾ ਤੇ ਆਪ ਕੀ ਕਸਮ ਹਾਂ ਆਪ ਕੀ ਕਸਮ ਮੈਂ ਦੇਖੀ ਹੋਈ ਹੈ
1: ਕਰਵਟੇ ਬਦਲਤੇ ਰਹੇ ਸਾਰੀ ਰਾਤ ਹਮ
0: ਆਪ ਕੀ ਕਸਮ ਹਾਂ ਤੇ ਜੀ ਆਪ ਕੀ ਕਸਮ ਹਮ ਕਾਲਰਸ ਕੋ ਵੀ ਜ਼ਰੂਰ ਲੇਂਗੇ ਤੇ ਆਪਾਂ ਕਾਲਰਸ ਲੈਣ ਦਾ ਹੁਣ ਜਿਹੜਾ ਸਿਲਸਿਲਾ ਉਹ ਸ਼ੁਰੂ ਕਰਦੇ ਹਾਂ ਕਿ ਅੱਜ ਥੈਂਕ ਗੋਡ ਇਟਸ ਫਰਾਈਡੇ ਅੱਜ ਖੁੱਲ੍ਹਾ ਅਖਾੜਾ ਤੇ ਸਾਡੇ ਨਾਲ ਸ਼ਿਰਕਤ ਕਰਨ ਲਈ ਜਿਹੜੇ ਸਾਡੇ ਪਹਿਲੇ ਕਾਲਰ ਨੇ ਘਬਰਾਣਾ ਨੀ ਹੈ ਹਮਨੇ ਆਪਕੋ ਜ਼ਰੂਰ ਕਾਲ ਪਰ ਲੈਣਾ ਹੈ ਤੇ ਇਸੇ ਕਰਕੇ ਹੁਣ ਸਾਡੇ ਨਾਲ ਬਹੁਤੀ ਦੇਰ ਨਾ ਕਰਦੇ ਹੋਏ ਬ੍ਰੇਕ ਤੇ ਜਾਣ ਤੋਂ ਪਹਿਲਾਂ ਇੱਕ ਕਾਲ ਲਵਾਂਗੇ ਤੇ ਕਾਲਰ ਨੇ ਜੀ 201 ਤੁਸੀਂ ਆਨ ਏਅਰ ਹੋ 201 ਮੇਰਾ ਸ਼ੈਡਲੌਕ ਕਰ ਲੋ
1: ਫਿਰ ਆਪਾਂ ਦੂਸਰਾ ਰੱਖਾਂਗੇ ਹੋ
0: ਅੱਛਾ
1: ਉਹ ਜਿਹੜਾ ਨੀ ਪੰਕਜ ਕਪੂਰ ਕਿਹੜਾ ਸੀਗਾ
0: ਉਹ ਕਰਮਚੰਦ
1: ਕਰਮਚੰਦ ਕਰਮਚੰਦ ਦੇ ਨਾਲ ਕਿਟੀ ਹੁੰਦੀ ਹੈ ਨਾ
0: ਹਾਂ ਉਹ ਵੀ ਠੀਕ ਹੈ ਨਾਲੇ ਆਈ ਲਾਈਕ ਕੈਰੈਕਟਰ
2: ਸੈਮ ਡਿ ਸਿਲਵਾ ਵੀ ਆਇਆ ਸੀਗਾ ਸੈਮ ਡਿ ਸਿਲਵਾ
0: ਇਹ ਨਹੀਂ ਮੈਂ ਕਦੇ
1: ਇਹ ਨਹੀਂ ਮੈਂ ਦੇਖਿਆ
2: ਤਹਿਕੀਕਾਤ
0: ਨਹੀਂ ਇਹ ਨਹੀਂ ਮੈਂ ਦੇਖਿਆ ਕਦੇ
1: ਓ ਆਈ ਥਿੰਕ ਆਈ ਹੈਵ ਸੀਨ ਇੱਕ ਦੋ ਐਪੀਸੋਡਸ ਉਹਦੇ ਜ਼ਿਆਦਾ ਨਹੀਂ ਦੇਖੇ ਹੈਗੇ
2: ਨਹੀਂ ਇੱਕ ਜਣਾ ਜ਼ਿਆਦਾ ਬਜ਼ੁਰਗ ਇੱਕ ਜਣਾ ਜ਼ਿਆਦਾ ਯੰਗ ਤੇ ਉਸ ਘਰ ਵਾਲਾ ਸੀਗਾ ਤਹਿਕੀਕਾਤ
0: ਮਿਡਲ ਗਰਾਊਂਡ ਨਹੀਂ ਮਿਲ ਪਾ ਰਿਹਾ ਗਾਇਸ ਚਲੋ ਜੋ ਹੈ ਸੋ ਹੈ ਹਾਂਜੀ ਬਾਈ ਜੀ ਪਹਿਲੇ ਪਲੀਜ਼ ਆਪਣਾ ਨਾਮ ਦੱਸਣਾ ਜੀ
1: ਆਪ ਜੀ ਦਾ ਸ਼ੁਭ ਨਾਮ ਜੀ
2: ਜਸਕੀਤ ਸੰਧੂ
1: ਜਸਪ੍ਰੀਤ ਸੰਧੂ
2: ਜਸਕੀਤ KWT
1: ਜਸਕੀਤ
0: ਜਸਕੀਤ ਉਹ ਜਸਕੀਤ ਪਹਿਲੀ ਵਾਰੀ ਮੈਂ ਸੁਣਿਆ ਯੇ ਯੇ ਨਕੀਦਤ ਹੋਇਆ ਨਾ ਪ੍ਰੀਤ ਹੋਇਆ ਨਾਈਸ
1: ਜਸਕੀਤ ਵੈਰੀ ਨਾਈਸ
0: ਨਾਈਸ ਭਾਈ ਨਾਈਸ
2: ਪਰ ਮੇਰੇ ਰਿਸ਼ਤੇਦਾਰ ਜਦੋਂ ਤੁਸੀਂ ਕਹਿੰਦੇ ਤੁਹਾਨੂੰ ਮੁਮਤਾਜ ਨਾਲ ਜਾਣਦੇ ਮੇਰਾ ਕੋਈ ਰਿਸ਼ਤੇਦਾਰ ਜਸਕੀਤ ਨਾਲ ਨਹੀਂ ਜਾਂਦਾ ਉਹ ਸਾਰੇ ਗੱਬਰ ਦੇ ਨਾਂ ਤੋਂ ਜਾਂਦੇ
0: ਬੱਲੇ ਕਿਆ ਬਾਤ ਹੈ
1: ਯੂ ਨੋ ਜਸਕੀਤ ਜੀ ਆ ਸੇਮ ਐਪੀਸੋਡ ਮੇਰੇ ਨਾਲ ਹੋ ਕੇ ਹਟਿਆ ਮੇਰੀ ਭੂਆ ਓਕੇ ਜਿਹਨੇ ਮੈਨੂੰ ਸਕੂਲ ਚ ਦਾਖਲ ਕਰਾਇਆ ਉਹ ਮੈਨੂੰ ਪੁੱਛਦੇ ਪੁੱਤ ਤੇਰਾ ਨਾਮ ਕੀ ਆ
0: ਬੱਲੇ ਬੱਲੇ
2: ਟੈਨਸ਼ਨ
0: ਰਹੀ ਹੋਣੀ ਯਾਰ ਕੀ ਹਨਾ ਕੀ ਛਾਪ ਛੱਡਾਂਗੇ
2: ਟੈਨਸ਼ਨ ਤਾਂ ਕੋਈ ਨੀ ਸੀ ਜਦੋਂ ਸਾਰਾ ਕੁਝ ਟ੍ਰੈਕ ਤੇ ਸੀ ਨਾ ਸ਼ੁਕਰ ਸੀਗਾ ਹਾਂ ਚਲੋ
1: ਸ਼ੁਕਰ ਇਹ ਸੀ ਗੱਲਬਾਤ ਹੋ ਰਹੀ ਹੈ ਬਸ
0: ਚਾਹੇ
1: ਗੱਬਰ ਦੇ ਨਾਮ ਤੋਂ ਹੋਵੇ ਜਸਕੀਤ ਦੇ ਨਾਮ ਤੋਂ ਹੋਵੇ
0: ਅੱਛਾ ਵੈਸੇ ਨਾ ਸਿਰਫ ਇਹ ਸਿਰਫ ਸਾਡੀ ਮੈਰਿਜਸ ਦੀ ਖੂਬਸੂਰਤੀ ਕਿ ਜੇ ਲਵ ਮੈਰਿਜ ਵੀ ਹੈ ਤਾਂ ਵੀ ਮਤਲਬ ਸਾਨੂੰ ਲੋਕ ਵਿੱਚ ਚਾਹੀਦੇ ਕਿਸੇ ਤਰੀਕੇ ਨਾਲ ਹਨਾ ਗੱਲ ਤੋਰਨ ਲਈ
1: ਲੋਕੀ ਕੀ ਕਹਿਣਗੇ
0: ਹਨਾ
1: ਬਿਊਟੀਫੁਲ ਸਾਨੂੰ ਲੋਕਾਂ ਦੀ ਬਹੁਤ ਪਰਵਾਹ ਹੁੰਦੀ ਹੈ
0: ਨਹੀਂ ਵੈਸੇ ਵੀ ਮੇਰੇ ਖਿਆਲ ਨਾਲ ਕੋਈ ਫਨਲ ਤਿਆਰ ਹੀ ਨਹੀਂ ਹੈ ਕੋਈ ਉਹ ਵਾਲਾ ਕਿ ਬੰਦਾ ਸਿੱਧਾ ਜਾਏ ਗੱਲ ਕਰ ਸਕੇ ਤੁਹਾਨੂੰ ਬਾਕੀ ਚਾਹੀਦਾ
1: ਹੁਣ ਜੇ ਕੋਈ ਵੀ ਤੁਹਾਨੂੰ ਕੋਈ ਮੇਰਾ ਪੇਅਰ ਦਿਖਿਆ ਨਾ ਜਿਨ੍ਹਾਂ ਨੂੰ ਵਿੱਚ ਕੋਈ ਪਾਉਣ ਨੂੰ ਚਾਹੀਦਾ ਹੋਊਗਾ ਮੇਰਾ ਨਾਮ ਸੁਜੈਸਟ ਕਰਿਓ ਮੇਰਾ ਤਾਂ ਮੇਰੀ ਤਾਂ ਉਂਗਲੀ ਖੱਟੀ ਹੋਵੇ
0: ਵਾਓ
1: ਬਿਊਟੀਫੁਲ ਮੈਨੂੰ ਵਿਚੋਲੇ ਵਾਲਾ ਛੱਲਾ ਚੁੱਲਾ ਮਿਲੇ
0: ਨਾਈਸ ਨਾਈਸ ਨਾਈਸ ਵੈਰੀ ਨਾਈਸ
2: ਇਹ ਬੜਾ ਪੰਗਾ ਹੁੰਦਾ ਜੀ। ਅੱਛਾ ਨਾ ਹਰ ਮਤਲਬ ਮੇਰੀ ਵਾਈਫ ਦਾ ਨਾਂ ਹਰਪ੍ਰੀਤ ਹੈਗਾ ਤੇ ਉਹਨਾਂ ਦੀ ਫੈਮਿਲੀ ਪੰਜਾਬ ਤੋਂ, ਅਸੀਂ ਹਰਿਆਣੇ ਤੋਂ, ਤੇ ਅਸੀਂ ਕੋਈ ਵੀ ਜਾਣਦਾ ਨੀ, ਵਿਚਕਾਰ ਕੋਈ ਨੀ, ਵਿਚੋਲਾ ਕੋਈ ਨੀ, ਹਨਾ। ਅਸੀਂ ਇਕੱਠੇ ਸੀਗੇ ਤੇ ਮੈਂ ਉਹਨੂੰ ਕਿਹਾ ਵੀ ਪੇਰੈਂਟਸ ਨੂੰ ਗੱਲ ਕਰ ਲਾ, ਇਹਨਾਂ ਨੇ ਕਰ ਲਈ, ਮੈਂ ਵੀ ਕਰ ਲਈ। ਪੇਰੈਂਟਸ ਕਹਿੰਦੇ ਮਿਲਣਾ ਆਪਸ ਚ। ਮੇਰੇ ਮੋਮ ਡੈਡ ਵੀ ਸ਼ਰੀਫ, ਇਹਦੇ ਮੋਮ ਡੈਡ ਵੀ ਸ਼ਰੀਫ।
1: ਤੁਹਾਨੂੰ ਕੀ ਲੱਗਦਾ ਬਾਕੀਆਂ ਦੇ ਗੁੰਡੇ ਹੁੰਦੇ ਨੇ, ਸਭ ਦੇ ਸ਼ਰੀਫ ਹੁੰਦੇ ਨੇ?
2: ਮੈਂ ਕੋਈ ਬੋਲਾਂ ਨਾ ਉਹ ਬੋਲਣ ਨਾ ਮੇਰੇ ਮੋਮ ਡੈਡ ਬੋਲਣ। ਸਾਡੇ ਗੁਆਂਢ ਚ ਗੁਪਤਾ ਆਂਟੀ ਰਹਿੰਦੀ ਸੀਗੀ, ਉਹ ਆਈ, ਉਹ ਤਾਂ ਨਾ ਬੇਚਾਰਾ ਚੁੱਪ ਨੀ ਰਿਹਾ ਹੁੰਦਾ ਸੀਗਾ, ਬਿਲਕੁਲ ਵੀ। ਉਹ ਆਈ, ਦਰਵਾਜ਼ਾ ਖੋਲਿਆ, ਉਹਨੇ ਨੀ ਵੇਖਿਆ ਕੌਣ ਬੈਠਾ ਕੌਣ ਨੀ। ਜਦੋਂ ਨੇ ਐਂਟਰੀ ਮਾਰੀ ਨਾ ਗੁਪਤਾ ਆਂਟੀ, ਮੈਂ ਲਓ ਜੀ ਅੱਜ ਹੋ ਗਿਆ ਹੈਪੀ ਬਰਥਡੇ, ਕਿਉਂਕਿ ਉਹ ਚੁੱਪ ਨੀ ਰਹਿੰਦੀ, ਲੇਕਿਨ ਉਹ ਇਹੋ ਜਿਹੇ ਫੁੱਲ ਤਾਰ ਕੇ ਗਈ ਹੈ ਨਾ।
0: ਕੀ ਬਾਤ ਹੈ,
2: ਜ਼ਿੰਦਗੀ ਬਣਾ ਗਈ।
0: ਬਿਊਟੀਫੁਲ ਬਿਊਟੀਫੁਲ
1: ਬਈ, ਫਿਰ ਤਾਂ ਉਹਨਾਂ ਦਾ ਚੱਕਰ ਲਵਾਉਣਾ ਬਣਦਾ ਆਸਟ੍ਰੇਲੀਆ ਤੁਹਾਡਾ।
2: ਨਹੀਂ ਨਹੀਂ, ਕਿਸੇ ਹੋਰ ਦਾ ਘਰ ਬਰਬਾਦ ਕਰਨਗੇ,
1: ਏਦਾਂ ਦੀ ਗੱਲ ਨਾ ਨਾ ਕਰੋ, ਅਗਲਿਆਂ ਦੀ ਦੁਕਾਨ ਨਾ ਨਾ ਬੰਦ ਕਰੋ, ਕਿਸੇ ਦੇ ਢਿੱਡ ਤੇ ਲੱਤ ਮਾਰਨੀ ਬੁਰੀ ਗੱਲ ਆ।
2: ਲਕਸ਼ਮੀ ਜਵਾਨ ਚ ਬਹੁਤ ਘੱਟ ਆਉਂਦੀ ਹੈ, ਪਰ ਬਹੁਤ ਚਲੋ ਬਹੁਤ ਵਧੀਆ ਕਰ ਗਿਆ ਆਂਟੀ ਸਾਡਾ, ਜਿੱਥੇ ਵੀ ਹੋਣ ਹੱਸਦੇ ਵਾਸਤੇ ਹੋਣ। ਤੇ ਉਹ ਤੁਸੀਂ ਟੋਪਿਕ ਛੇੜਿਆ ਸੀ ਰਬਿਸ਼ ਪਿੰਦਾ, ਉਹ ਗੱਲ ਯਾਦ ਆ ਗਈ ਮੈਨੂੰ, ਇਹ ਤਾਂ ਮੈਂ ਤੁਹਾਨੂੰ ਦੋਨਾਂ ਨੂੰ ਵਿਅੰਗ ਕੇ ਬਖਸ਼ੀ ਕਿਹਾ। ਮੈਨੂੰ ਇੱਕ ਗੱਲ ਦੱਸੋ, ਜਿੱਦਾਂ ਸਾਡੇ ਬਿੰਨ ਵੈਂਸੇ ਨੂੰ ਜਾਂਦਾ, ਜੇ ਤੇ ਮੈਂ ਟਿਊਜ਼ਡੇ ਰਾਤ ਨੂੰ ਰੱਖਦਾ, ਮੈਂ ਉਹ ਸ਼ਾਮੀ 3-4 ਵਜੇ ਚੱਕਣ ਗਏ, ਤੇ ਜੇ ਮੈਂ ਵੈਂਸੇ ਨੂੰ ਭੁੱਲ ਜਾ ਸਵੇਰੇ ਰੱਖਣਾ, ਉਹ 4:30-5 ਵਜੇ ਸਵੇਰੇ ਕਿਉਂ ਆ?
0: ਇਹ ਵੀ ਹੁੰਦਾ,
1: ਉਹਨਾਂ ਨੇ ਤੁਹਾਡੇ ਬਿੰਨ ਤੇ ਨਾ ਕੈਮਰੇ ਲਾਏ ਹੋਏ ਨੇ, ਉਹਨਾਂ ਨੇ ਤੁਹਾਨੂੰ ਟ੍ਰਿਕ ਕਰਨਾ ਹੀ ਕਰਨਾ ਆ।
2: ਜਿਦਾਂ ਆਪਾਂ ਸਿੰਗਲ ਰੋਡ ਤੇ ਜਾ ਰਹੇ ਹੁੰਦੇ ਨਾ, ਤੇ ਅੱਗੋਂ ਗਿਵੇ ਦੂਜੀ ਸੋਰੀ ਓਵਰਟੇਕ ਲੇਨ ਆਉਣੀ ਹੁੰਦੀ ਹੈ, ਅਗਲਾ ਸਟਾਪ ਦੇ ਜੋਨ ਚ 60 ਤੇ ਜਾ ਰਹੇ ਹੁੰਦਾ, ਉਹਦੇ ਚ ਪਤਾ ਨੀ ਕਿਹੜੀ ਆਤਮਾ ਜਾਂਦੀ ਹੈ, ਓਵਰਟੇਕ ਲੇਨ ਥੋੜਾ ਸੋ ਤੇ ਹੋ ਜਾਏਗਾ, ਫਿਰ ਅੱਗੇ ਜਾ ਕੇ 60 ਤੇ ਹੋ ਜਾਏਗਾ।
0: ਸ਼ਾਹਰੁਖ ਖਾਨ ਦਾ ਨੀ ਕਿ ਇਤਨੀ ਸ਼ਿੱਦਤ ਸੇ ਮੈਨੇ ਹਨਾ ਕਿਆ ਕਿਆ ਕੀਆ, ਹਰ ਜ਼ਰੇ ਨੇ ਮਿਲਾਨੇ ਕੀ ਸਾਜ਼ਿਸ਼ ਕੀ ਹੈ, ਤੁਹਾਡੇ ਨਾਲ ਇਨ ਰਿਵਰਸ ਹੈ, ਵਿਗਾੜਨੇ ਕੀ ਸਾਜ਼ਿਸ਼ ਕੀ ਹੈ, ਤੁਹਾਡੇ ਨਾਲ ਇਹ ਹੋ ਰਿਹਾ।
1: ਜਿਤਨੀ ਸ਼ਿੱਦਤ ਸੇ ਮੈਨੇ ਟਾਈਮ ਸੇ ਬਿਨ ਬਾਹਰ ਰੱਖਣੇ ਕੀ ਕੋਸ਼ਿਸ਼ ਕੀ ਹੈ, ਉਤਨੀ ਹੀ ਜਲਦੀ ਉਨ ਕਮੀਨੋ ਨੇ ਆਨੇ ਕੀ ਕੋਸ਼ਿਸ਼ ਕੀ ਹੈ।
0: ਸਹੀ ਹੈ, ਸਹੀ ਹੈ।
2: ਉਹਨੇ ਸ਼ਿੱਦਤ ਨਾਲ ਮੈਂ ਵੀ ਵੇਟ ਕੀਤਾ, ਬਾਈ ਨੇ ਮੈਨੂੰ ਕਿਹਾ ਅੱਧੇ ਘੰਟੇ ਬਾਅਦ 10 ਮਿੰਟ ਵੇਟ ਕਰੋ ਅਜੇ।
1: ਥੈਂਕ ਯੂ ਵੈਰੀ ਮਚ ਗੱਬਰ ਜੀ, ਬਹੁਤ ਮਜ਼ਾ ਆਇਆ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ।
0: ਥੈਂਕ ਯੂ।
1: ਬਿਨਾਂ ਦੇ ਵੀ ਆਪਣੇ ਹੀ ਦੁੱਖ ਹੁੰਦੇ ਨੇ।
0: ਦੇਖੋ ਵਾਕਈ ਨਹੀਂ ਬਾਈ ਜੀ, ਦੇਖੋ ਅੱਕੇ ਪੂਰੇ ਪਏ ਸੀ, ਬਾਕੀ ਗੱਲਾਂ ਬਾਤ ਆ,
1: ਉਹਨਾਂ ਨੇ ਆਪਣੇ ਅੱਕੇ ਪੰਜ ਸਾਨੂੰ ਡਿਟੈਕਟਿਵ ਦਾ ਕਿਤਾਬ ਵੀ ਦਿੱਤਾ।
0: ਪਰ ਸਵੀਟ ਸਟੋਰੀ, ਪਰ ਇਹ ਨਾ ਇੱਕ ਡਾਇਲੋਗ ਖਰਾਬ ਕਰ ਗਿਆ ਆਪਣਾ, ਏਦਾਂ ਕਹਿਣਾ ਚਾਹੀਦਾ ਸੀ ਕਿ ਉਹਨਾਂ ਦੇ ਘਰ ਦੇ ਵੀ ਸ਼ਰੀਫ, ਮੇਰੇ ਘਰ ਦੇ ਸ਼ਰੀਫ, ਸਿਰਫ ਮੈਂ ਹੀ ਗੱਬਰ। ਹੈਵੀ ਡਾਇਲੋਗ ਮਿਸ ਕਰ ਗਏ ਤੇ ਆਪਾਂ ਹੁਣ ਛੋਟੀ ਜਿਹੀ ਬ੍ਰੇਕ ਲਵਾਂਗੇ, ਤੇ ਬ੍ਰੇਕ ਤੋਂ ਪਹਿਲਾਂ ਥੋੜੇ ਥੋੜੇ ਮੈਸੇਜਸ ਵੱਲ ਝਾਤ ਮਾਰ ਲਈਏ। ਜਸ ਅਮਰਜੀਤ ਜੀ ਕਹਿੰਦੇ ਨੇ, ਕ੍ਰਿਸ਼ਨਾ ਵੀਰ ਜੀ ਅੱਜ ਲਾ ਦਿਓ ਸੌਂਗ ਕੋਈ ਨੀਟੂ ਸ਼ਟਰਾਂ ਵਾਲੇ ਦਾ ਜਾਂ ਅੰਡਰਟੇਕਰ ਦਾ ਯਾਰ। ਅੱਗੇ ਨੀਚੇ ਫਿਰ ਮਤਲਬ ਪੂਰੇ ਹੱਕ ਨਾਲ ਭਰਾ ਨੇ ਲਿਖਿਆ, ਕਹਿੰਦੇ ਲਾ ਦੇ ਬਾਈ ਅੱਜ ਪੱਕਾ, ਅੱਜ ਪੱਕਾ ਹੀ ਲਾਊਂਗਾ, ਅੱਜ ਤਾਂ ਮੈਂ ਅੰਡਰਟੇਕਰ ਲਗਾ ਕੇ ਜਾਊਂਗਾ। ਬਸ ਅੰਡਰਟੇਕਰ ਜੂਸ ਮੇਕਰ ਗਾਇਜ਼ ਪੱਕਾ। ਤੇ ਇੱਧਰ ਸੰਧੂ ਸਾਹਿਬ ਕਹਿੰਦੇ ਨੇ ਕਿ ਪਰ ਦੋ ਆਖੇ ਤਾਂ ਰੇਖਾ ਦੀ ਹੀ ਸੀ, ਨਾਲੇ ਸੈਡ ਨੇ ਥੋੜਾ, ਮੈਨੂੰ ਸਭ ਠੀਕ ਹੋਏਗਾ, ਕੋਈ ਗੱਲ ਨੀ। ਤੇ ਇੱਧਰੋਂ ਮੈਨੂੰ ਥੋੜਾ ਲੱਗ ਗਿਆ ਆਉਣਾ ਪੈਣਾ ਮੈਸੇਜ ਪੜ੍ਹਨ ਲਈ। ਸਿਮਰਨ ਜੀ ਕਹਿੰਦੇ ਨੇ ਚੀਮਾ ਮਸਟ ਕਲੀ ਹੁਲ ਹੁਲ ਟੂ ਨਿੱਕਾ ਜਿੰਨਾ, ਇਹਦਾ ਮਤਲਬ
1: ਵਟ ਵਟ ਵਟ
0: ਚੀਮਾ ਮਸਟ ਕਲੀ ਹੁਲ ਹੁਲ ਟੂ ਨਿੱਕਾ ਜਿੰਨਾ, ਮੇਰੇ ਖਿਆਲ ਨਾਲ ਬਾਕੀ ਦਾ ਇਹ ਬਾਕੀ ਦਾ ਮੈਸੇਜ ਆਣਾ ਹੈ ਨਹੀਂ ਆਣਾ ਹੈ ਜਾਂ ਫਿਰ ਇਹਨਾਂ ਨੇ ਵੀ ਆਪਣੇ ਵੱਲੋਂ ਗੰਜੀ ਪਾਤੀ ਗਾਇਸ ਆਈ ਡੋਂਟ ਨੋ ਪਰ ਮੈਂ ਤੁਹਾਨੂੰ ਇਹ ਕਹੂੰਗਾ ਕਿ ਸੁਰਿੰਦਰ ਕੌਰ ਜੀ ਤੁਹਾਨੂੰ ਕੁਝ ਕਹਿਣਾ ਚਾਹੁੰਦੇ ਨੇ ਤੁਸੀਂ ਉਹਨਾਂ ਦੀ ਗੱਲ ਸੁਣੋ ਮੈਂ ਹੁਣੇ ਹੀ ਗਿਆ ਬ੍ਰੇਕ ਲੈ ਕੇ ਤੇ ਹੁਣੇ ਹੀ ਆਇਆ
1: ਸੁਣਦੇ ਰਹੋ ਰੇਡੀਓ ਹਾਂਜੀ 1674 AM
3: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰੋਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 4229058860 ਔਰ ਵਿਜ਼ਿਟ bansallawyers.com.au ਸੋਨਾ ਚਾਹੀਦਾ
4: ਭਰੋਸਾ ਚਾਹੀਦਾ ਹੈ
3: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ ਜਿੱਥੇ 22 ਕੈਰੇਟ ਗੋਲਡ ਕਲਾਸੀ ਸਿਲਵਰ ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ ਕੈਸ਼ ਚਾਹੀਦਾ ਗੋਲਡ ਲੋਨ ਈਜ਼ੀ ਐਂਡ ਸੇਫ ਰਿਪੇਅਰ ਬੁਲੀਅਨ ਬਾਇੰਗ ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ ਕਾਲ 0493536042
5: 14 वर्ष से अधिक आयु के हिंसक अपराध करने वाले अपराधियों को अब अधिक गंभीर परिणाम भुगतने होंगे गंभीर जबरन वाहन चोरी जैसे अपराधों की सुनवाई वयस्क अदालत में होगी घर में घुसकर अपराध करने वालों को जेल की सजा हो सकती है और हथियारों से गंभीर हमले जैसे अपराधों के लिए लंबी सजा हो सकती है जिससे अपराधी के भविष्य की शिक्षा रोजगार और जीवन के विकल्पों पर असर पड़ेगा और अधिक जानकारी के लिए हिंसक अपराधों के लिए वयस्कों जैसी सजा सर्च करें विक्टोरियन सरकार मेलबर्न द्वारा अधिकृत
6: दिवाली रोशनी का त्योहार तो चलो शान के साथ जायके से लगाएं इसमें चार चांद रिवाजों के रंग खानों का स्वाद और दिवाली का एहसास रखें बरकरार अपनी थाली को बनाएं खास शान के वेज बिरयानी चना मसाला पालक पनीर किचन किंग दाल मसाला चाट मसाला और ढेरों मसालों की रेंज के साथ इस दिवाली खुशियां बने और भी रोशन शान के साथ
7: मेरा देश इनक्रेडिबल इंडिया त्रुग निना विच अपने हर भैन भरा नू उना दे देश दा स्वाद अते मसाले एथे दे रहा है तुसी एथे इंडियन मसाले दालां ग्रोसरी दा हर समान वाजिब रेट ते ले सकदे हो पाओ कॉस्मेटिक दी हर आइटम वी नाले घर विच होवे कोई फंक्शन या त्योहार मिठाई दी एथे मिलेगी तुहानू वैरायटी बेशुमार ग्रोसरी दी होम डिलीवरी ले नंबर लिख लो 0430-123-394 दियो रेडियो हांजी दा हवाला ते पाओ भारी डिस्काउंट हर शॉपिंग ते ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨੇਨਾ ਵਿੱਚ
8: ਕਿਚਨ ਦਾ ਸਟਾਈਲ ਡਲ ਲੱਗਦਾ ਬਾਥਰੂਮ ਵੈਨਿਟੀ ਸਿੰਪਲ ਜਿਹਾ ਹੁਣ ਟੈਨਸ਼ਨ ਖਤਮ ਕਰੋ ਆ ਗਿਆ ਜੀ ਜੇ ਸਟੋਨ ਮੈਸਨ ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ ਕਾਲ ਕਰੋ 0400-045-555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Milton. ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ
9: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ
8: ਬੈਸਟ ਡੀਲ ਲਈ ਕਾਲ ਕਰੋ 0431-365-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ
10: दिल्ली की यात्रा का विचार बना रहे हैं मेलबर्न से क्वांटस की सीधी उड़ान उपलब्ध है बाजारों की रौनक देखें या अपनों के साथ फिर से समय बिताएं अद्भुत स्मारकों को निहारें या घर के बने भोजन का मजा लें चाहे आप दोस्तों और परिवार से मिलने जा रहे हों या किसी नई जगह की खोज कर रहे हों क्वांटस की बेहतरीन सेवा का अनुभव करें जिसमें आपका भोजन पेय सामान और मनोरंजन शामिल है आज ही क्वांटस के साथ दिल्ली की नॉन स्टॉप उड़ान बुक कीजिए 26 अक्टूबर 2026 से 27 मार्च 2027 तक उपलब्ध नियम और शर्तें लागू
11: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਿਡ ਸਾਈਨ ਦੀ ਅਰਜੈਂਟ ਲੋੜ ਸੀ ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 to 5 days ਵਿੱਚ ਪੂਰੀ ਕਰ ਦਿੱਤੀ ਗਲੋਇੰਗ ਸ਼ੋਪ ਫਰੰਟ ਤੋਂ ਵੀਕਲ ਰੈਪਸ ਤੱਕ ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 years ਤੋਂ ਸਾਈਨੇਜ ਲੀਡਰਸ ਆਪਣੀ ਬਿਜ਼ਨਸ ਨੂੰ ਚਮਕਾਓ ਕਾਲ 1300-151616 quicksignage.com.au
4: की चाहिदा? ऑस्ट्रेलिया दा वीजा लोना जा वीजे ले मशवरा चाहिदा? मिल जुगा, सिद्धे आओ गरेवाल वीजा सॉल्यूशन। ऑस्ट्रेलिया विच हर तरह दिया वीजा लोड़ा ले एक परोसे योगना जो स्टडी वीजा, स्किल्ड वीजा, एम्प्लॉयर स्पॉन्सर्ड वीजा, डामा, पेरेंट पार्टनर ते विजिटर वीजे विच डील कर देने। हुणे कॉल करो प्रतिंदर गरेवाल नू 0490054596। गरेवाल वीजा सॉल्यूशंस.com.au ते जाओ। आओ थोड़ा कोई हल करिए।
12: व्याह, खुशी या किसी भी खास मौके लिए ज्वेलरी होनी चाहिए है खास, तो ना ज्वेलर्स लेके आए ने लेटेस्ट गोल्ड, डायमंड, बुलियन, सिल्वर ते ब्राइडल कलेक्शन। हर स्टाइल ते हर ओकेजन ले जेन्युइन ज्वेलरी, जेन्युइन प्राइसिंग ते वधिया कस्टमर सर्विस दे नाल। गोल्ड ज्वेलरी ते फास्ट लोन फैसिलिटी भी अवेलेबल। विजिट करो 5/150 फार्मर्स रोड त्रुगनीना अते 347 लॉन्सडेल स्ट्रीट डैंडीनोंग। ज्वेलर्स परोसे दी निशानी।

0: ਕਿਆ ਬਾਤ ਹੈ ਤੇ ਰਿਚਰਡ ਜੀ ਅੱਜ ਕਿਹੜੀ ਕਵਿਤਾ ਸੁਣਾਓਗੇ ਸਾਨੂੰ
1: ਨਹੀਂ ਨਹੀਂ ਨੋ ਨੋ ਕਵਿਤਾ ਫਨ ਫੈਕਟ ਮੇਰਾ ਫ੍ਰੈਂਡ ਕੇ ਪਾਸ ਯੇ ਸ਼ੋਲੇ ਕਾ ਬਾਈਕ ਹੈ
0: ਅੱਛਾ
1: ਦਿੱਲੀ ਮੇ ਦੀਸ ਬਾਈਕਸ ਵਰ ਯੂਜ਼ਡ ਬਾਈ ਦਾ ਬ੍ਰਿਟਿਸ਼ ਆਰਮੀ ਫੋਰ ਕੈਰਿੰਗ ਕੈਨਨ
2: ਕੈਨਨ
0: ਓਕੇ
1: ਯਾ
2: ਓ
1: ਯੈਸ ਮਾਈ ਫ੍ਰੈਂਡ ਹੀ ਇਜ਼ ਅ ਵੈਰੀ ਸੀਨੀਅਰ ਕਮਿਸ਼ਨਰ ਇਨ ਦ ਕਸਟਮਸ ਸੋ ਬ੍ਰਾਈਬ ਮੇ ਲੰਬੇਟਾ ਸਕੂਟਰਸ ਐਂਡ ਬਾਈਕਸ ਲੇਤਾ ਹੈ ਹੀ ਇਜ਼ ਫੋਰ ਦ ਲਾਰਜੈਸਟ ਕਲੈਕਸ਼ਨ ਆਈ ਥਿੰਕ ਇਨ ਇੰਡੀਆ
2: ਵਾਓ
1: ਦੇਸ਼ ਦੀਪਕ ਸਿੰਘ ਨਾਮ ਇਤਨਾ ਬੜਾ ਦੇਸ਼ ਦੀਪਕ
0: ਦੇਸ਼ ਦੀਪਕ
1: ਕਾਮ ਪੁੱਠੇ ਕਰਦੇ ਹੋ
0: ਪਰ ਦੇਖੋ ਮਤਲਬ ਏਦਾਂ ਦੇ ਨਾਮ ਵਾਲੇ ਬੰਦੇ ਨੂੰ ਬਿਊਰੋਕਰੇਸੀ ਚ ਹੀ ਹੋਣਾ ਚਾਹੀਦਾ
2: ਹਨਾ
0: ਮਤਲਬ ਦੇਸ਼ ਦੀਪਕ ਪਰਚੂਨ ਦੀ ਦੁਕਾਨ ਖੋਲੇ ਅੱਛਾ ਹੀ ਨਹੀਂ ਲੱਗੇਗਾ ਫੀਲ ਹੀ ਨਹੀਂ ਆਣੀ ਵਧੀਆ ਇੱਕ ਕਸਟਮ ਚ ਹੀ ਵਧੀਆ ਲੱਗਣਾ ਸੀ ਪ੍ਰਧਾਨ ਗੁੱਡ ਗੁੱਡ ਔਨ ਹਿਮ ਵੈਰੀ ਨਾਈਸ
1: ਕਿਉਂਕਿ ਡੈਡ ਹੀ ਵਾਸ ਚੀਫ ਆਫ ਲਾ ਹੀ ਵਨ ਸੋ ਮਨੀ ਅਵਾਰਡਸ ਐਂਡ ਆਲ ਐਂਡ ਇੱਕਦਮ ਸੀਧਾ ਲਾਈਕ ਅ ਆਰੋ ਪਰਸਨ
0: ਕਾਮ ਕਰੋ ਨਾ ਤੋ ਆਪ ਵੋ ਅੰਕਲ ਜੀ ਸੇ ਪਤਾ ਕਰਾਓ ਕਿ ਵੋ ਜੋ ਧੁਰੰਦਰ ਵਾਲਾ ਜਮਾਲੀ ਥਾ ਵੋ ਉਹਨਾਂ ਨੇ ਭੇਜਿਆ ਥਾ ਰਾਕੇਸ਼ ਬਿੱਦੀ ਜੀ ਤੋਂ ਬਤਾ ਕਰ ਨਹੀਂ ਕਹੇ ਆਪ ਹੀ ਪਤਾ ਕਰਾ ਦੋ ਉਨਕੇ ਐਰਾ ਕਾ ਹੀ ਹੋਗਾ
1: He is abhi 89 years old. He is not keeping too well. Just yesterday I spoke to him because he was in the ice. Not ice, he is recovering. So, but God bless him. But
2: God bless him. We'll pray for his health.
1: Thank you, thank you. Thank you very much. So, bas aaj ke liye bas itna hi.
0: Thank you, Richard ji.
1: Break ke baad.
0: Break ke baad milte hain.
2: Break ke baad.
0: Naal hi dobara hun tusi kis wale nu call kare ko ki radio hanji te khulla khada chal raha hai. ਉਹ ਸੁਣੋ
2: ਉਸ ਪੇ ਚੱਲ ਰਹਾ ਹੈ ਅੱਜ ਕੱਲ ਤੇਰੇ ਮੇਰੇ ਨਾਪ ਕੇ ਕੱਚੇ ਹਰ ਦੁਕਾਨ ਪਰ
0: ਫਿਰ ਤਾਂ ਪੱਕਾ ਹੀ ਬਲੌਕ ਹੋਣਗੇ ਬਈ
1: ਬੌਕਸ ਗਿਵਸ ਬੈਟਰ ਗਿਫਟ ਦੈਨ ਕਿਸ
0: ਰਿਚਰਡ ਜੀ ਜਦੋਂ ਵੀ ਆਉਂਦੇ ਨਾ ਮਤਲਬ ਕੋਈ ਨਾ ਕੋਈ ਘੈਂਟ ਜੀ ਗੱਲ ਜ਼ਰੂਰ ਦੱਸ ਕੇ ਜਾਂਦੇ ਆ ਤੇ ਇਧਰੋਂ ਲੱਕੀ ਐਸੇ ਜੀ ਕਹਿੰਦੇ ਨੇ ਕਿ ਟੈਲੈਂਟ ਤੋਂ ਮੇਰੇ ਮੈਂ ਕੂਟ ਕੂਟ ਕੇ ਭਰਾ ਹੈ
2: ਆਈ ਨੋ ਭਈਆ ਆ ਕੇ ਦਿਖਾਓ ਤੋ
0: ਨਹੀਂ ਅੱਗੇ ਸੁਣੋ ਨਾ ਕਹਿੰਦੇ ਫਰਕ ਬਸ ਇਤਨਾ ਹੈ ਕਿ ਥੋੜਾ ਬਾਰੀਕ ਕੂਟ ਦੀ ਅਬ ਨਿਕਲ ਨਹੀਂ ਰਹਾ
2: ਇਹ ਸਭ ਗੋਲ ਦੀ ਭੁੱਕੀ ਲੋ
0: ਹੁੰਦਾ ਹੈ ਨਾ ਤੇ ਅੱਗੋਂ ਉਹਨਾਂ ਨੇ ਗਾਣਾ ਵੀ ਇੱਕ ਹੋਰ ਭੇਜਿਆ ਕਹਿੰਦਾ ਜਬ ਕੋਈ ਬਾਤ ਵਿਗੜ ਜਾਏ ਜਬ ਕੋਈ ਮੁਸ਼ਕਿਲ ਪੜ ਜਾਏ ਤੋ ਦੂਸਰੋਂ ਪਰ ਇਲਜ਼ਾਮ ਲਗਾਏ ਔਰ ਫਿਰ ਵਹਾਂ ਸੇ ਖਿਸਕ
2: ਜਾਏ
0: ਕਿਆ ਬਾਤ ਹੈ ਲਾਈਫ ਲੈਸਨਸ ਇੱਕ ਲੱਕੀ ਐਸੇ ਜੀ ਸਾਨੂੰ 11 ਵਜੇ ਭੇਜ ਰਹੇ ਨੇ ਤੇ ਸਵੇਰੇ 4:15 ਵਜੇ ਸਾਨੂੰ ਜਸਵਾਲ ਭਾਜੀ ਵੀ ਭੇਜ ਦਿੰਦੇ ਨੇ ਦੇਖੋ ਤੁਹਾਨੂੰ ਗਾਇਸ ਹੋਰ ਕਿੱਥੋਂ ਮਿਲੇਗਾ ਇਹ ਸਭ ਅਸੀਂ ਹੀ ਦੇ ਸਕਦੇ ਹਾਂ
2: ਨੋਬਡੀ ਐਲਸ
0: ਕਿ ਨਹੀਂ ਤੇ ਇਧਰੋਂ 40 ਪਾਰ ਕੀ ਸਹੇਲੀਆਂ ਨਹੀਂ ਇਹ ਮੈਂ ਆਪਣੀ ਕੋਈ ਗੱਲ ਨਹੀਂ ਕਰ ਰਿਹਾ ਗਾਇਸ ਵੇਟ ਕਰੋ ਰੁਕੋ ਰੁਕੋ ਜ਼ਰਾ ਇਹ ਸਾਨੂੰ ਭੇਜਿਆ ਜੀ 40 ਪਾਰ ਕੀ ਸਹੇਲੀਆਂ ਲਿਖਤ ਭੇਜੀ ਹੈ ਸੁਖਵਿੰਦਰ ਕੌਰ ਜੀ ਨੇ ਤੇ ਤੁਹਾਨੂੰ ਸੁਣਾਉਂਦੇ ਹਾਂ ਜੀ ਕਿ
2: ਮੇਰੇ ਨਾਲ ਤਾਂ ਰਿਲੇਟ ਕਰਦੀ ਨਹੀਂ ਮੈਂ ਹਲੇ 40 ਕ੍ਰੋਸ ਨਹੀਂ
0: ਕੀਤੀ ਹਾਂ ਯੂ ਆਰ ਜਸਟ 39 ਐਂਡ ਕੁਆਟਰ
2: ਕੁਆਟਰ ਦੀ ਕਿਉਂ ਯਾਦ ਕਰਾਤੀ ਹੈ ਜਦੋਂ ਵੀ ਫਰਾਈਡੇ ਹੈ
0: ਮੈਂ ਜਿੰਨਾ ਕੁ ਝੂਠ ਬੋਲਣਾ ਲੱਗੇ ਤਾਂ ਬੋਲਣਾ ਨਾ ਜ਼ਿਆਦਾ ਦੂਰਦਾ ਨਹੀਂ ਬੋਲਣਾ ਚਾਹੀਦਾ ਤੇ ਕਹਿੰਦੇ ਨੇ ਉਮਰ ਕੇ 40 ਸੇ ਪੈਦਾਨ ਪਰ ਆਕਰ ਜਬ ਜ਼ਿੰਮੇਦਾਰੀਓ ਕਾ ਸ਼ੋਰ ਕੁਛ ਥਮਤਾ ਹੈ ਤਬ ਆਈਨੇ ਕੇ ਸਾਹਮਣੇ ਖੜੀ ਹੋ ਕਰ ਇੱਕ ਔਰਤ ਪਹਿਲੀ ਬਾਰ ਖੁਦ ਸੇ ਆਪਣਾ ਹਾਲ ਪੁੱਛਦੀ ਹੈ ਬਰਸੋ ਜੀਆ ਸਭ ਕੇ ਲੀਏ ਸਭ ਕੇ ਮੁਤਾਬਿਕ ਪਰ ਜਬ ਅਬ ਮਨ ਆਪਣੀ ਥੋੜੀ ਸੀ ਜ਼ਮੀਨ ਚਾਹਤਾ ਹੈ ਇਸ ਮੋੜ ਪਰ ਜਹਾਂ ਧੂਪ ਥੋੜੀ ਢਲਨੇ ਲਗੀ ਹੈ ਉਸੇ ਕੋਈ ਐਸਾ ਚਾਹੀਏ ਜੋ ਉਸਕੀ ਖਾਮੋਸ਼ੀ ਸਮਝਤਾ ਹੈ ਔਰ ਤਬ ਕਾਮ ਆਤੀ ਹੈ ਵੋ ਸਹੇਲੀਆਂ ਜਿਨਸੇ ਕੋਈ ਖੂਨ ਕਾ ਰਿਸ਼ਤਾ ਤੋ ਨਹੀਂ ਹੋਤਾ ਪਰ ਜੋ ਉਸੀ ਚੌਂਕੇ ਕੇ ਧੂਏ ਸੇ ਤਪ ਕਰ ਆਈ ਹੈ ਵੋ ਸਿਰਫ ਸਹੇਲੀਆਂ ਨਹੀਂ ਏਕ ਦੂਸਰੇ ਕੀ ਪਰਛਾਈ ਹੈ ਘੁਟਨੋ ਕਾ ਦਰਦ ਹੋ ਜਾਂ ਮਨ ਕੀ ਉਦਾਸੀ ਬਿਨਾਂ ਕਿਸੀ ਝਿਜਕ ਕੇ ਸਭ ਕਹਿ ਦਿਆ ਜਾਤਾ ਹੈ ਦੁਨੀਆਂ ਭਰ ਕੇ ਕਾਇਦੇ ਔਰ ਸਲੀਕੇ ਛੋੜ ਵਹੀ ਫਿਰ ਸੇ ਬਚਪਨ ਵਾਲਾ ਠਹਾਕਾ ਲਗਾਇਆ ਜਾਤਾ ਹੈ ਚਲੋ ਇਸ ਉਮਰ ਮੈਂ ਫਿਰ ਸੇ ਥੋੜਾ ਜੀ ਲੇਤੇ ਹੈ फर्ज बहुत निभाए, अब थोड़ी दोस्ती पी लेते हैं। शुक्रिया उन सहेलियों का जो इस मोड़ पर मिली, जिन्होंने पराई होकर भी जीने की नई वजह दी। बहुत सुंदर, थैंक यू सर ना सांझा कर ली सुखविंदर बहन जी,
2: थैंक यू वेरी मच।
0: एंड इट्स अ रियलिटी, बहुत बहुत सुना, वेरी नाइस,
2: ट्रू।
0: क्या बात है,
2: फ्रेंड इन नीड इज फ्रेंड इनडीड।
0: हाँ, ये भी गल सही है ना।
2: यस,
0: फ्रेंड इन नीड, फ्रेंड इन डीड। मैंने हिंदी बोल दी, इंग्लिश खराब होगी गाइस।
2: फ्रेंड इन डीड इज फ्रेंड इन, फ्रेंड इन
0: कच्चा बापड़ बक्का बापड़ गया। अच्छा एक, अच्छा एक एक चीज तुझे नोटिस की थी, इंग्लिश दे अंदर मैं अटक गया ते किसी कारणवश आन वाले कुछ महीने च मैनू आईएलटीएस का एग्जाम करना पैना दोबारा, है ना। एंड इट्स नॉट मतलब कोई इदा मैनू कोई टेंशन या कुछ ओह नहीं है कि हाई करना पैना एंड एवरीथिंग, पर मैनू एक गल नहीं समझ आती कि माइंडसेट इत्थे दी गवर्नमेंट्स दा ये है कि बंदा जो पंजाबी स्पीकिंग नेशन या हिंदी स्पीकिंग नेशन के अंदर आईएलटीएस दे बैंड ले आया, इत्थे आ गया, इत्थे आके उहदी इंग्लिश खराब हो गई होगी दो साल के अंदर, उहनू दोबारा बोलनी चाहिए है। पॉइंट नहीं समझ आया, इत्थे आके मेरे एडवर्ब ते वर्ब यारा रिवर दे अंदर डिग गए हैं, जो मैं दोबारा थोनू लोगों को 500 600 देवां, हते यार खर्चा ही बहुत है,
2: जेड़े पैणे नहीं।
0: सही गल है दुनिया जी। मैं कल, मैं थोनू दसदा, कल मैं कल्ला ही कार च मैं जा रहा, मेरे सामने ना 7-11 दा पंप ते ना रेड लाइट ते मैं खड़ा पया, ते मेरा ध्यान पया प्राइस ते, अपने आप नू ही मैं खिज के बोलिया, मैं कहूं मैं गड्डी जेब च पा के लै जाना।
2: $2,000 ते चले गया सीगा,
0: 200 वाला, 2.00 वाला,
2: नो $1
0: एक ते चला गया सीगा,
2: 2007 दी गल कर दी।
0: अच्छा, मैं क्या $2,000 हो गया?
2: नहीं,
0: मैंनू फेड रहूंगे,
2: मैं एक डॉलर ते चले गया। अच्छा, जेड़ी कार चलानी बहुत महंगी होई, मैं अपनी वीएट कार बेच कार बेच के लीती, छोटी जी कार।
0: अच्छा,
2: फिर 3 दिन चलाई, फिर वो भी भेजनी पी, क्योंकि 3 दिन चला के पता लगे मेरी तो लत च कडिल्ले पैनी शुरू हो गई, पैडल इन्ना दबना पैंदा सी,
0: वो तो बेचारी V8 हुण 20-64 हो गई होनी है। ਅੱਗੇ ਤੱਕ ਵਧਦਾ ਗਿਆ ਉਹਦਾ ਸਿਲਸਿਲਾ, ਤੇ ਅਸੀਂ ਕਾਲਰਸ ਦਾ ਵੀ ਸਿਲਸਿਲਾ ਇਸੇ ਤਰ੍ਹਾਂ ਅੱਗੇ ਵਧਾਉਂਦੇ ਹਾਂ ਜੀ। ਤੇ ਸਾਡੇ ਨਾਲ ਨੈਕਸਟ ਕਾਲਰ ਜਿਹੜੇ ਜੁੜੇ ਨੇ ਉਹ ਨੇ 304,
2: ਬੜੇ ਸੋਹਣੇ ਸਹਿਰੇ ਆ ਰਹੇ, 201-304।
0: ਹਾਂ ਸਹੀ ਹੈ, ਸੱਟਾ ਖੇਲ ਲਓ ਅੱਜ।
2: ਚਲੋ ਮੈਂ ਤੁਹਾਨੂੰ ਸੱਟ ਮਾਰਦੀ, ਤੁਸੀਂ ਫਿਰ ਮਾਰੋ ਕਿਸੇ ਹੋਰ ਨੂੰ। ਸਤਿ ਸ਼੍ਰੀ ਅਕਾਲ ਜੀ।
3: सब
0: बेस्ट चल रहा है, ज्यादा बेस्ट हो जाएगा जो तुम सानू ये दसो कि इस हफ्ते सब तो बेस्ट की गया। तो रूल यह है कि सिर्फ ये दसना है कि बेस्ट की गया, ये नहीं कहना कि यार सब वधिया, सब गुड है, लाइफ इज ग्रेट, नो,
2: लाइफ झंड है तो फिर भी घमंड है।
0: चीज केड़ी हुई आउट ऑफ ऑल द कैंड चीजा,
3: टू द पॉइंट ही गल करने है। लास्ट सैटरडे साडा क्रिकेट दा फर्स्ट मैच सी, ओ सी जीत लिया,
0: ओए बधाइयां, क्या बात,
2: बल्ले बल्ले सवा सवा,
3: तिन्ना ने जीत लिया मैच।
0: चाइना मैन लेफ्टी ही पा पांदे की राइट ही पा लेंदे है,
3: मतलब
0: एक चाइना मैन बॉल भी है ना कुलदीप यादव पांदा, देखी तुसी ओदी ग्रिप मिडल फिंगर थोड़ी ट्विस्ट कर ली ना गुगली वास्ते,
3: जी जी
0: है ना, ते ओ जैसे आप बार नु घुमाओ दई दा ਉਹ ਅੰਦਰ ਨੂੰ ਘੁਮਾਓ ਦਿੰਦਾ ਬਾਲ ਨੂੰ ਤੇ ਉਹ ਮਤਲਬ ਓਬਵੀਅਸਲੀ ਇਟ ਇਜ਼ ਸਪੋਜ਼ਡ ਟੂ ਗੋ ਆਊਟ ਪਰ ਉਹ ਡ੍ਰਿਫਟ ਕਰਕੇ ਅੰਦਰ ਆਉਂਦੀ ਆ ਇਹ ਟਰਾਈ ਕਰਿਓ ਤੇ ਫਿਰ ਮਤਲਬ ਸ਼ੈਫੀਲਡ ਖੇਲੋਗੇ ਮੈਂ ਗਰੰਟੀ ਦਿੰਦਾ
2: ਸ਼ੈਫੀਲਡ ਓਏ ਹੋਏ ਹੋਏ
0: ਸਹੀ ਕਿ ਨਹੀਂ
3: ਚਲੋ ਮੈਂ ਜ਼ਰੂਰ ਚੈੱਕ ਕਰਾਂਗਾ
2: ਮੈਂ ਤਾਂ ਸਤਿੰਦਰ ਸਤਾਰ ਦੇ ਗਾਣੇ ਚ ਸੁਣਿਆ ਸੀ ਅੱਖ ਚੀਨੀ ਆ ਤੁਸੀਂ ਆ ਤੁਸੀਂ ਬਿਗੇਂਦ ਪਹਿਲੀ ਵਾਰੀ ਚੀਨੀ ਸੁਣਾਤੀ
0: ਵੈਸੇ ਮੈਨੂੰ ਪਤਾ ਨਹੀਂ ਇਹਨਾਂ ਨੇ ਚਾਈਨਾ ਮੈਂ ਨਾਮ ਕਿਉਂ ਰੱਖਿਆ ਪਿਆ ਕ੍ਰਿਕਟ ਵੈਸੇ ਇਨ ਅ ਵੇ ਨਾ ਇਦਾਂ ਇਸ ਗੱਲੋਂ ਬੜਾ ਰੇਸਿਸਟ ਦੀ ਟਰਮੀਨੋਲੋਜੀ ਨਹੀਂ ਆ ਚਾਈਨਾ ਮੈਨ ਚਾਈਨਾ ਵਾਲੇ ਵਿਚਾਰੇ ਖੇਡਦੇ ਨਹੀਂ ਆ ਉਹਨਾਂ ਦੇ ਨਾਂ ਤੇ ਬੋਲਣਾ
2: ਪੈਂਦਾ ਖੇਡ ਕੇ ਰਹੇ ਕਹਿੰਦੇ ਹੱਥੋਂ ਅਸੀਂ ਖੇਡਦੇ ਨਹੀਂ
0: ਮੈਨੂੰ ਤਾਂ ਗਰੰਟੀ
2: ਯਕੀਨ ਹੈ ਜੀ ਫਤਿਹ ਨੇ ਸਾਰੇ ਅਡਲਟਾਂ ਨੂੰ ਫੇਲ ਕਰ ਦੇਣਾ
3: ਯੂਨੀਵਰਸਿਟੀ ਲੈਵਲ ਦੇ ਅੰਦਰ ਨਾ ਮੁਸ਼ਾਇਰੇ ਦੇ ਕੰਪੀਟੀਸ਼ਨ ਹੁੰਦੇ ਸਨ ਉੱਥੇ ਅਸੀਂ ਕੰਪੀਟ ਕਰ ਰਹੇ ਸਾਂ ਮੈਂ ਤੇ ਮੇਰਾ ਪਾਰਟਨਰ ਸੀ ਤੇ ਅਗਰ ਕੋਈ ਉਰਦੂ ਸਮਝਣ ਵਾਲੇ ਸਮਝਦੇ ਹੋਣਗੇ ਕਿ ਵਾਓ ਤੂੰ ਸ਼ੇਰ ਜਿਹੜੇ ਨੇ ਬਹੁਤ ਘੱਟ ਨੇ ਔਰ ਬਾਜ਼ ਔਕਾਤ ਤੁਹਾਨੂੰ ਮਾਇੰਡ ਚ ਨਹੀਂ ਆਉਂਦਾ ਮੁਸ਼ਾਇਰੇ ਦੇ ਦੌਰਾਨ ਉਹਦਾ ਰੂਲ ਇਹ ਹੁੰਦਾ ਹੈ ਕਿ 30 ਸੈਕਿੰਡ ਦੇ ਅੰਦਰ ਅੰਦਰ ਤੁਸੀਂ ਜਿਹੜੇ ਵਰਡ ਤੂੰ ਖਤਮ ਹੋਇਆ ਅਗਲੇ ਦਾ ਸ਼ੇਅਰ ਉੱਥੋਂ ਤੁਸੀਂ ਸ਼ੁਰੂ ਕਰਨਾ ਹੁੰਦਾ ਤੇ ਉਹ ਵਾਓ ਤੂੰ ਸ਼ੇਅਰ ਆ ਗਿਆ ਤੇ ਵਾਓ ਤੂੰ ਪਹਿਲੇ ਵੀ ਦੋ ਤਿੰਨ ਕਰ ਚੁੱਕੇ ਸਾਂ ਤੇ ਸਾਡੇ ਕੋਲ ਕੋਈ ਏਡਾ ਜ਼ਿਆਦਾ ਸਟਾਕ ਨਹੀਂ ਸੀ ਆ ਵਾਓ ਤੇ ਜਦ ਕੋਈ 22-24 ਸੈਕਿੰਡ ਹੋ ਗਏ ਤੇ ਫਿਰ ਮੈਂ ਆਪੇ ਸ਼ੇਅਰ ਲਿਖ ਦਿੱਤਾ ਤੇ ਉਹ ਸ਼ੇਅਰ ਇਹ ਸੀ ਕਿ ਵੋ ਮੁਝਸੇ ਯੂੰ ਮਿਲਾ ਕਿ ਸਦੀਓਂ ਲਿਪਟਾ ਹੀ ਰਹਾ ਮੁਝਸੇ ਯੂੰ ਮਿਲਾ ਕਿ ਸਦੀਓਂ ਲਿਪਟਾ ਹੀ ਰਹਾ ਵੋ ਸ਼ਖਸ ਜੋ ਮੇਰੇ ਖਿਆਲੋਂ ਸੇ ਵੀ ਕੋਸੋਂ ਦੂਰ ਥਾ ਪ੍ਰਦੀਪ ਕਾਫੀ ਕਾ ਖਿਆਲ ਰੱਖੇ ਬਗੈਰ ਜਬ ਮੈਂ ਯੇ ਪੜਾ ਤੋ ਅੱਛਾ ਮੈਂ ਉਰਦੂ ਕਿਉਂ ਬੋਲਣ ਲੱਗ ਪਿਆ
0: ਨਹੀਂ ਨਹੀਂ ਨਹੀਂ ਪਲੀਜ਼ ਕੰਟੀਨਿਊ ਅੱਛਾ ਲੱਗ ਰਿਹਾ
2: ਇਰਸ਼ਾਦ ਇਰਸ਼ਾਦ ਬੜੀ ਮਿੱਠੀ ਭਾਸ਼ਾ ਹੈ
3: ਹਾਂ ਜੀ ਉਰਦੂ ਤੋ ਬਹੁਤ ਕਮਾਲ ਕੀ ਭਾਸ਼ਾ ਹੈ ਜੀ ਕੋਈ ਸ਼ੱਕ ਨਹੀਂ ਚਲੇ ਜੀ ਇੱਕ ਹੋਰ ਕਵਿਤਾ ਆਪਕੀ ਨਜ਼ਰ
0: ਜੀ
3: ਕਿ ਮੁਹੱਬਤ ਜੀਤ ਹੋਤੀ ਹੈ ਮਗਰ ਯੇ ਹਾਰ ਜਾਤੀ ਹੈ ਮੁਹੱਬਤ ਜੀਤ ਹੋਤੀ ਹੈ ਮਗਰ ਯੇ ਹਾਰ ਜਾਤੀ ਹੈ ਕਭੀ ਦਿਲ ਸੋਜ਼ ਲਮਹੋਂ ਸੇ ਕਭੀ ਬੇਕਾਰ ਰਸਮੋਂ ਸੇ ਕਭੀ ਤਕਦੀਰ ਵਾਲੋਂ ਸੇ ਕਭੀ ਮਜਬੂਰ ਕਸਮੋਂ ਸੇ ਮਗਰ ਯੇ ਹਾਰ ਜਾਤੀ ਹੈ ਕਭੀ ਯੇ ਫੂਲ ਜੈਸੀ ਹੈ ਕਭੀ ਯੇ ਧੂਲ ਜੈਸੀ ਹੈ ਕਭੀ ਯੇ ਚਾਂਦ ਜੈਸੀ ਹੈ ਕਭੀ ਯੇ ਧੂਪ ਜੈਸੀ ਹੈ ਕਭੀ ਯੇ ਮਸਰੂਰ ਕਰਤੀ ਹੈ ਕਭੀ ਯੇ ਰੋਗ ਦੇਤੀ ਹੈ ਕਿਸੀ ਕਾ ਚੈਨ ਬਨਤੀ ਹੈ ਕਿਸੀ ਕੋ ਰੋਲ ਦੇਤੀ ਹੈ ਕਭੀ ਲੇ ਪਾਰ ਜਾਤੀ ਹੈ ਕਭੀ ਯੇ ਮਾਰ ਜਾਤੀ ਹੈ ਮੁਹੱਬਤ ਜੀਤ ਹੋਤੀ ਹੈ ਮਗਰ ਯੇ ਹਾਰ ਜਾਤੀ ਹੈ ਮਗਰ ਯੇ
0: ਬਹੁਤ ਬਿਊਟੀਫੁਲ ਜੀ ਬਿਊਟੀਫੁਲ ਥੈਂਕ ਯੂ ਸਾਡੇ ਨਾਲ ਸਾਂਝਾ ਕਰਨ ਕਮਰ ਸਾਹਿਬ ਤੁਹਾਡੀ ਡਿਲੀਵਰੀ ਲਾਈਕ ਆਲਵੇਜ਼ ਅਮੇਜ਼ਿੰਗ
3: ਥੋੜਾ ਜਿਹਾ ਟਾਈਮ ਹੈ ਤੇ ਇੱਕ ਛੋਟੀ ਜੀ ਪ੍ਰਵੀਨ ਸ਼ਾਕਰ ਦਾ ਨਾਮ ਸੁਣਿਆ ਹੋਏਗਾ ਜੀ ਪਾਕਿਸਤਾਨੀ ਸ਼ਾਇਰ ਨੇ ਬਹੁਤ ਕਮਾਲ ਉਹਨਾਂ ਦੀ ਇਹ ਕੀਤਾ ਕਿ ਇਹ ਕਬ ਕਹਿਤੀ ਹੂੰ ਤੁਮ ਮੇਰੇ ਗਲੇ ਕਾ ਹਾਰ ਹੋ ਜਾਓ
0: ਹਾਏ ਹਾਏ
3: ਇਹ ਕਬ ਕਹਿਤੀ ਹੂੰ ਤੁਮ ਮੇਰੇ ਗਲੇ ਕਾ ਹਾਰ ਹੋ ਜਾਓ ਵਹੀਂ ਸੇ ਲੌਟ ਜਾਣਾ ਤੁਮ ਜਹਾਂ ਬੇਜ਼ਾਰ ਹੋ ਜਾਓ
0: ਵਾਹ ਵਾਹ
3: ਵਾਹ ਕਾਤੋਂ ਮੇਂ ਵਕਫਾ ਇਸ ਲਈ ਹੋਣਾ ਜ਼ਰੂਰੀ ਹੈ ਕਿ ਤੁਮ ਇੱਕ ਦਿਨ ਜੁਦਾਈ ਕੇ ਲਈ ਤਿਆਰ ਹੋ ਜਾਓ ਬਹੁਤ ਜਲਦ ਸਮਝ ਮੇਂ ਆਨੇ ਲਗਤੇ ਹੋ ਜ਼ਮਾਨੇ ਕੋ ਬਹੁਤ ਜਲਦ ਸਮਝ ਮੇਂ ਆਨੇ ਲਗਤੇ ਹੋ ਜ਼ਮਾਨੇ ਕੋ ਬਹੁਤ ਆਸਾਨ ਹੋ ਥੋੜੇ ਬਹੁਤ ਦੁਸ਼ਵਾਰ ਹੋ
0: ਜਾਓ
3: ਬਲਾ ਕੀ ਧੂਪ ਸੇ ਆਈ ਹੂੰ ਮੇਰਾ ਹਾਲ ਤੋ ਦੇਖੋ ਬਸ ਅਬ ਐਸਾ ਕਰੋ ਤੁਮ ਸਾਇਆ ਦੀਵਾਰ ਹੋ ਜਾਓ ਅਭੀ ਅਭੀ ਪੜ੍ਹਨੇ ਕੇ ਦਿਨ ਹੈ ਲਿਖ ਵੀ ਲੈਣਾ ਹਾਲ ਦਿਲ ਆਪਣਾ ਮਗਰ ਲਿਖਣਾ ਤਭੀ ਜਬ ਲਾਇਕੇ ਇਜ਼ਹਾਰ ਹੋ ਜਾਓ
2: ਵਾਹ ਵਾਹ ਲਾਇਕੇ ਇਜ਼ਹਾਰ ਹੋ ਜਾਓ ਵਾਹ
3: ਆਪਕੀ ਸਮਾਤੋਂ ਕਾ ਬੇਹੱਦ ਸ਼ੁਕਰੀਆ
0: ਬਹੁਤ ਖੂਬ ਬਹੁਤ ਖੂਬ ਜੀ ਬਲੈਸ ਯੂ ਬਾਈ ਜੀ ਇੰਨਾ ਪਿਆਰਾ ਤੁਸੀਂ ਸੁਣਾਇਆ ਜਿੰਨੀ ਵਧੀਆ ਤੁਹਾਡੀ ਆਹ ਸ਼ਾਇਰੀ ਦੀ ਡਿਲੀਵਰੀ ਆਮ ਪ੍ਰੀਟੀ ਮਚ ਸ਼ੋਰ ਤੁਹਾਡੀ ਲੈਗੀ ਦੀ ਡਿਲੀਵਰੀ ਵੀ ਉਨੀ ਹੀ ਵਧੀਆ ਹੋਵੇ ਤੇ ਆ ਸੀਜ਼ਨ ਤੁਸੀਂ ਪੱਕਾ ਜਿੱਤੋ
3: ਮਿਲਿਆ ਤੇ ਜ਼ਰੂਰ ਕਰਾਂਗੇ ਆਪਾਂ ਇਕੱਠੇ
0: ਜ਼ਰੂਰ
2: ਯੈਸ
0: Thank you
2: very
0: much,
2: Kamar Sahib. Have a good day.
3: Thank you. You too, guys. Bye.
2: Bye-bye.
0: Bye-bye. क्या बात है, बहुत सुंदर है, क्या yes. बात है। उर्दू ज़बान वाकई ना क्या लियाकत है ना,
2: लियाकत जड़ी है ना, वो तो कहते हैं कि लखनऊ वाले की लियाकत, उन्हें दी ज़बान दी जड़ी लियाकत है ना, पहले आप
0: हाँ
2: हाल चाल भी पूछेंगे, हमने सुना है आपके दुश्मनों की तबीयत नासाज है, की गल थोड़ी तबीयत खराब है, नहीं तेरी नहीं है, तू तो मैनू इन्ना अजीज है कि तेरे तेरे बारे तो मैं सोच ही नहीं सकता, मैंने सुना तेरे दुश्मनों की तबीयत खराब है,
0: ये अपा अगे तो इस तरह ही करया करना ਕਿੰਨਾ ਵਧੀਆ ਲੱਗੇ ਸੋਚੋ ਨਾ ਰਣਜੋਤ ਭਾਈ ਸਾਹਿਬ ਨੇ ਬੈਠੇ ਭਾਈ ਕਿਵੇਂ ਹੋ ਠੀਕ ਠਾਕ ਯਾਰ ਮਾੜਾ ਇਸ ਤਰ੍ਹਾਂ ਸਾ ਮੈਂ ਸੁਣਿਆ ਆਪਕੇ ਦੁਸ਼ਮਨੋਂ ਕੀ ਤਬੀਅਤ ਨਾ ਸਾ ਉਹ ਬਾਹਰ ਜਾ ਯਾਰ ਤੂੰ
2: ਨਹੀਂ
0: ਜੇ ਕਿਤੇ ਬਨੀ ਨੂੰ ਕਹਿ ਤਾ ਬਨੀ ਨੇ ਕਹਿਣਾ ਵੀਰ ਜੀ ਠੀਕ ਨੀ ਲੱਗ ਰਿਹਾ ਬਟ ਬਿਊਟੀਫੁਲ ਥੈਂਕ ਯੂ ਭਾਈ ਜੀ ਥੈਂਕ ਯੂ ਸੋ ਮਚ ਤੇ ਹੋਰ ਹੋਰ ਹੋਰ ਜੀ ਮੈਸੇਜ ਵੀ ਆਏ ਹੋਏ ਉਹ ਵੀ ਨਾਲ ਨਾਲ ਪੜ੍ਹਦੇ ਆ ਮੇਰੇ ਭੈਣ ਜੀ ਭੇਜਦੇ ਨੇ ਮੈਸੇਜ ਤੇ ਲਿਖਿਆ ਪਿਆ ਮਾਈ ਸਟੋਰੀ ਨਾਮ ਹੈ ਜੀ ਉਹਦਾ ਮੈਸੇਜ ਦਾ ਤੇ ਨੀਚੇ ਲਿਖਿਆ ਉਹਦੇ ਕਿ ਪਤਾ ਨਹੀਂ ਕਿਉਂ ਅਬ ਹਰ ਛੋਟੀ ਬਾਤ ਪਰ ਆਂਖੇ ਭਰ ਭਰ ਆਤੀ ਹੈ ਮੈਂ ਰੋਣਾ ਨਹੀਂ ਚਾਹਤੀ ਮੈਂ ਖੁਦ ਕੋ ਸਮਝਾਤੀ ਵੀ ਹੂੰ ਪਰ ਸ਼ਾਇਦ ਦਿਲ ਮੇ ਇਤਨਾ ਕੁਛ ਦਬਾ ਹੁਆ ਹੈ ਕਿ ਆਂਸੂ ਮੇਰੀ ਬਾਤ ਮਾਨਤੇ ਹੀ ਨਹੀਂ ਲੋਕ ਸਮਝਤੇ ਹੈ ਕਿ ਮੈਂ ਜ਼ਿਆਦਾ ਸੋਚਤੀ ਹੂੰ ਪਰ ਕੋਈ ਇਹ ਨਹੀਂ ਜਾਣਤਾ ਕਿ ਕੁਛ ਦਰਦ ਐਸੇ ਹੋਤੇ ਹੈ ਜੋ ਬਿਨਾ ਆਵਾਜ਼ ਕੇ ਭੀ ਰੁਲਾ ਦਿਆ ਕਰਤੇ ਹੈ ਮੈਂ ਮਜਬੂਰ ਬਨਨੇ ਕੀ ਕੋਸ਼ਿਸ਼ ਕਰਤੀ ਹੂੰ ਪਰ ਹਰ ਬਾਰ ਮੈਂ ਮਜ਼ਬੂਤ ਬਨਨੇ ਕੀ ਕੋਸ਼ਿਸ਼ ਕਰਤੀ ਹੂੰ ਪਰ ਹਰ ਬਾਰ ਬਿਖਰ ਜਾਤੀ ਹੂੰ ਬਹੁਤ ਸੋਹਣਾ ਸਾਂਝਾ ਕੀਤਾ ਜੀ ਥੈਂਕ ਯੂ ਸੋ ਮਚ ਵੈਰੀ ਨਾਈਸ
2: ਥੈਂਕ ਯੂ ਵੈਰੀ ਮਚ
0: ਕਿਆ ਬਾਤ ਹੈ ਕਿਆ ਬਾਤ ਹੈ ਵੈਰੀ ਨਾਈਸ
2: ਦੇਖੋ ਆ ਕੇ ਆਪ ਵੀ ਕਦੇ ਕਦੇ ਸੁਣਾਇਆ ਕਰੋ ਨਾ ਫਿਰ ਜ਼ਿਆਦਾ ਵਧੀਆ ਜਦੋਂ ਤੁਸੀਂ ਆਪ ਆਪਣੇ
0: ਹਾਂ
2: ਜੋ ਮੁਖਾਰ ਬਿੰਦ ਤੋਂ ਆ ਕੇ
0: ਹਾਂ ਜੀ ਬਿਲਕੁਲ ਐਬਸੋਲੂਟਲੀ ਰਾਈਟ ਗਾਇਸ ਯੇ
2: ਇਟਸ ਗੈਟ ਕਨਫਿਊਜ਼ਡ ਵਾਟ ਇਜ਼ ਮੁਖਾਰ ਬਿੰਦ
0: ਜੇ ਤੁਹਾਡੇ ਕੋਲ ਸਬਸਕ੍ਰਿਪਸ਼ਨ ਹੈ ਮੁਖਾਰ ਬਿੰਦ ਦੀ ਤੁਸੀਂ ਯੂਜ਼ ਕਰ ਸਕਦੇ ਹੋ ਜਦਾਂ ਲਾਈਕ ਮੈਂ ਤੇ ਸਟੈਨ ਦੀ ਹੀ ਲਿੱਤੀ ਨਵੀਂ ਨਵੀਂ ਸਬਸਕ੍ਰਿਪਸ਼ਨ ਸੋ ਆਈ ਐਮ ਆਊਟ ਆਫ ਬਜਟ ਰਾਈਟ ਨਾਓ ਗਾਇਸ
2: ਆਲਰਾਈਟ ਸੋ ਦੇ ਸੈਡ ਮਤ ਮੁਸਕਰਾਓ ਇਤਨਾ ਕਿ ਫੂਲੋਂ ਕੀ ਫੂਲੋਂ ਕੋ ਖਬਰ ਲੱਗ ਜਾਏ
0: ਵਾਹ
2: ਮਤ ਮੁਸਕਰਾਓ ਇਤਨਾ ਕਿ ਫੂਲੋਂ ਕੋ ਖਬਰ ਲੱਗ ਜਾਏ ਹਮ ਕਰੇ ਤਾਰੀਫ ਆਪਕੀ ਹਮ ਕਰੇ ਤਾਰੀਫ ਆਪਕੀ ਔਰ ਆਪਕੋ ਨਜ਼ਰ ਲੱਗ ਜਾਏ
0: ਓਏ ਹੋਏ ਹੋਏ ਹੋਏ ਵਾਹ
2: ਖੁਦਾ ਕਰੇ ਬਹੁਤ ਲੰਬੀ ਹੋ ਜ਼ਿੰਦਗੀ ਆਪਕੀ ਖੁਦਾ ਕਰੇ ਬਹੁਤ ਲੰਬੀ ਹੋ ਆਪਕੀ ਜ਼ਿੰਦਗੀ ਔਰ ਉਸ ਪਰ ਵੀ ਆਪਕੋ ਹਮਾਰੀ ਉਮਰ ਲੱਗ ਜਾਏ
0: ਆਏ ਬਹੁਤ ਸੋਹਣਾ ਕਿਆ ਬਾਤ ਹੈ
2: ਥੈਂਕ ਯੂ ਹਮਾਰਾ ਨਹੀਂ ਤਾਂ ਹਮਨੇ ਪੜਾ ਹੈ ਸਿਰਫ
0: ਨਹੀਂ ਨਹੀਂ ਉਹ ਵੀ ਤਾਂ ਵੀ ਦੇਖੋ ਆਣਾ ਵੀ ਜ਼ਰੂਰੀ ਹੈ ਹਨਾ ਤੁਹਾਡਾ ਕੀ ਭਰੋਸਾ ਤੁਸੀਂ ਕੁਝ ਵੀ ਬੋਲ ਸਕਦੇ ਸੀ ਤੁਸੀਂ ਅੱਛਾ ਤੇ ਦੱਸਿਆ
2: ਨਹੀਂ ਮੈਂ ਤਾਂ ਹਲੇ ਇਹ ਛੱਡਿਆ ਹੀ ਨਹੀਂ ਹੈ ਕਿ ਅੱਜ ਕੱਲ ਤੇਰੇ ਮੇਰੇ ਪਿਆਰ ਕੇ ਚਰਚੇ ਦਾ ਯੂ ਨੋ ਕਾਮੇਡੀ ਵਰਜ਼ਨ ਕਿਹੜਾ ਕਿਹੜਾ ਕਿਸੇ ਨੇ ਤਿਆਰ ਕੀਤਾ
0: ਹਾਂ ਬਈ ਦੱਸੋ ਬਈ ਕਿੰਨੇ ਕਿੰਨੇ ਤਿਆਰ ਕੀਤਾ ਤੇ ਉਹ ਮੁਮਤਾਜ਼ ਤੋਂ ਗੱਲ ਸ਼ੁਰੂ ਹੋਈ ਸੀ ਮੁਮਤਾਜ਼ ਤੇ ਆ ਕੇ ਮੁਕਰੀ ਕਿ ਸਿਮਰਨ ਬਾਈ ਜੀ ਕਹਿੰਦੇ ਨੇ ਕਿ ਜੈ ਜੈ ਸ਼ਿਵ ਸ਼ੰਕਰ ਵੀ ਮੁਮਤਾਜ਼ ਦਾ ਤੇ ਕਹਿੰਦੇ ਮਾਈ ਫਸਟ ਇੰਟਰੋਡਕਸ਼ਨ ਟੂ ਐਲਕੋਹਲਿਕ ਬੇਵਰੇਜਸ ਕਿਆ ਬਾਤ ਹੈ ਇਹ ਤਾਂ ਮਤਲਬ ਬਿਊਟੀਫੁਲ ਮਤਲਬ ਦੇਖੋ ਕਿਸੇ ਐਕਟਰ ਨੂੰ ਯਾਦ ਰੱਖਣਾ ਕਿੰਨੇ ਕਿੰਨੇ ਤਰੀਕੇ ਆ ਪਰ ਸਿਮਰਨ ਬਾਈ ਜੀ ਤੁਸੀਂ ਵਾਕਈ ਯੂਨੀਕ ਹੋ ਯਾਰ ਟੂ ਗੁੱਡ
2: But that ghana was, you know, whenever we used to come on radio, na, huh. Jai Jai Shiv.

0: ਹਿੰਮਤ
1: ਵਾਲਾ ਦੇ ਅੰਦਰ ਵੀ ਕੁਛ
0: ਰੰਗ ਬਿਰੰਗਾ ਹੁੰਦਾ ਹੈ
1: ਜਤਿੰਦਰ ਪਾਲ ਜੀ ਦੋਨੀਆ ਜੀ ਤੁਹਾਡੀ ਬਹੁਤ ਵਧੀਆ ਤਸਵੀਰ ਬਣਾ ਕੇ ਭੇਜਦੇ ਨੇ ਲਿਖਿਆ ਪਿਆ ਨਿੰਜਾ ਜੀ ਇਨ ਵੀ 8 ਤੇ ਵੀ 8 ਕਾਰ ਤਾਂ ਮਤਲਬ ਉਹ ਜਿਹੜੀ ਹੌਟ ਵੀਲਸ ਵਾਲੀ ਹੁੰਦੀ ਨਾ ਉਹਦੀ ਕਾਰ ਦੇ ਅੰਦਰ ਤੁਹਾਨੂੰ ਬਿਠਾਇਆ ਹੈ
0: ਓ ਵਾਓ
1: ਵੈਰੀ ਨਾਈਸ
0: ਥੈਂਕ ਯੂ ਵੈਰੀ ਮੱਚ
1: ਕੀ ਬਾਤ ਹੈ ਤੇ ਜੀ ਜਸਵਾਲ ਭਾਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਅੱਜ ਉਹਨਾਂ ਦੇ ਬੇਟੇ ਇਵਾਨ ਦਾ 9th ਬਰਥਡੇ ਹੈ ਬਈ ਬਹੁਤ ਬਹੁਤ ਮੁਬਾਰਕਾਂ ਜੀ
0: ਬਹੁਤ ਬਹੁਤ ਮੁਬਾਰਕਾਂ
1: ਕਹਿੰਦੇ ਨੇ ਕਿ ਉਸਨੂੰ ਵਿਸ਼ ਕਰੋ ਤੇ ਰੱਬ ਉਸਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ ਧੰਨਵਾਦ ਜੀ ਜੀ ਜ਼ਰੂਰ ਜੀ ਜ਼ਰੂਰ ਹੈਪੀ

0: आगे आगे आगे आगे यार आगे रुको आगे ब्रेक भी जरूरी है कच दे गलास चुटदे होए तो पता लगा ही लिया होना कि डॉक्टर ज़ूस दा है। डॉक्टर ज़ूस ने जिन्ने गिलास तोड़े ने गाइस मेनू पता नहीं है ते ए एक फीमेल परस्पेक्टिव तो है तो उपरो कमर साहब परवीन शाकिर जी दे दो शेर सांझे करके ते मैं क्या यार असी भी क्यों पिछे रहिए
1: मेरी बहुत ताए दी ती चली ते मैं क्यों रहा कली
0: एब्सोल्युटली राइट है जो भी मतलब है तुसी सानू प्लीज मैसेज करके ना दसो अपने मन च रख लो। परवीन शाकिर मतलब बहुत छोटी उम्र च दुनिया छड़ के चले गए एंड जो जो राइटिंग सी ना उन्होंने एक तो शायरा बहुत घट थानू वेखन नू मिलदी है ना जो इन्नी ज्यादा मकबूल हुई हैं एंड मैं थानू कुछ पांच सात शेर ने जेडे मैनू बहुत पसंद है मैं वखरे कर करके रखे हुए मैं थानू सुनाना
1: जी।
0: पहला शेर है जी कि मैं सच कहूंगी मगर फिर भी हार जाऊंगी मैं सच कहूंगी फिर भी हार जाऊंगी वो झूठ बोलेगा और लाजवाब कर देगा। मतलब इदा दा तुसी फीमेल परस्पेक्टिव तो ना मात्र है दरी है ना चीजां सुनन नु मिलन ते उस तो अगे यू देखना उसको कि कोई और ना देखे यू देखना उसको कि कोई और ना देखे इनाम तो अच्छा था मगर शर्त कड़ी थी। और एंड सब तो ज्यादा जो ना सब तो मशहूर है कि वो तो खुशबू है हवाओं में बिखर जाएगा वो तो खुशबू है हवाओं में बिखर जाएगा मसला तो फूल का है फूल किधर जाएगा। क्या बात है क्या बात है। थैंक यू कमर साहब तुसी सानू आज याद कराता इन्ना वधिया वधिया शायर ते जी एदा ही हुण आपां अपना अज दा शो अगे वधाने आ
1: जी
0: ते वधांदे वधांदे आपां कॉलर लैने आ फिर
1: यस प्लीज
0: ते साडे नाल जिहड़े कॉलर ने अगे मैनू बस आही टेंशन आ कि मैनू अज फिर तो डांट ना पवे क्योंकि वेट कर रहे ने काफी टाइम तो। आंटी जी तुसी ऑन एयर हो।
1: हेलो सस्त्रीकाल जी।
2: सस्त्रीकाल की हाल है।
0: बहुत
1: बहुत बहुत बढ़िया जी। बेबो जी की हाल चाल।
2: बढ़िया बढ़िया तो साकड़ी है किमिया।
1: बहुत बढ़िया जी। हुन तुसी आ गए हो हुन दा बस लहरा बहरा हो जानी है ने
0: तो जस करा जोड़नी जी
2: आप ला लेनी लहरा वहरा।
1: यस
2: लहरा वहरा ला लेनी।
0: टू गुड
1: यस। होर सुनाओ जी सेता किदा ने।
2: सेता ठीक है। आज चाह पानी पी गए बैठ के
1: अज की सुनाओगे सानू जी।
2: अज मैं सुना दू कुछ पहला मैं भी चंगी चंगी माड़ी दस दे कुछ की होया।
1: ओह यस प्लीज प्लीज प्लीज
0: सब तो बेस्ट की होया इस हफ्ते।
2: मैनू पूछा ही कुछ नहीं गा देख लो।
0: देखो हैं
1: भाई देखो थाडी हर गल चंगी चंगी होनी है ना। इस करके असी क्या थोड़े पासे उधर नु पा लिए।
2: मैं गई भाई मैं गई दुकान ते हैं उतो लियाई पॉट पॉट दे विच पाउनी सी मिट्टी मैं लाउने सी प्लांट ते मैं सोचा भी जे बैग जे लेके आवांगे ते ओ फिर पाउनी पैनी है ते ओ च मिट्टी मिक्स करनी पैनी है ते आपा बजे सीधे जाके पंजाब गार्डन वालिया दे
1: एड्रेस मेनू भी भेजो
2: मैं पैसे वो कहंदा नहीं आंटी पैसे नहीं मैं क्या केड़ी गल है मैं मेरे न्याणे नु कहा मैं जवाको जो थोड़े को मुंडे आन मैं भाई उन्ना दा भी तुसी ओवे करियो उन्होंने मेनु इन्ना मान तान बाल्टियां कढ के कुछ कर लांगे। वो बड़ा सी बहुत ने बेचारा ਸਾਰਿਆਂ ਨੇ ਰੱਖ ਕੇ ਭਰ ਕੇ ਕਾਰ ਚ ਤੋਰਤਾ ਮੈਨੂੰ।
1: ਸੋ ਸਾਰਾ ਚੰਗਾ ਇਹ ਤੋਂ ਪਤਾ ਲੱਗਦਾ ਕਿ ਦੁਨੀਆਂ ਚ ਕਿੰਨੇ ਇਹ ਦੁਨੀਆਂ ਚੱਲਦੀ ਚੰਗੇ ਲੋਕਾਂ ਦੇ ਸਿਰ ਤੇ ਆ।
2: ਪਹਿਲੀ ਵਾਰ ਆਈ ਮੈਂ ਚੱਲ ਜਿੰਨੇ ਲਊਗਾ ਮੈਨੂੰ ਕਿਹੜਾ ਹੁਣ ਪਤਾ ਸੀਗਾ ਕਿੰਨੇ ਲਊਗਾ ਮੈਂ ਕੁਛ ਲੈ ਲੂ ਚੱਲ। ਤੇ ਉਹਨੇ ਬੇਚਾਰੇ ਨੇ ਨਾ ਚੈੱਕ ਚੁੱਕ ਕਰਕੇ ਤੇ ਕੋਈ ਵਿੱਚ ਰੋੜੀ ਜੀ ਫਸੀ ਹੋਈ ਸੀ ਤੇ ਕਹਿੰਦਾ ਜੀ ਕਹਿੰਦਾ ਮੈਂ ਉਹ ਸਾਇਨ ਆਉਂਦਾ ਸੀ ਹਵਾ ਠੀਕ ਸੀਗੀ ਕਾਰ ਦੇ ਮੂਹਰੇ ਸਾਇਨ ਆਉਂਦਾ ਸੀਗਾ ਤੁਹਾਡੇ ਵਿੱਚ ਕੋਈ ਕਿੱਲ ਫਸਿਆ ਹੋਵੇਗਾ ਤੇ ਮੈਂ ਕਿਤੇ ਆਏ ਨਾ ਹੋਵੇ ਤੇ ਉਹਨੇ ਵੀ ਭਾਈ ਮੈਨੂੰ ਆਈ ਮੋੜ।
1: ਇਹ ਦੇਖੋ ਜੀ ਇਹ ਕਰਮ ਹੁੰਦੇ ਨੇ ਜਿੰਨੇ ਜਿੰਨੇ ਜਿੰਨੇ ਅਸੀਂ ਕੀਤੇ ਹੁੰਦੇ ਨੇ ਨਾ ਉਹਨੇ ਚੰਗੇ ਅੱਗੇ ਆਉਂਦੇ ਨੇ।
0: ਤੁਹਾਡੀ ਤੁਹਾਡੀ ਪਰਸਨੈਲਿਟੀ ਐਸਾ ਦੀ ਕਹਿੰਦੇ ਪੈਸੇ ਨਹੀਂ ਲਾਣੇ
2: ਹੈ ਆਂਟੀ ਕੁਛ ਨਹੀਂ ਹੋਇਆ ਤੁਹਾਡੀ ਕਾਰ ਨੂੰ ਤੇ ਉਹ ਮੁੜ ਕੇ ਸਾਇਨ ਜੋ ਕਿਤੇ ਬੱਜਰੀ ਬੁਜਰੀ ਸੀ ਮੈਂ ਮਗਰੋਂ ਆਖਿਆ ਮੈਂ ਕਿਹਾ ਮੈਂ ਵਿਚਾਰੇ ਦੇ ਐਵੇਂ 10 ਮਿੰਟ ਖਰਾਬ ਕਰਾਏ ਤੇ ਮੈਂ ਕਿਹਾ ਉਹਨੇ ਵਿਚਾਰੇ ਨੇ ਉਹ ਕੱਢ ਕੇ ਉਹਨੇ ਉਹ ਪ੍ਰੈਸ਼ਰ ਜਾ ਮਾਰਤਾ ਤੇ ਉਹਦੇ ਨਾਲ ਵਿੱਚੋਂ ਨਿਕਲ ਗਈ।
1: ਦੈਟਸ ਗੁੱਡ ਸੀ ਅਗੇਨ ਤੋਂ
0: ਇਹ ਗੁਣ ਮੈਨੂੰ ਵੀ ਸਿਖਾਓ ਮੈਂ ਪੈਟਰੋਲ ਪੰਪ ਤੇ ਤੇਲ ਦੇ ਪੈਸੇ ਨਹੀਂ ਦੇਣਾ ਚਾਹੁੰਦਾ।
2: ਨਹੀਂ ਦੇ ਨਾ ਦੇ ਕੁੱਤ ਇੱਕਾ ਬੰਦਾ ਰਿਸਕ ਨਾ ਲਈ ਤੂੰ ਗੱਡੀ ਦੂਜੀ ਲੈ ਲਾ ਬਿਜਲੀ ਵਾਲੀ ਲੈ ਲਾ ਚਾਰਜਰ ਮੇਰੇ ਘਰੇ ਲਾ ਲਿਆ ਕਰੀ ਚਾਰਜਰ ਮੇਰੇ ਘਰੇ ਲਾ ਲਿਆ ਕਰੀ
1: ਖੇਡ
2: ਰਹੇ ਸਤਰੰਜ ਉਹ ਅੰਦਰੋਂ ਅੰਦਰੀ ਸੋਚ ਰਹੇ ਬਣ ਕੇ ਲੂੰਬੜ ਜਿਉਂਦੀਆਂ ਹੀ ਜੋ ਲਾਸਾਂ ਨੋਚ ਰਹੇ ਆਮ ਬੰਦੇ ਨੂੰ ਠੱਗ ਰਿਹਾ ਵਿਆਜ ਹਕੂਮਤ ਦਾ ਆਮ ਬੰਦੇ ਨੂੰ ਠੱਗ ਰਿਹਾ ਵਿਆਜ ਹਕੂਮਤ ਦਾ ਏਦਾਂ ਚੱਲਦਾ ਜਨਤਾ ਉੱਤੇ ਰਾਜ ਹਕੂਮਤ ਦਾ ਡਾਂਗਾਂ ਲੈ ਕੇ ਕਿਰਤੀ ਨੂੰ ਧਰਨੇ ਤੇ ਕੁੱਟ ਰਹੇ ਨੇ ਡਾਂਗਾਂ ਲੈ ਕੇ ਕਿਰਤੀ ਨੂੰ ਧਰਨੇ ਤੇ ਕੁੱਟ ਰਹੇ ਨੇ ਇੱਕ ਦੂਜੇ ਤੇ ਗੱਲੀ ਬਾਤੀ ਚਿੱਕੜ ਸੁੱਟ ਰਹੇ ਨੇ ਕਾਂ ਬਣ ਗੰਦ ਫਰੋਲ ਰਿਹਾ ਦਗੇਬਾਜ ਹਕੂਮਤ ਦਾ ਏਦਾਂ ਚੱਲਦਾ ਜਨਤਾ ਉੱਤੇ ਰਾਜ ਹਕੂਮਤ ਦਾ ਪਿੰਜਰੇ ਪਾਏ ਤੋਤੇ ਰੱਟੀ ਬੋਲੀ ਬੋਲ ਰਹੇ ਵੀਰਮੀ ਅੰਦਰ ਨਾਗ ਬੈਠੇ ਜੋ ਜ਼ਹਿਰ ਵੀ ਘੋਲ ਰਹੇ ਅਫਵਾਹਾਂ ਵੰਡੀ ਜਾ ਰਿਹਾ ਕਲਾਬਾਜ਼ ਹਕੂਮਤ ਦਾ ਏਦਾਂ ਚੱਲਦਾ ਜਨਤਾ ਉੱਤੇ ਰਾਜ ਹਕੂਮਤ ਦਾ ਜਾਤਾਂ ਪਾਤਾਂ ਨੇ ਮਾਰਤੀ ਮੱਤ ਗਰੀਬਾਂ ਦੀ ਇੱਧਰ ਉੱਧਰ ਖਿੱਚ ਰਹੇ ਨੇ ਲੱਤ ਗਰੀਬਾਂ ਦੀ ਬੇਗੈਰਤ ਸਿਰ ਸਜਿਆ ਏ ਬਈ ਤਾਜ ਹਕੂਮਤ ਦਾ ਏਦਾਂ ਚੱਲਦਾ ਜਨਤਾ ਉੱਤੇ ਰਾਜ ਹਕੂਮਤ ਦਾ ਝੂਠੇ ਪਰਚੇ ਪਾ ਕੇ ਧੰਨਿਆ ਲੇਖਕ ਨਾ ਝੂਠੇ ਪਰਚੇ ਪਾ ਕੇ ਧੰਨਿਆ ਜੇਲੀ ਡੱਕ ਰਹੇ ਮਿਲੀ ਭੁਗਤ ਨਾਲ ਮਜ਼ਬਾਂ ਦੇ ਪਕੌੜੇ ਪੱਕ ਰਹੇ ਵਿੱਚ ਕੜੇਲ ਦੇ ਰਿਝ ਰਿਹਾ ਸਮਾਜ ਹਕੂਮਤ ਦਾ ਏਦਾਂ ਚੱਲਦਾ ਜਨਤਾ ਉੱਤੇ ਰਾਜ ਹਕੂਮਤ ਦਾ
1: ਵੈਰੀ ਵੈਰੀ ਨਾਈਸ
0: ਬਿਊਟੀਫੁਲ
1: ਬੇਬੋ ਕਮਾਲ ਕਰ ਦਿੱਤੀ ਆਪਨੇ ਅੱਜ
2: ਥੈਂਕ ਯੂ
1: ਜਿਹੜੀਆਂ ਤੁਸੀਂ ਗੱਲਾਂ ਸੁਣਾਈਆਂ ਨੇ ਨਾ ਉਹਨਾਂ ਨੇ ਤਾਂ ਬਹਿਜਾ ਕਰਾਤੀ ਦਿਲ ਗਾਰਡਨ ਹੋ ਗਿਆ
2: ਜੱਸੋਵਾਲ ਦੇ ਮੁੰਡੇ ਦੇ ਜਨਮ ਦਿਨ ਦੀਆਂ ਵਧਾਈਆਂ ਮੁੰਡਿਆ ਤੈਨੂੰ ਸਾਡੇ ਪੋਤੇ ਦੇ ਜਨਮ ਦਿਨ ਦੀਆਂ ਬਹੁਤ ਬਹੁਤ
1: ਥੈਂਕ ਯੂ ਵੈਰੀ ਮਚ ਇਵਾਨ ਜੀ ਦੇਖੋ ਤੁਹਾਨੂੰ ਆਂਟੀ ਜੀ ਮੁਬਾਰਕਬਾਦਾਂ ਭੇਜ ਰਹੇ ਨੇ ਪਿਆਰ ਭੇਜ ਰਹੇ ਨੇ ਬਲੈਸਿੰਗਸ ਭੇਜ ਰਹੇ ਨੇ ਪਲੀਜ਼ ਬੀ ਹੈਪੀ
2: ਓਕੇ ਜੀ ਥੈਂਕ ਯੂ ਕੱਟ ਦਿਓ ਇਧਰੋਂ ਮੈਂ ਕੋ ਨਹੀਂ ਹੁਣ ਕੱਟਿਆ ਜਾਣਾ
0: ਠੀਕ ਹੈ ਜੀ ਥੈਂਕ ਯੂ ਸੋ ਮਚ
1: ਐਡਾ ਵੱਡਾ ਮੇਰਾ ਦਿਲ ਨਹੀਂ ਮੈਂ ਕੱਟਦਾ ਫੋਨ
0: ਕੀ ਬਾਤ ਹੈ ਮੈਂ ਫੋਨ ਕੀ ਕੱਟਿਆ ਮੇਰਾ ਫੋਨ ਹੀ ਡਿੱਗ ਗਿਆ
1: कृष्णा जी इन्ना नहीं मस्ती च झूमना,
0: क्या हो गया है, कैसे yes. क्या हो गया तेरे फोन कॉल में,
1: हो गया
0: वाह
1: मैं
0: क्या बात?
1: तेरे प्यार में,
0: बिहार में
1: प्यार में
0: अच्छा ए नीतीश कुमार मगर के पैके बिना गलो अगला चेल कर अगे दी सियासत बारे गलबात करन लई साडे नाल विशेषज्ञ जेड़े जुने जुड़े ने उन्हां दा नाम है जसोवाल साहब, तुसी ऑन एयर हो।
1: सत श्री अकाल जसवाल साहब, सब तो पहला बहुत बहुत मुबारक जी थानू।
0: नहीं नहीं जसवाल भाजी अलग ने, जसोवाल भाजी
1: अलग। अच्छा अच्छा चलो इन्हां दे बेटे दा भी जन्मदिन अजकल कितने ना कितने तो होगा ही, उन्होंने दे देने बधाई। सत
3: श्री अकाल नवनिया जी, सत श्री अकाल कृष्णा जी, बाकी सारे लिसनर्स नू मेरे वल्लों
1: सत श्री अकाल जसवाल साहब।
3: कृष्णा जी नोनिया जी उन्नी तो पुराना जान दिया जो तो रेडियो ते चुटकला सुनांदा $5 दूंगा ते सेव करता सी, डील ए सी भी जिन्ने उन्हें जोड़ने आ बर्थडे ते उन्ने ही मैं पा के उन्हूं निंटेंडो वगैरा लेके देनी सी, फिर दूजे बारी लैपटॉप वगैरा लेना सी, चलो ओहदे नाल चलो थोड़ी जी सेविंग होंदी। तसल्ली बख्श काम नहीं हुंदा ना जदों तक, तसल्ली
1: नहीं जदों ट्रेनिंग ट्रेनिंग देनी हुंदी है ना जसवाल साहब, ओ इदां ही देनी हुंदी है। आई यूज्ड टू डू द सेम थिंग, मेरी बेटी हुण मैनूं पुछदी मम आई डोंट अंडरस्टैंड व्हेन यू हैव टू मोप इट अगेन, व्हाई यू आस्क अस टू मोप इट।
3: मेरी आदत है चल बच्चे खांदे पींदे खा लिया कुछ कर लिया, जिथे इन्हां ने खर्ची खर्ची जांदे आ स्कूल जांदे आ, ते सुखमन दी मेरी वाइफ दी आदत है वी ओह पुछदी रहिंदी आ दसो दस बी हां कित्थे पैसे आ दिखा मैनूं किन्ने आ दिखा मैनूं किन्ने आ। एक दिन चल मैं भी ओनू प्रेशराइज करके मान लिया दिखा अकाउंट दिखा तेरे किन्ने पैसे तेको पए आ, चली जांदा ही सेवा होके दिते होने हुण 300-400 वध ही दिता होना शायद $16 सी।
0: क्या बात है, ग्रेट इन्वेस्टमेंट स्ट्रेटजी।
3: कल परसों मैनूं कहिंदा हुण मैं बहुत एक्साइटेड हां दुआरा सेवा करन लई, मैं काहदे लई, हुण मैं समर वेकेशन लई सेवा कर रहा मैं।
0: कोई सीड फंडिंग तां हैवी है तेरे कोल। ते भाई जी की होया इस हफ्ते सब तो बेस्ट?
3: इस हफ्ते सब तो बेस्ट दो चीजा हुई सी, एक मैं बहुत देर बाद पंजाबी मूवी घरे देखी।
0: अच्छा।
3: मतलब चलो बहुत वधिया तां नहीं बट क्वाइट डिफरेंट सी, मैनूं वधिया लगी, मतलब थोड़ी जी डिफरेंट स्टोरी सी आम पंजाबी फिल्मां नालों हट के।
0: की नाम सी?
3: इह बहुत वधिया लुट मुबारक,
0: लुट मुबारक
3: हरीश वर्मा दी, मतलब बहुत वधिया तां नहीं, मैं रिकमेंड किसे नूं नहीं करूंगा क्योंकि मैनूं ठीक लगी, सोहणी लगी
0: मैनूं, वधिया बट टाइम पास टाइप है, नाइस
3: गुड गुड टाइम पास है। ते वैसे मैं शौकीन हैगा मोस्टली साउथ इंडियन डब मूवीज दा, ते स्पेशली सस्पेंस थ्रिलर जिहड़े हुंदे आ पिछले हफ्ते तो मैं अपनी घर वाली नूं भी नाल ला लिया, ओह भी आ जांदी आ थोड़ी बहुती, ओह भी चलो कर लैंदी, मैनूं कहिंदी साडी कदे तमन्ना हुंदी सी जदों पुराना 15 साल पहला असीं देखदे हुंदे सी ना स्ट्रगलिंग टाइम दे विच लोकां नूं
1: हस्बैंड
3: वाइफ सैर करदे जांदे आ, तां मैं इहनूं कहिंदा हुंदा सी मैं कदे आपां भी शाम नूं दोवें जणे ने सैर करन जाया करांगे।
0: सो स्वीट,
3: ड्रीम कम ट्रू, ਡ੍ਰੀਮ ਕਮਸ ਟੂ ਜਾਂਦੇ ਆ ਅਸੀਂ, ਚਲੋ ਮੈਂ ਆਪਣੀ ਪਹਿਲਾਂ ਥੋੜੀ ਜਿਹੀ ਬੰਦ ਕਰ ਲੈਣਾ ਸਾਈਡ ਤੇ, ਫਿਰ ਉਹ ਬਾਜੋ ਆ ਜਾਂਦੇ ਆ ਤੇ ਅਸੀਂ ਜੁਆਇਨ ਵੀ ਲੇਟਰ ਆਨ ਕਰਦੇ ਕੰਮ ਕਰਕੇ, ਤੇ ਸੋਚਦੇ ਹੁੰਦੇ ਸੀ ਇਹ ਚੀਜ਼ਾਂ ਵੀ ਕਦੇ ਆਪਾਂ ਜਾਇਆ ਕਰਾਂਗੇ ਜ਼ਿੰਦਗੀ ਦੇ ਵਿੱਚ ਮਹੀਨਿਆਂ ਚੋਂ ਸ਼ਾਮ ਨੂੰ ਕਦੇ ਟਾਈਮ ਨਿਕਲੂ, ਬਟ ਇਟਸ ਗੁੱਡ ਚਾਹੇ ਸਾਨੂੰ ਮਤਲਬ ਅੱਧਾ ਘੰਟਾ ਹੀ ਹੋਰ ਬਾਹਰ ਮਿਲਦਾ ਹੈਗਾ, ਚਲੋ ਟਾਈਮ ਤਾਂ ਬਥੇਰਾ ਬੱਚੇ ਹੁਣ ਅਲੱਗ ਵੱਡੇ ਹੋ ਚੁੱਕੇ ਉਸ ਹਿਸਾਬ ਦਾ, ਪਰ ਸਟਿਲ ਉਹ ਫੀਲਸ ਬੈਟਰ ਵੀ ਤੁਸੀਂ ਬਾਹਰ ਹਵਾ ਦੇ ਵਿੱਚ ਖੁੱਲੇ ਮੌਸਮ ਦੇ ਵਿੱਚ ਜਾਂਦੇ ਹੋ, ਥੋੜਾ ਐਂਟਰਟੇਨਿੰਗ ਹੋ ਜਾਂਦਾ, ਗੱਲਾਂ ਬਾਤਾਂ
0: ਕਰਦੇ ਹੋ, ਦੈਟ ਇਜ਼ ਸਵੀਟ।
3: ਤੇ ਹਾਂ ਕ੍ਰਿਸ਼ਨਾ ਜੀ, ਤੁਸੀਂ ਕ੍ਰਿਸ਼ਨਾ ਜੀ ਸ਼ੇਰ ਓ ਸ਼ਾਇਰੀ ਕਰਦੇ ਨਾ, ਮੈਨੂੰ ਜ਼ਿੰਦਗੀ ਦਾ ਇੱਕ ਲੌਤਾ ਸ਼ੇਰ ਯਾਦ ਆ, ਕਿਉਂਕਿ ਮੈਨੂੰ ਪਤਾ ਨੀ ਮੇਰੀ ਮੇਰੀ ਸੋਚ ਇਹ ਜੀ ਆ, ਮੇਰੀ ਸੋਚ ਇਹ ਜੀ ਆ ਬਈ ਜਿਹੜੀਆਂ ਜ਼ਿੰਦਗੀ ਚ ਨਾਚ ਜ਼ਰੂਰੀ ਚੀਜ਼ਾਂ ਨਾ ਉਹਨਾਂ ਲਈ ਸਟ੍ਰੈਸ ਨਾ ਲਓ। ਮਸਲਨ ਇਹ ਵੀ ਹਰ ਪਾਰਟੀ ਚ ਤੁਹਾਨੂੰ ਇੱਕ ਦੋ ਬੰਦੇ ਕ੍ਰਿਸ਼ਨਾ ਜੀ ਵਰਗੇ ਉਪੀ ਸਾਹਿਬ ਵਰਗੇ ਮਿਲ ਜਾਣਗੇ ਜਿਹਨਾਂ ਨੇ ਸ਼ਾਇਰੀ ਲਿਖੀ ਹੁੰਦੀ ਆ, ਉਹਨਾਂ ਨੇ ਸੁਣਾ ਦੇਣੀ ਆ, ਤੇ ਤੁਸੀਂ ਉਹਨਾਂ ਦਾ ਉਹਨਾਂ ਦੀ ਕੰਪਨੀ ਕਰਕੇ ਜੁਆਇਨ ਕਰ ਸਕਦੇ ਹੋ ਜੇ ਤੁਹਾਨੂੰ ਲੱਗਦਾ ਹੀ ਆ ਮੋਸਟ ਆਫ ਦਾ ਟਾਈਮ ਗੂਗਲ ਤੇ ਪਿਆ, ਤੁਸੀਂ ਉੱਥੋਂ ਪੜ੍ਹ ਕੇ ਸੁਣਾ ਦੋ, ਦਿਮਾਗ ਦਾ ਖਾਨਾ ਕਾਹਤੋਂ ਭਰਨਾ।
0: ਹਾਂ ਵੈਸੇ ਤਾਂ ਤੁਸੀਂ ਮੈਨੂੰ ਪਤਾ ਥੀਸਿਸ ਲਿਖ ਰਹੇ ਹੋ ਕੁਆਂਟਮ ਮੈਕੈਨਿਕਸ ਦੇ ਉੱਪਰ, ਆਇਨਸਟਾਈਨ ਤੁਹਾਨੂੰ ਦੇ ਕੇ ਗਏ ਆ ਭਾਰ ਸਾਰਾ।
3: ਮੈਂ ਤੁਹਾਨੂੰ ਸੱਚੀ ਦੱਸਦਾ, ਸਾਡੇ ਨਾਲ ਨਾ ਸਾਡੇ ਉਪੀ ਸਾਹਿਬ ਜਿਹੜੇ ਮਤਲਬ ਇੱਕ ਤਰ੍ਹਾਂ ਦਾ ਵਿਕੀਪੀਡੀਆ ਹੀ ਆ ਗੂਗਲ ਦਾ ਸਪੈਸ਼ਲੀ ਚੱਕੀ ਫਿਰਦੇ, ਉਹ ਸਾਨੂੰ ਬਹੁਤ ਇਨਫੋਰਮੇਟਿਵ ਗੱਲਾਂ ਦੱਸ ਜਾਂਦੇ ਆ। ਅੱਜ ਸਵੇਰੇ ਹੀ ਉਹਨਾਂ ਨੇ ਇੱਕ ਚੀਜ਼ ਦੱਸੀ ਆ, ਜਿਵੇਂ ਪਹਿਲਾਂ ਇੱਕ ਕੁਆਂਟਮ ਦੇ ਉੱਤੇ ਉਹਨਾਂ ਨੇ ਕੋਈ ਨੋਬਲ ਪ੍ਰਾਈਜ਼ ਮਿਲਿਆ ਸੀ ਨਾ ਗੋਡ ਪਾਰਟੀਕਲ ਦਾ,
0: ਜੀ ਜੀ ਜੀ,
3: ਤੇ ਹੁਣ ਲੇਟੈਸਟ ਕਿਸੇ ਨੂੰ ਮਿਲਿਆ ਹੈਗਾ ਗੋਸਟ ਪਾਰਟੀਕਲ ਦਾ, ਕਿਸੇ ਬੰਦੇ ਨੇ ਉਹ ਚੀਜ਼
1: ਕੀਤੀ
3: ਹੈਗੀ ਆ, ਤੇ ਸਾਨੂੰ ਨੀ ਸੀ ਪਤਾ, ਤੇ ਮੈਂ ਉਪੀ ਸਾਹਿਬ ਨੂੰ ਸਾਡਾ ਜਿਵੇਂ ਸੁਭਾਅ ਵਾ, ਮੈਂ ਯਾਰ ਉਪੀ ਸਾਹਿਬ ਮੈਨੂੰ ਦੱਸੋ ਮੇਰੀ ਜ਼ਿੰਦਗੀ ਚ ਉਹਦਾ ਕੀ
0: ਫਾਇਦਾ ਯਾਰ।
3: ਫਾਲਤੂ ਦੀਆਂ ਗੱਲਾਂ ਹੁੰਦੀਆਂ ਨਾ ਉਹ ਜ਼ਿੰਦਗੀ ਚ ਕੀਮਤੀ ਲੋਕਾਂ ਨਾਲ ਹੀ ਕੀਤੀਆਂ ਜਾਂਦੀਆਂ,
0: ਇਹ ਗੱਲ ਤੇ ਹੈ, ਇਹ ਗੱਲ ਤੇ ਹੈ,
3: ਉਹ ਇਹ ਫਿਰ ਸਾਡੇ ਲਈ ਫਾਲਤੂ ਹੁੰਦੀਆਂ, ਉਹਨਾਂ ਨੇ ਸਾਨੂੰ ਦੱਸਤੀ ਅਸੀਂ ਉਹਦਾ ਮਾਸਾ ਮਜ਼ਾਕ ਉਡਾ ਲਿਆ, ਤਾਂ ਹੀ ਰੀਲ ਉਸ ਬੰਦੇ ਨੂੰ ਭੇਜੋ ਜਿਹੜਾ ਹੈ ਤਾਂ ਚਵਲ ਜਿਹਾ, ਉਹਦੇ ਬਿਨਾਂ ਸਰਦਾ
1: ਨਹੀਂ।
3: ਫਿਰ ਮੈਂ ਉਬੀ ਸਾਹਿਬ ਨੂੰ ਭੇਜੀ,
0: ਚੁਟਕਲਾ ਕੀ ਸੁਣਾਉਂਗੇ?
3: ਚੁਟਕਲਾ ਪਹਿਲਾਂ ਤਾਂ ਇੱਕ ਹੋਰ ਤੁਹਾਡੀ ਮੁਮਤਾਜ਼ ਦੀ ਗੱਲ ਕਰਦੇ ਸੀ, ਸੋਨੀਆ ਜੀ ਮੁਮਤਾਜ਼ ਦਾ ਮੇਰਾ ਫੇਵਰੇਟ ਗਾਣਾ ਹੈਗਾ ਉਹ ਵਾਲਾ,
1: ਕਿਹੜਾ?
3: ਹਮ ਤੇਰੇ ਇਸ਼ਕ ਮੇ
1: ਨੋਸਟੈਲਜਿਕ ਜਿਹਾ ਕਰਤਾ ਮੈਂ ਤੁਹਾਨੂੰ, ਯੂ ਨੋ ਜਿਹੜਾ ਪੁਰਾਣੇ ਟਾਈਮ ਦਾ ਫਿਰੋਜ਼ ਖਾਨ ਟਾਈਪ ਦਾ ਹੀਰੋ ਜਿਹਾ ਦੇਖਣ ਲੱਗ ਗਈ।
3: ਰਿਚਰਡ ਜੀ ਗੱਲ ਕਰਕੇ ਗਏ ਸੀ ਨਾ, ਮੈਨੂੰ ਉਹ ਪਹਿਲਾਂ ਤਾਂ ਅੱਖਰ ਸਮਝ ਨਹੀਂ ਆਇਆ, ਪਰ ਮੈਂ ਇੱਕ ਤਾਂ ਮੇਰਾ ਕਮੇਡੀ ਦਿਮਾਗ ਜਿਹੜਾ ਹੈਗਾ, ਜਿਵੇਂ ਉਹ ਕਹਿੰਦੇ ਨਾ ਵੀ ਹਮਾਰੇ ਘਰ ਮੇ ਵੋ ਵਾਲੇ ਗਾਣੇ ਐਸੇ ਚਲਤੇ ਰਹਿਤੇ ਥੇ, ਮੈਂ ਉਦੋਂ ਕਹਿਣ ਲੱਗਿਆ ਸੀ ਵੀ ਸਾਡੇ ਘਰ ਦੇ ਤਾਂ ਕਰਨ ਵਾਲੇ ਨਾ ਸਿੱਧੂ ਗੁੱਸੇ ਵਾਲਾ ਸੁਣ ਦਿੰਦੇ, ਭਰਾ ਉਦੋਂ ਚੱਲਦੇ ਹੀ ਉਹ ਹੁੰਦੇ ਸੀ, ਉਦੋਂ ਮੁਹੰਮਦ ਰਫੀ ਤੇ ਕਿਸ਼ੋਰ ਕੁਮਾਰ ਸੀ,
0: ਚਾਚੇ ਮਾਮਿਆਂ ਦੇ ਸਿਰਾਂ ਤੇ ਨਹੀਂ ਉੱਡਿਆ ਆਪ ਬਣਿਆ।
3: ਡੈਡ ਬਹੁਤ ਸ਼ੌਕੀਨ ਸੀ ਹਿੰਦੀ ਗਾਣਿਆਂ ਦੇ, ਤੇ ਮੈਂ ਵੀ ਬਹੁਤ ਸ਼ੌਕੀਨ ਹਾਂ, ਮੈਨੂੰ ਵੀ ਬਹੁਤ ਵਧੀਆ ਲੱਗਦੇ ਹਿੰਦੀ ਗਾਣੇ ਪੁਰਾਣੇ, ਸਪੈਸ਼ਲੀ ਕਿਸ਼ੋਰ ਕੁਮਾਰ ਤੇ ਮੁਹੰਮਦ ਰਫੀ ਦੇ, ਇਟਸ ਅਮੇਜ਼ਿੰਗ, ਜਦੋਂ ਵੀ ਤੁਸੀਂ ਜਾਂਦੇ ਹੋ ਯਾਦ ਸੁਣਦੇ ਹੋ ਤਾਂ ਤੁਸੀਂ ਦੂਸਰੀ ਦੁਨੀਆਂ ਚ ਕਿਤੇ ਪਹੁੰਚ ਜਾਂਦੇ
0: ਹੋ, ਕੁਆਂਟਮ ਮੇਨੀਆ। ਜੀ ਭਾਜੀ ਅੱਜ ਦਾ
3: ਚੁਟਕਲਾ ਇਹ ਆ, ਚੁਟਕਲਾ ਕਹਿ ਲੋ ਜਾਂ ਕਹਿ ਲੋ ਵੀ ਮੈਨੂੰ ਮੇਰੀ ਘਰ ਵਾਲੀ ਕੱਲ ਕਹਿੰਦੀ ਮੈਨੂੰ ਪਤਾ ਕਹਿੰਦੀ ਤੁਸੀਂ ਮੈਨੂੰ ਕਿਉਂ ਬਹੁਤ ਪਿਆਰ ਕਰਦੇ ਹੋ, ਮੈਂ ਕਿਹਾ ਕਿਉਂ, ਕਹਿੰਦੀ ਤੁਹਾਡਾ ਬਾਹਰ ਚੱਕਰ ਹੋਣਾ ਵੀ ਇਸ ਲਈ ਤੁਸੀਂ ਕਰਦੇ ਹੋ ਮੈਨੂੰ ਪਿਆਰ, ਵੀ ਇਹਨੂੰ ਸ਼ੱਕ ਨਾ ਪਏ ਮੈਨੂੰ ਜ਼ਿਆਦਾ ਪਿਆਰ
0: ਬੱਲੇ
1: that's a fact she's telling you.
0: ਨਵੀਂ ਚੀਜ਼ ਆਈ ਹੈ ਬਈ ਮਾਰਕੀਟ ਚ, ਕੀ ਬਾਤ ਹੈ,
1: that's a fact.
0: ਵਾਹ ਕਿਆ ਬਾਤ ਹੈ ਬਈ.
3: ਲਾਲ ਜੀ ਤੇ ਨੀਤਾ ਭਾਬੀ ਇੱਕ ਦਿਨ ਗੱਲਾਂ ਕਰਨ ਲੱਗੇ ਹੋਏ, ਨੀਤਾ ਭਾਬੀ ਕਹਿੰਦੇ ਲਾਲ ਜੀ ਨੂੰ, ਕਹਿੰਦੇ ਲਾਲ ਜੀ ਕੌਣ ਕਹਿਤਾ ਹੈ ਸ਼ਾਦੀ ਕੇ ਬਾਅਦ ਕੁਛ ਜੁੜਤਾ ਨਹੀਂ ਹੈ, ਕੌਣ ਕਹਿਤਾ ਹੈ ਸ਼ਾਦੀ ਕੇ ਬਾਅਦ ਕੁਛ ਜੁੜਤਾ ਨਹੀਂ ਹੈ, ਕਹਿੰਦੀ ਦੇਖੋ ਮੇਰੇ ਤੋਂ ਹਰ ਵਕਤ ਤੁਹਾਰੇ ਆਗੇ ਹੱਥ ਜੁੜੇ ਰਹਿੰਦੇ. ਸੈਮੀ ਸਾਹਿਬ ਦੀ ਵੀ ਸੁਣ ਲੋ, ਸੈਮੀ ਸਾਹਿਬ ਕੱਲ ਘਰੇ ਗਏ ਨਾ ਤੇ ਭਾਬੀ ਨੂੰ ਪੁੱਛਦੇ ਕਹਿੰਦੇ ਅੱਜ ਡਿਨਰ ਚ ਕੀ ਬਣਾਇਆ, ਕਹਿੰਦੇ ਕੁਛ ਨੀ, ਕਹਿੰਦੇ ਆਹੀ ਤੂੰ ਕੱਲ ਕਿਹਾ ਸੀ, ਕਹਿੰਦੇ ਕੱਲ ਫਿਰ ਜਿਆਦਾ ਬਣ ਗਿਆ ਸੀ,
0: ਬੱਚਾ ਤਾਂ ਜ਼ਰੂਰੀ ਹੈ
1: ਬਣਾ ਲਿਆ ਸੀਗਾ,
0: ਗੁੱਡ ਗੁੱਡ ਗੁੱਡ, ਵੈਰੀ ਸਮਾਰਟ ਵੈਰੀ ਸਮਾਰਟ. ਸਾਡੇ ਨਾਲ ਹੁਣ ਸਾਡੇ ਅੱਜ ਦੇ ਲਾਸਟ ਕਾਲਰ ਨੇ ਜੀ ਲੱਕੀ ਆਸੀ ਜੀ, ਤੁਸੀਂ ਔਨ ਏਅਰ ਹੋ ਜੀ.
1: ਸਤਿ ਸ਼੍ਰੀ ਅਕਾਲ ਲੱਕੀ ਆਸੀ ਜੀ, ਇਹ ਮੈਨੂੰ ਲੱਗਦਾ ਇੱਕ ਸਾਈਡ ਤੇ ਲਾਉਣ ਲੱਗੇ ਨੇ ਬਣਾ.
2: ਮੈਂ
0: ਕਹਿਣ ਹੀ ਲੱਗਾ ਸੀ
1: ਭਾਈ ਲਾਲ ਆਉਂਦੇ
2: ਕਮੈਂਟ,
0: ਨਹੀਂ ਕੋਈ ਨੀ ਠੀਕ ਹੈ ਠੀਕ ਹੈ ਓਕੇ,
2: ਚਲੋ ਮੈਂ ਫਿਰ ਵੀ ਲਾ ਹੀ ਲੈਣਾ ਸੀ ਬਚਾ,
0: ਨਹੀਂ ਠੀਕ ਹੈ. ਡੋਂਟ ਡਰਾਈਵ ਐਂਡ ਟਾਕ ਗਾਇਸ, ਇੱਧਰ ਕੰਮ ਨਾ ਕਰਿਆ ਕਰੋ ਪਲੀਜ਼. ਨੀਨਾ ਸਰਬ ਜੀ ਭੇਜਦੇ ਨੇ ਕਿ ਵੈਰੀ ਪ੍ਰੋਡਕਟਿਵ ਟਾਕ, ਆਈ ਇੰਜੋਏ ਐਟ ਮਾਈ ਰੋਡ ਡਿਊਰਿੰਗ ਕਮਿਊਨਿਟੀ ਨਰਸਿੰਗ, ਕਿਆ ਬਾਤ ਹੈ, ਥੈਂਕਸ ਕੀਪ ਇਟ ਅਪ. ਮੈਂ ਕਮਿਊਨਿਟੀ ਨਰਸਿੰਗ ਦੀਆਂ ਲਾਈਆਂ ਹੋਈਆਂ ਪਲੇਸਮੈਂਟਾਂ, ਸਭ ਤੋਂ ਫਨ ਸੀਗਾ, ਇਟ ਵਾਜ਼ ਸੋ ਗੁੱਡ. ਹਾਂ ਮੈਂ ਪੂਰਾ ਸ਼ਹਿਰ ਘੁੰਮਿਆ ਸੀਗਾ ਬੇਨਸਡੇਲ ਤੇ, ਐਂਡ ਇੰਨੀ ਵਧੀਆ ਨਰਸਿਸ ਸੀਗੀਆਂ ਸਾਰੀਆਂ, ਉਹਨਾਂ ਨੇ ਮੈਨੂੰ ਫੈਰੀ ਕਹਿੰਦੇ ਹੋ ਗਿਆ, ਕਹਿੰਦੇ ਬਸ ਇੰਨੇ ਕੁ ਪੇਸ਼ੈਂਟ ਹੀ ਹੈ, ਕਹਿੰਦੇ ਰੋਜ਼ ਹੀ ਥੋੜ੍ਹਾ ਦੇਖੀਆਂ ਨੇ. ਮੈਨੂੰ ਸਪੈਸ਼ਲੀ ਫੋਰੈਸਟ ਟ੍ਰੇਲ ਤੇ ਲੈ ਕੇ ਕੁਆਲਾ ਕੂਲਾ ਦਿਖਾਇਆ, ਮੈਂ ਕਿਹਾ ਵੈਰੀ ਨਾਈਸ ਯਾਰ, ਬਹੁਤ ਵਧੀਆ
1: ਕ੍ਰਿਸ਼ਨਾ ਜੀ.
0: ਤੇ ਇੱਧਰੋਂ ਨੀਤੂ ਗਿੱਲ ਜੀ ਭੇਜਦੇ ਨੇ, ਕਹਿੰਦੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਲਾਈਵ ਸੁਣ ਰਹੇ ਨੇ ਤੇ ਕਹਿੰਦੇ ਨੇ ਕਿ ਆਪਣਾ ਨੀਤੂ ਜੀ ਨੂੰ ਕਹੋ ਪਿਆਰ ਦੇ ਚਰਚੇ ਦਾ ਤਾਂ ਪਤਾ ਨਹੀਂ, ਰੇਡੀਓ ਹਾਂਜੀ ਦਾ ਚਰਚਾ ਮੈਂ ਆਲ ਇੰਡੀਆ ਚ ਕਰ ਦਿੱਤਾ ਆ ਜੀ, ਰੇਡੀਓ ਹਾਂਜੀ ਜ਼ਿੰਦਾਬਾਦ, ਮਿਸਿੰਗ ਯੂ ਆਲ ਜੀ. ਨੀਤੂ ਜੀ ਅਸੀਂ ਵੀ ਤੁਹਾਨੂੰ ਕਾਫੀ ਟਾਈਮ ਤੋਂ ਮਿਸ ਕਰ ਰਹੇ ਹਾਂ, ਛੇਤੀ ਛੇਤੀ ਆਓ ਤੇ ਫਿਰ ਸਾਨੂੰ ਕਹਾਣੀਆਂ ਸੁਣਾਓ ਆਪਣੀਆਂ. ਤੇ ਜਤਿੰਦਰ ਪਾਲ ਜੀ ਭੇਜਦੇ ਨੇ ਕਿ ਨੋਨੀਆ ਚੱਲੀ V8 ਤੇ ਧੂੜ ਉਡਾਈ ਜਾਵੇ, ਪੈਟਰੋਲਾਂ ਦੇ ਰੇਟਾਂ ਦੀ ਪਰਵਾਹ ਨਾ ਕੋਈ, ਦਿਲ ਵਿੱਚ ਵੀ ਮੁਸਕਾਈ ਜਾਵੇ, ਵਾਹ ਅੱਖਾਂ ਉੱਤੇ ਐਨਕ ਕਾਲੀ, ਸੜਕਾਂ ਉੱਤੇ ਚਰਚੇ ਹੁੰਦੇ ਜਿੱਧਰੋਂ ਨੋਨੀਆਂ ਚੱਲੇ, ਵਾਹ V8 ਦੀ ਗੂੰਜ ਸੁਣ ਕੇ ਸਾਰੇ ਪਾਸੇ ਵੇਖਣ, ਨੋਨੀਆਂ ਦੀ ਸਵੈਗ ਅੱਗੇ ਵੱਡੇ ਵੱਡੇ ਵੀ ਲੱਗਣ ਫਿੱਕੇ, ਗੱਡੀ ਛੋਟੀ ਰੌਲਾ ਵੱਡਾ ਨਖਰਾ ਪੂਰਾ ਨਵਾਬੀ, ਸਟੇਅਰਿੰਗ ਉੱਤੇ ਬੈਠੀ ਲੱਗੇ ਜਿਵੇਂ ਦੁਨੀਆਂ ਦੀ ਰਾਣੀ, ਵਾਹ ਜ਼ਿਆਦਾ ਕਰ ਗਏ ਯਾਰ,
1: ਵੈਰੀ ਨਾਈਸ.
0: ਪੈਟਰੋਲ ਭਾਵੇਂ 100 ਤੋਂ ਟੱਪੇ ਭਾਵੇਂ 200 ਹੋ ਜਾਵੇ, ਨੋਨੀਆ ਦੇ ਚਿਹਰੇ ਉੱਤੇ ਫਰਕ ਨਾ ਕੋਈ ਆਵੇ, ਹੱਸਦੀ ਹੱਸਦੀ ਗੇਰ ਪਾ ਦੇਵੇ V8 ਦੌੜ ਲਗਾਵੇ, ਪਿੱਛੇ ਛੱਡ ਕੇ ਦੁਨੀਆ ਸਾਰੀ ਆਪਣੀ ਟੌਰ ਬਣਾਵੇ, ਵਾਹ ਵਾਹ ਵਾਹ, ਥੈਂਕ ਯੂ ਜੀ, ਥੈਂਕ ਯੂ ਨੋਨੀਆ ਜੀ,
1: ਥੈਂਕ ਯੂ ਵੈਰੀ ਮਚ ਜੀ,
0: ਕਿਆ ਬਾਤ,
1: ਕਿਹਨੇ ਨੇ ਭੇਜਿਆ,
0: ਜਤਿੰਦਰ ਪਾਲ ਜੀ ਨੇ ਸਾਨੂੰ ਭੇਜਿਆ ਜੀ,
1: ਵਾਹ ਜਤਿੰਦਰ ਪਾਲ ਜੀ, ਥੈਂਕ ਯੂ ਵੈਰੀ ਮਚ.
0: ਤੇ ਸਤਿ ਸ਼੍ਰੀ ਅਕਾਲ ਸਾਨੂੰ ਅਮਿਤਾ ਜੀ ਵੱਲੋਂ ਵੀ ਆਉਂਦੀ ਹੈ ਤੇ ਕਹਿੰਦੇ ਨੇ ਕਿ ਗਾਣਾ ਲਾ ਦੋ ਜੀ, ਜ਼ਰੂਰ ਲਾ ਦਾਂਗੇ ਜੀ, ਇਸ ਤੋਂ ਬਾਅਦ ਕੋਈ ਚੱਕਰ ਵਾਲੀ ਗੱਲ ਹੀ ਨਹੀਂ ਹੈ. ਤੇ HS ਚੰਡੀ ਜੀ ਵੀ ਕਹਿੰਦੇ ਨੇ ਕਿ ਅੱਜ ਕੱਲ੍ਹ ਤੇਰੇ ਮੇਰੇ ਪਿਆਰ ਕੇ ਚਰਚੇ ਆਸਮਾਂ ਪਰ ਤੁਮਸੇ, ਅੱਛਾ ਤੁਮਸੇ ਦੇ ਅੱਗੇ ਉਹਨਾਂ ਨੇ ਲਿਖਿਆ ਨੀ, ਚਲੋ ਠੀਕ ਹੈ ਜੀ, ਗਾਣਾ ਘੈਂਟ ਹੈ ਬੇਸਿਕਲੀ, ਮੇਰੇ ਹਿਸਾਬ ਨਾਲ ਇਹੀ ਕਹਿਣਾ ਚਾਹ ਰਹੇ ਸੀਗੇ. ਤੇ ਇੱਧਰ ਟ੍ਰਿਪਲ 0 ਵਾਲੇ ਬਜਾਜ ਸਾਹਿਬ ਉਹ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਨਾਈਸ ਸ਼ੋਅ ਐਜ਼ ਆਲਵੇਜ਼, ਤੇ ਕਹਿੰਦੇ ਇਸ ਵੀਕ ਸਭ ਤੋਂ ਘੈਂਟ ਗੱਲ ਇਹ ਹੋਈ ਕਿ ਉਹਨਾਂ ਨੇ ਗ੍ਰੇਟੈਸਟ ਰੇਡੀਓ ਹਾਂਜੀ ਤੇ ਪਹਿਲੀ ਵਾਰੀ ਕਾਲ ਲਾਈ। ਹਾਂਜੀ ਕੱਲ ਅਸੀਂ ਇਹਨਾਂ ਨਾਲ ਪਹਿਲੀ ਵਾਰੀ ਗੱਲ ਕੀਤੀ ਆ, ਤੇ ਦੇਖ ਲਓ ਤੇ ਕਹਿੰਦੇ ਹੁਣ ਮੈਂ ਬਹੁਤ ਕੰਫਰਟੇਬਲ ਫੀਲ ਕਰਦਾ ਤੇ ਮੇਰੇ ਲਈ ਬਹੁਤ ਵੱਡੀ ਅਚੀਵਮੈਂਟ ਸੀ ਜੀ। ਬਿਲਕੁਲ ਦੇਖੋ ਕੋਈ ਵੀ ਚੀਜ਼ ਹੋਵੇ ਬਸ ਪਹਿਲੇ ਪਹਿਲੇ ਥੋੜਾ ਫੀਲ ਹੁੰਦਾ ਕਿ ਯਾਰ ਮੈਂ ਕਰਾਂ ਨਾ ਕਰਾਂ, ਅਦਰਵਾਈਜ਼ ਹਨਾ ਕਿ ਆਲ ਗੁੱਡ ਹੀ ਆ। ਤੇ ਇਧਰੋਂ ਰਾਧੇ ਰਾਧੇ ਭੇਜਦੇ ਨੇ ਸਾਨੂੰ, ਚਤਿੰਦਰ ਚੱਡਾ ਜੀ ਵਾਲਟ ਤੋਂ ਕਹਿੰਦੇ ਨੇ ਸਭ ਕਾ ਦਿਨ ਮੰਗਲਮੇ ਹੋ, ਬਹੁਤ ਬਹੁਤ ਥੈਂਕ ਯੂ ਥੈਂਕ ਯੂ। ਤੇ ਆਪਾਂ ਫਿਰ ਪਤਾ ਕਰਦੇ ਹਾਂ ਲੱਕੀ ਜੀ ਤੁਸੀਂ ਆ ਗਏ ਹੋ ਜੀ, ਲੱਕੀ ਜੀ ਆਰ ਯੂ ਔਨ ਏਅਰ?
1: ਨਹੀਂ ਪੁੱਛੋ ਲੱਕੀ
0: ਜੀ, ਸੌਰੀ ਲੱਕੀ ਜੀ ਕਿ ਤੁਸੀਂ ਆਰ ਯੂ ਪਾਰਕਡ ਔਨ ਏਅਰ? ਨਹੀਂ ਹੋਣੀ ਚਾਹੀਦੀ ਬਾਈ ਜੀ।
2: ਨੋਨੀਆ
0: ਜੀ ਦੇ ਇਸ ਬਿਹੇਵੀਅਰ ਨੂੰ ਤੁਸੀਂ ਲੋਕ ਪ੍ਰਮੋਟ ਨਾ ਕਰਿਆ ਕਰੋ।
1: ਮੈਂ ਕੀ ਕਰਾਂ, ਮੈਂ ਹਰ ਚੀਜ਼ ਨੂੰ ਨਾ ਬ੍ਰੇਨ ਚੋਂ ਦੇਖਦੀ ਆ
0: ਜੀ।
3: ਮੈਂ ਕਿਹਾ ਤੁਸੀਂ ਜਿਹੜੇ ਨਵੇਂ ਹੋ, ਮੈਂ ਕਿਹਾ ਸਾਨੂੰ ਬਹੁਤ ਚਿਰ ਹੋ ਗਿਆ ਭੈਣ ਜੀ ਉਹਨਾਂ ਨਾਲ
0: ਬੋਲਦੇ। ਨਹੀਂ ਮੈਨੂੰ ਇਹ ਟੈਨਸ਼ਨ ਹੋ ਰਹੀ ਹੈ ਹੁਣ ਜਦੋਂ ਇਹਨਾਂ ਨੂੰ ਕੈਬ ਨੇ ਲੈਣ ਆਉਣਾ, ਉਹਨਾਂ ਨੂੰ ਇਹ ਨਾ ਕਹਿਣ ਕੈਰੀਅਰ ਹੈ ਨਹੀਂ ਤੇਰੀ ਗੱਡੀ ਦਾ। ਕੀ ਬੈਸਟ ਹੋ ਰਿਹਾ ਇਸ ਵੀਕ ਦੇ ਅੰਦਰ, ਜੋ ਹੁਣ ਵੀ ਹੋ ਰਿਹਾ ਬੈਸਟ ਉਹ ਦੱਸ ਦੋ, ਜੋ ਕੁਛ ਬੀਤ ਗਿਆ ਉਹ ਵੀ ਦੱਸ ਦੋ।
3: ਨਹੀਂ ਕੱਲ ਦਾ ਸ਼ੁਰੂ ਹੋਇਆ, ਹਲੇ ਇੱਕ ਦੋ ਦਿਨ ਹੋਰ ਚੱਲਣਾ ਬੈਸਟ।
0: ਅੱਛਾ,
3: ਬਾਅਦ ਕਾਫੀ ਲੰਬਾ ਬੈਸਟ ਹੈ। ਹਾਂਜੀ
0: ਐਸਾ ਕੀ ਹੈ ਬਈ?
1: ਇਟਸ ਗੁੱਡ।
3: ਐਕਚੁਅਲੀ ਮੇਰੇ ਸਿਸਟਰ ਆਏ ਕੱਲ ਤੇ ਹਨਾ,
1: ਵਾਹ,
3: ਉਹ ਮਿਲਣ ਲਈ ਤੇ ਉਹ ਹੁਣ ਦੋ ਤਿੰਨ ਦਿਨ ਹੈਗੇ ਨੇ ਇੱਥੇ, ਤਾਂ ਫਿਰ ਵਿਚ ਇਜ਼ ਦ ਬੈਸਟ ਗੁੱਡ ਥਿੰਗ ਫॉर ਮੀ ਦਿਸ ਵੀਕ।
0: ਬਿਊਟੀਫੁਲ ਜੀ, ਬਿਊਟੀਫੁਲ, ਦੈਟ ਇਜ਼ ਸੋ ਨਾਈਸ।
1: ਜਦੋਂ ਜਦੋਂ ਨਾ ਪਹਿਲਾਂ ਛੋਟੇ ਹੁੰਦੇ ਜਿੰਨੇ ਮਰਜ਼ੀ ਲੜ ਲਈਏ, ਜਦੋਂ ਵੱਡੇ ਹੋ ਕੇ ਮਿਲਦੇ ਆ ਨਾ, ਫਿਰ ਇਦਾਂ ਲੱਗਦਾ ਇੱਕ ਇੱਕ ਮੂਮੈਂਟ ਨੂੰ ਨਾ ਐਨ ਬਸ ਸੈਲੀਬ੍ਰੇਟ ਕਰੀਏ, ਇੰਜੋਏ ਕਰੀਏ।
3: ਆਫ ਕੋਰਸ, ਪਰ ਆਪਾਂ ਤੁਸੀਂ ਯਕੀਨ ਨੀ ਕਰਨਾ, ਅਸੀਂ ਲੜੇ ਨੀ ਕਦੇ, ਕਿਉਂਕਿ ਮੇਰਾ ਤੇ ਦੀਦੀ ਦਾ ਡਿਫਰੈਂਸ ਬਹੁਤ ਹੈਗਾ, 8.5 ਸਾਲ ਦਾ ਡਿਫਰੈਂਸ ਹੈ ਸਾਡਾ।
0: ਆਂਟੀ
1: ਜੀ ਨੇ ਕਿੰਨੀ ਸੋਹਣੀ ਖਬਰ ਸੁਣਾਈ, ਐਂਡ ਦੈਨ ਲੱਕੀ ਜੀ ਆ ਕੇ ਕਿੰਨੀ ਸੋਹਣੀ ਗੱਲ ਸ਼ੇਅਰ ਕਰ ਰਹੇ ਨੇ। ਗੋਡ ਬਲੈਸ ਪਰਮਾਤਮਾ, ਥੈਂਕ ਯੂ ਵੈਰੀ ਮਚ।
0: ਤੇ ਅੱਜ ਸਾਡੇ ਨਾਲ ਸਾਂਝਾ ਕੀ ਕਰੋਗੇ ਬਾਈ ਜੀ?
3: ਪਹਿਲਾਂ ਤਾਂ ਥੈਂਕ ਯੂ ਕਰਨਾ ਤੁਹਾਡਾ ਬਾਜੀ।
0: ਕਿਸ ਚੀਜ਼ ਦਾ?
3: ਜਿਹੜੇ ਤੁਸੀਂ ਗਾਣੇ ਲਾਏ ਯਾਰ ਭੰਗੜੇ ਵਾਲੇ, ਕਾਲਜ ਚੇਤੇ ਕਰਾ ਤੇ, ਮੈਨੂੰ ਤਾਂ 7.5 ਮਿੰਟ ਸਟੇਜ ਵਾਲੇ ਚੇਤੇ ਆ ਗਏ ਪੂਰਾ ਪੈਰ, ਮਤਲਬ ਜਦੋਂ ਸਟੇਜ ਲਾਉਣੀ ਭੰਗੜੇ ਤੇ, ਭੰਗੜਾ ਮੈਂ ਪਾਉਂਦਾ ਹੁੰਦਾ ਸੀ ਪਹਿਲਾਂ ਹਨਾ ਕਾਲਜ ਵਿੱਚ, ਚਲੋ ਇੱਥੇ ਵੀ ਪਾਉਂਦੇ ਰਹੇ, ਤੇ ਉਹ ਮਤਲਬ 7.5 ਮਿੰਟ ਜਿਹੜੇ ਚੇਤੇ ਆ ਜਾਣਗੇ, 7.5 ਮਿੰਟ ਦੀ ਸਟੇਜ ਹੋਣੀ ਤੇ ਨਜ਼ਾਰਾ ਆ ਜਾਣਾ ਉੱਥੇ ਜ਼ੋਰ ਲਾ ਕੇ ਪੂਰਾ। ਤੇ ਸਪੈਸ਼ਲ ਖਾਸ ਕਰ ਜਿਹੜਾ ਸਵੇਰੇ ਤੁਸੀਂ ਲਾਇਆ ਸੀ ਆ ਭੰਗੜੇ ਵਾਲਾ, ਤੇ ਉਹਦੇ ਵਿੱਚ ਮੇਰੀ ਫੇਵਰਿਟ ਬੋਲੀ ਸੀ,
0: ਕਿਹੜੇ ਵਾਲੀ?
1: ਵਿਚ ਵਨ?
3: ਤੇਰੇ ਪੈਰ ਦੀ ਝਾਂਜਰ ਪੁਕਾਰੇ ਰਾਂਝਣ ਰਾਂਝਣ, ਮੁੰਡਿਆਂ ਨੂੰ ਤੱਕ ਲੈਣ ਦੇ ਸੋਹਣੀਏ ਜੇ ਨਾ ਜਾ।
0: ਵਾਹ
1: ਵਾਹ ਜੀ ਵਾਹ,
0: ਕੀ ਬਾਤ ਹੈ, ਤੁਸੀਂ ਮੈਨੂੰ ਮੇਰਾ ਕਾਲਜ ਯਾਦ ਕਰਾ ਦਿੱਤਾ ਬਾਈ ਜੀ, ਕੀ ਬਾਤ ਹੈ, ਅਸੀਂ ਭੰਗੜੋ ਭੰਗੜੀ ਹੋ ਗਏ ਅੱਜ ਆਪਸ ਚ, ਵੈਰੀ ਨਾਈਸ,
1: ਦੋ ਭੰਗੜਚੀ ਮਿਲ ਗਏ ਨੇ ਅੱਜ।
3: ਅੱਜ ਦੇਖੋ ਸੱਪ ਖੁੰਡੇ ਨਾ ਖੜਕ ਜਾਣ, ਤੇਰੇ ਤੇਰੇ ਜਾਫੇ ਨੇ ਮੇਰੀਆਂ ਫਸਲਾਂ ਖਿਲਾਰਤੀਆਂ।
0: ਆ ਭਲਵਾਨੀ ਚਾਲ ਕਰ, ਭਲਵਾਨੀ ਚਾਲ, ਅਸ਼ਕੇ ਦਾ ਇੰਨਾ ਵਧੀਆ ਸੀ ਨਾ, ਜੀ ਬਾਈ ਕੀ ਸੁਣਾਓਗੇ?
3: ਹੁਣ ਸੁਣਾਮ ਗਿਆ ਸੀ, ਹੁਣ ਹਾਸੇ ਤੋਂ ਇੱਕ ਵਾਰੀ ਸਿੱਧਾ ਸਾਈਡ ਮੋੜ ਤੇ ਆ ਜਾਂਦੇ ਇੱਕ ਵਾਰੀ।
0: ਓਹ ਚਲੋ ਕੋਈ ਗੱਲ ਨੀ, ਕੋਈ ਗੱਲ ਨੀ,
3: ਮੈਂ ਕਿਹਾ ਚਲੋ
1: ਇਹ ਵੀ ਜ਼ਿੰਦਗੀ ਦੇ ਰੰਗ ਨੇ, ਇਹਨਾਂ ਨੂੰ ਵੀ ਮੰਨਣਾ ਚਾਹੀਦਾ।
3: ਲੱਭ ਗਈ ਲਿਖੀ ਹੋਈ ਕਾਫੀ ਪੁਰਾਣੀ, ਮੈਂ ਕਿਹਾ ਪਤਾ ਨੀ ਐਮ ਨੋ ਸ਼ੋਰ ਮੈਂ ਪਹਿਲਾਂ ਸੁਣਾਈ ਕਿ ਨਹੀਂ
0: ਜੀ,
3: ਤੇ ਇਸ ਕਰਕੇ ਥੋੜਾ ਸੀਰੀਅਸ ਮੂਡ ਹੈ
1: ਜੀ।
3: ਹਾਂ ਕਦੇ ਕਦੇ ਮੈਨੂੰ ਲੱਗਦਾ, ਹਾਂ ਕਦੇ ਕਦੇ ਮੈਨੂੰ ਲੱਗਦਾ ਮੇਰਾ ਜ਼ਮੀਰ ਮਰ ਚੁੱਕਿਆ,
4: ਚੁੱਕੀ ਫਿਰਦਾ ਹਾਂ ਜਿੰਦਾ ਲਾਸ਼, ਵਿਚਲਾ ਇਨਸਾਨ ਮਰ ਚੁੱਕਿਆ ਹੈ। ਹਾਂ ਕਦੇ ਕਦੇ ਮੈਨੂੰ ਲੱਗਦਾ ਹੈ ਸਹਿਜੇ ਨਹੀਂ ਸੀ ਮਰਿਆ, ਸਹਿਜੇ ਨਹੀਂ ਸੀ ਮਰਿਆ, ਕਈ ਮੌਤ ਹਾਂ ਮਰਿਆ ਮੈਂ, ਉਸ ਵੇਲੇ ਹੋਇਆ ਜ਼ਖਮੀ ਜਦ ਪਹਿਲਾਂ ਝੂਠ ਬੋਲਿਆ ਸੀ। ਉਸ ਵੇਲੇ ਹੋਇਆ ਜ਼ਖਮੀ ਜਦ ਪਹਿਲਾਂ ਝੂਠ ਬੋਲਿਆ ਸੀ, ਫਿਰ ਜ਼ਖਮ ਬਣੇ ਨਸੂਰ ਜਦੋਂ ਮੁੜ ਮੁੜ ਬੋਲਿਆ ਸੀ। ਵੱਡੇ ਗਏ ਕਈ ਅੰਗ ਮੇਰੇ, ਵੱਡੇ ਗਏ ਕਈ ਅੰਗ ਮੇਰੇ, ਜਦੋਂ ਕੀਤੀ ਮੈਂ ਗੱਦਾਰੀ ਸੀ, ਕੀਤੇ ਪਿੱਠ ਤੇ ਉਹਨਾਂ ਦੇ ਵਾਰ ਜਿਹਨਾਂ ਨਾਲ ਹੀ ਗੂੜੀ ਜਾਰੀ ਸੀ। ਸੀ ਰੋਗ ਵੀ ਲੱਗੇ ਕਈ ਇਹਨੂੰ, ਸੀ ਰੋਗ ਵੀ ਲੱਗੇ ਕਈ ਇਹਨੂੰ, ਕੀਤਾ ਭਾਂਤ ਭਾਂਤ ਦਾ ਨਸ਼ਾ ਜਦੋਂ, ਇੰਨਾ ਕਾਲਾ ਵੀ ਹੋ ਸਕਦਾ ਹੈ ਲੱਗਾ ਪਤਾ ਸੀ ਵਿਗੜੀ ਦਸ਼ਾ ਜਦੋਂ।

0: ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
1: ਫਿਰ ਲਵਾਈਏ ਕਿੱਥੋਂ?
0: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
2: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406021246 ਤੇ।
3: ਆ ਕਿੱਥੇ ਵੱਜ ਗਈ ਤੇਰੀ ਗੱਡੀ?
4: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
3: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

0: ਨਹੀਂ ਪਤਾ।
1: ਵਾਹ ਵਾਹ ਵਾਹ,
2: ਜਿਹੜੀ ਆ ਲਾਈਨ ਕੀਤੀ ਨਾ ਕਿ ਯਾਰ ਦੋ ਚਾਰ ਬੈਠੇ ਨੇ ਯਾਰ ਆਸਟ੍ਰੇਲੀਆ ਕਹਿੰਦੇ ਨੇ ਮੇਟ ਮੇਟ, ਮੈਂ ਕਿਆ ਬਾਤ ਹੈ ਬਾਈ ਅਰਜਨਾ, ਕਿਆ ਬਾਤ ਹੈ। ਵੈਲਕਮ ਬੈਕ, ਜੇ ਤੁਸੀਂ ਹੁਣੇ ਗਲਤੀ ਨਾਲ ਬਣੇ ਹੋ ਸਾਡੇ ਨਾਲ ਤਾਂ ਫਿਰ ਬੋਇਜ਼ ਮੀਟਅਪ ਦੇ ਨਵੇਂ ਐਪੀਸੋਡ ਨਾਲ ਜੁੜੇ ਪਏ ਹੋ ਤੇ ਅੱਜ ਤੁਹਾਡੇ ਨਾਲ
1: ਬਣੇ ਹੋਏ ਯਾਰ।
2: ਹਾਂ ਨਹੀਂ ਨਹੀਂ, ਗਲਤੀ ਨਾਲ ਜੇ ਲੇਟ ਜੁੜੇ ਹੋ ਨਹੀਂ ਤਾਂ ਤੁਹਾਨੂੰ ਤਾਂ ਹਮੇਸ਼ਾ ਉਡੀਕ ਰਹਿੰਦੀ, ਅੱਧੇ ਘੰਟੇ ਪਹਿਲੇ ਰੇਡੀਓ ਆਨ ਕਰ ਲੈਣਾ ਕਿ
1: ਯਾਰ ਕੀ ਸਾਡਾ ਲਾਈਵ ਆ,
2: ਕਿਉਂਕਿ ਨਹੀਂ ਲਾਈਵ ਨਹੀਂ ਲਾਈਵ ਨਹੀਂ ਐਵੇਂ ਪੰਗਾ ਪਾਏ
1: ਗਲਤ ਇਨਫੋਰਮੇਸ਼ਨ ਪਾਸ ਕਰਨ ਦੀ
2: ਬੜੀ
1: ਸਟ੍ਰਿਕਟ ਹੋਈ ਪਈ ਆ ਕਿਉਂਕਿ ਪੈਸੇ ਨੀ ਹੈਗੇ ਇਹਨਾਂ ਕੋਲ ਤੇ ਕੱਢਣ ਨੂੰ ਫਿਰਦੇ ਆ। ਮੈਂ ਹਾਂ ਸਾਡੇ ਕੋਈ ਕੱਢਣੇ ਆ ਗੇ, ਡਰੇ ਭਰਾਵਾ ਉਹ ਜਿਹਦੇ ਕੋਲ ਹੈਗੇ ਚਾਰ।
2: ਅੱਛਾ ਇਹ ਗੱਲ ਸਹੀ ਹੈ ਯਾਰ, ਅੱਜ ਕੱਲ ਹਨਾ ਏਟੀਓ ਊਟੀਓ ਮੈਂ ਸੁਣਿਆ ਬਹੁਤ ਜ਼ਿਆਦਾ ਕੰਮ
1: ਕੈਫੇ ਵਾਲਿਆਂ ਦੇ ਨੀ, ਰੇਟ ਜੀ ਪੈ ਗਈ ਥੋੜੇ ਦਿਨ ਪਹਿਲਾਂ।
2: ਹਾਂ ਹਾਂ ਹਾਂ ਹਾਂ ਹਾਂ,
1: ਸਿਟੀ ਚ ਕਹਿੰਦੇ ਚੰਗਾ ਤਾੜਦਾ ਤਕੜਦਾ ਤਾੜਦਾ ਹੋਇਆ ਗਾ,
2: ਕੀ ਚੱਕਰ ਕੀ ਹੋਇਆ ਉਹ
1: ਯਾਰ? ਮੋਟੀ ਮੋਟੀ ਜੀ ਵੈਸੇ ਗੱਲ ਇਹ ਆ, ਜੇ ਥੋੜੀ ਅੰਦਰਲੀ ਗੱਲ ਇਹ ਆ ਵੀ ਕਹਿੰਦੇ ਨੇ ਕਿ ਜਿਹੜੀ ਆਪਾਂ ਸੁਪਰ ਐਨੂਏਸ਼ਨ ਹੈ ਨਾ ਜਿਹੜੀ ਆਪਣੀ ਆਉਂਦੀ, ਜਦੋਂ ਦੀ ਇਹਨਾਂ ਨੇ ਰੂਲ ਕੀਤਾ ਵਾ ਵੀ ਤੁਸੀਂ ਹੁਣ ABN ਤੇ ਵੀ ਸੁਪਰ ਦਿਓ ਦਿਸ ਦੈਟ, ਤੇ ਉਹ ਸਟਿਲ ਉਹਨਾਂ ਨੇ ਡਾਟਾ ਮੈਚ ਕੀਤਾ, ਕਹਿੰਦੇ ਨੇ ਕਿ ਉਸ ਲੈਵਲ ਦੀ ਜਿਹੜੀ ਸੁਪਰ ਐਨੂਏਸ਼ਨ ਆ ਉਹ ਨਹੀਂ ਪੇ ਕੀਤੀ, ਕਿਉਂਕਿ ਹੁਣ ਜਦੋਂ ਮੰਨ ਲਓ ਕੋਈ ਸੁਪਰ ਐਨੂਏਸ਼ਨ ਪੇ ਕਰਦਾ ਤੇ ਉਹ ATO ਨੂੰ ਰਿਪੋਰਟ ਹੁੰਦੀ ਸਾਰੀ, ਤਾਂ ਹੀ ਤੁਹਾਡੇ ਉਹ ਖਾਤਿਆਂ 'ਚ ਆਉਂਦੀ ਹੈ ਜਿਹੜਾ ਵੀ ਤੁਸੀਂ ਰੈਸਟਕੋ ਵਾ ਜਾਂ ਜਿਹਦੇ ਕੋਲ ਵੀ ਆ ਤੁਹਾਡਾ, ਤੇ ਉਹ ਸਾਰੀ ਉਹਨਾਂ ਕੋਲ ਡਾਟਾ ਜਾਂਦਾ। ਤੇ ਉਹ ਕਹਿੰਦੇ ਨੇ ਕਿ ਜਿਨ੍ਹਾਂ ਦਾ ਜਾ ਰਿਹਾ ਵਾ ਜਿਹੜੀ ਕੈਫੇਜ਼ ਜਾਂ ਰੈਸਟੋਰੈਂਟ ਦੀ ਜਿਹੜੀ ਇਨਕਮ ਆ ਉਹ ਵੱਧ ਆ ਕਿਤੇ ਜਿੰਨਾ ਤੁਸੀਂ ਸੁਪਰ ਐਨੂਏਸ਼ਨ ਪੇ ਕਰ ਰਹੇ ਹੋ, ਅਤੇ ਉਹ ਕਹਿੰਦੇ ਸਾਨੂੰ ਲੱਗਦਾ ਨਹੀਂ ਕਿ ਜਿੰਨੀ ਕੁ ਤੁਸੀਂ ਸੁਪਰ ਪੇ ਕਰ ਰਹੇ ਹੋ ਇੰਨੇ ਕੁ ਦੇ ਵਿੱਚ ਸਟਾਫ ਤੁਸੀਂ ਆਪਣਾ ਚਲਾ ਰਹੇ ਹੋ, ਸਾਨੂੰ ਲੱਗਦਾ ਆ ਕਿ ਤੁਸੀਂ ਉਹਨਾਂ ਨੂੰ ਅੰਡਰ ਪੇ ਕਰ ਰਹੇ ਹੋ, ਕੈਸ਼ ਪੇ ਕਰ ਰਹੇ ਹੋ, ਕੁਛ ਕੁਛ ਕਰ ਰਹੇ ਹੋ ਜਿਹੜਾ ਕਿ ਸਿੱਧਾ ਨਹੀਂ ਲੱਗ ਰਿਹਾ। ਦੈਟਸ ਵਾਈ ਉਹਨਾਂ ਨੇ ਬੇਸਿਕਲੀ ਇਹ ਐਨਾਲਿਸ ਕੀਤਾ ਵਾ ਕਿ ਕੈਫੇ ਦੇ ਉੱਤੇ ਵੇਖਣਾ ਚਾਹੁੰਦੇ ਸੀ ਕਿ ਕਿੰਨੇ ਕੁ ਵਰਕਰ ਨੇ, ਅਤੇ ਉਸ ਹਿਸਾਬ ਨਾਲ ਉਹ ਵੇਖਣਗੇ। ਫਿਰ
2: ਮੈਨੂੰ ਪਤਾ ਕੀ ਲੱਗਦਾ, ਮੈਨੂੰ ਲੱਗਦਾ ਕਿ ਨਾ ਅਚਾਨਕ ਹੀ ਨਾ ਇਮੀਗ੍ਰੇਸ਼ਨ ਡਿਪਾਰਟਮੈਂਟ ਹੋ ਗਏ ਹੋਮ ਅਫੇਅਰ ਹੈ ਨਾ, ਜਾਂ ਫਿਰ ATO ਵਗੈਰਾ ਹੋ ਗਏ, ਪਰਸਨਲ ਵੈਲਥ ਵਾਲੇ ਹੋ ਗਏ, ਜਿੰਨੇ ਵੀ ਹੈਗੇ ਡਿਪਾਰਟਮੈਂਟ ਇੱਥੇ ਨਾ, ਕੁਛ ਆਪਣੇ ਬੰਦੇ ਹੀ ਜਿਨ੍ਹਾਂ ਨੇ ਕੰਮ ਕੁੰਮ ਸਾਰੇ ਕਰ ਲਏ, ਹੁਣ ਉਹਨਾਂ ਨੇ ਨਾ ਐਜ ਕੰਸਲਟੈਂਟ ਜੁਆਇਨ ਕਰ ਲਿਆ ਇਹਨਾਂ ਡਿਪਾਰਟਮੈਂਟਾਂ
1: ਨੂੰ, ਕਿਉਂਕਿ ਡਿਪਾਰਟਮੈਂਟ ਮਿਲਦੇ ਹੋਣੇ ਕਿਤੇ ਤੇ ਉਹ ਆਉਂਦੇ ਹੋਣੇ ਕਿ,
2: ਕਿਉਂਕਿ ਡਿਪਾਰਟਮੈਂਟ ਹੁਣ ਉਸ ਹਿਸਾਬ ਨਾਲ ਹੀ ਫੜਦਾ ਪਿਆ ਜਾਂ ਫਿਰ ਸੋਚਦਾ ਪਿਆ ਜਿਸ ਤਰ੍ਹਾਂ ਇੱਕ ਆਮ ਬਿਜ਼ਨਸਮੈਨ ਜਾਂ ਫਿਰ ਆਮ ਜੋ ਸਟੂਡੈਂਟ ਵੀਜ਼ਾ ਤੇ ਕਿੰਨੇ ਬੱਚੇ
1: ਜਾਂ ਫਿਰ ਦੀ ਗੱਲ ਚੱਲ ਗਈ ਨਾ ਹੁਣ, ਕਈ ਤੇ ਫਿਰ ਇਹ ਵੀ ਕਹਿਣਗੇ ਕਿ ਆਪਾਂ ਆਪ ਆਪਣੇ ਢਿੱਡ ਨੰਗੇ ਕੀਤੇ ਆ ਕਿ ਤੁਸੀਂ ਆਪ ਦਿਖਾਇਆ ਵਾ ਕਿ ਅਸੀਂ ਆਹ ਕਰਨ ਡੇ, ਅਸੀਂ ਉਹ ਕਰਨ ਡੇ, ਜਾ ਕੇ ਵੀਡੀਓਆਂ ਪਾ ਕੇ ਜਾਂ ਦਿਸ ਦੈਟ, ਹੋ ਸਕਦਾ ਉਹ ਕੋਈ ਵੀ ਰੀਜ਼ਨ ਹੋ ਸਕਦਾ, ਪਰ ਸੱਚਾਈ ਹੈ ਕਿ ਹੋ ਰਿਹਾ ਵਾ ਅੱਜ ਕੱਲ੍ਹ। ਸੋ ਇਟਸ ਇਹ ਆ ਕਿ ਕੇਅਰਫੁਲੀ
2: ਨਹੀਂ ਇਹ ਹੁੰਦਾ। ਅੱਛਾ ਇਹ ਯਾਦ ਨਹੀਂ ਆਹ ਪਿੱਛੇ ਜੇ ਇੱਕ ਬੜਾ ਪੰਗਾ ਪਿਆ ਹੈਗਾ ਕੈਨੇਡਾ ਦੀ ਗੱਲ ਹੈ ਕਿ ਦੋ ਚਾਰ ਅਲੱਗ ਅਲੱਗ ਪੇਜਿਸ 'ਤੇ ਇੱਕ ਕੁੜੀ ਨੇ ਪਹਿਲੇ ਬਣਾ ਦਿੱਤੀ ਵੀਡੀਓ ਕਿ ਆਪਣੀ ਅਸਾਈਨਮੈਂਟਾਂ ਬਣਵਾਉਣੀਆਂ ਤਾਂ ਸਾਨੂੰ ਹੈ ਨਾ ਕਰੋ ਕੰਟੈਕਟ, ਉਹਦੇ ਕੰਪੀਟੀਸ਼ਨ 'ਚ ਜਿਹੜਾ ਵੀ ਹੋਏਗਾ ਕਿਸੇ ਹੋਰ ਕੁੜੀ ਨੇ ਬਣਾਈ ਵੀਡੀਓ, ਫਿਰ ਕਿਸੇ ਮੁੰਡੇ ਨੇ ਬਣਾਈ ਵੀਡੀਓ, ਤੇ ਅਲਟੀਮੇਟਲੀ ਜਿੰਨੇ ਕੁ ਲੋਕ ਇਹ ਕੰਮ ਕਰ ਰਹੇ ਸੀਗੇ ਕਿ ਅਸਾਈਨਮੈਂਟਾਂ ਅਸੀਂ ਬਣਾਉਂਦੇ ਹਾਂ, ਉਹਨਾਂ ਨੇ ਸੋਚਿਆ ਕਿ ਇਹ ਤਾਂ ਅਸੀਂ ਐਡ ਕਰ ਸਕਦੇ ਹਾਂ ਹੈ ਨਾ, ਐਂਡ ਓਬਵੀਅਸਲੀ ਇਟ ਇਜ਼ ਅਗੇਂਸਟ ਦਾ ਰੂਲ, ਤੇ ਉਹ ਉਸ ਤੋਂ ਬਾਅਦ ਬੜਾ ਰੌਲਾ ਪਿਆ ਹੈ ਨਾ। ਸੁਣਨ 'ਚ ਆਉਂਦਾ ਕਿ ਕਈ ਲੋਕ ਕੁਛ ਰਾਈਟਲੀ ਸੋ, ਕਿਉਂਕਿ ਹੁਣ ਜੇ ਫੜੇ ਗਏ ਫਿਰ ਤਾਂ ਰਾਈਟਲੀ ਸੋ ਹੀ ਆ ਹੈ ਨਾ, ਕਿ ਡਿਪੋਰਟ ਵਗੈਰਾ ਵੀ ਹੋਏ ਆ, ਤੇ ਜਿਹੜੇ ਬੱਚਿਆਂ ਦੇ ਵੀ ਫਿਰ ਬਾਅਦ 'ਚ ਹੈ ਨਾ ਹੁੰਦਾ ਪਤਾ ਲੱਗਦਾ, ਉਹਨਾਂ 'ਤੇ ਵੀ ਉਸ ਹਿਸਾਬ ਨਾਲ ਜੋ ਕਾਰਵਾਈ ਹੈ ਨਾ ਬਣਦੀ ਹੋਏਗੀ ਉਹ ਕੀਤੀ ਗਈ ਹੈ।
1: ਇੱਕ ਹੋਰ ਆ ਪਿੱਛੇ ਜੇ ਮੈਂ ਰਿਪੋਰਟ ਕੋਈ ਪੜ੍ਹਨ ਦਿਆ ਹਾਂ, ਕਿਸੇ ਨੇ ਡਾਟਾ ਵੇਖਿਆ ਸੀ ਉਹਨਾਂ ਦਾ ਜਿਹੜੇ ਵਰਕਫੇਅਰ ਕਮਿਸ਼ਨ ਵਾਲੇ ਨਹੀਂ ਆ, ਉਹ ਕਹਿੰਦੇ ਸੀਗੇ ਕਿ ਅੱਜ ਕੱਲ੍ਹ ਜਾਂ ਆਪਾਂ ਕਹਿ ਲਈਏ ਕਿ ਮੈਂਟੈਲਿਟੀ ਇੱਦਾਂ ਦੀ ਹੋ ਗਈ ਆ, ਜਾਂ ਫਿਰ ਕਹਿ ਲਓ ਕਿ ਜ਼ਿਆਦਾ ਇੱਕ ਦੂਜੇ ਨੂੰ ਆਪਾਂ ਇਨਫੋਰਮੇਸ਼ਨ ਪਾਸ ਕਰਨ ਡੇ, ਈਜ਼ੀ ਹੋ ਗਈ ਇਨਫੋਰਮੇਸ਼ਨ ਲੈਣੀ ਕਿ ਮੈਂ ਹੁਣ AI ਨੂੰ ਮੈਸੇਜ ਕਰ ਦਿੰਦਾ ਵਾਂ ਵੀ ਮੈਂ ਆਹ ਵਾਲੀ ਕੰਪਲੇਨ ਪਾਉਣੀ, ਦੱਸ ਕਿੱਥੇ ਪਾਵਾਂ, ਅਤੇ ਉਹ ਮੈਨੂੰ ਠਾਹ ਦੇਣੀ ਦਊਗੀ ਵੀ ਆਹ ਚੁੱਕ ਇੱਥੇ ਕੰਪਲੇਨ ਪਾ ਲਏ। ਪਹਿਲਾਂ ਥੋੜ੍ਹਾ ਜਿਹਾ ਹਾਰਡ ਹੁੰਦਾ ਸੀ ਫਾਇੰਡ ਆਊਟ ਕਰਨਾ ਰਾਈਟ ਪਲੇਸ, ਈਵਨ ਤੁਸੀਂ ਸਫਾਰੀ ਅਤੇ ਗੂਗਲ 'ਤੇ ਵੀ ਲਿਖੋ ਨਾ ਅਤੇ ਉਹ ਵੀ ਤੁਹਾਨੂੰ ਗੇੜੇ ਮੇੜੇ ਪਾ ਦਿੰਦਾ ਸੀ, ਉਹ ਵੀ ਤੁਹਾਨੂੰ ਸਿੱਧੀ ਉਹ ਚੀਜ਼ ਨਹੀਂ ਦਿੰਦਾ, ਉੱਥੇ ਵੀ ਤੁਹਾਨੂੰ ਲੱਭਣਾ ਪੈਂਦਾ ਸੀ ਵਾਹ ਵਾਹ ਸਿਰ ਖਪਾਈ ਕਰਕੇ, ਉਹਨੇ ਜਿਹੜੀਆਂ ਪੰਜ ਸੱਤ ਸਾਈਟਾਂ ਸ਼ੋਅ ਕਰਨ ਕਰਨੀ ਆ ਉਹਨਾਂ ਚੋਂ ਨਹੀਂ ਹੀ ਹੁੰਦੀ ਜਿਹੜੀ ਆਪਾਂ ਨੂੰ ਲੋੜ ਹੁੰਦੀ ਸੀ ਪਰ ਹੁਣ ਜਿਹੜਾ ਖਾਸ ਕਰਕੇ ਏ ਆਈ ਆ ਇਹ ਤਾਂ ਤੁਹਾਨੂੰ ਪੈਂਦੀ ਸੱਟੇ ਹੀ ਉਹ ਹੀ ਦਿੰਦਾ ਹੁਣ ਮੰਨ ਲਓ ਮੈਂ ਉੱਥੇ ਲਿਖ ਦਿੰਦਾ ਕਿ ਮੈਂ ਪਰੇਸ਼ਾਨ ਹਾਂ ਮੈਂ ਇੱਥੇ ਕੰਮ ਕਰਦਾ ਅਤੇ ਮੈਂ ਕੰਪਲੇਂਟ ਕਰਨੀ ਆ ਉਹਨੇ ਪੈਂਦਿਆਂ ਹੀ ਤੁਹਾਨੂੰ ਉਹਦੇ ਡਿਪਾਰਟਮੈਂਟ ਸੁੱਟ ਦੇਣਾ ਵੀ ਆਹ ਚੱਕ ਮਾਈਟ ਆਹ ਸਟੈਪ ਆ ਤੂੰ ਕੰਪਲੇਂਟ ਕਰ ਤੁਹਾਨੂੰ ਲਿਖ ਕੇ ਵੀ ਦੇ ਦੇਣਾ ਵੀ ਕੀ ਲਿਖ ਕੇ ਪਾਉਣਾ ਉਹਨਾਂ ਨੂੰ ਪੰਜ ਸੱਤ ਸਟੈਪ ਜਿਹੜੇ ਮੇਰੇ ਲਈ ਜਿਨ੍ਹਾਂ ਦੇ ਕਰਕੇ ਮੈਂ ਪੈਰ ਪਿੱਛੇ ਪੁੱਟਣਾ ਸੀ ਉਹ ਸਾਰੇ ਮੇਰੇ ਉਹਨੇ ਕਰਤੇ ਆ ਤੇ ਮੈਂ ਸਿਰਫ ਕੀ ਕਰਨਾ ਸਬਮਿਟ ਕਰਨਾ ਆਪਣੀ ਈਮੇਲ ਤੋਂ ਜਾ ਕੇ ਜਾਂ ਆਪਣੇ ਪੋਰਟਲ ਤੋਂ ਜਾ ਕੇ ਤੇ ਅੰਦਰ ਖਾਤੇ ਉਹ ਕਹਿੰਦੇ ਨੇ ਕਿ ਬਹੁਤ ਜ਼ਿਆਦੀਆਂ ਕੰਪਲੇਂਟਸ ਹੋ ਰਹੀਆਂ ਨੇ ਅੰਦਰ ਖਾਤੇ ਕਿ ਤੁਸੀਂ ਆਪਣੀ ਆਈਡੈਂਟੀ ਵੀ ਨਹੀਂ ਰਿਵੀਲ ਕਰੋ ਇੱਦਾਂ ਦੀਆਂ ਵੀ ਸਕੀਮਾਂ ਹੈਗੀਆਂ ਨੇ ਕਿ ਤੁਸੀਂ ਉਹਨੂੰ ਦੀ ਕੰਪਲੇਂਟ ਕਰ
2: ਸਕਦੇ
1: ਹੋ ਜੋ ਵੀ ਵਿਸਲ ਬਰੋ ਤੇ ਉਹਦੇ ਚ ਫਿਰ ਓਬੀਅਸਲੀ ਜੇ ਡਾਟਾ ਜਾਊਗਾ ਕੰਪਲੇਨਾਂ ਹੋਣਗੀਆਂ ਤੇ ਫਿਰ ਸਟੈਪ ਲੈਣਾ ਤੇ ਉਹਨਾਂ ਦਾ ਲਾਜ਼ਮੀ
2: ਬਣਦਾ ਇਹ ਗੱਲ ਸਹੀ ਆ ਯਾਰ ਇਹ ਮਤਲਬ ਅਗੇਨ ਪਤਾ ਨਹੀਂ ਯਾਰ ਜ਼ਮਾਨਾ ਬੜਾ ਨਾ ਜ਼ਮਾਨਾ ਦੋ ਚੀਜ਼ਾਂ 'ਚ ਪ੍ਰੋਗਰੈਸ ਕਰ ਰਿਹਾ ਜੋ ਮੈਨੂੰ ਦੱਸਦਾ ਇੱਕ ਅਸੀਂ ਲੋਕ ਇਕੱਲੇ ਜ਼ਿਆਦਾ ਹੋ ਰਹੇ ਹਾਂ ਅਤੇ ਇੱਕ ਆਪਾਂ ਤੇਜ਼ ਬਹੁਤ ਜ਼ਿਆਦਾ ਹੋ ਰਹੇ ਹਾਂ ਤੇਜ਼ ਮਤਲਬ ਉਹ ਵਾਲਾ ਤੇਜ਼ ਨਹੀਂ ਚੁਸਤੀ ਵਾਲਾ ਤੇਜ਼ ਉਹ ਵਾਲੇ ਤਾਂ ਚਲੋ ਹੋ ਹੀ ਗਏ ਆ ਸਾਰੇ ਆਪਣਾ ਸਪੀਡ ਵਾਲਾ ਤੇਜ਼ ਪਰ ਇਹ ਜ਼ਰੂਰ ਹੋ ਗਿਆ ਕਿ ਅਸੀਂ ਇੱਕ ਹਾਰਮਨੀ ਹੁੰਦੀ ਸੀਗੀ ਇੱਕ ਅਨਨੋਨ ਬੰਦੇ ਲਈ ਵੀ ਵਧੀਆ ਫੀਲ ਕਰਨ ਵਾਲੀ ਉਹ ਹੁਣ ਘਟਦੀ ਜਾ ਰਹੀ ਆ ਹਨਾ ਹਾਰਮਨੀ ਕੀ ਕਿਉਂਕਿ ਇਹ ਨਾਲ ਦਾ ਬੰਦਾ ਮੇਰੇ ਵਰਗਾ ਦਿਸਦਾ ਜਾਂ ਫਿਰ ਮੇਰੇ ਵਰਗੇ ਇਲਾਕੇ ਤੋਂ ਆਉਂਦਾ ਤਾਂ ਵੀ ਯੂ ਆਰ ਸਮਾਈਲਿੰਗ ਤਾਂ ਵੀ ਯੂ ਆਰ ਹੈਪੀ ਤਾਂ ਵੀ ਯੂ ਆਰ ਓਕੇ ਉਹ ਚੀਜ਼ ਖਤਮ ਹੋ ਗਈ ਹੁਣ ਮਤਲਬ ਮੇਰੇ ਹਿਸਾਬ ਨਾਲ ਐਂਡ ਇਟਸ ਅ ਗ੍ਰੇਟ ਥਿੰਗ ਕਿ ਜੇ ਤੁਸੀਂ ਸਿਰਫ ਇਮੀਜੀਏਟ ਫੈਮਿਲੀ ਤੱਕ ਹੀ ਕਰ ਰਹੇ ਹੋ ਉਹਨੂੰ ਹੁਣ ਬੇਅਰ ਮਿਨੀਮਮ ਆਪਾਂ ਬਣਾ ਦਿੱਤਾ ਤਾਂ ਹੀ ਇੰਨੀ ਸਾਰੀਆਂ ਕੰਪਲੇਂਟਾਂ ਕੰਪਲੂੰਟਾਂ ਹੁੰਦੀਆਂ ਫਿਰ ਉੱਦਾਂ ਵੀ ਇੰਨ ਉੱਦਾਂ ਅਦਰ ਸੈਂਸ ਵੇਖਿਆ ਕੰਪਲੇਂਟਾਂ ਨੂੰ ਪਰੇ ਕਰਕੇ ਵੀ ਅਤੇ ਇੱਕ ਤੈਨੂੰ ਨਾ ਫੀਲ ਹੁੰਦਾ ਇੱਦਾਂ ਦੀ ਹਵਾ ਬਣੀ ਪਈ ਹੈ ਕਿ ਹਰ ਕੋਈ ਇੱਕ ਦੂਸਰੇ ਨੂੰ ਥੋੜ੍ਹਾ ਜਿਹਾ ਮਤਲਬ ਇਸ ਤਰ੍ਹਾਂ ਦਿਖਾਉਣ ਦੀ ਕੋਸ਼ਿਸ਼ ਅੱਜ ਕੱਲ੍ਹ ਕਿ ਹੈ ਨਾ ਕਿ ਮੈਂ ਤੇਰੇ ਤੋਂ ਬੈਟਰ ਕਿਸ ਤਰ੍ਹਾਂ ਮੈਂ ਤੇਰੇ ਤੋਂ ਉੱਤੇ ਕਿਸ ਤਰ੍ਹਾਂ ਜਾਂ ਫਿਰ ਮੈਂ ਤੇਰੇ ਤੋਂ ਜ਼ਰਾ ਸਹੀ ਕਿਸ ਤਰ੍ਹਾਂ
1: ਪਤਾ ਕਿਉਂ ਆ ਕ੍ਰਿਸ਼ਨਾ ਜੀ ਕਿਉਂਕਿ ਕੰਪੀਟੀਸ਼ਨ ਬਹੁਤ ਜ਼ਿਆਦਾ ਹੋ ਗਿਆ
2: ਪਰ ਆਪਾਂ ਹੀ
1: ਜੇ ਤੁਸੀਂ ਨਹੀਂ ਦਿਖਾਓਗੇ ਨਾ ਤੇ ਤੁਹਾਨੂੰ ਕਿਸੇ ਨੇ ਮੂੰਹ ਨਹੀਂ ਲਾਉਣਾ ਮੂੰਹ ਇਨ ਦਾ ਸੈਂਸ ਕਿ ਜੇ ਤੁਸੀਂ ਕੋਈ ਸਰਵਿਸ ਦੇ ਰਹੇ ਹੋ ਤੁਹਾਡੇ ਕੋਲ ਕਿਸੇ ਨੇ ਕੋਈ ਸਰਵਿਸ ਨਹੀਂ ਲੈਣੀ ਜੇ ਤੁਸੀਂ ਕਿਸੇ ਨੂੰ ਰੀਪ੍ਰਜੈਂਟ ਕਰ ਰਹੇ ਹੋ ਤੁਹਾਨੂੰ ਕਿਸੇ ਨੇ ਨਹੀਂ ਰੱਖਣਾ ਰੀਪ੍ਰਜੈਂਟ ਕਰਨ ਦੇ ਲਈ ਮਤਲਬ ਜੇ ਤੁਸੀਂ ਉਹ ਚੀਜ਼ ਨਹੀਂ ਕਰਦੇ ਤੇ ਯੂ ਵਿਲ ਬੀ ਆਊਟ ਫਰੋਮ ਦਾ ਗੇਮ ਜਿਹੜੀ ਵੀ ਤੁਸੀਂ ਚ ਹੈਗੇ ਹੋ ਇਸ ਕਰਕੇ ਇੱਕ ਤਰ੍ਹਾਂ ਨਾਲ ਇਹ ਪਾਰਟ ਆਫ ਦਾ ਜੋਬ ਬਣ ਗਿਆ ਪਾਰਟ ਆਫ ਦਾ ਬਿਜ਼ਨਸ ਬਣ ਗਿਆ ਕਿ ਤੁਹਾਨੂੰ ਕਰਨੀ ਪੈਣੀ ਆ ਉਹ ਚੀਜ਼ ਭਾਵੇਂ ਆਪ ਕ੍ਰੀਏਟ ਕੀਤਾ ਭਾਵੇਂ ਹੋ ਗਿਆ ਡਜ਼ਨਟ ਮੈਟਰ ਪਰ ਹੁਣ ਮੌਜੂਦਾ ਇਹ ਆ ਕਿ ਤੁਹਾਨੂੰ ਕਰਨੀ ਹੀ ਪੈਣੀ ਆ ਜੇ ਤੁਸੀਂ ਨਹੀਂ ਕਰਦੇ ਤੇ ਡਨ
2: ਖਤਮ
1: 10 ਪਿਛੇ ਲਾਈਨ ਚ ਨੇ
2: ਹਾਂ ਖਤਮ ਟਾਟਾ
1: ਖਤਮ ਬਾਏ ਬਾਏ ਸੀ ਯੂ ਡਨ
2: ਨਾਮ ਬਹੁਤ ਕਮਾਇਆ ਗੱਲ ਹੋ ਰਹੀ ਹੈ ਦਿਲਜੀਤ ਦੋਸਾਂਝ ਦੀ ਪਿਛਲੇ ਦਿਨੀ ਵੈਂਬਲੇ ਸਟੇਡੀਅਮ ਭਰਨ
1: ਵਾਲਾ ਢੋਲੀ ਵਜਾਇਆ
2: ਫਿਲਮਾਂ ਵੀ ਚੱਲ ਹੀ ਜਾਂਦੀਆਂ ਦੇਖ ਲਾ
1: ਵਜਾਇਆ ਤੇ ਵਧੀਆ ਚੱਲ
2: ਗਿਆ ਹਾਂ ਮਤਲਬ ਹਾਂ ਸਹੀ ਆ ਨਾ ਇਹ ਗੱਲ ਸਹੀ ਆ ਕਿ ਇੱਕ ਇਹ ਵੀ ਕਹਿ ਦਿੰਦੇ ਨਾ ਕਿ ਗੋਡਸ ਫੇਵਰੇਟ ਚਾਈਲਡ ਸੋ ਗੋਡਸ ਫੇਵਰੇਟ ਪੰਜਾਬੀ ਚਾਈਲਡ ਇਜ਼ ਦਿਲਜੀਤ ਦੋਸਾਂਝ ਪਿਛਲੇ ਦਿਨੀ ਵੈਂਬਲੇ ਸਟੇਡੀਅਮ 90,000 ਬੰਦਾ ਭਰਿਆ ਵੈਂਬਲੇ ਸਟੇਡੀਅਮ ਜਿੱਥੇ ਕੁਈਨਸ ਤੋਂ ਲੈ ਕੇ ਬ੍ਰਿਟਨੀ ਸਪੇਅਰਸ ਤੋਂ ਲੈ ਕੇ ਮਡੋਨਾ ਤੋਂ ਲੈ ਕੇ ਆਹ ਜੋਨਸ ਬ੍ਰਦਰਸ ਦਾ ਮੈਨੂੰ ਪਤਾ ਨਹੀਂ ਪਰ ਐਡ ਸ਼ੀਰਨ ਇਹ ਤੱਕ ਪਲੇ ਕਰ ਚੁੱਕੇ ਨੇ ਤੇ ਦਿਲਜੀਤ ਪਹਿਲੇ ਇੰਡੀਅਨ ਆਰਟਿਸਟ ਨੇ
1: ਜਿਨ੍ਹਾਂ ਨੇ ਉੱਥੇ ਪਰਫਾਰਮ
2: ਕੀਤਾ ਐਕਚੁਅਲੀ ਇੰਡੀਅਨ ਵੀ ਛੱਡੋ ਪਹਿਲੇ ਸਾਊਥ ਏਸ਼ੀਅਨ ਆਰਟਿਸਟ ਨੇ ਜਿਸਨੇ ਉੱਥੇ ਪਰਫਾਰਮ ਕੀਤਾ ਤੇ ਹੁਣ ਪ੍ਰਧਾਨ ਕਹਿੰਦਾ ਕਿ 92,000 ਹੋ ਗਿਆ ਡਨ
1: ਅਹਿਮਦਾਬਾਦ
2: ਨਰਿੰਦਰ
1: ਸਟੇਡੀਅਮ
2: ਨਰਿੰਦਰ ਮੋਦੀ ਸਟੇਡੀਅਮ ਚ ਕਹਿੰਦਾ ਕਿ ਨਵੰਬਰ ਚ ਮੈਂ ਵੇਚਣੀਆਂ ਨੇ 1,00,000 ਟਿਕਟਾਂ ਤੇ ਖਿੱਚੋ ਤਿਆਰੀ
1: ਜੀ ਦੇਖ ਲਓ ਬਈ ਦੈਟਸ ਵਾਈ ਕਿ ਹੋਰ ਸਟੇਟ ਦੇ ਵਿੱਚ ਅਵੋਇਡ ਕਰ ਰਿਹਾ ਕਿ ਸਾਰੇ ਉੱਥੇ ਆਓ 1,00,000 ਭਰੋ
2: ਮੈਨੂੰ ਲੱਗਦਾ ਕਿਉਂਕਿ ਉਹ ਬਣਾਇਆ ਵੀ ਉਸ ਹਿਸਾਬ ਨਾਲ ਹੋਇਆ ਐਂਡ ਇੱਕ ਤੇ ਇਹ ਹੈ ਕਿ ਗੁਜਰਾਤ ਦੇ ਅੰਦਰ ਆ, ਫਿਰ ਮੋਦੀ ਸਾਹਿਬ ਨੇ ਆਪਣੇ ਨਾਮ ਤੇ ਬਣਵਾਇਆ, ਉਹਦੀ ਥੋੜੀ ਫੈਸਿਲਿਟੀਜ਼ ਵੀ ਬੈਟਰ ਹੋਣਗੀਆਂ, ਫਿਰ BCCI ਜੋ ਇਹ ਸਾਰੇ ਸਟੇਡੀਅਮਸ ਦੀ ਦੇਖ ਰੇਖ ਕਰਦੀ ਆ ਉਹਦਾ ਹੁਣ ਫੇਵਰੇਟ ਸਟੇਡੀਅਮ ਹੈ, ਮਤਲਬ ਕਿ ਜਿੰਨੇ ਵੀ ICC ਇਵੈਂਟਸ ਵਗੈਰਾ ਹੁੰਦੇ ਆ ਜਾਂ ਫਿਰ ਕੋਈ IPL ਵਗੈਰਾ ਵੀ ਆਪਾਂ ਕਹੀਏ ਤੇ ਉੱਥੇ ਫਾਈਨਲ ਵਗੈਰਾ ਪੁਸ਼ ਕਰਤਾ। ਸੋ ਕਾਫੀ ਲੋਕ ਮੇਰੇ ਪਰਸਨਲ ਨੋਨ ਚ ਵੀ ਜੋ ਲੋਕ ਦੇਖ ਕੇ ਆਏ ਸੀਗੇ ਇੰਡੀਆ ਦੇ ਅੰਦਰ ਕੌਨਸਰਟ ਉਹਦਾ, ਕੋਈ ਦਿੱਲੀ ਵੇਖ ਕੇ ਆਇਆ ਹੈ ਨਾ, ਤੇ ਉਹਨਾਂ ਨੂੰ ਪ੍ਰੋਬਲਮ ਸੀਗੀ ਬਹੁਤ ਸਾਰੀ ਕਿ ਉੱਦਾਂ ਦੀ ਵਧੀਆ ਤਰੀਕੇ ਦੀ ਸਿਸਟਮ ਨਹੀਂ ਸੀਗਾ,
1: ਇਨਵੈਸਟਮੈਂਟ ਕੀਤੀ ਹੁਣ ਉਹ ਕਿਸੇ ਕੰਮ ਤੇ ਆਵੇ।
2: ਹੁਣ ਕਹਿੰਦੇ ਕਿ ਬਈ ਹੁਣ ਭੜਥੂ ਪਾ ਦਿਆਂਗੇ, ਤੇ ਭੜਥੂ ਪਾਉਣ ਤੋਂ ਪਹਿਲਾਂ ਆਪਾਂ ਦਿਲਜੀਤ ਦੋਸਾਂਝ ਦਾ ਤੁਹਾਨੂੰ ਲਵ ਲਾਈਕ ਦਿਸ ਸੁਣਾ ਲਈਏ, ਕਿ ਸਾਡੇ ਬਲਕੀਰ ਦੇ ਭਰਾ ਨੇ ਕਿਹਾ ਕਿ ਬੜਾ ਘੈਂਟ ਗਾਣਾ ਤੁਸੀਂ

0: ਬਸ ਬਸ ਮੈਨੂੰ ਅੰਗਰੇਜ਼ੀ ਚ ਹੀ ਨਹੀਂ ਆਉਂਦੀ, ਅੰਗਰੇਜ਼ੀ ਚ ਨਹੀਂ ਆਉਂਦੀ ਮੈਨੂੰ ਬਈ।
1: ਗਾਣਾ ਨਾ ਜਿਹੜਾ ਫੀਮੇਲ ਵੋਕਲ ਆ ਸਿਮਰ ਨੇ ਫੀਟ ਸਿਮਰ ਆ, ਮਤਲਬ ਸਿਮਰ ਹੈ ਕੁੜੀ ਦਾ ਨਾਮ,
2: ਬਹੁਤ ਵਧੀਆ ਗਾਇਆ ਯਾਰ, ਬੜੀ ਘੈਂਟ ਆਵਾਜ਼
1: ਹੈ ਨਾ, ਜਿੱਦਾਂ ਪੰਜਾਬੀ ਵੀ ਇਦਾਂ ਦੀ ਗਾਏ ਜਿੱਦਾਂ ਇੰਗਲਿਸ਼ ਗਾਣੇ ਦੀ ਟੱਚ ਦਿੱਤੀ ਹੁੰਦੀ ਹੈ ਨਾ, ਐਂਡ ਆਵਾਜ਼ ਦੀ ਨਾ ਮੈਂ
0: ਦੱਸਾਂ ਨਹੀਂ ਖਾਬ ਆਈ ਜਾਂਦਾ
2: ਹੈ, ਯਾ ਯਾ, ਐਂਡ ਆਵਾਜ਼ ਦੀ ਟੋਨਲ ਕੁਆਲਿਟੀ ਬੜੀ ਘੈਂਟ
1: ਆ, ਹਾਂ ਡਿਫਰੈਂਟ
2: ਗੁੱਡ ਯਾਰ, ਗੁੱਡ
1: ਵੈਰੀ ਨਾਈਸ।
2: ਇਹ ਗਾਣੇ ਦੀ ਵਾਈਬ ਪਤਾ ਕਿੱਦਾਂ ਦੀ ਆ, ਜਿੱਦਾਂ ਮਤਲਬ ਇੱਧਰ ਇਹ ਗਾਣੇ ਸੋਹਣੇ ਲੱਗਦੇ ਆ ਜਦੋਂ ਵੀ ਆਪਣੇ ਆ ਪ੍ਰਧਾਨ ਜੀ ਗਾਉਂਦੇ ਨਾ, ਮੈਨੂੰ ਵਧੀਆ ਲੱਗਦਾ। ਦਿਲਜੀਤ ਤੇ ਚੱਕਮੇ ਗਾਣੇ ਨੀ ਬਹੁਤ ਚਾਚੇ,
1: ਹਾਂ ਡੈਵਿਲ ਤਾਂ ਹੀ ਨਹੀਂ ਮੈਨੂੰ ਜ਼ਿਆਦਾ ਪਸੰਦ ਆਇਆ।
2: ਦਿਲਜੀਤ ਇੱਧਰ ਦੇ ਗਾਣੇ ਆ, ਸਭ ਤੋਂ ਘੈਂਟ ਗਾਣਾ ਦਿਲਜੀਤ ਦਾ ਪਤਾ ਕਿਹੜਾ, ਕਿ ਇਹ ਵਾਲੇ ਸਾਰੇ ਕੰਸੈਪਟ ਦੇ ਅੰਦਰ ਪੋਹੋ ਦੀ ਰਾਤ,
1: ਓਏ ਹੋਏ ਹੋਏ ਹੋਏ
2: ਤੂੰ ਜਿਹੜਾ ਕੀ ਸੀਗਾ ਸੁਣਾ,
1: ਫਿਰ ਤੁਹਾਡੇ ਇਮੋਸ਼ਨ ਨਾਲ ਵੀ ਜੁੜਿਆ ਨਾ,
2: ਹਾਏ ਓਏ ਐਵੇਂ
1: ਨਵੀਂ ਰਾਹਤ ਚੰਦਰੀਏ ਸ਼ੌਲ ਜਿਹੜਾ ਤੂੰ ਭੁੱਲ ਗਈ ਸੀ,
2: ਮੁੰਡਾ ਚੁੰਮ ਚੁੰਮੇ ਉਹਨੂੰ ਅੱਜ ਵੀ ਇੱਕ ਨਾਲ ਲਾਉਂਦਾ ਏ, ਮੈਨੂੰ ਨਾ ਗਵਾ ਭਰਾਵਾ, ਲੋਕਾਂ ਨੇ ਕਹਿਣਾ ਬੰਦ ਕਰੋ ਅਸੀਂ ਆਪ ਗਾਣੇ ਸੁਣ ਲਾਂਗੇ, ਇਹ ਤਸ਼ੱਦਦ ਸਾਨੂੰ
1: ਮਨਜ਼ੂਰ ਨਹੀਂ ਹੈ ਕਿਸੇ ਵੀ ਕੀਮਤ ਦੇ ਉੱਤੇ, ਕੀਮਤ ਸਾਡੇ ਕੋਲ ਹੈ ਵੀ ਨਹੀਂ ਤੁਹਾਨੂੰ ਦੇਣ ਲਈ,
2: ਪਰ ਸਾਡੇ ਕੋਲ ਜੋ ਹੈ ਤੁਹਾਨੂੰ ਦੇਣ ਲਈ ਉਹ ਹੈ ਢੇਰ ਸਾਰਾ ਪਿਆਰ, ਐਂਡ ਥੈਂਕ ਯੂ ਕਿ ਤੁਸੀਂ ਸਾਡੇ ਨਾਲ ਦੁਬਾਰਾ ਜੁੜ ਗਏ ਹੋ, ਤੇ ਮੈਂ ਹਾਂ ਕ੍ਰਿਸ਼ਨਾ ਮੇਰੇ ਨਾਲ ਬਲਕੀਰਤ, ਇਹ ਸਾਨੂੰ ਕਿਹਾ ਗਿਆ ਕਿ ਹਰ ਵਾਰੀ ਦੱਸਿਆ ਕਰੋ, ਠੀਕ ਹੈ ਨਾ, ਕਈ ਵਾਰੀ ਕੋਈ ਮਿਡਲ ਚ ਕਰਦਾ ਜੀ ਜੁਆਇਨ ਤਾਂ ਕਰਕੇ ਤੁਸੀਂ ਸੁਣ ਰਹੇ ਹੋ,
1: ਕੋਈ ਸ਼ੁਰੂ ਚ ਕਰਦਾ ਹੈ, ਕੋਈ ਮਿਡਲ ਚ ਕਰਦਾ ਹੈ,
2: ਵਾਹ ਵਾਹ,
1: ਕੋਈ ਉਦੋਂ ਕਰਦਾ ਜਦੋਂ ਖਤਮ ਹੋ ਜਾਂਦਾ,
2: ਫਿਰ ਉਹ ਕਹਿੰਦਾ ਇਹ ਲੋਕ ਕੀ ਕਰਦਾ,
1: ਸਹੀ ਕਿਹੜਾ ਸ਼ੁਰੂ ਚ ਕਰਦੇ, ਉਹ ਵਿਚਾਰਾ ਇਹ ਸੋਚਦੇ ਰਹਿੰਦੇ ਕਿ 40 ਮਿੰਟ 50 ਮਿੰਟ ਇਹਨਾਂ ਨੂੰ ਸੁਣਨਾ ਪਏਗਾ, ਤੇ ਜਿਹੜਾ ਮਿਡਲ ਚ ਕਰਦਾ ਉਹ ਸੋਚਦਾ ਪਤਾ ਨੀ ਮੈਂ ਪਹਿਲਾਂ ਕੀ ਮਿਸ ਕਰ ਲਿਆ, ਤੇ ਜਿਹੜਾ ਲਾਸਟ ਚ ਕਰਦਾ ਉਹਨੂੰ ਫਿਰ ਇਹ ਹੁੰਦਾ ਕਿ ਇਸ ਟਾਈਮ ਤਾਂ ਮਿਸ ਹੋ ਗਿਆ ਮੇਰੇ ਕੋਈ ਸੋਹਣਾ ਜਿਹਾ ਐਪੀਸੋਡ, ਮੈਂ ਨੈਕਸਟ ਟਾਈਮ ਨਹੀਂ ਮਿਸ ਕਰਨਾ।
2: ਉਹ ਯਾਰ ਉਹ ਕਿਹੜੇ ਡਾਇਲੋਗ, ਕਿਹੜੇ ਹੀਰੋ ਦਾ ਡਾਇਲੋਗ ਹੈ, ਸਾਡੇ ਸ਼ੋਅ ਦੀ ਟੈਗਲਾਈਨ ਹੋਣੀ ਚਾਹੀਦੀ ਹੈ
1: ਕਿ
2: ਦਿਲ ਮੇ ਆਤੇ ਹੈ ਸਮਝ ਮੇ ਨਹੀਂ, ਕਿਉਂਕਿ ਸਾਨੂੰ ਆਪ ਨੀ ਸਮਝ ਆ ਰਿਹਾ ਹੋ ਕੀ ਰਿਹਾ,
1: ਸਾਡੀ ਇਹਨਾਂ ਨੇ ਚੇਂਜ ਕਰ ਦੇਣੀ ਨਾ, ਲਾਈਨ ਚੇਂਜ ਕਰ ਦੇਣੀ,
2: ਲਾਈਨ ਚੇਂਜ ਕਰ ਦੇਣੀ ਹਲੇ ਯਾਰ,
1: ਇਹਨਾਂ ਨੇ ਕਹਿਣਾ ਫ੍ਰੀਕੁਐਂਸੀ ਪੇ ਆਤੇ ਹੈ ਲੇਕਿਨ ਲਾਈਵ ਨਹੀਂ,
2: ਹਾਂ ਓਏ ਜੀਓ ਮੇਰੇ ਲਾਲ, ਕਿਆ ਬਾਤ ਹੈ, ਪਿੱਛੇ ਫਿਲਮਾਂ ਫੁਲਮਾਂ ਵੀ ਆਈਆਂ ਕਹਿੰਦੇ ਘੈਂਡੀਆਂ, ਦ੍ਰਿਸ਼ਯਮ ਦਾ ਕਹਿੰਦੇ ਅਖੀਰਲਾ ਪਾਰਟ ਆ ਗਿਆ ਫਾਈਨਲੀ, ਜੋ ਵੀ ਸੀਗਾ ਉਹ ਖਤਮ ਕਰਤਾ,
1: ਚਲਤੇ ਕਹਿੰਦੇ ਬਹੁਤ ਗਿਆ,
2: ਮੈਂ ਨਹੀਂ ਦੇਖੀ ਹਜੇ ਤੱਕ, ਮੈਨੂੰ ਦੱਸਿਓ ਨਾ ਬਾਈ ਕਿੱਦਾਂ ਦੀ ਹੈ,
1: ਗੁੱਡ ਗੁੱਡ ਵਧੀਆ, ਬਟ ਨਾਟ ਗੁੱਡ ਦੈਨ ਦ ਪ੍ਰੀਵੀਅਸ ਵਨਸ,
2: ਹਾਂ ਅੱਛਾ, ਪਹਿਲੀਆਂ ਨਾਲੋਂ ਵਧੀਆ ਨਹੀਂ,
1: ਯੇ
2: ਇੱਕ ਇਹ ਵੀ ਚੱਕਰ ਆ ਨਾ ਕਿ ਮੇਰੇ ਖਿਆਲ ਨਾਲ ਹੁਣੇ ਦੇਖ ਕੇ ਹੀ ਪਤਾ ਲੱਗੂਗਾ, ਤੇ ਇਹ ਮੈਂ ਦੇਖੂੰਗਾ ਤਾਂ ਬਿਲਕੁਲ ਨਹੀਂ, ਨਹੀਂ ਮੈਂ ਗੱਲ ਸਾਰੀ ਦੱਸਦਾ ਕਿ ਦ੍ਰਿਸ਼ਯਮ ਜਿਸ ਸੀਰੀਜ਼ ਤੇ ਬੇਸਡ ਆ ਉਹ ਮੋਹਨ ਲਾਲ ਜਿਹੜਾ ਸਾਊਥ ਦਾ ਐਕਟਰ ਆ ਉਹਦੀ ਬਣਾਈ ਹੋਈ ਦ੍ਰਿਸ਼ਯਮ ਤੇ ਬੇਸਡ ਆ, ਉਹਦਾ ਉਹਨਾਂ ਨੇ ਐਂਡ ਸਾਲ ਦੀ ਸਟਾਰਟਿੰਗ ਚ ਕੱਢਤਾ ਹੋਇਆ, ਸੋ ਕਿਉਂਕਿ
1: ਦ੍ਰਿਸ਼ਯਮ ਨੇ ਮੋਲਡ ਕੀਤਾ ਨਾ ਇਹਨੂੰ,
2: ਕੀਤਾ ਕਿਉਂਕਿ ਦ੍ਰਿਸ਼ਯਮ 2 ਐਜ਼ ਇਟ ਇਜ਼ ਸੇਮ ਸੀਗੀ
1: ਤੇ ਲੋਕਾਂ
2: ਤਾਂ ਵੀ ਉਹ ਚੱਲ ਪਈ, ਤੇ ਦ੍ਰਿਸ਼ਯਮ 3 ਦਾ ਲੋਕਾਂ ਨੂੰ ਪਤਾ ਲੱਗ ਗਿਆ ਸੀਗਾ ਕਿ ਇਹ ਜਿਹੜੀ ਦ੍ਰਿਸ਼ਯਮ 3 ਆਈ ਹੈ ਇਹ ਮੋਹਨ ਲਾਲ ਵਾਲੀ ਹੈ, ਤੇ ਕਹਿੰਦੇ ਸੀ ਕਿ ਅਜੇ ਦੇਵਗਨ ਹੋਰਾਂ ਨੇ ਜਿਹੜਾ ਉਹਦਾ ਮੇਨ ਰਾਈਟਰ ਹੈ ਜੀਤੂ ਜੋਸਫ ਜਿਸਦਾ ਨਾਮ ਹੈ ਉਸਨੂੰ ਕ੍ਰੈਡਿਟ ਨਹੀਂ ਦਿੱਤਾ ਇਸ ਫਿਲਮ ਦੇ ਅੰਦਰ ਬਿਲਕੁਲ ਵੀ, ਕਿਉਂਕਿ ਉਹਨਾਂ ਨੇ ਉਹਦੇ ਤੋਂ ਹਾਂ ਲਿਖਵਾਈ ਨਹੀਂ ਹੈ ਫਿਲਮ, ਸੋ ਜੇ ਤੁਸੀਂ ਮੋਹਨ ਲਾਲ ਵਾਲੀ ਫਿਲਮ ਦੇਖੋਗੇ ਤਾਂ ਉਹਦੇ ਅੰਦਰ ਵੱਖਰਾ ਐਂਡ ਹੈ ਸੇਮ ਕਹਾਣੀ ਦਾ, ਜੋ ਤੁਸੀਂ ਅਜੇ ਦੇਵਗਨ ਦੀ ਦੇਖੀ ਆ ਉਹ ਵੀ ਡਬਡ ਮੇਰੇ ਖਿਆਲ ਨਾਲ ਆ ਗਈ ਹੋਣੀ ਯੂਟਿਊਬ ਤੇ, ਜੈਦੀਪ ਨੀ ਭਰਾ ਜਿਹੜਾ ਮੋਹਨ ਲਾਲ ਬੰਦਾ ਸਾਊਥ ਦਾ, ਉਹ ਉੱਥੇ ਦਾ ਮਤਲਬ ਅਮਿਤਾਭ ਬੱਚਨ ਆ, ਮਤਲਬ ਬੜਾ ਨਾਮ ਕਮਾਇਆ ਉਹਨੇ,
1: ਜੈਦੀਪ
2: ਤੇ ਘੈਂਟ ਬੰਦਾ ਨਾ ਯਾਰ, ਉਹ ਫਿਰ ਯਾਰ ਮੇਨ ਉਹ ਹੈ ਨਾ ਐਕਟਰ ਤਾਂ ਮੇਨ ਉਹ ਪਾਰਸ਼ਲਟੀ ਜੀ ਕਰਤੀ, ਦੂਜਾ ਮੈਨੂੰ ਸੁਣਨ ਚ ਆਇਆ ਜੀ ਇਸ
1: ਫਿਲਮਾਂ ਨਾ ਜਿਹੜੀਆਂ ਅੱਜ ਕੱਲ ਗੱਲ ਕਰਕੇ ਵੀ ਨਹੀਂ ਸਵਾਦ ਆਉਣ ਡੇ, ਪਤਾ ਨਹੀਂ ਕਿਉਂ,
2: ਪਰ ਮੈਂ ਨਾ ਪਿੱਛੇ ਜਿਹਾ ਦੇਖਿਆ ਯਾਰ, ਮੈਂ ਆਰਟਿਸਟ ਆਪਣੇ ਕੋਲ ਆਏ ਸੀਗੇ ਇੱਥੇ ਜਿਹੜੇ ਆਹ ਹਰਦੀਪ ਗਰੇਵਾਲ,
1: ਹਾਂਜੀ ਇਹਨਾਂ ਦੀ ਫਿਲਮ ਆ ਰਹੀ ਆ,
2: ਕਿਹੜੀ ਫਿਲਮ ਆ ਰਹੀ ਇਹਨਾਂ ਦੀ, 1 ਅਕਤੂਬਰ ਆ ਰਹੀ ਆ, ਦੌੜਾਕ, ਮੈਨੂੰ ਬੰਦਰ ਦੀ ਪਰਸਨੈਲਿਟੀ ਬੜੀ ਵਧੀਆ ਲੱਗੀ, ਮੈਂ ਐਵੇਂ ਝੂਠ ਨਹੀਂ ਮਾਰਦਾ, ਮੈਨੂੰ ਬਹੁਤ ਹੀ ਨੌਲੇਜ ਨੇ,
1: ਜਿਆਦਾ ਮੋਟੀਵੇਸ਼ਨ ਟਾਈਪ ਹੀ,
2: ਓਕੇ
1: ਹਰਦੀਪ ਗਰੇਵਾਲ 2015 ਤੋਂ ਫਿਲਮਾਂ ਗਾਣਿਆਂ ਦਾ ਸਫ਼ਰ ਸ਼ੁਰੂ ਹੈ ਇਹਨਾਂ ਦਾ,
2: ਓਕੇ
1: ਜਿਆਦਾ ਪੁਰਾਣੇ ਨਹੀਂ ਹੈ, ਪਰ ਇਹ ਹੈ ਕਿ ਸੁਪਨਾ ਕਹਿੰਦੇ ਨੇ ਕਿ ਮੇਰਾ ਵਾਵਾ ਪੁਰਾਣਾ ਸੀ,
2: ਓਕੇ
1: ਹਾਂਜੀ, ਕਿ ਸੁਪਨਾ ਇਹ ਸੀਗਾ ਕਿ
2: ਕੁਛ ਕਰਕੇ ਦਿਖਾਏ
1: ਗਾਣੇ, ਹਾਂਜੀ ਗਾਣੇ ਕਰਨੇ ਆ ਜਾਂ ਫਿਲਮਾਂ ਕਰਨੀਆਂ, ਐਕਟਿੰਗ ਕਰਨੀ, ਅਤੇ ਉਹ ਫਿਰ ਸੱਚ ਹੋ ਗਿਆ ਵਾ, ਪਰ ਉਹ ਕਹਿੰਦੇ ਸੀ ਇੰਟਰਵਿਊ ਦੇ ਵਿੱਚ ਵੀ ਸੁਪਨਾ ਤਾਂ ਮੇਰਾ ਆਲਰੇਡੀ ਪੂਰਾ ਹੋ ਗਿਆ ਵਾ, ਹੁਣ ਤਾਂ ਗਾਂਹ ਬਸ ਵੇਖੋ ਕਿੱਥੋਂ ਤੱਕ ਜਾਂਦੇ ਹਾਂ
2: ਯਾਰ। ਕਦੀ ਵੈਸੇ ਤੂੰ ਮੈਨੂੰ ਦੱਸ ਕੀ ਲੱਗਦਾ ਮੈਨੂੰ, ਮੇਰਾ ਮੇਰੀ ਸੋਚ ਇਹ ਹੈ ਕਿ ਜਦੋਂ ਬੰਦਾ ਇਸ ਤਰ੍ਹਾਂ ਕਹੇ ਨਾ ਕਿ ਯਾਰ ਮੈਂ ਸੋਚਿਆ ਸੀਗਾ ਮੈਂ ਜਾਂ ਸਿੰਗਰ ਬਣਾ ਜਾਂ ਮੈਂ ਐਕਟਰ ਬਣਾ ਜਾਂ ਮੈਂ ਕ੍ਰੀਏਟਰ ਬਣਾ, ਬੇਸਿਕਲੀ ਤੁਹਾਨੂੰ ਆਰਟ ਨਾਲ ਨਹੀਂ ਬਹੁਤਾ ਲੈਣਾ ਦੇਣਾ, ਬੇਸਿਕਲੀ ਤੁਹਾਨੂੰ ਇਹ ਕਿ ਮੈਂ ਮਸ਼ਹੂਰ ਹੋਵਾਂ ਲੋਕੀ ਮੈਨੂੰ ਪਛਾਣਨ, ਜ਼ਿਆਦਾ ਇਹ ਗੱਲ ਨਹੀਂ ਹੋ ਗਈ ਕੀ ਲੱਗਦਾ? ਮੈਂ ਇਹ ਨਹੀਂ, ਚਲੋ ਮੈਂ ਉਹਨਾਂ ਵੱਲ ਨਹੀਂ ਗੱਲ ਕਰਦਾ ਪਿਆ ਇਨ ਜਨਰਲ, ਕਿਉਂਕਿ ਕਈ ਕਈ ਹੁੰਦੇ ਨਾ ਦੀਵਾਨੇ ਆ ਕਿ ਦੀਵਾਨਗੀ ਕਿ ਯਾਰ ਐਕਟਿੰਗ ਹੀ ਕਰਨੀ ਹੈ, ਉਮਰ ਗਾਲਤੀ ਬਾਈ ਥੀਏਟਰ ਕਰਦੇ ਕਰਦੇ ਥੀਏਟਰ ਹੀ ਕਰ ਰਹੇ ਹੋਰ ਕੁਛ ਕਰਨਾ ਹੀ ਨਹੀਂ ਹੈ ਹਨਾ, ਤੇ ਕਈ ਜਿਸ ਤਰ੍ਹਾਂ ਤੁਸੀਂ ਕਿਹਾ ਹੁਣੇ ਹਨਾ।
1: ਪਤਾ ਕੀ ਚੱਕਰ ਹੈ ਕ੍ਰਿਸ਼ਨਾ ਜੀ, ਜਿਹੜਾ ਇਹ ਨਾ ਇੱਕ ਬੜੀ ਕਹਿ ਲਓ ਕਿ ਪੁੱਠੀ ਜਿਹੀ ਗੇਮ ਆ, ਉਹ ਏਦਾਂ ਵਾ ਕਿ ਕਈ ਬੰਦਿਆਂ ਦੀ ਸੋਚ ਇਹ ਹੈ ਕਿ ਸਿਰਫ ਮਸ਼ਹੂਰੀ ਹੋਣੀ ਆ, ਉਹ ਕਿਸੇ ਵੀ ਤਰੀਕੇ ਨਾਲ ਹੋ ਜੇ, ਉਹ ਫਿਲਮ 'ਚ ਆ ਕੇ ਹੋ ਜੇ, ਉਹ ਗਾਣੇ 'ਚ ਆ ਕੇ ਹੋ ਜੇ, ਜਾਂ ਫਿਰ ਉਹ ਗਾਣੇ ਕਹਿ ਲਓ ਲਿਖਣ 'ਚ ਹੋ ਜੇ, ਹਨਾ ਕਿਸੇ ਵੀ ਤਰੀਕੇ ਦੀ, ਉਹ ਚਾਹੁੰਦੇ ਕਿ ਮੇਰਾ ਮਤਲਬ ਮੈਂ ਅੱਗੇ ਆ ਜਾਂ ਕਿਸੇ ਤਰੀਕੇ। ਕਈ ਬੰਦੇ ਜਿਹੜੇ ਕਹਿੰਦੇ ਆ ਕਿ ਮੈਂ ਸਿਰਫ ਆਪਣਾ ਆਰਟ ਆ ਜਿਹੜਾ ਉਹਨੂੰ ਨਿਖਾਰਨਾ ਆ, ਉਹਨੂੰ ਅੱਗੇ ਲੈ ਕੇ ਆਉਣਾ ਵਾ, ਹਾਂ ਮਸ਼ਹੂਰੀ ਆਵੇ ਨਾ ਆਵੇ ਉਹ ਇੱਕ ਸਕੈਂਡਰੀ ਚੀਜ਼ ਆ ਉਹਨਾਂ ਦੇ ਲਈ। ਸੋ ਇਹ ਦੋਵੇਂ ਟਾਈਪ ਦੇ ਬੰਦੇ ਇੰਡਸਟਰੀ 'ਚ ਹੈਗੇ ਆ, ਜੇ ਇੱਕ ਵੀ ਟਾਈਪ ਦਾ ਵਿੱਚੋਂ ਮਾਈਨਸ ਹੋ ਜੂਗਾ ਤਾਂ ਫਿਰ ਆਈ ਥਿੰਕ ਇੰਡਸਟਰੀ ਚੱਲੂਗੀ ਵੀ ਨਹੀਂ, ਫਿਰ ਉਹ ਚੀਜ਼ਾਂ ਕੰਪੀਟੀਸ਼ਨ ਸਭ ਵੱਖਰੇਵੇਂ ਰਹਿ ਵੀ ਨਹੀਂ ਜਾਣੇ। ਅਤੇ ਜਿਹੜਾ ਮਤਲਬ ਜੋ ਮੈਨੂੰ ਲੱਗਦਾ ਜਿੰਨੇ ਆ ਕਿ ਹੁਣ ਮੰਨ ਲਓ ਆਪਾਂ ਇੰਟਰਵਿਊਜ਼ ਕਰਦੇ ਵੀ ਹਾਂ ਜਾਂ ਸੁਣਦੇ ਵੀ ਹਾਂ, ਚਲੋ ਲਾਗੇ ਖਲੋਏ ਖਲੋਤੇ ਹੋਈ ਦਾ ਇੱਦਾਂ ਕਹਿ
2: ਦਿੰਦੇ,
1: ਉਹ ਸਾਰਿਆਂ ਦਾ ਇਹੋ ਹੀ ਆ, ਜ਼ਿਆਦਾਤਰ ਇਹੋ ਹੀ ਹੁੰਦਾ ਵਾ ਕਿ ਉਹਨਾਂ ਨੇ ਸੋਚਿਆ ਹੁੰਦਾ ਆ, ਸੁਪਨੇ ਲਏ ਹੁੰਦੇ ਆ ਵੀ ਅਸੀਂ ਆਹ ਕਰਾਂਗੇ ਇੱਕ ਦਿਨ। ਤੁਹਾਡੇ ਓਬਵੀਅਸਲੀ ਜਦੋਂ ਤੁਹਾਡੇ ਅੰਦਰੋਂ ਨਹੀਂ ਕੋਈ ਚੀਜ਼ ਨਿਕਲਦੀ ਉਹਨਾਂ ਚਿਰ ਤੁਸੀਂ ਤੁਸੀਂ ਸੁਪਨਾ ਵੀ ਨਹੀਂ ਲੈ ਸਕਦੇ, ਠੀਕ ਹੈ ਨਾ। ਹੁਣ ਮੈਂ ਮੰਨ ਲਓ ਐਵੇਂ ਮੂੰਹ ਸਵੇਰੇ ਉੱਠ ਕੇ ਐਵੇਂ ਇੱਧਰ ਉੱਧਰ ਦਾ ਕਿਸੇ ਦਾ ਸੁਪਨਾ ਲੈਣਾ, ਇੱਦਾਂ ਤਾਂ ਹੋ ਨਹੀਂ ਸਕਦਾ।
2: ਹਾਂ,
1: ਮੈਂ ਉਹੀ ਚੀਜ਼ ਦਾ ਲਊਂਗਾ, ਅੱਖਾਂ ਖੁੱਲੀਆਂ ਦੇ ਨਾਲ ਜਿਹੜਾ ਲਊਂਗਾ ਉਹ ਇਹੋ ਹੀ ਲਊਂਗਾ ਜਿਹੜਾ ਕਿ ਮੈਨੂੰ ਲੱਗਦਾ ਹੋਊਗਾ ਅੰਦਰ ਆਤਮਾ ਨੂੰ ਕਿ ਮੈਂ ਕਰ ਸਕਦਾ ਕਦੀ,
2: ਜਾਂ ਮੇਰੇ ਬਹੁਤ ਹੋਵੇ,
1: ਹਾਂ ਵੀ ਜਾਂ ਕੈਪੇਬਿਲਿਟੀ ਹੈਗੀ ਆ ਜਾਂ ਮੈਂ ਮਿਹਨਤ ਕਰ ਸਕਦਾ। ਉਹ ਜੇ ਉਹ ਲੈਣ ਡੇ ਆ ਤੇ ਉਹ ਫਿਰ ਕਰਨ ਡੇ ਆ, ਤੇ ਉਹ ਕਰਨ ਡੇ ਆ ਆਪਣੀ ਮਿਹਨਤ ਨਾਲ ਵੀ ਕਰਨ ਡੇ।
2: ਬਾਕੀ ਮੈਨੂੰ ਨਾ ਅੰਦਰ ਟੂ ਐਡ ਟੂ ਯੋਰ ਪੁਆਇੰਟ ਕਿ ਜੋ ਵੀ ਸਾਨੂੰ ਸੁਣ ਰਿਹਾ ਤੇ ਜੇ ਲੱਗਦਾ ਕਿ ਸਾਡੀਆਂ ਗੱਲਾਂ ਵਧੀਆ ਲੱਗਦੀਆਂ ਹਨਾ, ਤੇ ਇੱਕ ਸਲਾਹ ਇਹ ਹੈ ਕਿ ਅੱਜ ਦੇ ਟਾਈਮ ਦੇ ਅੰਦਰ ਦੇਖੀ ਪਰਖੀ ਚੀਜ਼ ਆ ਸੈਲਫ ਐਕਸਪੀਰੀਅੰਸ ਤੋਂ ਕਿ ਜਿੰਨਾ ਵੱਡਾ ਤੁਸੀਂ ਵਿਜ਼ਨ ਰੱਖ ਸਕਦੇ ਹੋ ਰੱਖੋ, ਐਂਡ ਜੋ ਨਹੀਂ ਸਮਝ ਆਉਂਦਾ ਉਹਦੇ ਲਈ ਵੀ ਭਾਵੇਂ ਰੱਖ ਲਓ, ਕਿਉਂਕਿ ਐਜੂਕੇਸ਼ਨ ਤੁਹਾਡੇ ਹੁਣ ਹੱਥਾਂ 'ਚ ਆ। ਤੁਸੀਂ ਕੁਛ ਵੀ ਕਰਨਾ ਚਾਹੁੰਦੇ ਹੋ ਤੁਹਾਨੂੰ ਸਿਰਫ ਇੱਕ ਦਿਨ ਇੱਕ ਰਾਤ ਦੇਣ ਦੀ ਜ਼ਰੂਰਤ ਹੈ, ਐਂਡ ਪੂਰਾ ਚੰਗੇ ਤਰੀਕੇ ਨਾਲ ਉਹਨੂੰ ਤੁਸੀਂ ਉਸ ਲੈਵਲ ਦਾ ਰਿਸਰਚ ਕਰ ਲਉਂਗੇ ਜਿੰਨਾ ਸ਼ਾਇਦ ਅੱਜ ਤੋਂ ਬਹੁਤਾ ਮੈਂ ਪਿੱਛੇ ਨਹੀਂ ਜਾਊਂਗਾ ਪਰ 3-4 ਸਾਲ ਪਹਿਲਾਂ ਤੁਹਾਨੂੰ ਸ਼ਾਇਦ 6-7 ਮਹੀਨੇ ਦਾ ਸਮਾਂ ਲੱਗ ਜਾਂਦਾ ਹੋਵੇਗਾ। ਤੁਸੀਂ ਕੋਈ ਕੰਮ ਸ਼ੁਰੂ ਕਰਨਾ ਚਾਹੁੰਦੇ ਹੋ, ਤੁਸੀਂ ਉਹਦੇ ਬਾਰੇ ਜਿਸ ਤਰ੍ਹਾਂ ਦੀ ਵੀ ਨੌਲੇਜ ਲੈਣਾ ਚਾਹੁੰਦੇ ਹੋ, ਉਹਦੇ ਉਸ ਕੰਮ ਤੋਂ ਰਿਲੇਟਡ ਨੈਟਵਰਕਿੰਗ ਕਰਨਾ ਚਾਹੁੰਦੇ ਹੋ ਕਿ ਉਸ ਹੀ ਏਰੀਆ ਦੇ ਅੰਦਰ ਹੋਰ ਕਿੰਨੇ ਕੁ ਲੋਕ ਕੰਮ ਕਰ ਰਹੇ ਨੇ ਜਿਹੜੇ ਤੁਹਾਡੀ ਹੈਲਪ ਕਰ ਸਕਦੇ, ਲਿੰਕਡਇਨ AI ਤੁਹਾਡੀ ਉਧਰ ਹੈਲਪ ਕਰ ਸਕਦਾ, ਮਤਲਬ ਦੇਰ ਇਜ਼ ਟੂ ਮੱਚ ਆਊਟ ਦੇਰ। ਸੋ ਬੈਕ ਨਹੀਂ ਰਹਿਣਾ,
1: ਮਤਲਬ ਵਟ ਯੂ ਥਿੰਕ ਜਸਟ ਗੋ ਫੋਰ ਇਟ। ਕਦੀ ਵੀ ਇਹ ਸੋਚ ਕੇ ਨਹੀਂ ਪਿੱਛੇ ਹਟ ਜਾਣਾ ਕਿ ਯਾਰ ਇਹਦਾ ਇੱਦਾਂ ਕਿੱਦਾਂ ਹੋਊਗਾ, ਇਹਦਾ ਉੱਦਾਂ ਕਿੱਦਾਂ ਹੋਊਗਾ। ਜੇ ਤੁਸੀਂ ਸੋਚਣ ਡੇ ਯਾਰ, ਆਪਾਂ ਤੇ ਹਮੇਸ਼ਾ ਇਹੋ ਹੀ ਕਹੀਦਾ, ਵੈਸੇ ਤੇ ਆਪਣੀ ਚਲੋ ਮੰਨੀ ਸੁਣੀ ਕਿੰਨੇ ਆ, ਪਰ ਜੇ ਫਿਰ ਵੀ ਜੇ ਕੋਈ ਮੰਨਣ ਸੁਣਨ ਡਿਆ ਵਾ ਤੇ ਜੇ ਉਹ ਮੰਨ ਲਈ ਨਾ, ਫਿਰ ਇੱਕ ਗੱਲ ਹੈਗੀ ਕਿ ਉਹ ਭਰਾਵਾਂ ਨੂੰ ਯਾਦ ਰੱਖੂਗਾ।
2: ਹਾਂ,
1: ਸਿਰਫ ਇਹ ਗੱਲ ਕਰਨੀ ਆ, ਕੁਛ ਨੀ ਕਰਨਾ, ਸਿਰਫ ਇੰਨਾ ਕਰਨਾ ਕਿ ਜੋ ਜੀ ਕਰਨ ਡਿਆ ਉਹ ਕਰਨਾ ਵਾ ਤੁਸੀਂ, ਚਾਹੇ ਉਹ ਤੋਂ ਸਿੱਖੋ ਉਹ ਵੀ ਨੀ ਮਾੜੀ ਗੱਲ, ਕਿ ਉਹ ਗਲਤ ਹੋ ਜੇ ਐਟਲੀਸਟ ਉਹ ਤੋਂ ਸਿੱਖ ਲਿਆ,
2: ਕੁਛ ਖਰਾਬ ਹੀ ਹੋ ਜਾਏਗਾ,
1: ਪਰ ਜੇ ਕਰਨਾ ਤੇ ਫਿਰ ਉਹਨੂੰ ਕੰਟੀਨਿਊ ਰੱਖੋ, ਉਤੋਂ ਸਿੱਖ ਕੇ ਉਹ ਗਲਤੀ ਨਾ ਕਰੋ ਪਰ ਦੁਬਾਰਾ ਉਹਦੇ ਅੱਗੋਂ ਵਧੋ। ਇਹ ਨੀ ਕਿ ਗਲਤੀ ਹੋ ਗਈ ਤੇ ਉਹਨੂੰ ਉੱਥੇ ਛੱਡ ਦੋ, ਮਤਲਬ ਕਰੋ, ਤੁਸੀਂ ਪੱਕੀ ਗੱਲ ਇੱਕ ਦਿਨ ਐਕਸੀਡ ਕਰੋਗੇ।
2: ਬਿਲਕੁਲ,
1: ਇੱਦਾਂ ਨਹੀਂ ਹੋ ਸਕਦਾ ਕਿ ਤੁਸੀਂ ਬੈਕ ਕਰ ਜਾਓ ਉੱਥੋਂ, ਜੇ ਕਰ ਗਏ ਤੇ ਫਿਰ ਉਹ ਤੁਹਾਡੀ ਗਲਤੀ ਮੰਨੀ ਜਾਊਗੀ, ਪਰ ਇਹ ਫਿਰ ਕਿਸਮਤ ਨੂੰ ਨਾ ਕਿਹੋ ਵੀ ਕਿਸਮਤ ਨੇ ਨਹੀਂ ਸਾਥ ਦਿੱਤਾ।
2: ਹਾਂ ਨਹੀਂ, ਇੱਕ ਵਾਰੀ ਮਤਲਬ ਬੰਦਾ,
1: ਤੁਸੀਂ ਇਹ ਸੋਚ ਕੇ ਚੱਲੋ ਵੀ ਨਾ ਦੇਵੇ ਕਿਸਮਤ ਸਾਥ, ਮੈਂ ਕਰੂੰਗਾ।
2: ਉਹ ਨਾ ਇੱਕ ਬਹੁਤ ਘੈਂਟ, ਅਗੇਨ ਜਿਹੜੇ ਵੀ ਸੁਣ ਰਹੇ ਆ ਜਾ ਕੇ ਸਰਚ ਕਰਨਾ, ਟੈਡੀ ਰੂਜ਼ਵੈਲਟ ਨਾਮ ਦਾ ਇੱਕ ਆਦਮੀ ਹੈ, ਬਹੁਤ ਨਾਮੀ ਸ਼ਖਸ ਆ, ਕਿਉਂਕਿ ਉਹ ਅਮੈਰੀਕਾ ਦਾ ਪ੍ਰੈਜ਼ੀਡੈਂਟ ਰਿਹਾ, ਪਰ ਉਹ ਅਮੈਰੀਕਾ ਦਾ ਉਸ ਸਮੇਂ ਪ੍ਰੈਜ਼ੀਡੈਂਟ ਰਿਹਾ ਜਦੋਂ ਅਮੈਰੀਕਾ ਦੇ ਅੰਦਰ ਬਹੁਤ ਮੇਜਰ ਚੇਂਜਸ ਆਏ ਇਨ ਟਰਮਸ ਆਫ ਇੰਡਸਟਰੀਅਲ ਰੈਵੋਲਿਊਸ਼ਨ। ਸੋ ਉਹਦੇ ਦਿੱਤੇ ਹੋਏ ਕਾਫੀ ਡਿਸੀਜਨਸ ਤੇ ਉਹਦੀ ਜਿਹੜੀ ਉਹਨੇ ਜ਼ਿੰਦਗੀ ਜੀ ਆ ਉਹ ਕਾਫੀ ਜ਼ਿਆਦਾ ਤੁਹਾਨੂੰ ਤੇ ਮੈਨੂੰ ਆ ਕੇ ਛੂੰਹਦੀ ਹੈ ਇਨਡਾਇਰੈਕਟਲੀ ਵੀ, ਕਿਉਂਕਿ ਕੈਪੀਟਲਿਜ਼ਮ ਵਗੈਰਾ ਐਂਡ ਆਲ, ਕਾਫੀ ਇੰਪੈਕਟਫੁਲ ਆਦਮੀ ਸੀ। ਉਸਦੇ ਨਾ ਬਹੁਤ ਲੰਬੀ ਇੱਕ ਸਪੀਚ ਆ, ਉਸਦਾ ਇੱਕ ਛੋਟਾ ਜਿਹਾ ਟੋਟਾ ਬਹੁਤ ਮਸ਼ਹੂਰ ਆ, ਉਹਦਾ ਨਾਮ ਹੈ ਮੈਨ ਇਨ ਦਾ ਅਰੀਨਾ। ਤੇ ਉਸਦਾ ਮੈਂ ਤੁਹਾਨੂੰ ਇੱਕ ਉਦਾਂ ਟਰਾਂਸਲੇਸ਼ਨ ਜੀ ਦੱਸ ਦਵਾਂ ਤੇ ਉਹ ਬੇਸਿਕਲੀ ਉਹਦੇ ਅੰਦਰ ਉਹ ਸਪੀਚ ਦੇ ਅੰਦਰ ਉਹ ਮੈਨ ਇਨ ਦਾ ਅਰੀਨਾ ਬੋਲਦਾ ਕਿ ਜਿਹੜਾ ਬੰਦਾ ਅਰੀਨਾ ਆਪਾਂ ਅਖਾੜਾ ਕਹਿ ਲਈਏ ਕਹਿ ਲਓ ਹਨਾ ਜਿਹੜਾ ਬੰਦਾ ਨਾ ਮਤਲਬ ਕਹਿੰਦਾ ਕਿ ਦੁਨੀਆਂ ਦੇ ਅੰਦਰ ਜਿਹੜਾ ਅਖਾੜੇ ਚ ਖੜਾ ਆਦਮੀ ਹੈ ਨਾ ਜਿਹੜਾ ਇਸ ਵਕਤ ਹਾਰਡਸ਼ਿਪਸ ਨਾਲ ਨਜਿੱਠ ਰਿਹਾ ਜਿਸਨੂੰ ਸਮਾਂ ਜਾਂ ਉਹਦੇ ਓਪੋਨੈਂਟ ਉਹਨੂੰ ਕੁੱਟ ਰਹੇ ਨੇ ਮਾਰ ਰਹੇ ਨੇ ਲਹੂ ਲਹਾਨ ਹੋਇਆ ਪਿਆ ਮਿੱਟੀਓ ਮਿੱਟੀ ਹੋਇਆ ਪਿਆ ਪਸੀਨੋ ਪਸੀਨੀ ਹੋਇਆ ਪਿਆ ਉਸਦੀ ਹੀ ਵਾਹ ਵਾਹ ਹੋਣੀ ਚਾਹੀਦੀ ਹੈ ਨਾ ਕਿ ਉਹ ਲੋਕਾਂ ਦੀ ਜਿਹੜੇ ਉਸ ਅਰੀਨਾ ਦੇ ਬਾਹਰ ਬੈਠੇ ਤਾੜੀਆਂ ਮਾਰਦੇ ਪਏ ਜਾਂ ਫਿਰ ਉਹਨੂੰ ਨਿੰਦਦੇ ਪਏ ਆ ਕਿ ਯਾਰ ਇੱਦਾਂ ਨਹੀਂ ਕਰਨਾ ਸੀ ਇੱਦਾਂ ਕਰਨਾ ਸੀ ਜਾਂ ਫਿਰ ਖੁਸ਼ ਹੋ ਰਹੇ ਨੇ ਕਿ ਉਹ ਹਾਰਦਾ ਪਿਆ ਜਾਂ ਫਿਰ ਰੋਂਦੇ ਪਏ ਨੇ ਕਿ ਯਾਰ ਇਹ ਹਾਰਦਾ ਪਿਆ ਸਿਰਫ ਤੇ ਸਿਰਫ ਜੋ ਬੰਦਾ ਵਾਕੇ ਹੀ ਕਿਸੇ ਚੀਜ਼ ਨੂੰ ਬਰਦਾਸ਼ਤ ਕਰ ਰਿਹਾ ਉਸਦੀ ਵਾਹ ਵਾਹੀ ਹੋਣੀ ਚਾਹੀਦੀ ਸੋ ਬਰਦਾਸ਼ਤ ਕਰਨਾ ਜ਼ਰੂਰੀ ਆ ਤੇ ਇਹੀ ਸਾਡਾ ਅੱਜ ਦਾ ਸਾਡਾ ਟੈਡ ਟਾਕ ਵਾਲੀ ਜਿਹੜੀ ਹੁੰਦੀ ਹੈ ਨਾ ਸਾਡੀ ਕਿ ਅਸੀਂ ਸਲਾਹ ਦੇਵਾਂਗੇ ਉਹ ਇਹੀ ਸੀ
1: ਬਿਲਕੁਲ ਤੇ ਜ਼ਰੂਰੀ ਆ ਹਰ ਇੱਕ ਲਾਈਫ ਦੇ ਪਾਰਟ ਦੇ ਵਿੱਚ ਬਰਦਾਸ਼ਤ ਕਰਨਾ ਬਰਦਾਸ਼ਤ ਤੋਂ ਬਿਨਾਂ ਤੁਸੀਂ ਸਰਵਾਈਵਲ ਔਖਾ ਤੇ ਜੇ ਆਪਾਂ ਅਗਲੀ ਗੱਲ ਕਰ ਲਈਏ ਤੇ ਔਜਲਾ ਸੀਜ਼ਨ 1 ਜਿਹੜਾ ਕਿ ਰਿਲੀਜ਼ ਹੋਈ ਆ ਈਪੀ ਜਿਹੜੀ ਕਿ ਆ ਪਿਛਲੇ ਮਹੀਨੇ 25 ਸਤੰਬਰ ਨੂੰ ਰਿਲੀਜ਼ ਹੋਈ ਜਿਹਦੇ ਵਿੱਚ 5 ਟੋਟਲ ਟਰੈਕ ਆਏ ਅਸ਼ਕੇ ਆਇਆ ਔਜਲਾ ਸੀਜ਼ਨ ਆਇਆ ਵਾ ਫਿਰ ਸਟ੍ਰੇਟ ਅਪ ਆਇਆ ਰੈਪ ਕਿੱਲਾ ਆਇਆ ਜਿਹੜਾ ਕਿ ਫੇਵਰੇਟ ਹੈ ਕ੍ਰਿਸ਼ਨਾ ਜੀ ਦਾ ਰੈਪ ਇੱਕ ਰੀਅਲ ਬੈਡਮੈਨ ਆਇਆ ਵਾ
2: ਰੀਅਲ ਬੈਡਮੈਨ ਵੀ
1: ਹਾਂ ਦੈਟਸ ਗੁੱਡ ਤੇ ਪਰ ਮੇਰਾ ਜਿਹੜਾ ਸਾਰਿਆਂ 'ਚੋਂ ਵਧੀਆ ਮੁਲਾਦਾ ਔਜਲਾ ਸੀਜ਼ਨ
2: ਅੱਛਾ ਹਾਂ ਘੈਂਟ ਆ
1: ਉਹ ਘੈਂਟ ਆ ਹੁਣ ਤੱਕ ਦੇ ਜਿਹੜਾ ਜ਼ਿਆਦਾ ਚੱਲਿਆ ਵਾ ਗਾਣਾ ਜਿਹਨੂੰ ਕਿ ਓਬਵੀਅਸਲੀ ਜਦੋਂ ਇਹਨਾਂ ਦੇ ਗਾਣੇ ਆਉਂਦੇ ਨੇ ਤੇ ਉਹ ਮਿਲੀਅਨਸ 'ਚ ਜਾਂਦੇ ਨੇ ਤੇ ਸਭ ਤੋਂ ਜਿਹੜਾ ਜ਼ਿਆਦਾ ਚੱਲਿਆ ਵਾਲਾ ਉਹ ਅਸ਼ਕੇ ਆ ਦੂਜੇ ਨੰਬਰ ਤੇ ਜਿਹੜਾ ਔਜਲਾ ਸੀਜ਼ਨ ਆਉਂਦਾ ਫਿਰ ਸਟ੍ਰੇਟ ਅਪ ਆਉਂਦਾ ਫਿਰ ਰੈਪ ਕਿੱਲਾ ਆਉਂਦਾ ਤੇ ਫਿਰ ਆਉਂਦਾ ਰੀਅਲ ਬੈਡਮੈਨ
2: ਓਕੇ ਅੱਛਾ ਮੈਨੂੰ ਸੀਗਾ ਵੈਸੇ ਕਿ ਰੀਅਲ ਬੈਡਮੈਨ ਤੇ ਰੈਪ ਕਿੱਲਾ ਜ਼ਿਆਦਾ ਬੈਟਰ ਚੱਲੇ ਹੋਣਗੇ
1: ਕਈ ਵਾਰੀ ਨਾ ਇੱਦਾਂ ਹੁੰਦਾ ਵਾ ਕ੍ਰਿਸ਼ਨਾ ਜੀ ਜਿਹੜੇ ਓਦਾਂ ਜ਼ਿਆਦਾ ਬੈਟਰ ਲੱਗਦੇ ਆ ਉਹ ਚੱਲੇ ਘੱਟ ਹੁੰਦੇ ਆ
2: ਫੀਡਬੈਕ ਪਵਾ ਸਕਦੇ ਹੋ ਪਵਾਇਓ ਯਾਦ ਆ ਇੱਕ ਐਲਸਵਨ ਨੂੰ ਗਾਣਾ ਕੀਤਾ ਸੀ ਜਦੋਂ ਦਿਲਜੀਤ ਨੇ ਤੇ ਜਦੋਂ ਗਾਣਾ ਆਇਆ ਸੀ ਨਾ ਤੇ ਮੈਂ ਵੇਖਦੀ ਕਿ ਮੈਂ ਕਿਹਾ ਇਹ ਤਾਂ ਜਮਾ ਹੀ ਪੀਕੀ ਬਲਾਈਂਡਰ ਬਣਾਇਆ ਤੇ ਅਲਟੀਮੇਟਲੀ ਉਹ ਕਾਫੀ ਲੋਕਾਂ ਨੂੰ ਬਾਅਦ ਚ ਲੱਗਾ ਯਾਰ ਇਹ ਤਾਂ ਪੀਕੀ ਬਲਾਈਂਡਰ ਵਰਗੀ ਵਾਈਬ ਦਿੱਤੀ ਆ ਹਨਾ ਤੇ ਫਿਰ ਮੁੜ ਕੇ ਦਿਲਜੀਤ ਨੇ ਕਿਸੇ ਇੰਟਰਵਿਊ ਚ ਵੀ ਕਿਹਾ ਕਿ ਮੈਂ ਪੀਕੀ ਬਲਾਈਂਡਰ ਸੀਰੀਜ਼ ਵੇਖੀ ਮੈਨੂੰ ਬੜਾ ਚਾਹ ਜਾ ਚੜਿਆ ਵੇਖ ਕੇ ਤੇ ਮੈਂ ਬਹੁਤ ਪੈਸਾ ਲਾਤਾ ਵੀਡੀਓ ਤੇ ਜੇ ਤੁਸੀਂ ਆ ਅਸ਼ਕੇ ਦੀ ਵੇਖੋਗੇ ਨਾ ਵੀਡੀਓ ਤੇ ਉਹ ਟੋਟਲੀ ਫਰੋਮ ਦਾ ਵਰਲਡ ਆਫ ਜੈਂਟਲਮੈਨ
1: ਜੈਂਟਲਮੈਨ ਕੈਮਰਾ ਵੀ ਕਹਿੰਦੇ ਨੇ ਉਹ ਯੂਜ ਕੀਤਾ ਗਿਆ ਨਾ
2: ਜੋ ਜੈਂਟਲਮੈਨ ਦੇ ਅੰਦਰ ਯੂਜ ਕੀਤਾ ਗਿਆ ਜੈਂਟਲਮੈਨ ਇੱਕ ਵੈਸੇ ਫਿਲਮ ਵੀ ਹੈ ਮੈਥਿਊ ਮੈਕਕੋਨਹੀ ਦੀ ਬਹੁਤ ਘੈਂਟ ਫਿਲਮ ਹੈ ਦੇਖਿਓ ਜ਼ਰੂਰ ਪਰ ਉਹ ਫਿਲਮ ਇੰਨੀ ਮਸ਼ਹੂਰ ਹੋਈ ਕਿ ਉਹਦੇ ਉੱਪਰ ਬਾਅਦ ਚੋਂ ਇੱਕ ਸੀਰੀਜ਼ ਹੀ ਬਣੀ ਹੈ ਜੈਂਟਲਮੈਨ ਨਾਮ ਦੀ ਉਸਦਾ ਲੀਡ ਐਕਟਰ ਕੌਣ ਹੈ ਮੈਨੂੰ ਪਤਾ ਨਹੀਂ ਨਵਾਂ ਜਿਹਾ ਹੀ ਐਕਟਰ ਹੈ ਬ੍ਰਿਟਿਸ਼ ਐਕਟਰ ਹੈ ਬ੍ਰਿਟਿਸ਼ ਕ੍ਰੀਏਟਰ ਦੀ ਬਣਾਈ ਹੋਈ ਫਿਲਮ ਹੈ ਗਾਏ ਰਿਚੀ ਨਾਮ ਦਾ ਬੰਦਾ ਉਸਦੀ ਕੋਈ ਵੀ ਫਿਲਮ ਚੱਕ ਕੇ ਵੇਖ ਲਓ ਉਹ ਨਾ ਬਨੀ ਪਤਾ ਕਿਸ ਚੀਜ਼ ਲਈ ਜਾਣਿਆ ਜਾਂਦਾ ਜਿਹੜਾ ਗਾਏ ਰਿਚੀ ਹੈ ਜਿਹੜਾ ਡਾਇਰੈਕਟਰ ਹੈ ਜੈਂਟਲਮੈਨ ਦਾ ਉਹ ਜਾਣਿਆ ਜਾਂਦਾ ਆਪਣੇ ਇੱਕ ਤਾਂ ਉਹਦੀ ਕਹਾਣੀਆਂ 'ਚ ਜ਼ਿਆਦਾਤਰ ਹੁੰਦੇ ਮੇਲ ਕਿਰਦਾਰ ਹੀ ਹੈ ਫੀਮੇਲ ਕਿਰਦਾਰ ਬਹੁਤੇ ਨਹੀਂ ਹੁੰਦੇ
1: ਓਕੇ
2: ਅਤੇ ਦੂਸਰਾ ਇਹ ਕਿ ਉਹ ਜਾਣਿਆ ਜਾਂਦਾ ਆਪਣੇ ਮੇਲ ਕਿਰਦਾਰਾਂ ਨੂੰ ਫੈਸ਼ਨੇਬਲੀ ਬਹੁਤ ਜ਼ਿਆਦਾ ਘੈਂਟ ਤਿਆਰ ਕਰਨ ਲਈ ਅਤੇ ਉਹ ਚੀਜ਼ ਵੀ ਕਿਉਂਕਿ ਉਸ ਗਾਣੇ ਦੇ ਅੰਦਰ ਪੈਰੇ 3 ਨੇ ਪਰ ਔਜਲੇ ਨੇ ਮੇਰੇ ਖਿਆਲ ਨਹੀਂ ਤਾਂ 10 ਤੋਂ 12 ਆਊਟਫਿਟਾਂ ਚੇਂਜ ਕੀਤੀਆਂ ਐਂਡ ਆਲਮੋਸਟ ਐਵਰੀ ਆਊਟਫਿਟ ਇਜ਼ ਵੈਰੀ ਗੁੱਡ ਅਤੇ ਬਹੁਤਾ ਟਾਈਮ ਨਾਲ ਲੈਂਦੇ ਹੋਏ ਤੁਹਾਨੂੰ ਗਾਣਾ ਹੀ ਸੁਣਾ ਦਿੰਦੇ ਯਾਰ ਹੈ ਨਾ ਆਪਾਂ ਤਾਂ ਗੱਲਾਂ ਕਰੀ ਜਾਵਾਂਗੇ
1: ਆਏ

0: vá, vá, vá.
1: Papinha.
0: Welcome back to Boys Meetup. ਮੈਂ ਹਾਂ ਕ੍ਰਿਸ਼ਨਾ, ਮੇਰੇ ਨਾਲ ਬਲਕੀਰਤ, ਤੇ ਸਮਾਂ ਹੋ ਚੁੱਕਾ ਤੁਹਾਨੂੰ ਬਾਏ ਬਾਏ ਟਾਟਾ ਟੇਕ ਕੇਅਰ ਕਹਿਣ ਦਾ, ਪਰ ਉਸ ਤੋਂ ਪਹਿਲਾਂ ਜਾਂਦੇ ਜਾਂਦੇ ਤੁਹਾਡੇ ਨਾਲ ਥੋੜੀ ਜਿਹੀ ਇਨਫੋਰਮੇਸ਼ਨ ਦਾ ਸ਼ੇਅਰ ਕਰਦੇ ਜਾਈਏ, ਤੇ ਕਰੋ ਜੀ ਸ਼ੇਅਰ.
1: ਸਭ ਤੋਂ ਜਿਹੜੀ ਲੇਟੈਸਟ ਐਲਬਮ ਆ ਜੀ, ਉਹ ਆਈ ਹੈ ਨਿਰਵੈਰ ਪੰਨੂ ਦੀ, ਪਰਸੋਨਾ ਜਿਹੜਾ ਨਾਂ ਰੱਖਿਆ, ਜਿਹਦੇ ਵਿੱਚ 14 ਗਾਣੇ ਨੇ. ਚੌਦਾਂ ਗਾਣੇ, ਬਲੂਮ, ਹੋਲੋ, ਦਿਲ, ਅੱਖਰ, ਬਿੱਲੋ, ਚਾਮ, ਵੈਨਕਲਿਫ, ਜੀ ਨਾ ਲੱਗੇ ਮੇਰਾ, ਕੁਆਡ, ਟੱਪੇ, ਹੀਰੇ,
2: ਫਲੋਸ,
1: ਇੱਕ 500 ਜੈਮ, ਜੀ ਐਮ 500 ਗ੍ਰਾਮ ਹੋਣਾ,
2: 500 ਗ੍ਰਾਮ.
1: ਦੇਖੋ ਕੀ ਹੈ ਇਹਦੇ ਵਿੱਚ, ਸੁਣਿਆ ਨਹੀਂ ਮੈਂ.
0: ਡੀਅਰ ਡੈਡ,
1: ਡੀਅਰ ਡੈਡ ਵੀ ਹੈਗਾ, ਮਤਲਬ ਇਹ ਓਬਵੀਅਸਲੀ ਡੈਡੀ ਦੇ ਇਰਦ ਗਿਰਦ ਹੋਊਗਾ ਗਾਣਾ, ਇਹ ਵੀ ਸੁਣਨਾ. ਤੇ ਇਹ ਜਿਹੜੀ ਕੀ ਕਹਿੰਦੇ ਨੇ ਕਿ ਹੁਣ ਤੱਕ ਦੀ ਜਿਹੜੀ ਐਪਲ ਮਿਊਜ਼ਿਕ ਦੇ ਉੱਤੇ ਚੌਥੇ ਨੰਬਰ ਤੇ ਆ.
0: ਪਿਛਲੀ ਮਕਤੂਬ ਦਾ ਵੀ ਐਨ, ਪਰਸੋਨਾ ਵੀ, ਬਹੁਤ ਪਿਆਰਾ ਪੋਸਟਰ, ਮਤਲਬ
1: ਇੱਕ ਪਾਸੇ ਫੁੱਲ,
0: ਬਿਲਕੁਲ ਸਹੀ. ਤੇ ਆਪਾਂ ਜਾਂਦੇ ਜਾਂਦੇ ਗਾਣਾ ਪਤਾ ਕਿਹੜਾ ਸੁਣਾਉਂਦੇ ਜਾਵਾਂਗੇ,
1: ਆਪਾਂ ਸੁਣਾਵਾਂਗੇ, ਪਰ ਉਸ ਤੋਂ ਪਹਿਲਾਂ ਆਪਾਂ ਦੱਸ ਦਈਏ ਕਿ ਦਰਨਿਜਰ ਸਾਹਿਬ ਦੀ ਵੀ ਪਿਛਲੇ ਮਹੀਨੇ ਐਲਬਮ ਆਈ ਸੀ ਆਟੋਬਾਇਓਗ੍ਰਾਫੀ, ਜਿਹਦੇ ਵਿੱਚ 10 ਗਾਣੇ ਸੀ. ਆਈ ਡੋਨਟ ਨੋ ਇਫ ਯੂ ਆਰ ਫੈਨ ਆਫ ਦੈਮ ਐਂਡ ਯੂ ਲਿਸਨ. ਗਿੱਲ ਸਾਹਿਬ ਦੀ ਆਈ ਸੀ ਹਾਜ਼ਰ, ਜਿਹੜੀ ਪਿੱਛੇ ਜੇ ਤੁਸੀਂ ਉਹਦੇ ਚ ਸੁਣੇ ਵੀ, ਉਹ ਵੀ ਸਤੰਬਰ ਦੇ ਮਹੀਨੇ ਰਿਲੀਜ਼ ਹੋਈ ਆ. ਚੰਨੀ ਨਟਾਨ ਜੀ ਦਾ ਵੀ ਆਏ ਨੇ 4 ਸੌਂਗ ਪਿਛਲੇ ਮਹੀਨੇ, ਉਹਦੇ ਚ ਕੀਤਾ, ਗੁੱਡ ਬੋਏ, ਸ਼ੁੱਡ ਬੀ ਮੀ, ਤੇ ਇੱਕ ਗੈਸੋਲੀਨਾ, ਗੈਸੋਲੀਨਾ ਚੱਲਿਆ ਗਾਣਾ, ਨਾਈਸ.
0: ਗੈਸੋਲੀਨਾ,
1: ਹਾਂਜੀ ਹਾਂਜੀ,
0: ਉਹੀ ਵਾਲਾ ਗੈਸੋਲੀਨਾ.
1: ਨਹੀਂ, ਇਹਨਾਂ ਨੇ ਓਬਵੀਅਸਲੀ ਬਦਲਿਆ ਹੋਣਾ. ਅੰਮ੍ਰਿਤ ਮਾਨ ਦੀ ਵੀ ਆਈ ਹੈ ਜੀ ਫਾਰਮੇਸੀ, ਜਿਹਦੇ ਵਿੱਚ ਕੀ 4 ਗਾਣੇ ਸੀ. ਜੱਗੀ ਜੀ, ਜੱਗੀ ਵੀ ਇੱਕ ਸਿੰਗਰ ਹੈ ਸ਼ਾਇਦ ਤੁਹਾਨੂੰ ਪਤਾ
0: ਹੋਊਗਾ.
1: ਇਨਫਰਨੋ, ਉਹਨਾਂ ਦਾ ਵੀ ਇੱਕ ਆਈ ਸੀਗੀ ਜਿਹਦੇ ਵਿੱਚ 11 ਸੌਂਗ ਕੱਢੇ ਸੀ, ਪਰ ਥੋੜੀ ਪੁਰਾਣੀ ਹੋ ਚੁੱਕੀ ਹੈ.
0: ਜੱਗੀ ਨੇ ਤਾਂ ਯਾਰ ਰੀਲਾਂ ਬਣਵਾਤੀਆਂ, ਇਫ ਯੂ ਨੋ ਯੂ ਨੋ, ਤੇ
1: ਜਦੋਂ ਆਪਾਂ ਸੁਣਾਇਆ ਵੀ ਹੈਗਾ ਸੀ ਆਪਾਂ ਸਰੋਤਿਆਂ.
0: ਆਹੋ, ਆਪਾਂ ਸੁਣਾਇਆ ਪਹਿਲੇ, ਆਪਾਂ ਤੁਹਾਨੂੰ ਸੁਣਾਉਂਦੇ ਹੁੰਦੇ ਜੀ ਨਵੇਂ ਨਵੇਂ ਗਾਣੇ, ਅਸੀਂ ਸੁਣਾਉਂਦੇ
1: ਹੁੰਦੇ. ਜੋਰਡਨ ਸੰਧੂ ਜੀ ਵੀ ਇਹਨਾਂ ਨੇ ਨਵੀਂ ਕਰ
0: ਰਹੇ ਨੇ,
1: ਨਵੇਂ ਉਹ ਚ ਬੂਟ ਬਾੜ ਜੇ ਪਾਏ ਇਹਨਾਂ ਨੇ, ਬੀਬੀ ਲਿਖਿਆ ਵਾ ਵੱਡੇ ਜੇ ਬੂਟ.
0: ਚਲੋ,
1: ਤੇ ਬਾਕੀ ਜਾਂਦੇ ਜਾਂਦੇ ਆਪਾਂ ਤੁਹਾਨੂੰ ਇਹ ਦੱਸਣਾ ਕਿ ਜਿਹੜਾ ਮੇਰਾ ਫੇਵਰਟ ਆ, ਆਈ ਥਿੰਕ ਕ੍ਰਿਸ਼ਨਾ ਜੀ ਤੁਸੀਂ ਵੀ ਆਪਣਾ ਦੱਸਿਓ ਕਿ ਜਿਹੜਾ ਗਾਣਾ ਆਪਾਂ ਸ਼ੁਰੂ ਚ ਨਹੀਂ ਸੁਣਾਇਆ, ਕੱਲੀ ਖੜੀ ਵਤਨ ਸਾਹਿਬ, ਜਿਹਦੇ ਵਿੱਚ ਡਾਕਟਰ ਜੂਸ ਤੇ ਗਲਾਸ ਥੋੜੇ ਸੀ, ਉਹ ਵਾਲਾ ਆਪਣਾ ਫੇਵਰਟ ਆ, ਜਿਹੜਾ ਸਿੰਗਲ ਟਰੈਕ ਉਹਨਾਂ ਨੇ ਕੱਢਿਆ ਸੀ ਹੁਣ ਤੱਕ ਦੇ ਜਿੰਨੇ ਵੀ ਆਏ ਨੇ,
0: ਲੇਟੈਸਟ ਸੌਂਗਸ,
1: ਲੇਟੈਸਟ ਐਲਬਮ, ਈਪੀ ਸੌਂਗਸ ਨੂੰ ਲੈ ਲਈਏ ਜੇ.
0: ਤੇ
1: ਤੁਸੀਂ ਦੱਸਣਾ ਵਾ ਜੀ ਤੁਹਾਡਾ ਕਿਹੜਾ ਵਾ.
0: ਤੁਸੀਂ ਵੀ ਸਾਨੂੰ ਯਾਰ ਮੈਸੇਜ ਮੁਸੇਜ ਕਰੋ, ਤੁਹਾਨੂੰ ਕਿੰਨੀ ਵਾਰੀ ਕਿਹਾ, ਮੰਡੇ ਤੋਂ ਵੀਰਵਾਰ ਕਿਸੇ ਵੀ ਟਾਈਮ ਮੈਸੇਜ ਪਾ ਦਿਆ ਕਰੋ.
1: ਬੋਇਜ਼ ਮੀਟ ਅਪ, ਦੈਟਸ ਹੁਣ ਫੇਅਰ, ਯੂ ਨੋ,
0: ਪਲੀਜ਼ ਡੂ ਇਟ,
1: ਫੇਅਰ ਯੇ,
0: ਅਸੀਂ ਮਿੰਤ ਵਾਲੀ ਗੱਲ ਹੀ ਵਰਜ਼ੇ, ਪਲੀਜ਼ ਸਾਂਝੇ ਮੈਲਬਨ ਚ ਸਾਡੇ ਲਈ ਮੈਸੇਜ ਪਾਓ. ਮੇਰੇ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਇਹ ਗਾਣਾ ਸੁਣ ਕੇ ਜੇ ਸਾਡੀ ਭਾਬੀ ਕਵੇ ਕਿ ਵੈਨ ਕਲੀਫ ਦਾ ਕੋਈ ਕੀ ਕਹਿੰਦੇ ਜੁਵਲਰੀ ਆਈਟਮ ਲੈ ਦੋ, ਫਿਰ ਲੈ ਦਿਓ ਯਾਰ, ਵਾਧੂ ਪੈਸਾ ਕਮਾਇਆ ਤੁਸੀਂ ਸਾਰਿਆਂ ਨੇ. ਓਕੇ, ਬਾਏ ਬਾਏ, ਟੇਕ

जियो है।

0: ਬ੍ਰੋਕਰਸ। ਆਪਣੇ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ, ਕਾਲ 0491-999-555।
1: This autumn, laugh out loud with Ayushman Khurana and Saad Ali Khan in Urda Teer.
2: Ek Pakistani jasoos Hindustan jayega.
3: Desh bhakti to yaad aa gayi.
4: Desh kaun sa hai? Ye bhul gaya.
1: A spy mission gone wrong with hilarious moments.
5: Woh ye border chal rahi hai?
1: Nahi ji, ye to Urda Teer chal raha hai from October 9th at cinemas near you.
6: Oppa ji, ek paase mortgage utte grocery te hun electricity bills bhi rocket ban gaye ne.
7: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
6: ਫਿਰ ਲਵਾਈਏ ਕਿੱਥੋਂ?
7: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
6: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।

ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ। ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ। ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ। ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰੁਗਨਿਨਾ, ਅਤੇ 347 ਡੌਨਸਟੇਲ ਸਟ੍ਰੀਟ, ਡੈਂਡੀਨੋਂਗ। ਜੁਐਲਰਸ, ਭਰੋਸੇ ਦੀ ਨਿਸ਼ਾਨੀ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: ਕਿੱਥੇ ਵੱਜ ਗਈ ਤੇਰੀ ਗੱਡੀ?
3: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
2: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-77-48 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

0: Bumpy Hard Bullets.
1: It's in the Quintessence Production.

0: brokers. Apni insurance thi har load le. Yaad rakho, bas Amrinder Gidda. Call 0491-999-555. Gidda Insurance. Sharta lagu.
1: Din par de kamma karan chi. Kar paise bhejna shamil karna chahunde ho. Zindagi tohanu chahe jithe vi le jave. World Remit naal tusi apne phone to hi jaldi te surakhit paise bhej sakte ho. ਉਹ ਵੀ ਵਧੀਆ ਰੇਟਾਂ ਤੇ ਘੱਟ ਫੀਸਾਂ ਨਾਲ ਸਭ ਤੋਂ ਰੁਝੇਵੇਂ ਵਾਲੇ ਦਿਨਾਂ 'ਚ ਵੀ ਤੁਹਾਡੇ ਆਪਣਿਆਂ ਦਾ ਸਾਥ ਨਿਭਾਉਣਾ ਹੁਣ ਬਹੁਤ ਆਸਾਨ ਹੈ ਅੱਜ ਹੀ ਵਰਲਡ ਰੈਮਿਟ ਐਪ ਡਾਊਨਲੋਡ ਕਰੋ ਅਤੇ ਹਰ ਟ੍ਰਾਂਸਫਰ ਨਾਲ ਆਪਣੇ ਘਰ ਦੇ ਹੋਰ ਨੇੜੇ ਮਹਿਸੂਸ ਕਰੋ

0: यार तू इतनी इनी चेती आके पक्का भी हो गया, की जुगाड़ लाया है?
1: जुगाड़ नहीं, ए है 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
0: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
1: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।
2: This autumn, laugh out loud with Ayushman Khurana and Saad Ali Khan in Urda Teer.
3: Ek Pakistani jasoos Hindustan jayega.
4: Desh bhakti to yaad aa gayi.
5: Desh kaun sa hai? Ye bhul gaya.
2: A spy mission gone wrong with hilarious moments.
6: Abhi ek border chal rahi hai.
2: Nahi ji, ye to Urda Teer chal raha hai from October 9th at cinemas near you.
7: Laade phere.
8: Haan ji, haan ji, oye haan ji, haan ji.
9: Haan ji radio.

ਨਿਸ਼ਾਨਾ ਸਹੀ ਲਾਉਣ ਵਾਸਤੇ ਸਾਹਾਂ 'ਤੇ ਕੰਟਰੋਲ ਬਹੁਤ ਜ਼ਰੂਰੀ ਹੈ।

0: ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
1: ਓ ਭਾਜੀ, ਇੱਕ ਪਾਸੇ ਮੌਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
2: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
3: ਫਿਰ ਲਵਾਈਏ ਕਿੱਥੋਂ?
2: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
3: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: ਤਾਂ ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
2: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ।
0: ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੈਵਨ ਹਾਲ।
3: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੌਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596, ਗਰੇਵਾਲ ਵੀਜ਼ਾ ਸੋਲਿਊਸ਼ਨਸ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।

ਕਰਤਾਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਸੋਚੈ ਸੋਚ ਨ ਹੋਵੀ ਜੇ ਸੋਚੀ ਲਹਵਾਰ। ਚੁੱਪੈ ਚੁੱਪ ਨ ਹੋਵੀ ਜੇ ਲਾਇ ਰਹਾਂ ਲਿਵਤਾਰ। ਭੁੱਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ। ਸਹਿ ਸਿਆਣ ਪਾਲਾ ਖੋਏ ਤਾਂ ਇੱਕ ਨਾ ਚੱਲੇ ਨਾਲ। ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮੀ ਹੋਵਨ ਆਕਾਰ ਹੁਕਮ ਨ ਕਿਹਾ ਜਾਈ। ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ। ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ। ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪੁਆਈਐ। ਹੁਕਮੈ

ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆ।

ਪਰ ਹਾਸੋ ਕਰ ਲੈ ਜਾਏ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ, ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ, ਜੇ ਹਉ ਜਾਣਾ ਆਖਾ ਨਾਈ ਕਹਿਣਾ ਕਥਨ ਨ ਜਾਈ, ਗੁਰਾ ਇਕ ਦੇ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ, ਸੋ ਮੈਂ ਵਿਸਰ ਨ ਜਾਈ। ਤੀਰਥ ਨਾਵਾ ਜਿਤ ਸੁਪਾਵਾ ਬਿਨ ਪਾਣੇ ਕੇ ਨਾਇ ਕਰੀ, ਜੇਤੀ ਸਿਰਿਸ਼ਟ ਉਭਾਈ ਵੇਖਾਂ ਬਿਨ ਕਰਮਾਂ ਕੇ ਮਿਲੇ ਲਈ, ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ, ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨ ਜਾਈ। ਜੇ ਜੁਗ ਚਾਰੇ ਆਰਜਾ ਹੋਰ ਦਸੂਨੀ ਹੋਏ, ਨਵਾਂ ਖਨਾ ਵਿੱਚ ਜਾਣੀਏ ਨਾਲ ਚਲੈ ਸਭ ਕੋਏ, ਚੰਗਾ ਨਾਉ ਰਹਾਇਕ ਹੈ ਜਸ ਕੀਰਤ ਜਗ ਲੇ, ਜੇ ਤਿਸ ਨਦਰ ਨ ਆਵੇ ਤਾਂ ਬਾਤ ਨ ਪੁੱਛੈ ਕਿ ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤ ਰਹਿ, ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ, ਤੇ ਹਾ ਕੋਈ ਨ ਸੁਝੇ ਜੇ ਤਿਸ ਗੁਣ ਕੋਈ ਕਰੇ।

ਨਾਨਕ ਭਗਤਾਂ ਸਦਾ ਵਿਗਾਸ, ਸੁਣੈ ਦੁੱਖ ਪਾਪ ਕਾ ਨਾਸ, ਸੁਣੈ ਈਸ਼ਰ ਬਰਮਾ ਇੰਦ, ਸੁਣੈ ਮੁਖ ਸਲਾਹਨ ਮੰਦ, ਸੁਣੈ ਜੋਗ ਜੁਗਤ ਤਨ ਭੇਦ, ਸੁਣੈ ਸਾਸਤ ਸਿਮਰਤ ਵੇਦ। ਨਾਨਕ ਭਗਤਾਂ ਸਦਾ ਵਿਗਾਸ, ਸੁਣੈ ਦੁੱਖ ਪਾਪ ਕਾ ਨਾਸ, ਸੁਣੈ ਸਤ ਸੰਤੋਖ ਗਿਆਨ, ਸੁਣੈ ਅੱਠ ਸੱਠ ਕਾ

ਸੁਣੈ ਸੇਖ ਪੀਰ ਪਾਤਸ਼ਾਹ, ਸੁਣੈ ਅੰਧੇ ਪਾਵੇ ਰਾਹ, ਸੁਣੈ ਹਾਥ ਹੋਵੇ ਅਸਗਾਹ, ਨਾਨਕ ਭਗਤਾਂ ਸਦਾ ਵਿਗਾਹ, ਸੁਣੈ ਦੁਖ ਪਾਪ ਕਾ ਨਾਸ, ਮੰਨੇ ਕੀ ਗਤ ਕਈ ਨਾ ਜਾਏ, ਜੇ ਕੋ ਕਹਿ ਪਿਛੇ ਪਛਤਾ, ਕਾਗਤ

ਮੰਨੈ ਨਾਨਕ ਪਵੇ ਨਾ ਪਿੱਖ, ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ। ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਭਾਵੇਂ ਦਰਗੇ ਮਾਨ, ਪੰਚੇ ਸੋਹੇ ਦਰ ਰਾਜਾਨ, ਪੰਚਾਂ ਕਾ ਗੁਰ ਏਕ ਧਿਆਨ। ਜੇ ਕੋ ਕਹਿ ਕਰੈ ਵਿਚਾਰ, ਕਰਤੇ ਕਹਿ ਕਰਨੈ ਨਾਹੀ ਸਮਾਰ। ਤੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ। ਜੇ ਕੋ ਬੁਝੈ ਹੋਵੈ ਸਚਿਆਰ, ਤੌਲੈ ਉੱਪਰ ਕੇਤਾ ਪਾਰ। ਧਰਤੀ ਹੋਰ ਪਰੈ ਹੋਰ ਹੋਰ, ਤਿਸਤੇ ਪਾਰ ਤਲੈ ਕਮਨ ਜੋਰ। ਜੀ ਜਾਤ ਰੰਗਾਂ ਕੇ ਨਾਵ, ਸਮਨਾ ਲਿਖਿਆ ਬੁੜੀ ਕਲਾਮ। ਇਹ ਲੇਖਾ ਲਿਖ ਜਾਣੈ ਕੋਇ, ਲੇਖਾ ਲਿਖਿਆ ਕੇਤਾ ਹੋਏ। ਕੇਤਾ ਤਾਨ ਸਵਾਲਿਓ ਰੂਪ, ਕੇਤੀ ਦਾਤ ਜਾਣੈ ਕਵਨ ਕੂਤ।

ਕੁਵਾਰ ਜੋ ਤੁਧ ਭਾਵੈ ਸਾਈ ਭਲੀਕਾ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਪੱਖ ਸਾਰ ਅਸੰਖ ਮੋਹਨ ਲਿਵ ਲਾਏ ਤਾਰ ਕੁਦਰਤ ਕੌਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਏ ਜੋਰ ਅਸੰਖ ਗਲ ਵਟ ਹੱਤਿਆ ਕੁਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੁੜਿਆਰ ਕੂੜੇ ਫਿਰਾਏ ਅਸੰਖ ਮਲੇਛ ਮਲ ਪੱਖ ਖਾਏ।

ਜੋ ਤੁਧ ਭਾਵੈ ਸਾਈ ਭਲੀਕਾ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਨਾਵ ਅਸੰਖ ਥਾਵ, ਅਗੰਮ ਅਗੰਮ ਅਸੰਖ ਲੋ, ਅਸੰਖੈ ਸਿਰ ਭਾਰ ਹੋਏ, ਅਖਰੀ ਨਾਮ ਅਖਰੀ ਸਾਲਾਹ, ਅਖਰੀ ਗਿਆਨ ਗੀਤ ਗੁਣ ਗਾਹ, ਅਖਰੀ ਲਿਖਣ ਬੋਲਣ ਬਾਣ, ਅਖਰਾਂ ਸਿਰ

ਜੋ ਤੁਧ ਭਾਵੈ ਸਾਈ ਭਲੀ ਕਾ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇਹ, ਪਾਣੀ ਤੋਤੈ ਪੁੱਤਰ ਸਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੇ ਰੰਗ, ਪੁੰਨੀ ਪਾਪੀ ਆਖਣ ਨਾਏ, ਕਰ ਕਰ ਕਰਨਾ ਲਿਖ ਲੈ ਜਾਓ, ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਓ। ਤੀਰਥ ਤਪ ਦਿਆ ਦਤ ਦਾਨ, ਜੇ ਕੋ ਪਾਵੈ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰ ਗਤ ਤੀਰਥ ਮਲ ਨਾਓ, ਸਭ ਗੁਣ ਤੇਰੈ ਮੈਂ ਨਾ ਹੀ ਕੋਏ, ਵਿਨ ਗੁਣ ਕੀਤੇ ਭਗਤ ਨਾ ਹੋਏ। ਸਵਸਥ ਆਤ ਬਾਣੀ ਪਰਮਾਓ, ਸਤ ਸੁਹਾਨ ਸਦਾ ਮਨ ਚਾਓ, ਕਵਨ ਸੁਵੇਲਾ ਵਕਤ ਕਵਨ, ਕਵਨ ਥਿਤ ਕਵਨ ਵਾਰ, ਕਵਨ ਸਿਰ ਉੱਤੀ ਮਾਂ ਕਵਨ, ਜਿਤ ਹੋਆ ਆਕਾਰ, ਵੇਲ ਨਾ ਪਾਇਆ ਪੰਡਤੀ, ਜੇ ਹੋਵੈ ਲੇਖ ਪੁਰਾਣ, ਵਕਤ ਨਾ ਪਾਇਆ ਕਾਦੀਆ, ਜੇ ਲਿਖਣ ਲੇਖ ਕੁਰਾਨ, ਹਿਤ ਵਾਰ ਨਾ ਜੋਗੀ ਜਾਣੈ, ਰੁੱਤ ਮਹਾ ਨਾ ਕੋਈ, ਜਾਂ ਕਰਤਾ ਸਿਰ ਠੀਕੋ ਸਾਜੇ, ਆਪੇ ਜਾਣੈ ਸੋਈ, ਕਿਵ ਕਰ ਆਖਾ ਕਿਵ ਸਲਾਹੀ, ਕਿਉਂ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ। ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾਂ ਕਾ ਹੋਵੈ, ਨਾਨਕ ਦੇ ਕੋ ਆਪੋ ਜਾਣੈ, ਅੱਗੇ ਗਿਆ ਨਾ ਸੋਹੈ, ਪਾਤਾਲਾਂ ਪਾਤਾਲ ਲੱਖ ਆਕਾਸਾਂ ਆਗਾਸ, ਓੜਕ ਓੜਕ ਪਾਲ ਥਕੇ, ਵੇਦ ਕਹਿਣ ਇੱਕ ਵਾਤ, ਸੈਂਸ ਅਠਾਰਾਂ ਕਹਿਣ ਕਿਤੇਬਾ, ਅਸਲੂ ਇੱਕ ਧਾਤ, ਲੇਖਾ ਹੋਏ ਤਾਂ ਲਿਖੀਐ, ਲੇਖੈ ਹੋਏ ਵਿਨਾਸ, ਨਾਨਕ ਵੱਡਾ ਆਖੀਐ, ਆਪੇ ਜਾਣੈ ਆਪ, ਸਾਲਾ ਹੀ ਸਾਲਾ, ਏਤੀ ਸੁਰਤ ਨ ਪਾਈਆ, ਨਦੀਆਂ ਅਤੇ ਵਾਹ, ਪਵੇ ਸਮੁੰਦ ਨਾ ਜਾਣਿਐ, ਸਮੁੰਦ ਸਾਹ ਸੁਲਤਾਨ, ਗਿਰਿਆ ਸੇਤੀ ਮਾਲ ਤਨ, ਕੀੜੀ ਤੁਲ ਨ ਹੋਣੀ, ਜੇ ਤਿਸ ਮਨੋ ਨਾ ਵਿਸਰੈ, ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨੈ ਦੇ ਨਾ ਅੰਤ, ਅੰਤ ਨਾ ਵੇ

ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਅਮੁੱਲ ਭੰਡਾਰ, ਅਮੁੱਲ ਆਵੈ ਅਮੁੱਲ ਲੈ ਜਾਏ, ਅਮੁੱਲ ਪਾਏ ਅਮੁੱਲਾ ਸਮਾਏ, ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪ੍ਰਵਾਨ, ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫਰਮਾਨ, ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ, ਆਖੇ ਵੇਦ ਪਾਠ ਪੁਰਾਨ, ਆਖੇ ਪੜੇ ਕਰੇ ਵਖਿਆਨ, ਆਖੇ ਬ੍ਰਹਮੇ ਆਖੇ ਇੰਦ, ਆਖੇ ਗੋਪੀ ਤੈ ਗੋਬਿੰਦ, ਆਖੇ ਈਸ਼ਰ ਆਖੇ ਸਿੱਧ, ਆਖੇ ਕੇਤੇ ਕੀਤੇ ਬੁੱਧ, ਆਖੇ ਦਾਨਵ ਆਖੇ ਦੇਵ, ਆਖੇ ਸੁਰ ਨਰ ਮੁਨ ਜਨ ਸੇਵ, ਕੇਤੇ ਆਖੇ ਆਖਣ ਪਾਏ, ਕੇਤੇ ਕਹਿ ਕਹਿ ਉੱਠ ਉੱਠ ਜਾਏ, ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੇਈ ਕੇ, ਜੇ ਵਡ ਭਾਵੈ ਤੇ ਵਡ ਹੋਏ, ਨਾਨਕ ਜਾਣੈ ਸਾਚਾ ਸੋਏ, ਜੇ ਕੋ ਆਖੈ ਬੋਲ ਵਿਗਾਨ, ਤਾਂ ਲਿਖੀਐ ਸਿਰ ਗਵਾਰਾਂ ਗਵਾਰ, ਸੋ ਦਰ ਕਿਹਾ ਸੋ ਕਰ ਕਿਹਾ, ਜਿਤ ਵੈ ਸਰਬ ਸੰਭਾਲੇ, ਵਾਜੇ ਨਾਦ ਅਨੇਕ ਅਸੰਖਾ, ਕੇਤੇ ਵਾਮਨ ਹਾਰੇ, ਕੇਤੇ ਰਾਗ ਪ੍ਰੀ ਸਿਓ ਕਹੀਨ, ਕੇਤੇ ਗਾਵਨ ਹਾਰੇ, ਗਾਵੈ ਤੁਨੂੰ ਪੌਣ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵੇ ਚਿਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ, ਗਾਵੇ ਈਸ਼ਰ ਬ੍ਰਹਮਾ ਦੇਵੀ ਸੋਨ ਸਦਾ ਸਵਾਰੇ, ਗਾਵੇ ਇੰਦ ਇੰਦਾਸਨ ਬੈਠੇ ਦੇਵਤੇ ਅੰਦਰ ਨਾਲੇ, ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ, ਗਾਵਨ ਜਤੀ ਸਤੀ ਸੰਤੋਖੀ, ਗਾਵੇ ਵੀਰ ਕਰਾਰੇ, ਗਾਵਨ ਪੰਡਿਤ ਪੜਨ ਈਸ਼ਰ ਜੁਗ ਜੁਗ ਵੇਦਾ ਨਾਲੇ, ਗਾਵੇ ਮੋਹਨੀਆ ਮਨ ਮੋਹਨ ਸੁਰਗਾ ਮੱਚ ਪਿਆਲੇ, ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ, ਗਾਵੇ ਜੋਧ ਮਹਾ ਬਲਸੂਰਾ, ਗਾਵੇ ਖਾਣੀ ਚਾਰੇ, ਗਾਵੇ ਖੰਡ ਮੰਡਲ ਵਰ ਪੰਡਾ, ਕਰ ਕਰ ਰੱਖੇ ਧਾਰੇ ਸਹੀ ਤੁਨੂੰ, ਗਾਵੇ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ, ਹੋਰ ਕੇਤੇ ਗਾਵਨ ਸੇ ਮੈਂ ਚਿਤ ਨਾ ਆਵਨ, ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ, ਹੈਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ, ਕਰ ਕਰ ਜਿਨ ਸੀ ਮਾਇਆ ਜਿਨ ਉਪਾਈ, ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ, ਜੋ ਤਿਸ ਪਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ, ਸੋ ਪਾਤਸ਼ਾਹ ਸਹਾ ਪਤ ਸਾਹਿਬ ਨਾਨਕ ਰਹਿਣ ਦਜਾਈ, ਮੁੰਦਾ ਸੰਤੋਖ ਸਰਮ ਪਤ ਚੋਲੀ, ਧਿਆਨ ਕੀ ਕਰੋ ਬਭੂਤ, ਖਿੰਤਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ, ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ਼ ਭੂਤ ਗਿਆਨ ਦਿਆ ਭੰਡਾਰਨ, ਘਟ ਘਟ ਵਾਜੇ ਨਾਦ ਆਪ ਨਾਥ ਨਾਥੀ ਸਭ ਜਾਂ ਕੀ, ਰਿੱਧ ਸਿੱਧ ਅਵਰਾ ਸਾਧ ਸੰਜੋਗ ਵੰਜੋਗ ਦੋਏ ਕਾਰ ਚਲਾਵੈ, ਲੇਖੇ ਆਵੇ ਭਾਗ ਆਦੇਸ਼ ਤਿਸੇ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ਼ ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ, ਜਿਵ ਤਿਸ ਭਾਵੈ

ਆਸਨ ਲੋਏ ਲੋਏ ਪੰਡਾਰ, ਜੋ ਕੁਛ ਪਾਇਆ ਸੋਇ ਕਾਵਾਰ, ਕਰ ਕਰ ਵੇਖੈ ਸਿਰ ਜਨਹਾਰ, ਨਾਨਕ ਸਚੇ ਕੀ ਸਾਚੀ ਕਾਰ, ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ਼, ਇੱਕ ਦੂਜੀ ਪਉ ਲੱਖ ਹੋਏ, ਲੱਖ ਹੋਏ ਲੱਖ ਵੀਸ, ਲੱਖ ਲੱਖ ਗੇੜਾ ਆਖੀਐ, ਇੱਕ ਨਾਮ ਜਗਦੀਸ਼, ਇਹ ਤਰਾਹ ਪਤ ਪਵੜੀਆ ਚੜੀਐ ਹੋਏ ਅਕੀਸ, ਸੁਣ ਗੱਲਾਂ ਆਕਾਸ਼ ਕੀ ਕੀਟਾ ਆਈ ਰੀਸ, ਨਾਨਕ ਨਦਰੀ ਪਾਈਐ ਕੂੜੀ ਕੂੜੈ ਫੀਸ, ਆਖਣ ਜੋਰ ਚੁਪੈ ਨਹੀਂ ਜੋਰ, ਜੋਰ ਨਾ ਮੰਗਣ ਦੇ ਨਾ ਜੋਰ, ਜੋਰ ਨਾ ਜੀਵਨ ਮਰਨ ਨਾ ਜੋਰ, ਜੋਰ ਨਾ ਰਾਜ ਮਾਲ ਮਨਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ, ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨ ਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਸੱਚਾ ਦਰਬਾਰ, ਤਿੱਥੈ ਸੋਹਣ ਪੰਚ ਪਰਵਾਨ, ਨਦਰੀ ਕਰਮ ਪਵੈ ਨਿਸ਼ਾਨ, ਕੱਚ ਪਕਾਈ ਉਥੈ ਪਾਏ, ਨਾਨਕ ਗਿਆ ਜਾਪੇ ਜਾਏ, ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਖੋ ਕਰਮ, ਕੇਤੇ ਪਵਨ ਪਾਣੀ ਬੈਸੰਤਰ, ਕੇਤੇ ਕਾਨ ਮਹੇਸ਼, ਕੇਤੇ ਬ੍ਰਹਮੇ ਕਾਰਤ ਕੜੀਐ, ਰੂਪ ਰੰਗ ਕੇ ਵੇਸ਼, ਕੇਤੀਆ ਕਰਮ ਭੂਮੀ ਮੇਰ, ਕੇਤੇ ਕੇਤੇ ਤੂ ਉਪਦੇਸ਼, ਕੇਤੇ ਇੰਦ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ਼, ਕੇਤੇ ਸਿੱਧ ਬੁੱਧ ਨਾਥ, ਕੇਤੇ ਕੇਤੇ ਦੇਈ ਵੇਸ਼, ਕੇਤੇ ਦੇਵ ਦਾਨਵ ਮੁੰਨ, ਕੇਤੇ ਕੇਤੇ ਰਤਨ ਸਮੁੰਦ, ਕੇਤਿਆ ਖਾਣੀ ਕੇਤਿਆ ਬਾਣੀ, ਕੇਤੇ ਪਾਤ ਨਰਿੰਦ, ਕੇਤਿਆ ਸੁਰਤੀ ਸੇਵ, ਕੇਤੇ ਨਾਨਕ ਅੰਤਨਾਂਤ, ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿੱਥੈ ਨਾਦ ਵਿਨੋਦ ਕੋਟ ਆਨੰਦ, ਸਰਮ ਖੰਡ ਕੀ ਬਾਣੀ ਰੂਪ, ਤਿੱਥੈ ਕਾਰਤ ਕੜੀਐ ਬਹੁਤ ਅਨੂਪ, ਕਾਂ ਕੀਆਂ ਗੱਲਾਂ ਕਥੀਆਂ ਨਾ ਜਾਏ, ਜੇ ਕੋ ਕਹੈ ਪਿਛੈ ਪਛਤਾਏ, ਤਿੱਥੈ ਕੜੀਐ ਸੁਰਤ ਮਤ ਮਨ ਬੁੱਧ, ਤਿੱਥੈ ਕੜੀਐ ਸੁਰਾਂ ਸਿਧਾਂ ਕੀ ਸੁਧ, ਕਰਮ ਖੰਡ ਕੀ ਬਾਣੀ ਜੋਰ, ਤਿੱਥੈ ਹੋਰ ਨਾ ਕੋਈ ਹੋ।

ਸੋਹਣਿਆ ਨੰਗੀਆ ਨਾਤੇ ਨਰਸੰਗੀ ਪਰਮਾਤੇ ਨਮੋ ਪਾਨ ਬਾਨੇ ਨਮੋ ਮਨ ਮਾਨੇ ਨਮੋ ਚੰਦ ਚੰਦਰੇ ਨਮੋ ਪਾਨ ਬਾਨੇ ਨਮੋ ਗੀਤ ਗੀਤੇ ਨਮੋ ਤਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਪਾਨ ਪਾਨੇ ਨਮੋ ਬਾਦ ਬਾਦੇ ਅਨੰਗੀਆ ਨਾਮੇ ਸਮਸਤੀ ਸਰੂਪੇ ਪ੍ਰਭੰਗੀ ਪਰਮਾਤੇ ਸਮਸਤੀ ਪ੍ਰਭੂਤੇ ਕਲੰਕ ਬਿਨਾਨੇ ਕਲੰਕੀ ਸਰੂਪੇ ਨਮੋ ਰਾਜ ਰਾਜੇ ਸਵਰੰਗ ਪਰਮ ਰੂਪੇ ਨਮੋ ਜੋਗ ਜੋਗੇ ਸਵਰੰਗ ਪਰਮ ਸਿੱਧੇ ਨਮੋ ਰਾਜ ਰਾਜੇ ਸਵਰੰਗ ਪਰਮ ਬਿਰਦੇ ਨਮੋ ਸ਼ਸਤ੍ਰ ਪਾਣੇ ਨਮੋ ਅਸਤ੍ਰ ਪਾਣੇ ਨਮੋ ਬ੍ਰਹਮ ਗਿਆਤਾ ਨਮੋ ਲੋਕ ਮਾਤਾ ਵੇਖੀ ਅਵਰਮੀ ਅਭੋਗੀ ਅਭੁਗਤੇ ਨਮੋ ਜੋਗ ਜੋਗੇ ਸਵਰੰਗ ਪਰਮ ਜੁਗਤੇ ਨਮੋ ਨਿਤ ਨਾਰਾਇਣ ਗੁਗੁਰ ਕਰਮੇ ਨਮੋ ਪ੍ਰੇਤ ਅਪ੍ਰੇਤ ਦੇਵੇ ਸੁਤਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸਾਹੰਗ ਨਮੋ ਭੂਪ ਭੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੰ ਨਮੋ ਰੋਗ ਰੋਗੇ ਨਮਸਤੰ ਇਸ਼ਨਾਨ ਨਮੋ ਮੰਤ੍ਰ ਮੰਤ੍ਰੰ ਨਮੋ ਜੰਤ੍ਰ ਜੰਤ੍ਰੰ ਨਮੋ ਇਸ਼ਟ ਇਸ਼ਟੇ ਨਮੋ ਤੰਤ੍ਰ ਤੰਤ੍ਰੰ ਸਦਾ ਸੱਚ ਦਾਨੰਦ ਸਰਮ ਪ੍ਰਨਾਸੀ ਅਨੂਪੇ ਅਰੂਪੇ ਸੁਮਸਤਲ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬਿਰਧ ਕਰਦਾ ਅਧੋ ਉਰਧ ਅਰਧੰ ਅਗਾ ਉਗ ਹਰਤਾ ਪਰੰ ਪਰਮ ਪਰਮੇਸ਼ਰੰ ਪ੍ਰੋਚ ਪਾਲੰ ਸਦਾ ਸਰਵਦਾ ਸਿੱਧ ਦਾਤਾ ਦਿਆਰੰ ਅਛੇਤੀ ਅਪੇਦੀ ਅਨਾਮ ਅਕਾਮੰ ਸਮਸਤੋ ਪਰਾਜੀ ਸਮਸਤਸਤਾਮੰ ਤੇਰਾ ਜੋਰ ਚਾਤੁਰੀ ਛੰਦ ਜਲੈ ਹੈ ਥਲੈ ਹੈ ਅਭੀਤ ਹੈ ਅਭੈ ਹੈ ਪ੍ਰਭੂ ਹੈ ਅਜੂ ਹੈ ਅਦੇਸ ਹੈ ਅਵੇਸ ਹੈ ਪ੍ਰਿਯੰਗ ਪੁਰਾ ਛੰਦ ਗਾਦੇ ਅਬਾਦੇ ਅਨੰਦੀ ਸਰੂਪੇ ਨਮੋ ਸਭ ਮਾਨੇ ਸਮਸਤੀ ਨਿਦਾਨੇ ਨਮਸਤੰਗ ਨਿਨਾਥੇ ਨਮਸਤੰਗ ਪ੍ਰਮਾਥੇ ਨਮਸਤੰਗ ਅਗੰਜੇ ਨਮਸਤੰਗ ਅਭੰਜੇ ਨਮਸਤੰਗ ਅਕਾਲੇ ਨਮਸਤੰਗ ਅਪਾਲੇ ਨਮੋ ਸਰਵਦੇਸੇ ਨਮੋ ਸਰਵਪੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸਾਹ ਸਾਹੇ ਨਮੋ ਮਾਇ ਮਾਇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਗ ਰੋਗੇ ਨਮੋ ਸੋਗ ਸੋਗੇ ਨਮੋ ਸਰਵ ਰੋਗੇ ਨਮੋ ਸਰਵ ਭੋਗੇ ਨਮੋ ਸਰਵ ਜੀਤੰ ਨਮੋ ਸਰਵ ਪੀਤੰ ਨਮੋ ਸਰਵ ਗਿਆਨੰ ਨਮੋ ਸਰਵ ਤਾਨੰ ਨਮੋ ਸਰਵ ਮੰਤ੍ਰੰ ਨਮੋ ਸਰਵ ਮੰਜੰਤਰੰ ਨਮੋ ਸਰਵ ਦ੍ਰਿਸੰਗ ਨਮੋ ਸਰਵ ਕ੍ਰਿਸੰਗ ਨਮੋ ਸਰਵ ਰੰਗੇ ਤ੍ਰਭੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਅਖਜੇ ਅਭਜੇ ਸਮਸਤੰ ਪ੍ਰਸਜੇ ਕਿਰਪਾਲੰਗ ਸਰੂਪੇ ਕੁਕਰਮੰ ਪਨਾਸੀ ਸਦਾ ਸਰਵਦਾਰਿਦ ਸਿੱਧੰ ਨਿਵਾਸੀ ਚਾਰ ਪੁਰਛਾਨ ਤੋ ਪ੍ਰਸਾਦ ਅੰਮ੍ਰਿਤ ਕਰਮੇ ਅਮ੍ਰਿਤ ਧਰਮੇ ਆਲਖ ਜੋਗੇ ਚ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਧਰਮੰ ਅਲਖ ਕਰਮੰ ਸਰਬੰਗ ਦਾਤਾ ਸਰਬੰਗ ਗਿਆਤਾ ਸਰਬੰਗ ਪਾਨੇ ਸਰਬੰਗ ਮਾਨੇ ਸਰਬੰਗ ਪ੍ਰਾਣੰ ਸਰਬੰਗ ਤ੍ਰਾਣੰ ਸਰਬੰਗ ਭੁਗਤਾ ਸਰਬੰਗ ਜੁਗਤਾ ਸਰਬੰਗ ਦੇਵੰ ਸਰਬੰਗ ਪੇਵੰ ਸਰਬੰਗ ਕਾਲੇ ਸਰਬੰਗ ਪਾਲੇ ਰੁਹਾਲ ਛੰਦ ਤੋ ਪ੍ਰਸਾਦ ਆਦ ਰੂਪ ਅਨਾਦ ਮੂਰਤ ਅਜੋਨ ਪੁਰਖ ਅਪਾਰ ਸਰਵ ਮਾਂਤਰ ਮਾਨ ਦੇਵ ਅਭੇਦ ਆਦ ਉਦਾਰ ਸਰਵ ਪਾਲਕ ਸਰਵ ਕਾਲਕ ਸਰਵ ਕੋ ਪੁਨਕਾਲ ਜਤ ਤਤ ਬਿਰਾਜ ਹੀ ਅਵਧੂਤ ਰੂਪ ਰਸਾਲ ਨਾਮ ਠਾਮ ਨਾ ਜਾਤ ਜਾਂਕਰ ਰੂਪ ਰੰਗ ਨਾ ਰੇਖ ਆਦ ਪੁਰਖ ਉਦਾਰ ਮੂਰਤ ਅਜੋਨ ਆਦ ਸੇਖ ਦੇਸ ਅਰ ਨਾ ਪੇਸ ਜਾਂਕਰ ਰੂਪ ਰੇਖ ਨਰਾਗ ਜਾਤਰ ਤਤ ਦਿਸਾ ਵਿਸਾ ਹੋਏ ਫੈਲਿਓ ਨਰਾਗ ਨਾਮ ਕਾਮ ਬਹੀਨ ਪੇਖ ਤਾਮ ਹੋ ਨ ਜਾਏ ਸਰਵ ਮਾਨ ਸਰਵਤਨ ਮਾਨ ਸਹਿਦੇਵ ਮਾਨ ਤਾਏ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰ ਏਕ ਦੇਵ ਪੇਵ ਨ ਜਾਣੀ ਜੈ ਬੇਦ ਹਰਕ ਤੇਵ ਰੂਪ ਰੰਗ ਨ ਜਾਤ ਪਾਸੋ ਜਾਣੀ ਕਹਿ ਦੇਵ ਤਾਤ ਮਾਤ ਨ ਜਾਤ ਜਾ ਕਰ ਜਨਮ ਮਰ ਮਹੀਨ ਚੱਕਰ ਬਕਰ ਫਿਰੇ ਚਤੁਰ ਚੱਕ ਮਾਨ ਹੀ ਪੁਰਤੀਨ ਲੋਕ ਚੌਦਾਂ ਕੇ ਵਿਖੇ ਜਗ ਜਾਪ ਹੀ ਜੈ ਜਾਪ ਆਦਿ ਦੇਵ ਅਨਾਦ ਮੂਰਤ ਥਾਪਿਓ ਸਭ ਜੈ ਥਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਅਪਾਰ ਸਰਵ ਵਿਸ਼ਵ ਰਸਤਿਓ ਸੁਜੰਭਵ ਗਣ ਪੰਜਨ ਹਾਰ ਕਾਲਹੀਨ ਕਲਾ ਸੰਯੁਗਤ ਅਕਾਲ ਪੁਰਖ ਅਦੇਸ ਧਰਮ ਤਾਮ ਸੋ ਪਰਮ ਰਹਿਤ ਅਭੂਤ ਅਲਖ ਅਭੇਗ ਅੰਗ ਰਾਗ ਨਾ ਰੰਗ ਜਾਂ ਕੇ ਜਾਤ ਪਾਤ ਨਾ ਨਾਮ ਗਰਭ ਗੰਜਨ ਦੁਸ਼ਟ ਪੰਜਨ ਮੁਕਦਾ ਏਕਾਮ ਆਵ ਰੂਪ ਅਮੀਕ ਅਨੁਸਤਤ ਏਕ ਪੁਰਖ ਅਵਧੂਤ ਗਰਭ ਗੰਜਨ ਸਰਵ ਪੰਜਨ ਆਦ ਰੂਪ ਅਸੂਤ ਅੰਗਹੀਨ ਅਭੰਗ ਅਨਾਤਮ ਏਕ ਪੁਰਖ ਅਪਾਰ ਸਰਵ ਲਾਇਕ ਸਰਵ ਕਾਇਕ ਸਰਵ ਕੋ ਪ੍ਰਤਪਾਲ ਸਰਵਗੰਤਾ ਸਰਵਹੰਤਾ ਸਰਵ ਤੇ ਅਨਪੇ ਸਰਵ ਸ਼ਸਤ੍ਰ ਜਾਣੀ ਜੈ ਰੂਪ ਰੰਗ ਰੇਖ ਪਰਮ ਵੇਦ ਪੁਰਾਣ ਜਾਂ ਕੇ ਨੇਤ ਭਾਗਤ ਨੇਤ ਕੋਟ ਸਿਮਰਤ ਪੁਰਾਣ ਸ਼ਾਸਤ੍ਰ ਨਾ ਆਵਹਿ ਉਚਿਤ ਮਦਭਾਰ ਛੰਦ ਤੋ ਪ੍ਰਸਾਦ ਗੁਣ ਗਾਨੁਦਾਰ ਮਹਿਮਾ ਅਪਾਰ ਆਸਾਨ ਅਭੰਗ ਉਪਮਾ ਅਨੰਗ ਅਨੁਭਵ ਪ੍ਰਕਾਸ਼ ਨਿਸਦਿਨ ਅਨੰਗ।

0: ਤੈ ਸਨਮੁਖ ਸਿੱਖ ਕੋਈ ਜਿਉ ਰਹਿ ਗੁਰੂ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸਮਾਲੇ ਆਪ ਛੱਡ ਸਦਾ ਰਹਿ ਪਰਨੈ ਗੁਰਬਿਨ ਅਵਰ ਨਾ ਜਾਣੇ ਕੋਏ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ
1: ਜੇ ਕੋ ਗੁਰ ਤੇ ਵੇ ਮੁਖ ਹੋਵੇ ਬਿਨ ਸਤਿਗੁਰ

ਤਹੀਂ ਗੁਣੀ ਸੰਸਾਰ ਪਰਮ ਸੁੱਤਾ ਸੁਤਿਆਂ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿੰਨਾ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਏ ਜਿਸ ਨੂੰ ਅੰਤ ਦਿਨ ਹਰ

ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ। ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹਿ ਨਾਨਕ ਸਿਸ਼ਟ ਕਾ ਮੂਲ।

ਤਰ ਸੱਚ ਹੈ ਜਿੱਥੈ ਸਦਾ ਸੱਚ ਤਿਹਾਵੇ। ਸੱਚੋ ਤਿਹਾਵੇ ਜਾਂ ਤੁਧ ਭਾਵੇ, ਗੁਰਮੁਖ ਜਿਨਾ ਬੁਝਾਵੇ। ਇਹ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸੇ ਸੋ ਜਨ ਪਾਵੇ। ਕਹਿ ਨਾਨਕ।

जुगत जुगत सच पाईऐ सर्व सुखा का दाता अपने दास को।

वशल कृपा दे खजाने दसा ही पाशाहियां दे आत्मक स्वरूप चवर शतर तख दे मालक जहराज होर सतगुरु हाजरा हजूर सतगुरु तन तन तन साहिब श्री गुरु ग्रंथ साहिब जी महाराज तिना दे पावन नगे गोदंदर सदाई मैन गुरु की साजी नवाजे गुरु रूप खालसा साध संगत जी सतगुरु साहिब जी की अपार कृपालता रहमत होई है तां जो गरीब नवाज सतगुरु साहिब जी ने आप बख्शिश करके सत्संगत दियां घड़ियां रहमत दे घर विच आण करके बख्शिश करवाईयां हन। सो सत्संग जी जो अज दा दिहाड़ा है 9 अक्तूबर अज दे दिहाड़े सतगुरु साहिब जी दे दरों करों बख्शिश प्राप्त कीते हुए गुरमुख प्यारे योधियां दी लशानी शहादत दा दिहाड़ा है। अज दे दिहाड़े भाई साहब भाई सुखदेव सिंह जी भाई साहब भाई हरजिंदर सिंह जी जिन्हां नूं साध संगत प्रेम नाल भाई सुखदेव सिंह सुखा जां भाई हरजिंदर सिंह जी जिंदा कह करके संबोधन गुरु के प्यारियां प्यारा पंथ करदा है तिन्हां दा अज पावन शहीदी दा दिन है। गुरु क्या लाला ने श्री अकाल तख्त साहिब जी दी कीती होई उस समय दी सरकार वालों बेअदबी दा बदला लैंदिआं होइआं फिर इसे ही तरीके दे नाल जिन्हां ने सो अनेकां सिखां नूं बदोशी सिखां नूं सो दिल्ली दे अंदर जां होरना थावां ते सिखां दा कतलेआम जो समय कीता गया उन्हां पापियां नूं सोधन वाले गुरु के प्यारे लाला ने अज दे दिहाड़े सो सरकार वल्लों लाई होई सजा जिहड़ी सी फांसी दी ओनूं प्रवान करदिआं होइआं हसदिआं होइआं अपने वड्डिआं दे इतिहास नूं मुड़ दरा करके विखा लिआ है कि असीं मौत तां प्रवान कर सकदे हां पर बेगैरती दी जिंदगी जां इवें कह लईए कि अणख तों बिना इक दिहाड़ा भी संसार ते कटना मुश्किल है। मैनूं इतिहास दी घटना चेते आ गई जिस समय दिल्ली दे अंदर बाबा बंदा सिंह बहादुर नूं जिस समय गिरफ्तार करके ले जाया गया है सो सिंघां नूं उस समय बाबा बंदा सिंह बहादुर नूं पिंजरे विच पाया होया सी अनेकां सिंह नाल गिरफ्तार करके जिस समय दिल्ली विच खड़े हन गुरु के प्यारे लाल उस समय सतगुरु साहिब जी दे पावन शब्द दा उचारण करदिआं होइआं सो देह शिवा बर मोहे एह सुभ करमण ते कब हूण अटरों सो इन्हां शब्दां नूं चेते करदिआं होइआं जां इसे तरीके दे नाल कबीर मोहे मरने का चाउ है मरो ता हर कै द्वार मत हर पूछै कौन है परा हमारा बार जां सूरा सो पहचानी है जो लरै दीन के हेत पुरजा पुरजा कट मरै कबहू ना छाडै खेत इवें शब्दां दा उचारण करदे कैद विच पए हुए भी जा रहे हन। उस समय एक लखारी ने अगाह हो करके पुछिया सी सिखां दे ताई उन्हां शहीदी योधियां दे ताई उन्हां मर्दां नूं अगाह हो करके पुछण लगे कहण लगे तुहानूं पता है तुसीं शहीद कर दिते जाओगे कहिंदे निश्चय इह पता है कहण लगे तुसीं जाणदे हो तुहाडे ते बहुत ज्यादा तशद्दद कीते जाणगे कहण लगे इहदे विच कोई सो अणहोई गल तो नहीं होवेगी आदकाल तो ही जिस समय भी संसार दे उत्ते पाप वध्या है उस समय परमात्मा लोगों नूं ही अजिहे तसीहे दिते गए हन इह कोई वड्डी बात ते नहीं है लेखक कोई होर गल पुछ कहण लगे मैं तां इह पुछना चाहुंदा हां कि जदों तुसीं इह जाणदे हो कि तुहानूं तसीहे दिते जाणगे जदों जाणदे हो कि तुहानूं मौत दे घाट उतार दिता जाएगा फिर इन्ने चेहरियां ते शांति क्यों है सो इवें क्यों लगता है कि तुसीं बहुत आनंद विच जा रहे हो इहदा कारण की है ते उस समय जो बचन कीते सन ओ अज दे दिहाड़े नाल बिलकुल ढुकदे हन तां बेनती कीती सी कि ओहो ही जिहड़े वड्डिआं ने पूरने पाए सन ओहो ही इतिहास नूं अज दे दिहाड़े भी दोहराया गया है। उदों बचन कहे सन गुरु के प्यारे खालसे ने
ਕਹਿਣ ਲੱਗੇ ਭਾਈ ਸੰਸਾਰ ਦੇ ਉੱਤੇ ਸੋ ਜਿਹੜਾ ਮਨੁੱਖਾ ਦੇਹੀ ਹੈ ਦੋ ਕਾਰਨਾਂ ਨਾਲ ਹੀ ਧਾਰਨ ਕੀਤੀ ਸੀ, ਇੱਕ ਸੀ ਅਣਖ ਦੀ ਜ਼ਿੰਦਗੀ ਜੀਉਣੀ ਤੇ ਦੂਸਰੀ ਸੀ ਮਰਦਾਂ ਦੀ ਮੌਤ ਮਰ ਜਾਣਾ। ਅਣਖ ਦੀ ਜ਼ਿੰਦਗੀ ਜੀਉ ਚੁੱਕੇ ਹਾਂ, ਹੁਣ ਮਰਦਾਂ ਦੀ ਮੌਤ ਮਰਨ ਵਾਸਤੇ ਜਾ ਰਹੇ ਹਾਂ। ਸਿਰ ਕਾਹਦੇ ਵਾਸਤੇ ਰੋਸਾ ਜਾਂ ਚਿੱਤ ਚ ਖਾਮੋਸ਼ੀ ਕਿਉਂ ਜਾਂ ਅੱਖਾਂ ਚ ਅੱਥਰੂ ਕਿਉਂ, ਇਹ ਗੁਰੂ ਕੇ ਖਾਲਸੇ ਦੇ ਨਹੀਂ ਆ ਸਕਦੇ। ਸੋ ਇਹਨਾਂ ਪਿਆਰੇ ਭਰਾਵਾਂ ਦਾ ਜਦੋਂ ਤੁਸੀਂ ਸ਼ਹੀਦੀ ਦਾ ਦਿਹਾੜਾ ਪੜੋ, ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖੇ ਨੇ ਆਪ ਮਠਿਆਈ ਮੰਗਾ ਕਰਕੇ ਤੇ ਸਾਰੀ ਜੇਲ੍ਹ ਨੂੰ ਵੰਡੀ ਹੈ। ਕਾਰਨ ਅੱਜ ਸਾਡਾ ਸ਼ਹੀਦੀ ਦਾ ਦਿਹਾੜਾ ਹੈ, ਅੱਜ ਆਪਾਂ ਉਸੀ ਅਸਥਾਨ ਤੇ ਜਿਵੇਂ ਕਦੇ ਸਹਿ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਨੇ ਕਿਹਾ ਸੀ। ਸੋ ਪੁੱਛਿਆ ਸੀ ਬਾਬਾ ਫਤਿਹ ਸਿੰਘ ਜੀ ਨੇ ਬਾਬਾ ਜ਼ੋਰਾਵਰ ਸਿੰਘ ਜੀ ਦੇ ਤਾਂ ਹੀ ਜਦੋਂ ਸ਼ਹਾਦਤ ਦਾ ਜਾਮ ਪੀਵਾਂਗੇ ਫਿਰ ਅਸੀਂ ਵੀ ਵੱਡੇ ਭਰਾਵਾਂ ਦੇ ਪਾਸ ਜਾ ਕਰਕੇ ਗੁਰੂ ਤੇਗ ਬਹਾਦਰ ਪਿਤਾ ਸਤਿਗੁਰੂ ਦਾਦਾ ਸਤਿਗੁਰੂ ਸਾਹਿਬ ਜੀ ਦੀ ਗੋਦੀ ਚ ਸਭਾਈਮਾਨ ਹੋਵਾਂਗੇ। ਤਾਂ ਬਚਨ ਕੀਤੇ ਸੀ ਹਾਂ ਭਰਾਤਾ ਜੀ ਉਹ ਗੋਦ ਸਾਨੂੰ ਅੜੀਕ ਰਹੀ ਹੈ, ਉਸੇ ਗੋਦੀ ਵਿੱਚ ਜਾਣ ਦਾ ਇਹ ਭਾਈ ਜੋੜੀਆਂ ਭੇਜੀਆਂ ਹੀ। ਇਵੇਂ ਕਹਿ ਲਵੋ ਕਿ ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਧੰਨ ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਅਜਿਹੀਆਂ ਜੋੜੀਆਂ ਤੋਰੀਆਂ ਹਨ, ਇਹ ਜੋੜੀਆਂ ਹੀ ਤੁਰੀਆਂ ਆਉਂਦੀਆਂ ਨੇ। ਧੰਨ ਕਿਰਪਾਲੂ ਸਤਿਗੁਰੂ ਸਾਹਿਬ ਜੀ ਦੇ ਤਖਤਾਂ ਦੇ ਜਾਂ ਸੱਚਖੰਡ ਅਸਥਾਨ ਦੀ ਜਿਸ ਸਮੇਂ ਬੇਅਦਬੀ ਕਰਨ ਦੇ ਮੱਸੇ ਰੰਗੜ ਵਰਗਿਆਂ ਨੇ ਕੋਸ਼ਿਸ਼ ਕੀਤੀ ਹੈ, ਉਦੋਂ ਭਾਈ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਦਾ ਆਉਣਾ ਜਾਂ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਜੀ। ਸੋ ਇਸੇ ਤਰੀਕੇ ਦੇ ਨਾਲ ਭਾਈ ਸਤਵੰਤ ਸਿੰਘ ਤੇ ਭਾਈ ਬੇਅੰਤ ਸਿੰਘ ਜੀ ਉਸੇ ਹੀ ਲੜੀ ਦੇ ਵਿੱਚ ਭਾਈ ਹਰਜਿੰਦਰ ਸਿੰਘ ਜੀ ਜਿੰਦਾ ਤੇ ਭਾਈ ਸੁਖਦੇਵ ਸਿੰਘ ਜੀ ਸੁੱਖਾ ਜਿਨ੍ਹਾਂ ਦਾ ਅੱਜ ਸ਼ਹੀਦੀ ਦਾ ਦਿਹਾੜਾ ਹੈ, ਆਪਣੇ ਹੱਥੀ ਮਠਿਆਈ ਵੰਡੀ ਆਪਣੇ ਹੱਥੀ। ਪੰਥ ਜੀ ਸਾਨੂੰ ਸੁਨੇਹਾ ਦਿੰਦੇ ਗਏ ਹਨ, ਮੈਂ ਬੇਨਤੀ ਕਰਾਂਗਾ ਸਮਾਂ ਸੋ ਸਤਿਗੁਰੂ ਸਾਹਿਬ ਜੀ ਦੇ ਪਾਵਨ ਹੁਕਮਨਾਮੇ ਦੀ ਵਿਚਾਰ ਵੀ ਕਰਨੀ ਹੈ, ਲੜੀਵਾਰ ਕਥਾ ਦਾ ਸ਼ਬਦ ਵੀ ਵਿਚਾਰਨਾ ਹੈ। ਸੋ ਯੋਗ ਮਾਤਰ ਬੇਨਤੀ ਉਹਨਾਂ ਗੁਰਮੁਖ ਪਿਆਰਿਆਂ ਦੀਆਂ ਲਿਖੀਆਂ ਹੋਈਆਂ ਜੇਲ੍ਹ ਚਿੱਠੀਆਂ ਆਪਣੇ ਬੱਚਿਆਂ ਨੂੰ ਜ਼ਰੂਰ ਪੜ੍ਹਾਈਏ, ਪਤਾ ਲੱਗੇਗਾ ਕਿ ਗੁਰਸਿੱਖੀ ਜੀਵਨ ਕਿਸ ਤਰੀਕੇ ਨਾਲ ਜੀਉਣਾ ਹੈ। ਮਰਦਾਂ ਦੀ ਜ਼ਿੰਦਗੀ ਕਹਿੰਦੇ ਕਿੰਨੂ ਹਨ, ਮਰਦਾਂ ਦੀ ਮੌਤ ਕਹਿੰਦੇ ਕਿੰਨੂ ਹਨ, ਅਣਖ ਦੀ ਜ਼ਿੰਦਗੀ ਜੀਉਣੀ ਕਹਿੰਦੇ ਕਿੰਨੂ ਹਨ, ਕਿਵੇਂ ਮਹਾਂਪੁਰਖਾਂ ਦੇ ਪਾਸ ਆਉਣਾ, ਕਿਵੇਂ ਆਪਣੇ ਸਾਰੇ ਭਰਾਵਾਂ ਨੂੰ ਤਾਗੀਦ ਕਰਨੀ। ਖਾਲਸਾ ਜੀ ਇਹ ਸੰਘਰਸ਼ ਕਦੀ ਵਾਸਤੇ ਵੀ ਪੰਥ ਦੇ ਆਜ਼ਾਦੀ ਦੀ ਜਿਹੜੀ ਗੱਲ ਹੈ ਕਦੀ ਵਾਸਤੇ ਬੰਦ ਨਹੀਂ ਹੋਣੀ ਚਾਹੀਦੀ। ਧੰਨ ਗੁਰੂ ਕਾ ਖਾਲਸਾ, ਕਿਹੋ ਜਿਹਾ ਜੀਵਨ ਹੋਵੇਗਾ ਸਿੰਘਾਂ ਦਾ, ਉਹਨਾਂ ਦੇ ਇੰਟਰੋਗੇਸ਼ਨ ਕਰਨ ਵਾਲੇ ਅਫਸਰਾਂ ਨੂੰ ਵੀ ਉਹਨਾਂ ਦੀ ਮਹਿਮਾ ਉਹਨਾਂ ਦੀ ਵਿਚਾਰਧਾਰਾ ਜਿਸ ਸਮੇਂ ਲਿਖਣੀ ਪਈ ਉਸ ਸਮੇਂ ਦੱਸਣਾ ਪਿਆ ਹੈ ਕਿ ਜੋ ਉਹਨਾਂ ਦੇ ਮਨਸੂਬੇ ਸਨ ਜਾਂ ਜੋ ਉਹਨਾਂ ਦੀ ਵਿਚਾਰਧਾਰਾ ਸੀ ਉਹਦੇ ਅੱਗੇ ਉਹਨਾਂ ਨੂੰ ਵੀ ਸਜਦਾ ਕਰਨਾ ਹੀ ਪਿਆ। ਅਜਿਹੇ ਜੀਵਨ ਵਾਲੇ ਗੁਰੂ ਕੇ ਸਿੰਘ ਤਿੰਨਾਂ ਦੀ ਸ਼ਹਾਦਤ ਨੂੰ ਕੋਟਾਨ ਕੋਟ ਪ੍ਰਣਾਮ ਹੈ ਜੀ, ਕੋਟਾਨ ਕੋਟ ਪ੍ਰਣਾਮ। ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਨ, ਉਹਨਾਂ ਦੇ ਜੀਵਨ ਦਾ ਇੱਕ ਕਿਣਕਾ ਹੀ ਕਿਤੇ ਜੀਵਨ ਚ ਵਸ ਜਾਵੇ ਤਾਂ ਕਿਰਪਾਲੂ ਸਤਿਗੁਰੂ ਸਾਹਿਬ ਜੀ ਬਖਸ਼ਿਸ਼ ਕਰਨਗੇ, ਬੇਅੰਤ ਬੇਅੰਤ ਵਡਿਆਈਆਂ ਗੁਰੂ ਘਰ ਚੋਂ ਪ੍ਰਾਪਤ ਹੋ ਸਕਦੀਆਂ ਹਨ। ਸੋ ਧੰਨ ਸਤਿਗੁਰੂ ਸਾਹਿਬ ਜੀ ਕਿਰਪਾ ਕਰਨ, ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਖ਼ਤ ਸਾਹਿਬ ਜੀ ਤੇ ਸੋ ਉਹਨਾਂ ਗੁਰਮੁਖ ਪਿਆਰਿਆਂ ਦੀ ਅਰਦਾਸ ਸ਼ਹੀਦੀ ਦੀ ਕੀਤੀ ਗਈ ਹੈ। ਨਗਰ ਗਗਲੀ ਵਿਖੇ ਵੀ ਵੱਡੇ ਸਮਾਗਮ ਹੋ ਰਹੇ ਹਨ, ਬਾਬਾ ਗੁਰਬਖਸ਼ ਸਿੰਘ ਜੀ ਦੇ ਅਸਥਾਨ ਤੇ ਭੋਗ ਪਾਏ ਜਾ ਰਹੇ ਹਨ। ਸੋ ਜਿਹੜੀ ਆਪਾਂ ਬਚਨ ਪੜ੍ਹਦੇ ਹਾਂ, ਸ਼ਹੀਦੋਂ ਕੀ ਚਿਤਾਂ ਉੱਪਰ ਲਗੇਂਗੇ ਹਰ ਬਰਸ ਮੇਲੇ, ਵਤਨ ਤੇ ਮਰ ਮਿਟਣੇ ਵਾਲੋਂ ਕਾ ਬਾਕੀ ਜਹੀ ਨਿਸ਼ਾਨ ਹੋਗਾ, ਉਹਨਾਂ ਸ਼ਹੀਦਾਂ ਸੂਰਮਿਆਂ ਦੀਆਂ ਯਾਦਾਂ ਸਦੀਵ ਕਾਲ ਹੀ ਮਨਾਈਆਂ ਜਾਂਦੀਆਂ ਰਹਿਣਗੀਆਂ, ਪਰ ਜ਼ਾਲਮ ਦੀ ਮੜੀ ਤੇ ਕੋਈ ਥੁੱਕਣ ਤੱਕ ਵੀ ਨਹੀਂ ਜਾਂਦਾ। ਹੁਣ ਕਈ ਵਾਰ ਇਹ ਬਾਤ ਕੌੜੀ ਲੱਗਦੀ ਹੈ, ਭਾਈ ਸਾਡੇ ਤੇ ਰੋਜ਼ ਹੀ ਸ਼ਹੀਦੀ ਦਿਹਾੜੇ ਆਉਣੇ, ਰੋਜ਼ ਹੀ ਸ਼ਹੀਦੀ ਦਿਹਾੜੇ ਤੇ ਰੋਜ਼ ਹੀ ਪ੍ਰਚਾਰਕਾਂ ਨੂੰ ਬੋਲਣਾ ਪਵੇਗਾ। ਇਹ ਕੌਮ ਹੀ ਸ਼ਹੀਦਾਂ ਦੀ ਜੋ ਹੋਈ, ਜੋ ਪੰਜਵੇਂ ਪਾਤਸ਼ਾਹ ਸਤਿਗੁਰੂ ਸਾਹਿਬ ਜੀ ਨੇ ਆਪ ਕਿਰਪਾ ਕੀਤੀ ਹੈ ਸ਼ਹੀਦਾਂ ਦੇ ਸਰਤਾਜ, ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ, ਧੰਨ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਸ ਨੂੰ ਦਰਹਾ ਕਰਕੇ ਅਜਿਹੀ ਖਾਲਸਾ ਪੰਥ ਚ ਆਪ ਬਖਸ਼ਿਸ਼ ਦਾ ਵਰਤਾਰਾ ਵਰਤਾਉਣਾ ਕੀਤਾ। ਇਹ ਰਹਿੰਦੀ ਦੁਨੀਆਂ ਤੱਕ ਜਦੋਂ ਵੀ ਜ਼ਾਲਮ ਸੰਸਾਰ ਤੇ ਆਵੇਗਾ ਉਹਦੇ ਜ਼ੁਲਮ ਨੂੰ ਠੱਲ ਪਾਉਣ ਵਾਸਤੇ ਗੁਰੂ ਕਾ ਖਾਲਸਾ ਆਪ ਸਹਾਈ ਜ਼ਰੂਰ ਹੋਵੇ। ਸੋ ਧੰਨ ਗੁਰੂ ਕੇ ਖਾਲਸੇ ਦੇ ਅਜਿਹੀ ਕੁਰਬਾਨੀ ਦੇ
हर रोज ही वर्तारे वरतते रहे हैं। धन गुरु का खालसा धन सतगुरु साहब श्री गुरु गोबिंद सिंह पिता सतगुरु सरबंस दानी जी जिन्होंने अजिहे खालसे आप कृपा करके पैदा किए हैं। आओ हुण जो सतगुरु साहब जी ने साडे ते अज दे दिहाड़े कृपा की है पावन हुक्मनामा साहेब जो कृपा दे घर विच आण करके बख्शिश किया है मनचित वृत्तियां नूं एकागर करके श्रवण करिए जी प्रेम श्रद्धा सत्कार साहब जपो जी सतना

0: ਪਾਤਸ਼ਾਹ ਜੀ ਸ਼ਹੀਦਾਂ ਦੇ ਸਰਤਾਜ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਕਿਰਪਾਲੂ ਸਤਿਗੁਰੂ ਜੀ ਸੋ ਅੱਜ ਦੇ ਦਿਹਾੜੇ ਅੰਮ੍ਰਿਤ ਹੁਕਮਨਾਮੇ ਦੁਆਰਾ ਬਖਸ਼ਿਸ਼ ਕਰ ਰਹੇ ਹਨ ਸੋ ਭਾਈ ਸਤਿਗੁਰੂ ਸਾਹਿਬ ਜੀ ਕਿਰਪਾ ਕਰਕੇ ਆਪ ਦਿਆਲਤਾ ਕਰਕੇ ਸਮਝਾਵੋ ਜੀ ਕਿਰਪਾ ਕਰੋ ਕਿਹੜੇ ਤਰੀਕਾ ਹੈ ਜਿਸ ਤਰੀਕੇ ਦੇ ਨਾਲ ਇਸ ਸੰਸਾਰ ਸਮੁੰਦਰ ਤੋਂ ਸਖੈਨ ਪਾਰ ਉਤਰ ਸਕਦੇ ਹਾਂ ਕਿਹੜਾ ਤਰੀਕਾ ਹੈ ਜਿਸ ਤਰੀਕੇ ਦੇ ਨਾਲ ਸੋ ਗਰੀਬ ਨਵਾਜ ਜੀ ਇਹ ਜਿਹਦਾ ਮਨ ਹੈ ਇਹ ਤ੍ਰਿਪਤ ਹੋ ਸਕਦਾ ਹੈ ਉਹ ਕਿਹੜੀ ਬਖਸ਼ਿਸ਼ ਹੈ ਜਿਸ ਬਖਸ਼ਿਸ਼ ਦੁਆਰਾ ਗਰੀਬ ਨਵਾਜ ਇਸ ਸੰਸਾਰ ਦੇ ਅੰਦਰ ਰਹਿੰਦਿਆਂ ਹੋਇਆਂ ਕਿਹੜੀ ਖੋਜ ਕਰਨੀ ਚਾਹੀਦੀ ਹੈ ਸੋ ਸਾਡੇ ਪਾਸ ਬੜੇ ਖੋਜੀ ਆਉਂਦੇ ਜੀ ਸਾਨੂੰ ਦੱਸਣ ਦਾ ਯਤਨ ਕਰਦੇ ਹਨ ਕਿ ਫਲਾਣੀ ਚੀਜ਼ ਦੀ ਖੋਜ ਕਰਕੇ ਫਲਾਣੇ ਵਿਗਿਆਨੀ ਨੇ ਆਹ ਚੀਜ਼ ਜਿਹੜੀ ਹੈ ਆਹ ਸਮੱਗਰੀ ਉੱਤੋਂ ਬਣਾ ਲੈਣਾ ਕੀਤੀ ਹੈ ਸਿੱਖ ਕਿਸ ਚੀਜ਼ ਦੀ ਖੋਜ ਕਰੇ ਜਾਂ ਮਹਾਰਾਜ ਆਪ ਜੀ ਦੀ ਗੁਰਬਾਣੀ ਅੰਦਰ ਕਿਸ ਚੀਜ਼ ਦੀ ਖੋਜ ਹੈ ਆਪ ਕਿਰਪਾ ਕਰਕੇ ਸਮਝਾਵੋ ਜੇ ਤਾਂ ਕਿਰਪਾਲੂ ਸਤਿਗੁਰੂ ਸਾਹਿਬ ਜੀ ਬਖਸ਼ਿਸ਼ ਕਰ ਰਹੇ ਹਨ ਖੋਜ ਵਿਚਾਰਿਓ ਭਾਈ ਖੋਜਣਾ ਕੀਤਾ ਹੈ ਕਿੰਨਾ ਨੂੰ ਵੇਦਾਂ ਨੂੰ ਖੋਜਣਾ ਕੀਤਾ ਪ੍ਰਾਣਾਂ ਨੂੰ ਖੋਜਣਾ ਕੀਤਾ ਸ਼ਾਸਤਰਾਂ ਨੂੰ ਤੇ ਵਿਚਾਰਿਓ ਵਿਚਾਰਿਆ ਸਾਧ ਸੰਗਤ ਵਿੱਚ ਬੈਠ ਕਰਕੇ ਵਿਚਾਰਨ ਦੀ ਜਗ੍ਹਾ ਕਿਹੜੀ ਹੈ ਗੁਰੂ ਕੀ ਪਿਆਰੀ ਸਾਧ ਸੰਗਤ ਖੋਜਿਆ ਹੈ ਮਨ ਨੂੰ ਖੋਜਿਆ ਹੈ ਇਸ ਤਨ ਸਰੀਰ ਨੂੰ ਖੋਜਿਆ ਹੈ ਬਾਣੀ ਦੁਆਰਾ ਸੋ ਵਿਚਾਰ ਕੀ ਕੀਤੀ ਹੈ ਜੀ
1: ਰਾਮ
0: ਪੂਰਨ ਤਤ
1: ਰਾਮ ਨਾਮ ਤਤ ਸਾਰਾ
0: ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਰਾਮ ਦਾ ਜਿਹੜਾ ਨਾਮ ਹੈ ਨਾ ਖੋਜ ਇਹ ਹੈ ਕਿ ਰਾਮ ਦੇ ਨਾਮ ਦੁਆਰਾ ਹੀ ਤਤ ਜੋ ਸਿਧਾਂਤ ਹੈ ਪਰਮੇਸ਼ਰ ਵਾਹਿਗੁਰੂ ਦਾ ਸਾਰ ਸ੍ਰੇਸ਼ਟ ਜੋ ਸਿਧਾਂਤ ਹੈ ਉਸ ਤਤ ਗਿਆਨ ਦੀ ਵਿਚਾਰ ਜਿਹੜੀ ਹੈ ਉਹ ਸਾਧ ਸੰਗਤ ਦੁਆਰਾ ਹੀ ਹੋ ਸਕਦੀ ਹੈ ਸਾਧ ਸੰਗਤ ਘਰ ਵਿੱਚ ਆਣ ਕਰਕੇ ਰਾਮ ਪਰਮੇਸ਼ਰ ਵਾਹਿਗੁਰੂ ਦਾ ਜਿਹੜਾ ਨਾਮ ਹੈ ਨਾ ਇਹੋ ਹੀ ਪਾਵਨ ਗਿਆਨ ਹੈ ਇਹੋ ਹੀ ਤਤ ਸਾਰ ਹੈ ਜੇ ਨਾਮ ਨੀ ਜਪਿਆ ਜੇ ਕੋਈ ਬਹੁਤਾ ਖੋਜੀ ਉਹ ਕਰਕੇ ਉਤਰਿਆ ਫਿਰਦਾ ਫਿਰੇ ਜੰਗਲ ਭਾਉਂਦਾ ਫਿਰੇ ਸੋ ਕਈ ਅਜਿਹੇ ਵੀ ਮਿਲਦੇ ਨੇ ਕਿ ਜਿਹੜੇ ਪਰਮੇਸ਼ਰ ਦੀ ਪ੍ਰਾਪਤੀ ਦੀ ਜੰਗਲਾਂ ਨੂੰ ਤੁਰੇ ਸਨ ਤੇ ਔਰਕ ਪੱਥਰਾਂ ਦੇ ਖੋਜੀ ਬਣ ਕੇ ਵਾਪਸ ਆ ਗਏ ਪੱਥਰਾਂ ਦੇ ਸੋ ਜੀ ਫਲਾਣਾ ਪੱਥਰ ਪਾਲੀਏ ਤੇ ਆਹ ਕਿਰਪਾ ਫਲਾਣਾ ਪਾਲੀਏ ਤੇ ਆਹ ਕਿਰਪਾ ਉਹਨਾਂ ਨੇ ਅਜਿਹੇ ਲੋਕ ਅੱਗੇ ਵੀ ਪੱਥਰ ਪੂਜਕੀ ਬਣਾ ਦਿੱਤੇ ਪੱਥਰ ਪੂਜਕੀ ਆਪਣੇ ਆਪ ਨੂੰ ਵੱਡੇ ਸਿਆਣੇ ਦੱਸਣ ਵਾਲੇ ਸੋ ਪੱਥਰਾਂ ਦੇ ਮੰਜੇ ਬਣਾ ਕਰਕੇ ਉੱਤੇ ਪੈਂਦੇ ਫਿਰਦੇ ਆ ਸ਼ਾਇਦ ਇਹਨਾਂ ਨਾਲ ਹੀ ਕਿਰਪਾ ਹੋ ਜਾਵੇਗੀ ਸੋ ਕਈ ਅਜਿਹੇ ਬਣੇ ਕਹਿੰਦੇ ਜੀ ਫਲਾਣੀ ਮਾਲਾ ਨਾਲ ਹੀ ਜਾਪ ਕਰਨੇ ਤੇ ਬਖਸ਼ਿਸ਼ ਹੋ ਸਕਦੀ ਹੈ ਸੋ ਨਹੀਂ ਜੀ ਫਲਾਣੀ ਧਾਤੂ ਧਾਤ ਪਾਉਣ ਦੇ ਨਾਲ ਹੀ ਧਾਤੂ ਦੇ ਹੀ ਪੁਜਾਰੀ ਬਣ ਗਈ ਫਲਾਣੀ ਧਾਤ ਜਿਹੜੀ ਹੈ ਸੋ ਜਾਂ ਚਾਂਦੀ ਜਾਂ ਸੋਨਾ ਜਾਂ ਇਵੇਂ ਤਾਂਬਾ ਸੋ ਇਹਨਾਂ ਧਾਤਾਂ ਦੁਆਰਾ ਹੀ ਕਿਰਪਾ ਹੋ ਸਕਦੀ ਹੈ ਨਹੀਂ ਭਾਈ ਤਤ ਗਿਆਨ ਦੀ ਵਿਚਾਰ ਇਹ ਹੈ ਕਿ ਪਰਮੇਸ਼ਰ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਸਾਰ ਜਿਹੜਾ ਪ੍ਰਯੋਜਨ ਹੈ ਉਹ ਸਾਰ ਨਹੀਂ ਹੋ ਸਕਦਾ ਜਿਸ ਪ੍ਰਯੋਜਨ ਵਾਸਤੇ ਆਏ ਹਾਂ ਇਹ ਪਰਮੇਸ਼ਰ ਵਾਹਿਗੁਰੂ ਜੀ ਦਾ ਨਾਮ ਹੀ ਹੈ ਜਿਹੜਾ ਇਸ ਸੰਸਾਰ ਤੋਂ ਪਾਰ ਉਤਾਰਾ ਕਰ ਸਕਦਾ ਹੈ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਮ ਤੋਂ ਬਿਨਾਂ ਕੋਈ ਹੋਰ ਵਿਚਾਰ ਨਹੀਂ ਹੈ ਜਿਵੇਂ ਸਾਹਿਬ ਬਾਬਾ ਮਰਦਾਨਾ ਜੀ ਨੇ ਵੀ ਸਤਿਗੁਰੂ ਸਾਹਿਬ ਜੀ ਦੇ ਪਾਸ ਬਚਨ ਕੀਤੇ ਸਨ ਧੰਨ ਕਿਰਪਾਲੂ ਸਤਿਗੁਰੂ ਜੀ ਸਤਿਯੁਗ ਦੇ ਵਿੱਚ ਲੋਕ ਜਿਹੜੇ ਸਨ ਉਹ ਜਗ ਵਾਹਿਗੁਰੂ ਯੋਗਾ ਅਭਿਆਸ ਕਰਦੇ ਸਨ ਤੇ ਨਾਲ ਨਾਮ ਜਪਦੇ ਸਨ ਫਿਰ ਤ੍ਰੇਤੇ ਦੇ ਵਿੱਚ ਸੋ ਸਤਿਗੁਰੂ ਸਾਹਿਬ ਜੀ ਜਗ ਆਦਿ ਕਰਦੇ ਸਨ ਨਾਲ ਨਾਮ ਜਪਦੇ ਸਨ ਦੁਆਪਰ ਵਿੱਚ ਪੂਜਾ ਕਰਦੇ ਹੋਏ ਨਾਮ ਜਪਦੇ ਸਨ ਹੁਣ ਤੁਸੀਂ ਕੇਵਲ ਨਾਮ ਦੀ ਕਲਾ ਵਰਤਾ ਰਹੇ ਜੇ ਕਾਰਨ ਕੀ ਹੈ ਤਾਂ ਬਚਨ ਕੀਤੇ ਸਨ ਕਿ ਉਹਨਾਂ ਯੁੱਗਾਂ ਵਿੱਚ ਉਮਰ ਬਹੁਤ ਵਧੇਰੇ ਸੀ ਲੱਖ ਵਰਾ ਆਜੋ ਸੀ ਸਤਯੁਗ ਦੇ ਵਿੱਚ 10,000 ਵਰਾ ਸੀ ਤ੍ਰੇਤੇ ਚ ਤੇ 1,000 ਵਰਾ ਸੀ ਦੁਆਪਰ ਚ ਉਹਨਾਂ ਨੂੰ ਤਾਂ ਪਰਮੇਸ਼ਰ ਵਾਹਿਗੁਰੂ ਨੇ ਵੱਖੋ ਵੱਖਰੇ ਸਿਧਾਂਤਾਂ ਚ ਲਾ ਕਰਕੇ ਨਾਮ ਜਪਾਇਆ ਹੈ ਸੋ ਜਿਹਨੂੰ ਆਪਾਂ ਪੜ੍ਹਦੇ ਹਾਂ ਸੱਤ ਸੋ ਤਿੰਨਾਂ ਯੁੱਗਾਂ ਦੇ ਵਿੱਚ ਵੱਖੋ ਵੱਖਰੇ ਤਰੀਕੇ ਦੇ ਨਾਲ ਸਤਿਗੁਰੂ ਸਾਹਿਬ ਜੀ ਨੇ ਆਪ ਕਿਰਪਾ ਕੀਤੀ ਹੈ ਦਿਆਲਤਾ ਕੀਤੀ ਰਹਿਮਤ ਕੀਤੀ ਹੈ ਪਰ ਕੱਲ ਕੇਵਲ ਨਾਮ ਆਧਾਰ ਕਲਯੁੱਗ ਦੇ ਵਿੱਚ ਕੇਵਲ ਨਾਮ ਦਾ ਹੀ ਆਸਰਾ ਆਪ ਕਿਰਪਾ ਕਰਕੇ ਬਖਸ਼ਿਸ਼ ਕੀਤਾ ਕੇਵਲ ਨਾਮ ਦਾ ਹੀ ਆਸਰਾ ਇਸ ਕਰਕੇ ਉਹ ਨਾਮ ਦੇ ਆਸਰੇ ਦੁਆਰਾ ਹੀ ਹੁਣ ਸ੍ਰਿਸ਼ਟੀ ਨੂੰ ਨਿਹਾਲ ਕਰ ਰਹੇ ਹਾਂ ਉਹੀ ਗਰੀਬ ਨਵਾਜ ਕਹਿੰਦੇ ਉਹੀ ਜਿਹੜਾ ਸਾਰ ਸ੍ਰੇਸ਼ਟ ਗਿਆਨ ਜਿਹੜੀ ਪ੍ਰਾਪਤੀ ਹੋਈ ਹੈ ਸੰਗਤ ਦੁਆਰਾ ਸੋ ਜਿਹੜਾ ਮਨ ਬਾਣੀ ਸਰੀਰ ਕਰਕੇ ਵਿਚਾਰਨ ਕੀਤੀ ਸੋ ਵਿਚਾਰ ਕੀਤੀ ਹੈ ਇਹੋ ਹੀ ਕਿ ਪਰਮੇਸ਼ਵਰ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਗੁਜ਼ਾਰਾ ਹੋ ਹੀ ਨਹੀਂ ਸਕਦਾ ਜੇ ਨਾਮ ਨਹੀਂ ਜਪਿਆ ਸੋ ਜਿਵੇਂ ਆਪਾਂ ਬਚਨ ਪੜ੍ਹਦੇ ਹਾਂ ਕਿ ਬਾਣੀ ਬਾਣ ਆਪਾਂ ਪਛਾਣੋ ਸਿੱਖ ਗੁਰੂ ਕਾ ਪੰਖੀ ਜਾਣੋ ਸੋ ਭਾਵੇਂ ਬਾਣੀ ਦਾ ਧਾਰਨੀ ਵੀ ਹੋ ਜਾਵੇ ਪਰ ਜੇ ਬਾਣੀ ਨਹੀਂ ਪੜ੍ਹਦਾ ਤੇ ਫਿਰ ਮੁਕਤੀ ਨਹੀਂ ਹੋ ਸਕਦੀ ਫਿਰ ਸੱਚਖੰਡ ਘਰ ਦੇ ਵਿੱਚ ਵਾਸਾ ਨਹੀਂ ਪ੍ਰਾਪਤ ਹੋ ਸਕਦਾ ਇੱਥੋਂ ਤੱਕ ਕਿਰਪਾਲੂ ਸਤਿਗੁਰੂ ਸਾਹਿਬ ਜੀ ਦੇ ਬਚਨ ਕਿ ਦੋਵੇਂ ਸਮੇਂ ਗੁਰਬਾਣੀ ਪੜ੍ਹਨੀ ਕਿੰਨੀ ਜ਼ਰੂਰੀ ਹੈ ਕਹਿੰਦੇ ਜੇ ਭਾਈ ਰਹਿਰਾ ਸਾਹਿਬ ਦਾ ਸਮਾਂ ਵੀ ਨਗਾ ਦਿੱਤਾ ਰਹਿਰਾ ਸਾਹਿਬ ਜੀ ਦਾ ਜਾਪ ਵੀ ਜੇ ਸਿੱਖ ਨਾ ਕਰੇ ਤਾਂ ਉਸ ਸਮੇਂ ਉਸ ਨੂੰ ਸੱਚਖੰਡ ਘਰ ਚੋਂ ਬਾਹਰ ਕੱਢ ਕੇ ਬਿਠਾ ਦਿੱਤਾ ਜਾਂਦਾ ਇਹ ਰਹਿਰਾ ਸਾਹਿਬ ਜੀ ਦਾ ਨਿਤਨੇਮ ਹੀ ਨਹੀਂ ਸੀ ਇਸ ਕਰਕੇ ਸੱਤ ਬਾਣੀਆਂ ਸੰਪੂਰਨ ਗੁਰੂ ਕੇ ਸਿੰਘਾਂ ਨੂੰ ਪੜ੍ਹਨੀਆਂ ਪੈਣਗੀਆਂ ਇਹ ਬਚਨ ਧੰਨ ਗੁਰੂ ਕੇ ਖਾਲਸੇ ਦੇ ਰਹਿਤਨਾਮਿਆਂ ਵਿੱਚ ਸਤਿਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ ਰਹਿਮਤ ਕੀਤੀ ਹੈ ਸੋ ਭਾਈ ਨਾਮ ਜਪਣ ਤੋਂ ਬਿਨਾਂ ਗੁਜ਼ਾਰਾ ਨਹੀਂ ਨਾਮ ਜਪਣਾ ਹੀ ਪਵੇਗਾ ਜਿੱਥੇ ਬਾਣੀ ਦੇ ਧਾਰਨੀ ਹੋਣਾ ਉੱਥੇ ਬਾਣੀ ਦੇ ਧਾਰਨੀ ਵੀ ਅਵਾਸ਼ੀ ਹੋਣਾ ਪਵੇਗਾ ਇਹ ਬਖਸ਼ਿਸ਼ ਕਿਰਪਾ ਨੂੰ ਸਤਿਗੁਰੂ ਸਾਹਿਬ ਜੀ ਆਪ ਕਿਰਪਾ ਕਰਕੇ

0: ਕਹਿਣ ਲੱਗੇ ਪਾਈ ਕਿਲਵਟ ਜਿਹੜੇ ਨੇ ਪਾਪ ਲਿਮਕ ਪਾਰੀ ਅੱਖ ਖੋਲਣ ਤੇ ਮੀਟਣ ਦੇ ਸਮੇਂ ਵਿੱਚ ਜੇ ਇੱਕ ਮਨ ਇੱਕ ਚਿੱਤ ਹੋ ਕਰਕੇ ਕਿਸੇ ਨੇ ਅਰਾਧ ਲੈਣਾ ਕੀਤਾ ਇੱਕ ਮਨ ਚਿੱਤ ਹੋ ਕਰਕੇ ਸੋ ਪਾਈ ਉਹਦੇ ਸਾਰੇ ਹੀ ਪਾਪ ਜਿਹੜੇ ਨੇ ਉਹ ਨਾਸ਼ ਹੋ ਜਾਂਦੇ ਨੇ ਸਾਰੇ ਦੇ ਸਾਰੇ ਪਾਪ ਕੋਈ ਪਾਪ ਉਹਨੂੰ ਲੱਗਦਾ ਹੀ ਨਹੀਂ ਜਿਸ ਤਰੀਕੇ ਦੇ ਨਾਲ ਆਪਾਂ ਪੜ੍ਹਦੇ ਘੋਰ ਦੁਖਿਆਂ ਅਣਖ ਹੱਤਿਆਂ ਜਨਮ ਦਰਿਦਰੰ ਮਹਾਂ ਬਖਿਆਤੰ ਮਟੰਤ ਸਗਲ ਸਿਮਰੰਤ ਹਰਨਾਮ ਨਾਨਕ ਜੈਸੇ ਪਾਵਕ ਕਾ ਭਸਮੰ ਕਰੋ ਜਿਵੇਂ ਢੇਰ ਲੱਕੜਾਂ ਦੇ ਨੂੰ ਇੱਕ ਨਿੱਕੀ ਜੀ ਚੰਗਿਆੜੀ ਅੱਗ ਲਾ ਕਰਕੇ ਸਵਾਹ ਕਰ ਦਿੰਦੀ ਨਿੱਕੀ ਜੀ ਅੱਗ ਦੀ ਚੰਗਿਆੜੀ ਇਵੇਂ ਪਾਈ ਥੋੜਾ ਜਿਹਾ ਨਿਮਕ ਭਰ ਵੀ ਪਰਮੇਸ਼ਵਰ ਵਾਹਿਗੁਰੂ ਜੀ ਦਾ ਜਪਿਆ ਹੋਇਆ ਨਾਮ ਸੋ ਸਾਰੇ ਪਾਪਾਂ ਦਾ ਨਾਸ਼ ਕਰ ਦੇਣ ਵਾਲਾ ਕੋਈ ਪਾਪ ਰਹਿ ਹੀ ਨਹੀਂ ਜਾਂਦਾ ਸਾਰੇ ਪਾਪ ਹੀ ਸਤਿਗੁਰੂ ਸਾਹਿਬ ਜੀ ਨੇ ਵੇਖੋ ਕਿੱਡੀ ਵੱਡੀ ਬਖਸ਼ਿਸ਼ ਕਿਰਪਾਲੂ ਸਤਿਗੁਰੂ ਜੀ ਕਰ ਰਹੇ ਨੇ ਐਵੇਂ ਝੂਰੀ ਜਾਣਾ ਐਵੇਂ ਕਈ ਵਾਰੀ ਝੂਰੀ ਜਾਂਦੇ ਹਾਂ ਜੀ ਸਾਡਾ ਕੀ ਬਣੇਗਾ ਬੜੇ ਪਾਪੀ ਹਾਂ ਧੰਨ ਗੁਰੂ ਕਾ ਖਾਲਸਾ ਧੰਨ ਗੁਰੂ ਕੇ ਸਿੰਘ ਸੋ ਬਚਨ ਮਹਾਂਪੁਰਖਾਂ ਦੇ ਚੇਤੇ ਆ ਗਏ ਬਾਬਾ ਮਹਾਂ ਸਿੰਘ ਜੀ ਮਟੌਰ ਸੋ ਬੇਨਤੀ ਕੀਤੀ ਮਹਾਂਪੁਰਖੋ ਅਸੀਂ ਪਾਪੀ ਹਾਂ ਹੱਸ ਪਏ ਕਹਿਣ ਲੱਗੇ ਹੁਣ ਗੁਰੂ ਕੇ ਸਿੰਘ ਤੇ ਗੁਰੂ ਕੇ ਖਾਲਸੇ ਪਾਪੀ ਹੋ ਹੀ ਨਹੀਂ ਸਕਦੇ ਜਿਹਨੂੰ ਅੰਮ੍ਰਿਤ ਦੀ ਦਾਤ ਪ੍ਰਾਪਤ ਹੋ ਗਈ ਕਿਵੇਂ ਪਾਪੀ ਹੋ ਸਕਦਾ ਹੈ ਅੰਮ੍ਰਿਤ ਦੀ ਦਾਤ ਪਾਪੀਆਂ ਨੂੰ ਮਿਲਦੀ ਨਹੀਂ ਸੋ ਇਹ ਨਾਮ ਜਪਿਆ ਹੋਇਆ ਥੋੜਾ ਪਰ ਵੀ ਨਾਮ ਜਪਿਆ ਹੋਇਆ ਭਾਈ ਸਾਰੇ ਪਾਪਾਂ ਦਾ ਢੇਰ ਪਾਪਾਂ ਦੇ ਨਾਸ ਕਰਨ ਵਾਲਾ ਹੈ ਸਾਰੇ ਪਾਪਾਂ ਦਾ ਜਿਹੜਾ ਭਾਈ ਸਾਰੇ ਪਾਪ ਵੱਡੇ ਪਾਪ ਜਿਹੜੇ ਨੇ ਬ੍ਰਾਹਮਣ ਕਾਲੀ ਕਾਤ ਕੰਚਕਾ ਅਨਚਾਰੀ ਕਾ ਧਾਨ ਇਹ ਵੱਡੇ ਚਾਰਾਂ ਪਾਪਾਂ ਨੂੰ ਨਾਸ ਕਰ ਦੇਣ ਵਾਲਾ ਹੈ ਜੀ
1: ਗੁਰਮੁਖ ਪਾਰ ਉਤਾਰਾ
0: ਗੁਰਮੁਖਾਂ ਦਾ ਪਾਰ ਉਤਾਰਾ ਕਰਨ ਵਾਲਾ ਹੈ ਅਥਵਾ ਜਿਨ੍ਹਾਂ ਗੁਰੂਮੁਖ ਮੁੱਖ ਗੁਰੂ ਵੱਲ ਕਰਕੇ ਇਹ ਜਾਣ ਕਰਕੇ ਅੰਮ੍ਰਿਤ ਪੀਆ ਸਤਿਗੁਰ ਦੀਆ ਅਵਰ ਨਾ ਜਾਣਾ ਦੂਆ ਪੀਆ ਜਿਨ੍ਹਾਂ ਨੇ ਮੁੱਖ ਗੁਰੂ ਵੱਲ ਨੂੰ ਕਰਕੇ ਜੋ ਗੁਰ ਕਹਾ ਸੋਈ ਭਲ ਮੰਨ ਹੂੰ ਜਿਨ੍ਹਾਂ ਨੇ ਇਹ ਜਾਣ ਲਿਆ ਗੁਰਸਿੱਖ ਬੀਤ ਚਲੋ ਗੁਰ ਚਾਲੀ ਇਹ ਗੁਰਸਿੱਖ ਮਿੱਤਰੋ ਸਤਿਗੁਰ ਸਾਹਿਬ ਜੀ ਦੀ ਜਿਹੜੀ ਆਗਿਆ ਹੈ ਉਹਦੇ ਦੁਆਰਾ ਚੱਲਣਾ ਕਰੋ ਜਿਨ੍ਹਾਂ ਨੂੰ ਇਹ ਸੋਝੀ ਆ ਗਈ ਹੈ ਸੱਚੇ ਮਾਰਗ ਚੱਲਦਿਆਂ ਉਸਤਤ ਪਰੇ ਜਹਾਨ ਜਿਨ੍ਹਾਂ ਨੇ ਇਹ ਜਾਣ ਲਿਆ ਹੈ ਕਿ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਨ ਪ੍ਰਤੱਖ ਗੁਰੂ ਨਿਸਤਾਰੇ ਉਹ ਜਿਹੜੇ ਹਨ ਉਹਨਾਂ ਗੁਰਮੁਖਾਂ ਦਾ ਭਾਈ ਪਾਰ ਉਤਾਰਾ ਹੋ ਗਿਆ ਹੈ ਉਧਰ ਗਏ ਹਨ
1: ਰਸ ਪੀਵਾ ਪੁਰਖ ਗਿਆਨੀ
0: ਗਰੀਬ ਨਵਾਜ ਬਖਸ਼ਿਸ਼ ਕਰਦੇ ਨੇ ਹੇ ਭਾਈ ਆਪਣੇ ਆਪ ਨੂੰ ਗਿਆਨੀ ਸਦਵਾਉਣ ਵਾਲੇ ਹਰੀ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਮ ਰਸ ਨੂੰ ਪੀਣਾ ਕਰੋ ਇਹ ਜਿਹੜਾ ਵਿਸ਼ਿਆਂ ਦਾ ਆਨੰਦ ਹੈ ਵਿਸ਼ਿਆਂ ਦਾ ਰਸ ਹੈ ਇਹਨੂੰ ਤਿਆਗ ਦੇਣਾ ਕਰੋ ਸੋ ਇਹਦੇ ਤੋਂ ਪਰੇ ਹੋ ਕਰਕੇ ਪਰਮੇਸ਼ਰ ਵਾਹਿਗੁਰੂ ਦਾ ਜਿਹੜਾ ਨਾਮ ਰਸ ਹੈ ਜਿਹੜਾ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ ਜਿਨ੍ਹਾਂ ਦਾ ਸੁਭਾਅ ਕੀ ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੇ ਇਸ ਦਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਜਿਹੜਾ ਉਹ ਮਹਾਤਮਾ ਬ੍ਰਹਮ ਗਿਆਨੀ ਤੱਕ ਬੇਟਿਆਂ ਨੇ ਪਰਮੇਸ਼ਰ ਵਾਹਿਗੁਰੂ ਦੇ ਨਾਮ ਰਸ ਨੂੰ ਪੀਣਾ ਕੀਤਾ ਉਹ ਰਸ ਜਿਹੜਾ ਉਹ ਪੀਣਾ ਕਰੋ ਜਿਹੜਾ ਰਸ ਪਰਮੇਸ਼ਰ ਵਾਹਿਗੁਰੂ ਜੀ ਦੇ ਪਿਆਰਿਆਂ ਨੇ ਭਾਈ ਪਾਰੋ ਜੀ ਆਦਿ ਗੁਰਸਿੱਖਾਂ ਨੇ ਪੀਣਾ ਕੀਤਾ ਹੈ ਜਿਹੜੇ ਰਸ ਨੂੰ ਬਾਬਾ ਬੁੱਢਾ ਸਾਹਿਬ ਜੀ ਨੇ ਗ੍ਰਹਿਣ ਕੀਤਾ ਹੈ ਜਿਸ ਰਸ ਨੂੰ ਭਾਈ ਬਾਲਾ ਜੀ ਭਾਈ ਮਰਦਾਨਾ ਜੀ ਨੇ ਗ੍ਰਹਿਣ ਕੀਤਾ ਹੈ ਜਿਹੜਾ ਨਾਮ ਰਸ ਗੁਰਸਿੱਖਾਂ ਸਤਿਗੁਰ ਸਾਹਿਬ ਜੀ ਦੇ ਪਾਸੋਂ ਕਦੀ ਭਾਈ ਮੰਝ ਜੀ ਨੇ ਪ੍ਰਾਪਤ ਕੀਤਾ ਹੈ ਤੇ ਫਿਰ ਬਚਣ ਲਏ ਹਨ ਮੰਝ ਪਿਆਰਾ ਗੁਰੂ ਨੂੰ ਗੁਰਮੰਝ ਪਿਆਰਾ ਮੰਝ ਗੁਰੂ ਕਾ ਬੋਹਿਥਾ ਜਗ ਲੰਘਣ ਹਾਰਾ ਉਹ ਨਾਮ ਦਾ ਰਸ ਜਿਸ ਨਾਮ ਰਸ ਨੂੰ ਜਪ ਕਰਕੇ ਵੇਖ ਵਾਲੀ ਕੰਧਾਰੀ ਵਰਗਿਆਂ ਦਾ ਹੰਕਾਰ ਦੂਰ ਹੋ ਗਿਆ ਹੈ ਜਿਸ ਨਾਮ ਦੀ ਸ਼ਰਨ ਵਿੱਚ ਆਉਣੇ ਤੇ ਕੌਡੇ ਰਾਕਸ ਵਰਗਿਆਂ ਦਾ ਉਰਾਰ ਹੋ ਗਿਆ ਹੈ ਜਿਸ ਨਾਮ ਦੀ ਸੰਗਤ ਪਾਉਣੇ ਕਰਕੇ ਵੇਖ ਜਿਨ੍ਹਾਂ ਨੂੰ ਭਾਈ ਲੱਖੂ ਜੀ ਨੂੰ ਲੋਕ ਲੱਖੂ ਧਾੜ ਵੀ ਕਹਿ ਕਰਕੇ ਪੁਕਾਰਦੇ ਸਨ ਉਹ ਭਾਈ ਲਖੀਆ ਜੀ ਪੂਰਨ ਬ੍ਰਹਮ ਗਿਆਨੀ ਤੱਕ ਬੇਟੇ ਹੋ ਗਏ ਨੇ ਉਹ ਜਿਹੜਾ ਨਾਮ ਹੈ ਉਸ ਨਾਮ ਨੂੰ ਸਤਿਗੁਰ ਸਾਹਿਬ ਜੀ ਕਹਿੰਦੇ ਭਾਈ ਜਪਣਾ ਕਰ ਉਹ ਜਿਹੜਾ ਨਾਮ ਰਸ ਹੈ ਉਸ ਦੀ ਪ੍ਰਾਪਤੀ ਪ੍ਰਾਪਤ ਕਰ ਐਵੇਂ ਗਿਆਨੀ ਸਦਵਾਉਣ ਦਾ ਫਾਇਦਾ ਕੋਈ ਨਹੀਂ
1: ਸੁਣ ਮਹਾ ਤ੍ਰਿਪਤ ਮਨ ਪਾਵੇ
0: ਹੋਰ ਬਖਸ਼ਿਸ਼ ਕਰੋ ਹੋਰ ਰਹਿਮਤ ਕਰੋ ਇਹ ਜਿਹੜਾ ਆਪ ਜੀ ਦਾ ਨਾਮ ਰਸ ਹੈ ਇਹਦੇ ਦੁਆਰਾ ਕੀ ਬਖਸ਼ਿਸ਼ ਹੁੰਦੀ ਕਹਿੰਦੇ ਸੁਣ ਸੁਣ ਕਰਕੇ ਇਹ ਜਿਹੜਾ ਮਨ ਹੈ ਜਿਹੜਾ ਰੱਜਦਾ ਹੀ ਨਹੀਂ ਕਦੀ ਵਾਸਤੇ ਜਿਹਦੀ ਭੁੱਖ ਅਗਾਂਹ ਦੇ ਅਗਾਂਹ ਵੱਧਦੀ ਜਾਂਦੀ ਵੇਖ ਜਦੋਂ ਦਾ ਪਦਾਰਥਾਂ ਦੇ ਰਸਾਂ ਵਿੱਚ ਪਿਆ ਹੋਇਆ ਹੈ ਕੀ ਸੁਭਾਅ ਬਣਿਆ ਹੈ ਇਹ ਜ਼ਬਾਨ ਦੇ ਰਸ ਹੀ ਨਹੀਂ ਕਦੀ ਵਾਸਤੇ ਮੁੱਕਦੇ ਇਹ ਜ਼ਬਾਨ ਜਿਸ ਸਮੇਂ ਮਿੱਠਾ ਖਾਂਦੀ ਫਿਰ ਕਹਿੰਦੀ ਲੂਣ ਵਾਲਾ ਲੈ ਕਰਕੇ ਆਵੋ, ਲੂਣ ਵਾਲਾ ਖਾ ਲਿਆ ਫਿਰ ਕਹਿੰਦੀ ਹੁਣ ਧਿਆ ਬੜੀ ਲੱਗੀ ਹੈ ਪਾਣੀ ਧਿਆਨ ਲਵੋ, ਕੋਈ ਬਕ ਬਕਾ ਜਿਹਾ ਲਿਆ ਕੇ ਮੈਨੂੰ ਖਵਾਓ। ਫਿਰ ਕਦੀ ਲੂਣਾ ਕਦੀ ਮਿੱਠਾ ਵੇਖ ਢੇਰ ਪਦਾਰਥਾਂ ਦਾ ਇਹਨੇ ਗੰਦਗੀ ਬਣਾ ਦਿੱਤਾ ਗੰਦਗੇ, ਪਰ ਇਹ ਰੱਜੀ ਨਹੀਂ। ਸੋ ਜਿਹਨੂੰ ਆਪਾਂ ਪੜ੍ਹਦੇ ਇਹ ਰਸਨਾ ਤੂੰ ਅਨਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ, ਇਹ ਰੱਜਦੀ ਨਹੀਂ ਇਹਦੀ ਪਿਆਸਾ ਜਾਂਦੀ ਨਹੀਂ। ਫਿਰ ਇਹ ਕੰਨ ਜਿਹੜੇ ਨੇ ਕਦੀ ਨਿੰਦਿਆ ਚੁਗਲੀ ਸੁਣਦੇ ਹੋਏ ਕਦੀ ਵਾਸ ਤੋਂ ਥੱਕੇ ਨਹੀਂ ਹਨ, ਇਹ ਹੋਰ ਦੇ ਹੋਰ ਇੱਕ ਥਾਂ ਤੋਂ ਸੁਣਦੇ ਨੇ ਫਿਰ ਦੂਜੇ ਥਾਂ ਤੇ ਤੀਜੇ ਥਾਂ ਤੇ। ਸੋ ਫਿਰ ਇਸੇ ਤਰੀਕੇ ਦੇ ਨਾਲ ਇਹ ਅੱਖਾਂ ਪਰਾਇਆ ਤਨ ਤੇ ਪਰਾਇਆ ਧਨ ਵੇਖਣ ਵਿੱਚ ਹੀ ਲੱਗੀਆਂ ਹੋਈਆਂ ਨੇ, ਕਦੀ ਪਰਾਇਆ ਧਨ ਵੇਖ ਕਰਕੇ ਲੁਭਾਏਮਾਨ ਹੋ ਜਾਂਦੀਆਂ ਨੇ, ਕਦੇ ਚੁੱਕ ਕੇ ਆਪਣੇ ਘਰ ਹੀ ਲੈ ਜਾ, ਕਦੀ ਪਰਾਏ ਤਨ ਨੂੰ ਵੇਖ ਕਰਕੇ ਲੁਭਾਏਮਾਨ ਹੁੰਦੀਆਂ ਰਹਿੰਦੀਆਂ ਹਨ। ਵੇਖ ਕਦੀ ਰੱਜੀਆਂ ਨੇ, ਇਹ ਰੱਜਦੀਆਂ ਹੀ ਨਹੀਂ, ਭਾਵੇਂ ਸਰੀਰ ਬੁਢਾਪੇ ਨੂੰ ਵੀ ਗ੍ਰਸ ਜਾਵੇ ਫਿਰ ਵੀ ਇਹਨਾਂ ਦੀ ਅੱਗ ਤ੍ਰਿਸ਼ਨਾ ਉਵੇਂ ਹੀ ਲੱਗੀ ਹੋਈ ਹੈ ਇਹਨਾਂ ਦੇ ਵਿੱਚ। ਇਸੇ ਤਰੀਕੇ ਦੇ ਨਾਲ ਇਹ ਜਿਹੜੀ ਨਾਸਤਾ ਹੈ ਇਹ ਸੁਗੰਧੀ ਲੈਂਦੀ ਹੋਈ ਨਹੀਂ ਰੱਜਦੀ। ਸੋ ਇਹ ਹੱਥ ਪਰਾਏ ਤਨ ਤੇ ਪਰਾਏ ਧਨ ਦੀ ਚੋਰੀ ਕਰਨ ਦੇ ਵਿੱਚ ਬਹੁਤ ਉਤਸ਼ਾਹ ਵਿਖਾਲਦੇ ਨੇ, ਇਹ ਪੈਰ ਪ੍ਰਸੰਗਤ ਵੱਲ ਨੂੰ ਧੂ ਧੂ ਕੇ ਤੈਨੂੰ ਖੜ ਰਹੇ ਨੇ, ਪਰ ਇਹ ਰੱਜੇ ਨਹੀਂ ਅਜੇ ਤੱਕ। ਫਿਰ ਮਹਾਰਾਜ ਰੱਜਣਗੇ ਕਿਵੇਂ ਜੀ? ਕਹਿਣ ਲੱਗੇ ਭਾਈ ਜਿਸ ਸਮੇਂ ਸਤਿਗੁਰੂ ਸਾਹਿਬ ਜੀ ਦੇ ਪਾਵਨ ਨਾਮ ਨੂੰ ਸੁਣਗੇ, ਜਦੋਂ ਕੰਨਾਂ ਦੁਆਰਾ ਸੁਣਗੇ, ਜਿਹਨੂੰ ਆਪਾਂ ਪੜ੍ਹਦੇ ਸੁਣ ਤੇ ਪੁਨੀਤ ਕਹਿਤੇ ਪਵਿੱਤ, ਜੇ ਸੁਣਗੇ ਤੇ ਫਿਰ ਮਹਾਤ੍ਰਿਪਤ ਮਨ ਪਾਵੇ। ਜਦੋਂ ਸੁਣਦੇ ਨੇ ਵਾਰ ਵਾਰ ਸਤਿਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਗੁਰਬਾਣੀ ਕੀਰਤਨ, ਜਿਵੇਂ ਗੁਰਮੁਖ ਪਿਆਰਿਆਂ ਨੇ ਸਵੇਰੇ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਸੁਣਾਏ ਹਨ, ਜਿਵੇਂ ਜਿਵੇਂ ਸੁਣ ਰਹੇ ਹਨ ਤੇਵੇਂ ਤੇਵੇਂ ਇਹ ਜਦੋਂ ਕੰਨ ਸੁਣਨ ਵਾਲੇ ਹੋ ਗਏ ਮਹਾਤ੍ਰਿਪਤ ਹੋਈ ਜਾਂਦਾ, ਇਹ ਚਿੱਤ ਮਨ ਰੱਜੀ ਜਾਂਦਾ ਹੈ, ਸੁਣ ਰਹੇ ਨੇ ਕੰਨ। ਸੋ ਵੇਖੋ ਅੱਖਾਂ ਨੇ ਪਰਾਇਆ ਤਨ ਤੇ ਧਨ ਵੇਖਿਆ, ਪਰਾਈ ਨਿੰਦਿਆ ਸੁਣੀ। ਸੋ ਇਸੇ ਤਰੀਕੇ ਦੇ ਨਾਲ ਬਹੁਤ ਰਸਾਦ ਖਾਧੇ ਤੇ ਤੜਫਣਾ ਲੱਗੀ ਹੋਈ ਹੈ ਮਨ ਨੂੰ, ਪਰ ਜਦੋਂ ਨਾਮ ਸੁਣਿਆ ਕੰਨਾਂ ਦੁਆਰਾ, ਜਦੋਂ ਜ਼ਬਾਨ ਦੁਆਰਾ ਪੜਿਆ, ਜਦੋਂ ਅੱਖਾਂ ਨੇਤਰਾਂ ਦੇ ਨਾਲ ਗੁਰੂ ਕੇ ਦਰਸ਼ਨ, ਗੁਰੂ ਕੇ ਪਿਆਰੇ ਖਾਲਸੇ ਦੇ ਦਰਸ਼ਨ ਕੀਤੇ ਹੋਵੇ, ਖਾਲਸੇ ਦੇ ਦਰਸ਼ਨ ਜਿਸ ਸਮੇਂ ਕੀਤੇ ਪੂਰਨ ਖਾਲਸੇ ਦੇ, ਉਦੋਂ ਮਨ ਤ੍ਰਿਪਤ ਹੋ ਗਿਆ, ਆਨੰਦਿਤ ਹੋ ਗਿਆ। ਧੰਨ ਗੁਰੂ ਸਾਹਿਬ ਤੇ ਧੰਨ ਗੁਰੂ ਕਾ ਖਾਲਸਾ ਜ਼ਬਾਨ ਤੋਂ ਨਿਕਲ ਆਇਆ ਜੀ, ਕਹਿੰਦੇ ਇਹ ਰੱਜ ਜਾਵੇਗਾ ਉਸ ਸਮੇਂ, ਤ੍ਰਿਪਤ ਹੋ ਜਾਂਦਾ ਰੱਜ ਜਾਂਦਾ ਹੈ ਜੇ।
1: ਸਾਧੂ ਅੰਮ੍ਰਿਤ ਬਾਣੀ,
0: ਕਿਹੜੀ ਬਾਣੀ ਹੈ ਜਿਹਦੇ ਨਾਲ ਇਹ ਮਨ ਰੱਜਦਾ ਹੈ, ਕਿਹੜੀ ਬਾਣੀ ਸੁਣੀਏ ਜਿਹਦੇ ਨਾਲ ਇਹ ਮਨ ਰੱਜੇਗਾ, ਉਹ ਸੁਣਨ ਵਾਲੀ ਬਾਣੀ ਵੀ ਦੱਸ ਦਵੋ। ਕਹਿੰਦੇ ਭਾਈ ਸਾਧੂਆਂ ਦੀ ਰਸਮਾਂ ਤੋਂ ਜਿਹੜੀ ਗਾਈ ਹੋਈ ਅੰਮ੍ਰਿਤ ਬਾਣੀ, ਅੰਮ੍ਰਿਤ ਬਾਣੀ। ਸਾਧੂ ਕੌਣ? ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਜੋ ਅੰਮ੍ਰਿਤ ਬਾਣੀ ਦਸਾਂ ਜਾਮਿਆਂ ਦੇ ਵਿੱਚ ਵਿਚਰਦਿਆਂ ਹੋਇਆਂ ਉਚਾਰਨ ਕੀਤੀ ਹੈ, ਉਹ ਬਾਣੀ ਜਿਹੜੀ ਬਾਣੀ ਗੁਰੂ ਕੇ ਪਿਆਰੇ ਭਗਤਾਂ ਨੇ ਉਚਾਰਨ ਕੀਤੀ ਹੈ, ਸਾਧੂਆਂ ਦੀ ਅੰਮ੍ਰਿਤ ਬਾਣੀ, ਭਾਈ ਗੁਰਦਾਸ ਜੀ ਦੀ ਅੰਮ੍ਰਿਤ ਬਾਣੀ ਜੋ ਹੈ, ਭਾਈ ਨੰਦ ਲਾਲ ਜੀ ਨੇ ਜੋ ਸਤਿਗੁਰੂ ਸਾਹਿਬ ਜੀ ਦੀ ਮਹਿਮਾ ਰਸਨਾ ਕਹੀ ਹੈ, ਅੰਮ੍ਰਿਤ ਬਾਣੀ ਗੁਰੂ ਕਾ ਇਤਿਹਾਸ ਜੋ ਗੁਰੂ ਕੇ ਪਿਆਰੇ ਸਿੱਖਾਂ ਨੇ ਲਿਖਿਆ ਹੈ, ਇਹ ਜਿਹੜੇ ਬਚਨ ਉਹਨਾਂ ਦੀ ਸਾਧੂਆਂ ਦੀ ਅੰਮ੍ਰਿਤ ਬਾਣੀ ਜਿਹੜੀ ਗੁਰੂ ਕੀ ਕਥਾ ਸੁਣਾਉਂਦੇ ਨੇ, ਧੰਨ ਗੁਰਸਿੱਖਾਂ ਵੇਖ ਇਹ ਜਨਮ ਜਿਹੜਾ ਹੈ ਸਤਿਗੁਰੂ ਸਾਹਿਬ ਜੀ ਨੇ ਪਰਮੇਸ਼ਰ ਦੀ ਸੰਗਤ ਕਰਨ ਵਾਸਤੇ ਬਖਸ਼ਿਸ਼ ਕੀਤਾ ਨਾ, ਵੇਖ ਸਾਡਾ ਭਲਾ ਹੋ ਗਿਆ ਏ, ਤੇਰਾ ਵੀ ਭਲਾ ਹੋ ਸਕਦਾ ਜੇ ਤੂੰ ਗੁਰੂ ਕੇ ਕੌਤਕਾਂ ਨੂੰ ਹਰ ਰੋਜ਼ ਸੁਣੇ ਹਰ ਰੋਜ਼। ਧੰਨ ਗੁਰੂ ਕਾ ਖਾਲਸਾ ਐਸੀ ਬਖਸ਼ਿਸ਼ ਵਾਲਾ ਹੈ, ਧੰਨ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ। ਸੋ ਗੁਰਸਿੱਖੋ, ਸੋ ਇਹ ਅੰਮ੍ਰਿਤ ਬਾਣੀ ਸਾਧੂਆਂ ਦੀ ਬਖਸ਼ਿਸ਼ ਕੀ ਕਰਦੀ ਹੈ? ਸੋ ਭਾਈ ਗੁਰਦੇਵ ਸਿੰਘ ਅਸਮਾਨ ਵਾਲੇ ਸਿੰਘ ਹੋਏ ਹਨ ਸ਼ਹੀਦ, ਗੁਰਮੁਖ ਪਿਆਰੇ ਪੰਥਕ ਕਮੇਟੀ ਦੇ ਵਿੱਚੋਂ ਪੰਜਾਂ ਸਿੰਘਾਂ ਦੇ ਵਿੱਚੋਂ ਇੱਕ ਸਨ। ਉਹਨਾਂ ਦੀ ਮਾਤਾ ਜੀ ਦਾ ਨਾਮ ਸੀ ਪ੍ਰਸਿੰਨ ਕੌਰ। ਉਹ ਗੁਰਮੁਖ ਮਾਤਾ ਦਾ ਸੁਭਾਅ ਕੀ ਸੀ? ਬਚਪਨ ਤੋਂ ਹੀ ਆਪਣੇ ਪੁੱਤਰ ਨੂੰ ਬਾਬਾ ਦੀਪ ਸਿੰਘ ਜੀ ਤਿੰਨਾਂ ਦੀ ਕਥਾ ਸੁਣਾਉਣੀ, ਭਾਈ ਤਾਰੂ ਸਿੰਘ ਜੀ ਦੀ ਕਥਾ ਹਰ ਰੋਜ਼ ਸੁਣਾਉਣੀ, ਸਾਹਿਬਜ਼ਾਦਿਆਂ ਦੀ ਕਥਾ ਸੁਣਾਉਣੀ। ਪੁੱਤਰ, ਇਹਨਾਂ ਗੁਰਮੁਖਾਂ ਦੇ ਜੀਵਨ ਨੂੰ ਕਦੀ ਵਾਸਤੇ ਆਪਣੇ ਜੀਵਨ ਤੋਂ ਪਾਸੇ ਨਹੀਂ ਹੋਣ ਦੇਣ। ਉਹ ਜੀਵਨ ਦਾ ਅਸਰ ਇਹ ਸੀ, ਹਜ਼ਾਰਾਂ ਤਸ਼ੱਦਦ ਸਰਕਾਰ ਨੇ ਕਰ ਲਏ, ਹਜ਼ਾਰਾਂ ਤਸ਼ੱਦਦ ਜੀਂਦੇ ਜੀ ਭਾਈ ਗੁਰਦੇਵ ਸਿੰਘ ਅਸਮਾਨ ਵਾਲੇ ਦੀ ਲੱਤ ਤੋੜ ਦਿੱਤੀ ਗਈ ਪੱਟ ਤੋਂ ਸਰੀਏ ਮਾਰ ਮਾਰ ਕਰਕੇ, ਪਰ ਗੁਰੂ ਕੇ ਸਿੰਘ ਦੀ ਰਸਨਾ ਤੋਂ ਹੋਰ ਕੀ ਪੁੱਛਣਾ ਸੀ? ਉਹਦਾ ਨਾਂ ਤੱਕ ਨਹੀਂ ਬੁਲਾ ਸਕੇ, ਨਾਂ ਤੱਕ। ਚੇਤੇ ਸੀ ਕਿਵੇਂ ਭਾਈ ਭਾਈ ਤਾਰੂ ਸਿੰਘ ਜੀ ਨੇ ਸਿੱਖੀ ਸ਼ਹਾਦ ਸਿਧਾਂਤ ਤੇ ਪਹਿਰਾ ਦਿੰਦਿਆਂ ਆਪਣੇ ਆਪ ਨੂੰ ਸ਼ਹੀਦ ਕਰਵਾ ਲਿਆ ਪਰ ਗੁਰਸਿੱਖੀ ਨਹੀਂ ਤਿਆਗੀ। ਕਿਵੇਂ ਬਾਬਾ ਦੀਪ ਸਿੰਘ ਜੀ ਨੇ ਬਖਸ਼ਿਸ਼ ਕੀਤੀ ਹੈ, ਕਿਵੇਂ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਨੀਹਾਂ ਚ ਖਲੋ ਗਏ ਹਨ, ਕਿਵੇਂ ਸਾਹਿਬ ਬਾਬਾ ਅਜੀਤ ਸਿੰਘ ਤੇ ਜੁਝਾਰ ਸਿੰਘ ਜੀ ਮੈਦਾਨੇ ਜੰਗ ਚ ਜੂਝੇ ਹਨ, ਇਹ ਬਚਪਨ ਤੋਂ ਕਥਾ ਪੜੀ ਹੋਈ ਸੀ। ਕਿਵੇਂ ਭਾਈ ਸ਼ਬੇਦ ਸਿੰਘ ਤੇ ਭਾਈ ਸ਼ਹਿਬਾਜ਼ ਸਿੰਘ ਤਿਰਖੜੀਆਂ ਤੇ ਚੜ ਗਏ ਹਨ, ਕਿਵੇਂ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਦੇ ਵਿੱਚ ਆਪਣੇ ਪੁੱਤਰ ਜੈ ਸਿੰਘ ਦਾ ਦਿਲ ਕੱਢ ਕਰਕੇ ਪਾਇਆ ਗਿਆ ਸੀ ਜਾਰਮ ਸਰਕਾਰ ਵੱਲੋਂ। ਜੇ ਇਹ ਕਥਾ ਆਪਣੇ ਪੁੱਤ ਨੂੰ ਪੜ੍ਹਾਈ ਹੋਵੇ, ਜਿਸ ਮਾਂ ਨੇ ਪੜ੍ਹਾਈ ਹੋਵੇਗੀ ਉਹ ਪੁੱਤਰ ਭਾਈ ਫਿਰ ਕਿਵੇਂ ਗੁਰਸਿੱਖੀ ਤੋਂ ਮੁਨਕਰ ਹੋ ਜਾਵੇਗਾ, ਨਹੀਂ ਮੁਨਕਰ ਹੋਵੇਗਾ। ਉਹ ਜਿਹੜੀ ਉਹਨਾਂ ਸਾਧੂਆਂ ਦੀ ਰਸਨਾ ਤੋਂ ਗਾਈ ਹੋਈ ਬਾਣੀ ਹੈ, ਪਰਮੇਸ਼ਰ ਵਾਹਿਗੁਰੂ ਦੇ ਪਿਆਰਿਆਂ ਦੀ ਮਹਿਮਾ, ਕਿਵੇਂ ਵੀ ਉਹ ਪੁੱਤਰ ਕਦੀ ਭਗਤੀ ਨਹੀਂ ਤਿਆਗਣੀ। ਮਾਤਾ ਦਾ ਜੀਵਨ ਕੀ ਪ੍ਰਸਿੰਨ ਕੌਰ ਦਾ ਪੰਜ ਗ੍ਰੰਥੀ ਦੀ ਨਿਤਨੇਮ, ਹਰ ਰੋਜ਼ ਪੰਜ ਗ੍ਰੰਥੀ ਦੀ ਨਿਤਨੇਮ ਹਰ ਰੋਜ਼। ਸੋ ਉਸਮਾਨ ਵਾਲਾ ਨਗਰ ਹੈ ਫਿਰੋਜ਼ਪੁਰ ਜ਼ਿਲ੍ਹੇ, ਉਹਨਾਂ ਸਮਿਆਂ ਚ ਕੋਈ ਬਹੁਤੇ ਪ੍ਰਬੰਧ ਨਹੀਂ ਸੀ, ਤੁਰ ਕੇ ਸਿਪਾਹੀ ਸ੍ਰੀ ਤਰਨ ਤਾਰਨ ਸਾਹਿਬ ਮੱਸਿਆ ਤੇ ਹਰ ਮੱਸਿਆ ਤੇ ਪਹੁੰਚਣਾ ਮਾਤਾ ਨੇ। ਉਸ ਮਾਤਾ ਦੀ ਕੁੱਖੋਂ ਫਿਰ ਏਡੇ ਵੱਡੇ ਸ਼ਹੀਦ ਸੰਤ ਪੈਦਾ ਹੁੰਦੇ ਨੇ। ਸੋ ਜਿਵੇਂ ਅੱਜ ਵੀ ਸਿੰਘਾਂ ਦਾ ਸ਼ਹੀਦੀ ਦਿਹਾੜਾ ਹੈ, ਸੋ ਭਾਈ ਉਹ ਪੈਦਾ ਕਿਵੇਂ ਹੋਏ, ਉਹਨਾਂ ਨੇ ਜਨਮ ਤੋਂ ਹੀ ਇਹ ਬਖਸ਼ਿਸ਼ਾਂ ਕਿਵੇਂ ਕਲਗੀ ਧਰ ਪਿਤਾ ਸਤਿਗੁਰੂ ਸਾਹਿਬ ਜੀ ਦੇ ਸਾਹਿਬਜ਼ਾਦਿਆਂ ਦੀ ਸ਼੍ਰੇਣੀ ਚ ਕਿਵੇਂ ਆਵਾਂਗੇ, ਜਦੋਂ ਉਹਨਾਂ ਸਾਰੇ ਸੰਤ ਪਰਮੇਸ਼ਰ ਵਾਹਿਗੁਰੂ ਦੇ ਪਿਆਰਿਆਂ ਦੀ ਅੰਮ੍ਰਿਤ ਬਾਣੀ ਕੰਨਾਂ ਦੁਆਰਾ ਸੁਣਾਂਗੇ। ਸੰਤ ਬਾਬਾ ਕਰਤਾਰ ਸਿੰਘ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਤੋਂ ਜਥੇ ਚਾਉਣਾ, ਜਿਵੇਂ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ, ਸੰਧੂ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਦੇ ਪਾਸ ਆਣ ਕਰਕੇ ਜਥੇ ਦੇ ਸਿੰਘਾਂ ਦੀ ਸੰਗਤ ਵਿੱਚ ਆਏ ਸਨ, ਉਹਨਾਂ ਭਾਈ ਮਹਾਂਪੁਰਖਾਂ ਦੀ ਅੰਮ੍ਰਿਤ ਬਾਣੀ ਸੁਣਨੇ ਤੇ ਹੀ ਇਹ ਬਖਸ਼ਿਸ਼ਾਂ ਹੁੰਦੀਆਂ ਹਨ। ਰਾਮ ਦੇ ਕੇ ਬਖਸ਼ਿਸ਼ ਕਰਦੇ ਹਨ।
1: ਭੁਗਤ ਭੁਗਤ ਜੁਗਤ ਸੱਚ ਪਾਈਐ,
0: ਭਾਈ ਗਰੀਬ ਨਵਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਹਨ, ਮੁਕਤੀ ਦੀ ਦਾਤ ਜਿਹੜੀ ਹੈ ਭਗਤੀ ਦੀ ਦਾਤ ਆਪ ਕਿਰਪਾ ਕਰਕੇ ਸੱਚ ਪਰਮੇਸ਼ਰ ਵਾਹਿਗੁਰੂ ਦੇ ਨਾਮ ਦੀ ਪ੍ਰਾਪਤੀ ਦੁਆਰਾ ਹੁੰਦੀ ਹੈ ਜੀ।
1: ਸਰਬ ਸੁਖਾ ਕਾ ਦਾਤਾ,
0: ਕਿਉਂ ਆਪ ਜੀ ਇਹ ਦਾਤ ਦਿੰਦੇ, ਕਹਿੰਦੇ ਭਾਈ ਸਾਰਿਆਂ ਸੁੱਖਾਂ ਦੇ ਸਤਿਗੁਰੂ ਸਾਹਿਬ ਜੀ ਦਾਤੇ ਨੇ, ਸਾਰਿਆਂ ਸੁੱਖਾਂ ਦੇ। ਇਹ ਨਹੀਂ ਇੱਥੇ ਸਤਿਗੁਰੂ ਸਾਹਿਬ ਜੀ ਦੇ ਪਾਸੋਂ ਜੋ ਵੀ ਕੋਈ ਮੰਗਦਾ, ਜੋ ਵੀ ਕੋਈ ਖਾਲਸਾ ਜੀ, ਇਹ ਨਹੀਂ ਜੀ। ਸੋ ਕੋਈ ਕਹਿ ਦੇਵੇ ਜੀ ਸ਼ਹੀਦਾਂ ਦੀ ਵਾਰਤਾ ਏ, ਸੋ ਸੁਣਾਈ ਜਾਂਦੇ ਨੇ ਹੋਰ ਸੁੱਖ, ਭਾਈ ਸਾਰੇ ਸੁੱਖਾਂ ਦੇ ਸਤਿਗੁਰੂ ਸਾਹਿਬ ਜੀ ਦਾਤੇ ਨੇ। ਸਤਿਗੁਰੂ ਨੂੰ ਜਿਹਾ ਕੋ ਇਛਦਾ ਤੇਹਾ ਫਲ ਪਾਏ ਕੋਏ, ਜਿਹੋ ਜੀ ਕੋਈ ਇੱਛਾ ਗੁਰਦੇਵ ਜੀ ਪਾਸ ਆਣ ਕਰਕੇ ਕਰਦੇ ਨੇ, ਖਾਲਸੇ ਨੇ ਮੰਗਿਆ ਹੀ ਸਤਿਗੁਰੂ ਸਾਹਿਬ ਜੀ ਦੇ ਪਾਸੋਂ ਇਹੋ ਹੈ। ਗਰੀਬ ਨਵਾਜ ਆਪ ਕਿਰਪਾ ਕਰੋ, ਜਿਹੜੀ ਪਹਿਲਾਂ ਬੇਨਤੀ ਕੀਤੀ ਸੀ ਅਣਖ ਦੀ ਜ਼ਿੰਦਗੀ ਜੀਏ ਤੇ ਮਰਦਾਂ ਦੀ ਮੌਤ ਮਰ ਜਾਈਏ, ਮੰਗਿਆ ਹੀ ਖਾਲਸੇ ਨੇ ਇਹੋ ਹੈ। ਖਾਲਸੇ ਤੇ ਉਹ ਬਖਸ਼ਿਸ਼ ਕੀਤੀ ਹੈ, ਸੰਸਾਰੀ ਪਦਾਰਥ ਆਣ ਕਰਕੇ ਮੇਰੇ ਵਰਗੇ ਮੰਗਦੇ ਹਨ, ਗਰੀਬ ਨਵਾਜ ਉਹ ਪਦਾਰਥ ਦੇ ਕਰਕੇ ਨਿਹਾਲ ਕਰੀ ਜਾਂਦੇ ਨੇ, ਸਾਰੇ ਸੁੱਖਾਂ ਦੇ ਦਾਤੇ ਨੇ। ਧੰਨ ਸਤਿਗੁਰੂ ਸਾਹਿਬ ਜੀ ਆਪ ਕਿਰਪਾ ਕਰ ਰਹੇ ਹਨ।
1: ਆਪਣੇ ਦਾਸ ਕੋ ਭਗਤ ਦਾਨ ਦੇਵੇ,
0: ਸਾਹਿਬ ਜੀ ਕਹਿੰਦੇ ਭਾਈ ਸਾਰੇ ਸੁੱਖਾਂ ਦੇ ਦਾਤੇ ਨੇ, ਪਰ ਜਿਹੜੇ ਆਪਣੇ ਦਾਸ ਸੇਵਕ ਨੇ ਨਾ, ਜਿਨ੍ਹਾਂ ਨੇ ਉਹ ਬੇਨਤੀ ਕਰਤੀ, ਗਰੀਬ ਮੇਰਾ ਮੁਝ ਮੈਂ ਕੁਛ ਨਹੀਂ, ਜੋ ਕੁਛ ਹੈ ਸੋ ਤੇਰਾ, ਤੇਰਾ ਕੁਝ ਕੋ ਸਭ ਤੇ ਕਿਆ ਲਾਗੇ ਮੇਰਾ, ਉਹਨਾਂ ਨੂੰ ਫਿਰ ਭਗਤੀ ਦਾ ਦਾਨ ਦਿੰਦੇ। ਭਗਤੀ ਦਾ ਦਾਨ, ਭਗਤੀ ਐਵੇਂ ਨਹੀਂ ਹੋ ਜਾਂਦੀ ਜੇ ਕੋਈ ਮੇਰੇ ਵਰਗਾ ਚਾਹੇ ਕਿ ਚਾਰ ਕੁ ਦਿਹਾੜੀ ਅੱਖਾਂ ਮੀਟ ਕਰਕੇ ਭਲਾ ਮੈਂ ਸੰਸਾਰ ਨੂੰ ਵਸ ਕਰ ਲਵਾਂਗਾ, ਭਾਈ ਉਹ ਇਹ ਜ਼ਰੂਰ ਹੈ। ਗੁਰੂ ਕੀ ਬਾਣੀ ਕਹਿੰਦੀ ਅੱਖੀ ਤਾਂ ਨੀਚੇ ਨਾਥ ਪਕੜੇ ਠੱਗਣ ਕੋ ਸੰਸਾਰ, ਸੰਸਾਰ ਨੂੰ ਤੇ ਠੱਗ ਸਕਦਾ ਪਰ ਪਰਮੇਸ਼ਰ ਵਾਹਿਗੁਰੂ ਦਾ ਪਿਆਰਾ ਭਗਤ ਨਹੀਂ ਅਖਵਾ ਸਕਦਾ, ਕਿਉਂਕਿ ਭਗਤਾਂ ਤਾਂ ਸੰਸਾਰੀ ਆ, ਜੋਰ ਕਦੇ ਨਾ ਆਇਆ, ਭਗਤਾਂ ਤੇ ਸੰਸਾਰੀਆਂ ਦਾ ਜੋਰ ਨਹੀਂ ਆਪਸ ਵਿੱਚ ਬਣ ਆਉਂਦਾ। ਉਹ ਤੇ ਕਿਵੇਂ ਹੰਸਾਂ ਦੇ ਇੱਕ ਤਰਨ ਦਿਆ ਬਗਾ ਤੇ ਆਇਆ ਚਾਓ, ਡੁੱਬ ਮੋਏ ਬਗ ਬੱਪੜੇ ਸਿਰ ਤਲ ਉੱਪਰ ਪਾਓ। ਕਹਿੰਦੇ ਹੰਸ ਜਦੋਂ ਤਰਦੇ ਵੇਖੇ ਨਾ, ਹੰਸ ਤਾਰੀਆਂ ਲਾਉਂਦੇ ਵੇਖੇ, ਤਾਰੀਆਂ ਸਮਾਨ ਸਰੋਵਰ ਵਿੱਚ, ਬਗਲੇ ਨੂੰ ਵੀ ਚਾਚ ਚੜਾਇਆ, ਕਹਿਣ ਲੱਗਾ ਯਾਰ ਮੇਰਾ ਵੀ ਰੰਗ ਚਿੱਟਾ, ਸੋ ਮੈਂ ਵੀ ਇਹਨਾਂ ਵਰਗਾ, ਮੈਂ ਭਲਾ ਤਾਰੀ ਕਿਉਂ ਨੀ ਲਾ ਸਕਦਾ, ਮੈਂ ਵੀ ਤਰ ਪਵਾਂਗਾ। ਸੋ ਉਸ ਸਮੇਂ ਜਿਸ ਸਮੇਂ ਤਰਨ ਦਾ ਯਤਨ ਕੀਤਾ ਪਾਣੀ ਵਿੱਚ ਜਾ ਕਰਕੇ, ਕਹਿੰਦੇ ਡੁੱਬ ਮੋਏ ਬਗ ਬੱਪੜੇ ਸਿਰ ਤਲ ਉੱਪਰ ਪਾਓ, ਉਸ ਸਮੇਂ ਡੁੱਬ ਕਰਕੇ ਮਰ ਗਏ, ਉਸੇ ਪਾਣੀ ਦੇ ਵਿੱਚ ਤਾਰੀ ਨਹੀਂ ਲੱਗੀ, ਮਾਰੀ ਕਿਹਨਾਂ ਨੇ ਲਾਈ, ਇਵੇਂ ਹੀ ਸੰਸਾਰ ਦੇ ਵਿੱਚ ਪਾਈ। ਜਿਹੜੇ ਹੰਸ ਪਰਮੇਸ਼ਰ ਵਾਹਿਗੁਰੂ ਜੀ ਦੇ ਪਿਆਰੇ ਸੰਤ ਮਹਾਤਮਾ ਬ੍ਰਹਮ ਗਿਆਨੀ, ਨਾਮ ਜਪੀਏ ਨਾਮ ਰਸੀਏ ਨਾਮ ਅਭਿਆਸੀ ਜਿਹੜੇ ਹਨ, ਉਹਨਾਂ ਨੇ ਭਾਈ ਇਹ ਸੰਸਾਰ ਸਮੁੰਦਰ ਤੋਂ ਤਾਰੀ ਲਾਈ ਹੈ। ਜੇ ਕੋਈ ਉਹਨਾਂ ਦੀ ਰੀਸ ਕਰਕੇ ਕਿਸੇ ਨੇ ਭੇਖ ਬਣਾ ਵੀ ਲਿਆ ਹੈ ਤੇ ਫਿਰ ਸੰਸਾਰੀ ਪਦਾਰਥਾਂ ਦੇ ਵਿੱਚ ਡੁਬਕੀ ਵੱਜ ਜਾਂਦੀ, ਉੱਥੇ ਡੁੱਬ ਕੇ ਮਰ ਜਾਂਦੇ, ਸੰਸਾਰੀ ਪਦਾਰਥਾਂ ਦੇ ਵਿੱਚ ਹੀ ਜੀਵਨ ਲੱਗ ਕਰਕੇ ਤੇ ਗਲਤਾਨ ਹੋ ਜਾਂਦਾ ਹੈ। ਇਸ ਕਰਕੇ ਕਿਰਪਾਲੂ ਸਤਿਗੁਰ ਸਾਹਿਬ ਜੀ ਇੱਥੇ ਬਖਸ਼ਿਸ਼ ਕਰ ਰਹੇ ਨੇ, ਰਹਿਮਤ ਕਰ ਰਹੇ ਨੇ। ਭਾਈ ਜਿਹੜੇ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ ਨੇ, ਉਹਨਾਂ ਨੂੰ ਸਤਿਗੁਰ ਸਾਹਿਬ ਜੀ ਆਪਣੇ ਦਾਸਾਂ ਨੂੰ ਭਗਤੀ ਦਾ ਦਾਨ ਦਿੱਤਾ ਹੈ। ਇਹ ਵੀ ਸਤਿਗੁਰ ਸਾਹਿਬ ਜੀ ਭਗਤੀ ਐਵੇਂ ਹਰ ਕੋਈ ਭਗਤ ਨਹੀਂ ਹੋ ਸਕਦਾ। ਭਗਤ ਜਿਹਨਾਂ ਨੇ ਦਾਸ ਬਣ ਕਰਕੇ ਭਗਤ ਕਬੀਰ ਜੀ ਵਾਂਗ, ਭਗਤ ਨਾਮਦੇਵ ਜੀ ਵਾਂਗ, ਭਗਤ ਰਵਿਦਾਸ ਜੀ ਵਾਂਗ, ਉਹਨਾਂ ਨੇ ਫਿਰ ਸੰਸਾਰ ਨੂੰ ਆਵਾਜ਼ ਦੇ ਕਰਕੇ ਕਿਹਾ ਹੈ ਕਿ ਚਰਮਤਾ ਗਾਠ ਨਾ ਜਨਹੀ ਲੋਕ ਬਿਠਾਵੇ ਪਨਹੀ, ਲੋਕ ਗੰਠ ਗੰਠ ਖਰਾਬ ਦੂਜਾ ਹੋ ਬਿਨ ਗੰਠੋ ਜਾਏ ਬਹੂਜਾ। ਉਹਨਾਂ ਨੇ ਫਿਰ ਸੰਸਾਰ ਨੂੰ ਆਖਿਆ ਭਾਈ ਇਸ ਅਸੀਂ ਤੇ ਬਿਨਾਂ ਗੰਢ ਤੋਂ ਪਰਮੇਸ਼ਰ ਵਾਹਿਗੁਰੂ ਦੇ ਦਰ ਤੇ ਪਹੁੰਚ ਚੁੱਕੇ ਹਾਂ, ਲੋਕ ਗੰਢਾਂ ਦਿੰਦੇ ਹੋਏ ਇਸ ਸੰਸਾਰ ਤੇ ਬਗੀਚੇ ਖਰਾਬ ਹੋ ਰਹੇ ਹਨ। ਕਿਸੇ ਨੇ ਜਾਤੀ ਦੀਆਂ ਗੰਢਾਂ ਪਾਲੀਆਂ, ਕਿਸੇ ਨੇ ਧਰਮ ਦੀਆਂ ਗੰਢਾਂ ਪਾਲੀਆਂ। ਉਹਨਾਂ ਨੇ ਤੇ ਕਹਿ ਦਿੱਤਾ ਭਾਈ ਸਭ ਉਮੀਦ ਹਮ ਆਪਣ ਕੀਨਾ ਹਮ ਸਭਨਾ ਕੇ ਸਾਜਨ। ਉਹ ਐਸੇ ਪਰਮੇਸ਼ਰ ਵਾਹਿਗੁਰੂ ਜੀ ਦੇ ਪਿਆਰੇ ਹੋ ਗਏ ਹਨ ਜੇ ਉਹਨਾਂ ਨੂੰ ਕਿਹਨਾਂ ਨੂੰ ਕਿਹੋ ਹਨ ਜਿਹਨਾਂ ਨੂੰ ਭਗਤੀ ਦਾ ਦਾਨ ਸਤਿਗੁਰੂ ਸਾਹਿਬ ਜੀ ਨੇ ਦਿੱਤਾ ਹੈ ਜੇ
1: ਪੂਰਨ ਪੁਰਖ ਬੁਝਾਤਾ
0: ਦਿੱਤਾ ਹੈ, ਜਿਹਨਾਂ ਦੀ ਭਗਤੀ ਪੂਰਨ ਕਰਮਾਂ ਦੇ ਪ੍ਰੇਰੇ ਹੋਏ ਪਰਮੇਸ਼ਰ ਵਾਹਿਗੁਰੂ, ਜਿਹੜਾ ਪੁਰਖ ਪਰੀ ਸੋ ਸਾਰਿਆਂ ਥਾਵਾਂ ਤੇ ਵਿਆਪਕ ਪਰਮੇਸ਼ਰ ਵਾਹਿਗੁਰੂ ਹੈ, ਉਹ ਭਾਈ ਕਰਮਾਂ ਦਾ ਪ੍ਰੇਰਿਆ ਹੋਇਆ ਇਹ ਦਾਨ ਦੇਣ ਵਾਲਾ ਹੈ। ਭਗਤੀ ਦਾ ਦਾਨ ਮਿਲਿਆ ਕਿਨੂੰ ਜੀ, ਜਿਹਨਾਂ ਦੇ ਪੂਰਬਲੇ ਜਨਮਾਂ ਦੇ ਅੰਕੁਰ ਪ੍ਰਗਟ ਹੋਏ ਸਨ, ਐਵੇਂ ਨੀ ਪ੍ਰਾਪਤ ਹੋਇਆ। ਅਨੇਕਾਂ ਜਨਮਾਂ ਦੇ ਭਗਤੀ ਦੇ ਅੰਗੂਰ ਪ੍ਰਗਟ ਹੋਣੇ ਤੇ ਜਿਵੇਂ ਭਗਤ ਧੰਨਾ ਜੀ ਨੇ ਸੋ ਬੇਨਤੀ ਕੀਤੀ ਸੀ ਪਰਮੇਸ਼ਰ ਵਾਹਿਗੁਰੂ ਜੀ ਦੇ ਅੱਗੇ, ਵਾਹਿਗੁਰੂ ਜੀ ਇਹ ਤ੍ਰਿਲੋਚਨ ਜੀ ਨੂੰ ਵੀ ਆਪ ਕਿਰਪਾ ਕਰੋ, ਆਪ ਪੰਡਿਤ ਜੀ ਨੂੰ ਵੀ ਦਰਸ਼ਨ ਦੇ ਕਰਕੇ ਨਵਾਜੋ, ਮੈਨੂੰ ਬੜਾ ਸਹਿਜ ਸੁਤੇ ਮਿਲ ਗਏ ਹੋ। ਉਸ ਸਮੇਂ ਵਿਖਾਲਿਆ ਸੀ ਕਿ ਇਸ ਤੋਂ ਪਹਿਲਾਂ ਕਿੰਨੇ ਲੱਖਾਂ ਹੀ ਜਨਮ ਤੁਸੀਂ ਸਾਡੀ ਭਗਤੀ ਕੀਤੀ ਤਾਂ ਕਰਕੇ ਤੁਹਾਨੂੰ ਦਰਸ਼ਨ ਮਿਲੇ ਨੇ, ਤਾਂ ਕਰਕੇ ਸੋ ਇਹਨਾਂ ਨੂੰ ਤੁਹਾਡੇ ਕਹਿਣ ਤੇ ਹੋ ਤੇ ਸਕਦੇ ਪਰ ਹੰਕਾਰ ਨਹੀਂ ਕਰਨਾ, ਧੰਨਿਆ ਕਿ ਐਸੇ ਜਨਮ ਚ ਸੌਖੇ ਮਿਲ ਗਏ ਆ, ਕਈ ਜਨਮਾਂ ਤੋਂ ਬੰਦਗੀ ਭਗਤੀ ਕਰਦਾ ਆ ਰਿਹਾ ਤਾਂ ਤੈਨੂੰ ਦਰਸ਼ਨ ਦਿੱਤੇ ਹਨ। ਉਹ ਭਾਈ ਸਤਿਗੁਰੂ ਸਾਹਿਬ ਜੀ ਇੱਥੇ ਵੀ ਬਖਸ਼ਿਸ਼ ਕਰ ਰਹੇ ਨੇ, ਜਿਹੜੇ ਪੂਰਵ ਕਰਮਾਂ ਦੇ ਪ੍ਰੇਰੇ ਹੋਏ ਵਧਾਤੇ ਅਕਾਲ ਪੁਰਖ ਵਾਹਿਗੁਰੂ ਨੇ ਬਖਸ਼ਿਸ਼ ਕੀਤੀ, ਹੁਣ ਭਗਤੀ ਦਾ ਦਾਨ ਦੇ ਦਿੱਤਾ ਜੀ ਉਹਨਾਂ ਨੂੰ।
1: ਸ੍ਰਵਣੀ ਸੁਣੀਆ ਰਸਨਾ ਗਾਈਆ,
0: ਕਿਵੇਂ ਕਰਿਆ ਕਰੀਏ ਦੱਸ ਦਵੋ, ਭਗਤੀ ਕਰਨ ਦਾ ਹੁਣ ਧੰਗ ਹੀ ਕਿਰਪਾ ਕਰਕੇ ਦੱਸ ਦਵੋ ਜੀ। ਕਹਿਣ ਲੱਗੇ ਭਾਈ ਕੰਨਾਂ ਨਾਲ ਸੁਣਿਆ ਕਰੀਏ, ਰਸਨਾ ਨਾਲ ਪਰਮੇਸ਼ਰ ਵਾਹਿਗੁਰੂ ਦੇ ਗੁਣਾਂ ਨੂੰ ਗਾਈਏ ਜੀ। ਸੁਣਦੇ ਤੇ ਕਹਿੰਦੇ ਨਾ ਹੋਈਏ, ਉਦੋਂ ਹਿਰਦੇ ਕਰਕੇ ਉਹਦੇ ਗੁਣਾਂ ਨੂੰ ਚੇਤੇ ਰੱਖੀਏ। ਅਬਲ ਤੇ ਕਹਿੰਦੇ ਰਸਨਾ ਨਾਲ ਗਾ, ਕੰਨਾਂ ਨਾਲ ਸੁਣ, ਪਰ ਜੇ ਜ਼ਬਾਨ ਬੰਦ ਹੈ ਪਰ ਹਿਰਦੇ ਕਰਕੇ ਉਹ ਪਰਮੇਸ਼ਰ ਵਾਹਿਗੁਰੂ ਤੈਨੂੰ ਚੇਤੇ ਰਵੇ, ਉਤਰਾ ਧਿਆਉਣਾ ਕਰ ਜਿਵੇਂ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ ਧਿਆਉਂਦੇ ਹਨ।
1: ਕਰਨ ਕਾਰਨ ਸਮਰੱਥ ਸੁਆਮੀ,
0: ਸਾਰੇ ਕਾਰਨਾਂ ਨੂੰ ਕਰਨ ਵਾਲਾ ਉਹ ਪਰਮੇਸ਼ਰ ਵਾਹਿਗੁਰੂ ਆਪ ਸਮਰੱਥ ਸੁਆਮੀ ਮਾਲਕ ਹੈ ਜੀ।
1: ਰਾਤੇ ਬ੍ਰਥਾ ਨਾ
0: ਕੋਈ, ਬ੍ਰਥਾ ਖਾਲੀ ਨਹੀਂ ਹੈ, ਇਵੇਂ ਨਹੀਂ ਕਿ ਉਹ ਪਰਮੇਸ਼ਰ ਵਾਹਿਗੁਰੂ ਜੀ ਤੋਂ ਕੋਈ ਖਾਲੀ ਹੈ, ਉਹ ਸਾਰਿਆਂ ਨੂੰ ਦਾਤਾਂ ਦੇਣ ਵਾਲਾ, ਸਾਰਿਆਂ ਨੂੰ ਦਾਤਾਂ ਦੇਣ ਵਾਲਾ ਹੈ। ਜ਼ਮੀਨ ਕੋ ਦੇ ਜਮਾਨ ਕੋ ਦੇ, ਸੋ ਇਹੋ ਜੀ ਉਹਦੀ ਅਵਸਥਾ ਹੈ। ਉਹ ਭਾਈ ਸਾਰਿਆਂ ਨੂੰ ਪਰਮੇਸ਼ਰ ਵਾਹਿਗੁਰੂ ਕਿਰਪਾ ਕਰਕੇ ਦੇਣ ਵਾਲਾ, ਦਾਤਾਂ ਦੇਣ ਵਾਲਾ ਹੈ ਜੀ।
1: ਭਾਗ ਰਤਨ ਜਨਮ ਪਾਇਆ,
0: ਵੱਡੇ ਭਾਗਾਂ ਦੁਆਰਾ ਇਹ ਜਿਹੜਾ ਰਤਨ ਜਨਮ ਪ੍ਰਾਪਤ ਹੋਇਆ, ਇਹ ਜਿਹੜੀ ਮਨੁੱਖਾਂ ਦੇ ਹੀ ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ, ਇਹ ਐਵੇਂ ਨੀ ਪ੍ਰਾਪਤ ਹੋ ਗਈ। ਬੜੇ ਵੱਡੇ ਭਾਗ ਹਨ ਤਾਂ ਜਾ ਕਰਕੇ ਇਹ ਰਹਿਮਤ ਹੋਈ ਹੈ, ਤਾਂ ਬਖਸ਼ਿਸ਼ ਹੋਈ ਹੈ, ਤਾਂ ਇਹ ਪੰਜ ਭੂਤਕ ਦੇ ਹੀ ਕਿਰਪਾ ਕਰਕੇ ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਆਪ ਬਖਸ਼ਿਸ਼ ਕੀਤੀ ਹੈ। ਜਿਸ ਦੇ ਹੀ ਬਾਤ ਪੜਦੇ ਹਾਂ ਆਏ ਹੋ ਸੁਣਨ ਪੜ੍ਹਨ ਕੋ ਬਾਣੀ, ਆਏ ਹਾਂ ਬਾਣੀ ਪੜ੍ਹਨ ਵਾਸਤੇ ਤੇ ਬਾਣੀ ਸੁਣਨ ਵਾਸਤੇ। ਜਿਹਨੂੰ ਸਾਡੇ ਵਡੇਰੇ ਸੋ ਬਜ਼ੁਰਗ, ਭਾਵੇਂ ਉਹ ਬਹੁਤ ਹੀ ਵਿਦਿਆ ਤੇ ਨਹੀਂ ਸੀ ਪੜ੍ਹੇ ਹੋਏ ਸੰਸਾਰੇ, ਪਰ ਉਹਨਾਂ ਗੁਰਦੁਆਰੇ ਸਾਹਿਬਾਨਾਂ ਚ ਰੁਕ ਕਰਕੇ ਉੱਚੀ ਉੱਚੀ ਧਾਰਨਾ ਪੜਿਆ ਕਰਦੇ ਸਨ। ਬਾਣੀ ਪੜਿਆ ਕਰੋ, ਬਾਣੀ ਸੁਣਿਆ ਕਰੋ, ਬਾਣੀ ਗਾਇਆ ਕਰੋ, ਬਾਣੀ ਸੁਣਿਆ ਕਰੋ, ਇਹਨੇ ਧਾਰਨਾ ਪੜਨੀਆਂ। ਪ੍ਰੇਮ ਦੇ ਵਿੱਚ ਆਇਆ ਹੋਇਆ ਨੇ ਸਤਿਗੁਰੂ ਸਾਹਿਬ ਜੀ ਦੇ ਪਾਸ, ਜਿਵੇਂ ਸਿੱਧਾ ਸਿੱਧਾ ਜਿਹਾ ਨਾਮ ਸਤਿਗੁਰੂ ਸਾਹਿਬ ਜੀ ਦਾ ਪਰਮੇਸ਼ਰ ਦੇ ਗੁਣ ਗਾਏ ਜਾਣੇ ਉਵੇਂ ਗਾਉਣੇ ਕਿ ਕਿਤੇ ਕਿਰਪਾਲੂ ਸਤਿਗੁਰੂ ਸਾਹਿਬ ਜੀ ਸਾਡੇ ਤੇ ਬਖਸ਼ਿਸ਼ ਰਹਿਮਤ ਕਰ ਦੇਣ। ਉਹੀ ਕਿਰਪਾਲੂ ਸਤਿਗੁਰੂ ਸਾਹਿਬ ਜੀ ਇੱਥੇ ਬਖਸ਼ਿਸ਼ ਕਰ ਰਹੇ ਨੇ। ਗੁਰਸਿੱਖਾਂ ਵੱਡਾ ਭਾਗ ਰਤਨ ਜਨਮ ਪਾਇਆ, ਬੜੇ ਵੱਡੇ ਭਾਗਾਂ ਦੀ ਨਿਸ਼ਾਨੀ ਹੈ, ਐਵੇਂ ਨੀ ਪ੍ਰਾਪਤ ਹੋ ਗਿਆ, ਬੜੇ ਵੱਡੇ ਭਾਗਾਂ ਦੁਆਰਾ ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ, ਤਾਂ ਇਹ ਜਿਹੜਾ ਜਨਮ ਹੈ ਦੁਰਲੱਭ ਜਨਮ ਹੈ। ਰਤਨ ਜਨਮ ਕਿਉਂ ਕਿਹਾ ਹੈ? ਬੜਾ ਦੁਰਲੱਭ ਲੱਭਣ ਵਾਲਾ ਹੈ। ਵੇਖ 84 ਲੱਖ ਜੋਨੀ ਚ ਵਿਚਰਦਿਆਂ ਹੋਇਆ ਫਿਰ ਜਾ ਕਰਕੇ ਇਹਦੇ ਹੀ ਪ੍ਰਾਪਤ ਹੋਈ। ਫਿਰ ਜਾ ਕਰਕੇ ਮਹਾਂਪੁਰਖਾਂ ਨੇ, ਸੰਤ ਬਾਬਾ ਗੁਰਬਚਨ ਸਿੰਘ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਨੇ ਬੜਾ ਸੁੰਦਰ ਪ੍ਰਮਾਣ ਦੇ ਕਰਕੇ ਸਮਝਾਇਆ ਹੈ। ਮਹਾਂਪੁਰਖ ਕਹਿੰਦੇ ਕਿ ਜਨਮ ਦੀ ਕਥਾ ਇਸ ਤਰੀਕੇ ਨਾਲ ਹੈ, ਜਿਵੇਂ ਕੋਈ ਅੰਨਾ 84 ਦਰਵਾਜਿਆਂ ਵਾਲੇ ਮੰਦਿਰ ਦੇ ਵਿੱਚ ਉਹਨੂੰ ਛੱਡ ਦਿੱਤਾ ਜਾਵੇ। 84 ਦਰਵਾਜੇ ਹੋਣ ਕਿਸੇ ਮੰਦਿਰ ਦੇ, ਪਰ ਇੱਕੋ ਹੀ ਦਰਵਾਜ਼ਾ ਖੁੱਲਾ ਹੋਵੇ, 83 ਦੇ 83 ਬੰਦ ਹੋਣ। ਪਰ ਕਹਿੰਦੇ ਜਿਹੜਾ ਖੁੱਲਾ ਦਰਵਾਜ਼ਾ ਉਹਦੇ ਤੇ ਵੀ ਮਾਖਿਓ ਲੱਗੀ ਹੋਵੇ, ਮਾਖਿਓ ਤੇ ਕਹਿੰਦੇ ਸੁਭਾਗ ਕੀ ਬਣਿਆ ਜਦੋਂ 83 ਦਰਵਾਜਿਆਂ ਨੂੰ ਟੋਂਦਾ ਟੋਂਦਾ ਉਸ ਦਰਵਾਜੇ ਤੇ ਪਹੁੰਚਦਾ ਹੈ ਤੇ ਮਖਿਆਲ ਉੱਡ ਕਰਕੇ ਤੇ ਉਹਦੇ ਮੂੰਹ ਤੇ ਬਹਿੰਦੀ, ਮਾਖਿਓ ਉੱਡ ਕਰਕੇ ਮੂੰਹ ਤੇ ਬਹਿਣੀ ਸ਼ੁਰੂ ਹੋ ਗਈ। ਜਿਸ ਸਮੇਂ ਮੂੰਹ ਤੇ ਬੈਠੀ ਤੇ ਹੱਥ ਮਾਰਦਾ ਮਾਰਦਾ ਅਡਾਉਂਦਾ ਉਹਨੂੰ ਅਗਾਂਹ ਲੰਘ ਜਾਂਦਾ ਤੇ ਫਿਰ ਉਹ 83 ਦਰਵਾਜਿਆਂ ਵਾਲੇ ਗੇੜ ਚ ਪਿਆ ਰਹਿੰਦਾ। ਇਹਨੇ ਕਹਿੰਦੇ ਭਾਈ 83 ਲੱਖ ਦਰਵਾਜੇ ਤੋਂ ਬਾਅਦ, 83 ਲੱਖ ਜੋਨੀ ਤੋਂ ਬਾਅਦ ਇਹ ਮਨੁੱਖਾਂ ਦੇ ਹੀ ਦਰਵਾਜ਼ਾ ਸੀ ਜਿਹੜਾ ਪਰਮੇਸ਼ਰ ਵਾਹਿਗੁਰੂ ਦੇ ਘਰ ਨੂੰ ਜਾਂ ਇਸ ਦੇਹੀ ਚੋਂ ਜਿਸ ਨੇ ਮੁਕਤ ਕਰਵਾ ਦੇਣਾ ਸੀ, ਪਾਸੇ ਕਰ ਦੇਣਾ ਸੀ। ਪਰ ਕਹਿੰਦੇ ਇਹਦੇ ਤੇ ਮਾਇਆ ਰੂਪੀ ਮਖਿਆਲ ਲੱਗੀ ਹੋਈ ਹੈ, ਮਾਇਆ ਰੂਪੀ ਮਖਿਆਲ। ਫਿਰ ਸ਼ਬਦ ਸਪਰਸ਼ ਰੂਪ ਰਸ ਗੰਧ ਰੂਪੀ ਮੱਖੀਆਂ ਉੱਡ ਕਰਕੇ ਜਦੋਂ ਹਿਰਦੇ ਰੂਪੀ ਮੁੱਖ ਤੇ ਬੈਠੀਆਂ ਉਦੋਂ ਸਾਧਨਾ ਰੂਪੀ ਹੱਥ ਚਲਾਉਂਦਾ ਹੋਇਆ ਕਹਿੰਦੇ ਇਹ ਦਰਵਾਜੇ ਨੂੰ ਜੇ ਅਗਾਂਹ ਲੰਘ ਗਿਆ, ਜੇ ਅਗਾਂਹ ਲੰਘ ਗਿਆ, ਜੁਗਤੀਆਂ ਲਾਉਂਦਾ ਹੋਇਆ ਕਿਸੇ ਤਰੀਕੇ ਦੇ ਨਾਲ ਇਹ ਮਖਿਆਲ ਨੂੰ ਪਾਸੇ ਕਰ ਦੇਵਾਂ, ਕੱਤਰ ਕਰ ਦੇਵਾਂ, ਕਹਿੰਦੇ ਜੇ ਲੰਘ ਗਿਆ ਤੇ ਫਿਰ ਉਸੇ ਗੇੜੇ ਚ ਪੈ ਜਾਣਾ, ਫਿਰ ਉਹੀ ਭਰਮਣ ਫਿਰ ਪੈ ਜਾਣਾ। ਇਸ ਕਰਕੇ ਕਹਿੰਦੇ ਇਹ ਰਤਨ ਜਨਮ ਹੈ, ਐਵੇਂ ਨਾ ਲੱਭਣ ਵਾਲਾ। ਸੋ ਬੜਾ ਦੁਰਲੱਭ ਦੇਹੀ ਜਿਹੜੀ ਇਹ ਪ੍ਰਾਪਤ ਹੋਈ ਹੈ, ਵੱਡੇ ਭਾਗਾਂ ਕਰਕੇ ਇਹ ਪ੍ਰਾਪਤ ਹੋਈ ਹੈ ਜੀ। ਬੜੇ ਵੱਡੇ ਭਾਗ ਹਨ, ਗੁਰਦੇਵ ਜੀ ਦੇ ਚਰਨ ਪਕੜ ਲੈਣਾ ਕਰ ਕਿਰਪਾਲੂ ਜੀ। ਰਾਮਈਆ ਹਉ ਮਾਰਕ ਤੇਰਾ, ਕਾਹੇ ਨਾ ਖੰਡਸ ਅਵਗੁਣ ਮੇਰਾ। ਪਾਤਸ਼ਾਹ ਮੈਂ ਤੇਰਾ ਪੁੱਤਰ ਨਹੀਂ, ਅਸੀਂ ਤੇਰੇ ਧੀਆਂ ਪੁੱਤਰ ਨਹੀਂ, ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਤੁਸੀਂ ਕਿਰਪਾਲੂ ਸਤਿਗੁਰੂ ਸਾਹਿਬ ਜੀ ਸਾਡੇ ਪਰ ਅਵਗੁਣ ਕਿਉਂ ਨੀ ਖੰਡੋਗੇ। ਮਹਾਰਾਜ ਜੇ ਇਹ ਬਚਨ ਕਰ ਵੀ ਦੇਣ ਕਿ ਤੇਰੇ ਤੂੰ ਨਿਕੰਮਾ ਬੜਾ ਹੈ, ਜਿਵੇਂ ਮਾਤਾ ਪਿਤਾ ਦਾ ਸੁਭਾਅ ਹੈ, ਤੂੰ ਕਾਕਾ ਬਹੁਤਾ ਨਿਕੰਮਾ, ਤੂੰ ਕਾਸੇ ਜੋਗਾ ਨਹੀਂ, ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਠੀਕ ਹੈ ਇਹ ਬਾਤ, ਹਾਂ ਮੈਂ ਨਿਕੰਮਾ, ਪਰ ਕਿਰਪਾਲੂ ਸਤਿਗੁਰੂ ਜੀ ਆਪ ਜੀ ਦੇ ਬਚਨ ਹਨ, ਜੈਸਾ ਜੈਸਾ ਬਾਰ ਭਾਏ ਸੁਭਾਏ ਲੱਖ ਅਪਰਾਧ ਕਮਾਵੇ, ਕਰ ਉਪਦੇਸ਼ ਝਿੜਕੇ ਬਹੁ ਭਾਤੀ ਬਹੁਰ ਪਿਤਾ ਗੱਲ ਆਵੇ। ਤੁਸੀਂ ਸਾਡੇ ਪਿਤਾ ਜੀ ਹੋ, ਤੁਹਾਡਾ ਸੁਭਾਅ ਹੀ ਇਹੋ ਹੈ ਕਿਰਪਾਲੂ ਸਤਿਗੁਰੂ, ਸਾਨੂੰ ਗੱਲ ਨਾਲ ਲਾਉਣਾ ਹੀ ਪਵੇਗਾ, ਅਸੀਂ ਆਪ ਜੀ ਦੇ ਹਾਂ, ਜਿਹੇ ਵੀ ਹਾਂ ਪਾਤਸ਼ਾਹ ਹਾਂ ਤਾਂ ਤੇਰੇ ਨਾ, ਕਿਰਪਾ ਕਰ ਕਿਰਪਾਲੂ ਸਤਿਗੁਰੂ ਜੀ ਆਪ ਬਖਸ਼ਿਸ਼ ਕਰੋ, ਰਹਿਮਤ ਕਰੋ, ਸਾਡੇ ਅਵਗੁਣਾਂ ਦਾ ਨਾਸ ਕਰਕੇ, ਅਵਗੁਣ ਤੁਸੀਂ ਸਾਰੇ ਨਾਸ ਕਰਨ ਦੇ ਯੋਗ ਹੋ ਆਪ ਜੀ ਪਾਤਸ਼ਾਹ, ਤੁਹਾਡੇ ਅੱਗੇ ਬੇਨਤੀ ਤੋਂ ਕਰ ਰਹੇ ਹਾਂ, ਆਪ ਅਵਗੁਣਾਂ ਨੂੰ ਛਡਾ ਕਰਕੇ ਗੁਣਾਂ ਦੀ ਦਾਤ ਦੇਣ ਵਾਲੇ ਹੋ, ਆਪ ਕਿਰਪਾ ਕਰੋ ਇਹ ਸਾਰੇ ਅਵਗੁਣ ਨਾਸ ਕਰਕੇ। ਕਿਰਪਾਲੂ ਸਤਿਗੁਰੂ ਜੀ ਆਪ ਸਾਨੂੰ ਉਹਨਾਂ ਹੀ ਭਰਾਵਾਂ ਦੀ ਸ਼੍ਰੇਣੀ ਚ ਇਕੱਤਰ ਕਰ ਦਵੋ ਜਿਹੜੇ ਆਪ ਜੀ ਦੀ ਪ੍ਰੇਮਾ ਭਗਤੀ ਕਰਨ ਵਾਲੇ, ਆਪ ਜੀ ਦੇ ਪਿਆਰੇ ਮਹਾਤਮਾ ਮਹਾਂਪੁਰਖਾਂ ਨੂੰ ਉਹ ਖਾਲਸਾ ਪੰਥ ਦੀ ਸ਼ਰਨ ਵਿੱਚ ਪੈ ਕਰਕੇ ਅਸੀਂ ਵੀ ਤਰ ਜਾਈਏ ਜੀ। ਫਿਰ ਭਾਈ ਇਹ ਜਿਹੜਾ ਵੱਡੇ ਭਾਗਾਂ ਦੁਆਰਾ ਰਤਨ ਜਨਮ ਪ੍ਰਾਪਤ ਹੋਇਆ ਹੈ, ਇਹਦੇ ਦੁਆਰਾ ਸਤਿਗੁਰੂ ਸਾਹਿਬ ਜੀ ਬਖਸ਼ਿਸ਼ ਕਰਨਗੇ, ਫਿਰ ਆਧਾਰ ਹੋ ਸਕਦਾ ਹੈ ਜੀ।
1: ਕਿਰਪਾ ਕਿਰਪਾਲਾ,
0: ਭਾਈ ਬੇਨਤੀ ਕਰ ਰਹੇ ਕਿਰਪਾਲੂ ਸਤਿਗੁਰੂ ਹੁਣ ਤੇ ਕਿਰਪਾ ਕਰ ਦੇ, ਹੁਣ ਤੇ ਤੇਰੀ ਜੋਦੜੀ ਮੰਨ ਲੈ, ਹੁਣ ਮੈਂ ਆਪ ਜੀ ਦੇ ਚਰਨਾਂ ਚ ਬੇਨਤੀ ਕਰਨ ਜੋਗਾ ਹੋਇਆ ਹਾਂ, ਕਿਰਪਾ ਕਰੋ, ਰਹਿਮਤ ਕਰੋ। ਅਥਵਾ ਮਹਾਰਾਜ ਕਹਿੰਦੇ ਭਾਈ ਅਰਦਾਸ ਕਰਿਆ ਕਰ, ਬੜੇ ਵੱਡੇ ਭਾਗਾਂ ਦੁਆਰਾ ਇਹ ਜਨਮ ਪ੍ਰਾਪਤ ਹੋਇਆ ਹੈ, ਇਹਦਾ ਹੰਕਾਰ ਨਾ ਕਰੀ, ਅਰਦਾਸ ਕਰੀ ਸਤਿਗੁਰੂ ਸਾਹਿਬ ਜੀ, ਇਹ ਮਿਲਿਆ ਹੀ ਅਰਦਾਸਾਂ ਕਰਨ ਵਾਸਤੇ ਹੈ, ਇਹ ਪਾਤਸ਼ਾਹ ਕਿਰਪਾ ਕਰਕੇ ਮੈਨੂੰ ਬਖਸ਼ ਲੈ। ਜਿਹੜੀ ਅਰਦਾਸ ਆਪਾਂ ਗੁਰਬਾਣੀ ਦੁਆਰਾ ਪੜ੍ਹਦੇ ਹਾਂ, ਆਪਕੀ ਵਾਰ ਬਖਸ਼ ਬੰਦੇ ਕੋ, ਇਹ ਕਿਰਪਾ ਨੂੰ ਸਤਿਗੁਰੂ ਸਾਹਿਬ ਜੀ ਇਸ ਵਾਰੀ ਵਿੱਚ ਹੁਣ ਬਖਸ਼ ਲੈਣਾ ਕਰ।
1: ਸਾਧ ਸੰਗ ਨਾਨਕ ਗੁਣ ਗਾਵੇ।
0: ਭਾਈ ਕੀ ਕਿਰਪਾ ਚਾਹੀਦੀ ਮਹਾਰਾਜ ਪੁੱਛਣ, ਮਹਾਰਾਜ ਜੀ ਆਪ ਕਿਰਪਾ ਕਰੋ, ਆਪ ਜੀ ਦੇ ਪਿਆਰੇ ਸਾਧੂਆਂ ਦੀ ਜਿਹੜੀ ਸੰਗਤ ਹੈ ਨਾ, ਉਹਦੇ ਦੁਆਰਾ ਕਿਰਪਾਲੂ ਸਤਿਗੁਰੂ ਸਾਹਿਬ ਜੀ ਕਹਿੰਦੇ ਭਾਈ ਗੁਣ ਗਾਉਂਦੇ ਰਹੀਏ ਪਰਮੇਸ਼ਰ ਵਾਹਿਗੁਰੂ ਦੇ।
1: ਮਹਾਰਾ ਸਦਾ ਗੋਪਾਲਾ,
0: ਵਾਸਤੇ ਜਿਹੜਾ ਪ੍ਰਿਥਵੀ ਦਾ ਮਾਲਕ ਹੈ ਗੋਪਾਲ ਅਕਾਲ ਪੁਰਖ ਵਾਹਿਗੁਰੂ, ਉਹਦੇ ਗੁਣਾਂ ਨੂੰ ਗਾਈਏ, ਸਦਾ ਵਾਸਤੇ ਉਹਦੇ ਗੁਣ ਗਾਉਂਦੇ ਰਹੀਏ, ਤਾਂ ਜੋ ਸਾਡੇ ਤੇ ਬਖਸ਼ਿਸ਼ ਹੋ ਜਾਵੇ, ਤਾਂ ਜੋ ਇਸ ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਸਾਡਾ ਹੋ ਜਾਵੇ, ਉਹਦੇ ਗੁਣਾਂ ਨੂੰ ਗਾਉਂਦਿਆਂ ਹੋਇਆ ਸਦੀਵ ਕਾਲ ਕਦੀ ਵੀ ਇਹੋ ਜਿਹਾ ਦਿਹਾੜਾ ਨਾ ਆਵੇ ਜਦੋਂ ਸਤਿਗੁਰੂ ਸਾਹਿਬ ਜੀ ਦੇ ਪਾਵਨ ਗੁਣਾਂ ਨੂੰ ਨਾ ਗਾਈਏ। ਸਦੀਵ ਕਾਲ ਸਤਿਗੁਰੂ ਸਾਹਿਬ ਜੀ ਦੇ ਗੁਣ ਗਾਉਂਦਿਆਂ ਹੋਇਆ, ਹੇ ਗੋਪਾਲ ਪ੍ਰਿਥਵੀ ਦੇ ਮਾਲਕ ਆਪ ਜੀ ਦੇ ਗੁਣ ਹੀ ਗਾਉਂਦੇ ਰਹੀਏ। ਇਹ ਬੇਨਤੀ ਕਰਨ ਦੀ ਜਾਚ, ਇਹ ਬਖਸ਼ਿਸ਼ ਆਪ ਸਤਿਗੁਰੂ ਸਾਹਿਬ ਜੀ ਨੇ ਅੱਜ ਹੁਕਮਨਾਮੇ ਰੂਪ ਵਿੱਚ ਕੀਤੀ ਹੈ। ਹੁਣ ਜੋ ਲੜੀਵਾਰ ਕਥਾ ਦੁਆਰਾ ਕਿਰਪਾ ਕਰ ਰਹੇ ਹਨ, ਆਓ ਮਨਚਿਤ ਬਿਰਤੀਆਂ

ਅੱਜ ਭੈਰੋ ਰਾਗ ਦੇ ਅੰਦਰ ਪਹਿਲੇ ਪਾਤਸ਼ਾਹ ਬਖਸ਼ਿਸ਼ ਕਰ ਰਹੇ ਹਨ। ਸੋ ਬੁਢਾਪੇ ਦੀ ਅਵਸਥਾ ਦੱਸਣ ਲੱਗੇ ਨੇ। ਬੁਢਾਪੇ ਦੀ ਅਵਸਥਾ ਵਿੱਚ ਕਿਰਪਾਲੂ ਸਤਿਗੁਰੂ ਜੀ ਕਹਿੰਦੇ ਵੇਖ ਕੋਈ ਮਨਾ ਹੁਣ ਤੇ ਚੇਤੇ ਕਰ ਲੈ। ਸੋ ਵਿਚਾਰ ਕਰਕੇ ਵੇਖ,

0: ਪਰ ਤੇਰਾ ਨਜ਼ਰ ਜਿਹੜੀ ਮੇਰੀ ਕਮਜ਼ੋਰ ਹੋ ਗਈ, ਚੌੜਾ ਜਿਹਾ ਪੈਂਦਾ ਹੈ, ਪੂਰਾ ਪਤਾ ਨਹੀਂ ਲੱਗਦਾ ਤੂੰ ਹੈ ਕੌਣ, ਅੰਦਾਜ਼ੇ ਜਿਹਾ ਲਾਉਂਦਾ ਤੂੰ ਹੋ ਸਕਦਾ ਫਲਾਣਾ ਸੋ ਦਾ ਪੋਤਰਾ ਹੋਵੇ, ਫਲਾਣੇ ਦਾ ਦੋਤਰਾ ਹੋਵੇ। ਉਹ ਹੌਲੀ ਜੀ ਕਹਿੰਦਾ, ਬਾਪੂ ਮੈਂ ਤੇਰਾ ਹੀ ਪੋਤਰਾ, ਕੋਈ ਹੋਰ ਨਹੀਂ, ਤੂੰ ਤੂੰ ਭੁੱਲਦਾ ਜਾਂਦਾ ਕਾਰਨ ਕੀ। ਕਹਿੰਦਾ ਕੀ ਕਰਾਂ, ਅੱਖਾਂ ਤੋਂ ਦਿਸਦਾ ਹੀ ਨਹੀਂ, ਮੋਤੀਆ ਉੱਤਰ ਆਇਆ, ਮੋਤੀਆ ਉੱਤਰ ਆਇਆ। ਹੁਣ ਝੌਲੇ ਜੇ ਤੇ ਪੈਂਦੇ ਨੇ ਪੁੱਤ, ਪਰ ਦਿਸਦਾ ਨਹੀਂ ਕੱਖ ਵੀ। ਗਰੀਬ ਨਿਵਾਜ ਕਹਿੰਦੇ, ਭਾਈ ਨੈਣੀ ਦ੍ਰਿਸ਼ਟ ਨਹੀਂ ਤਨਹੀਨਾ, ਨੈਣਾ ਚ ਦ੍ਰਿਸ਼ਟੀ ਨਹੀਂ ਰਹੀ, ਤਨਹੀਨ ਹੋ ਗਿਆ। ਤਨ ਵੀ ਜਿਹੜਾ ਬੁਢਾਪੇ ਨੇ ਗ੍ਰਸ ਲਿਆ ਹੈ ਜੇ,
1: ਯਾਰ ਜਿੱਤਿਆ ਸਿਰ ਕਾਲੇ,
0: ਯਾਰ ਬੁਢਾਪੇ ਨੇ ਜਿੱਤ ਲਿਆ, ਬੁਢਾਪੇ ਨੇ ਸਿਰ ਦੇ ਉੱਤੇ ਹੁਣ ਕਾਲ ਆਣ ਕਰਕੇ ਮੰਡਲਾ ਰਿਹਾ, ਕਾਲ ਆ ਗਿਆ ਹੈ। ਸੋ ਜਿਹਨੂੰ ਆਪਾਂ ਪੜਦੇ ਭਵਰ ਗਏ ਬਗ ਬੈਠੇ ਆਏ, ਸੋ ਭੌਰ ਕਾਲੇ ਉੱਡ ਗਏ ਨੇ ਹੁਣ ਤੇ ਭੌਰ ਚਿੱਟੇ ਆਣ, ਸੋ ਭੌਰ ਚਲੇ ਗਏ ਨੇ ਬਗ ਬਗਲੇ ਚਿੱਟੇ ਆਣ ਕਰਕੇ ਬੈਠ ਗਏ ਨੇ। ਸੋ ਇਹ ਕੀ ਨੇ, ਜਮ ਰਾਜੇ ਕੇ ਹੇਰੂ ਆਏ, ਜਮ ਰਾਜੇ ਦੇ ਬੜਾਵੇ ਹੁਣ ਆ ਗਏ ਨੇ, ਸਿਰ ਤੇ ਕਾਲ ਜਿਹੜਾ ਮੰਡਰਾ ਰਿਹਾ ਕਾਲ। ਸੋ ਵੇਖ ਤਨ ਜਿਹੜਾ ਸਰੀਰ ਹੈ, ਬੁਢਾਪੇ ਨੇ ਜਿੱਤ ਲੈਣਾ ਕੀਤਾ ਹੈ ਜੇ,
1: ਰੂਪ ਰੰਗ ਰਹਿਸ ਨਹੀਂ ਸਾਚਾ,
0: ਵੇਖ ਜਿਹੜਾ ਰੂਪ ਆਦਿਕ ਜਿਹੜਾ ਜਿਹਨੂੰ ਬੜੇ ਯਤਨ ਕੀਤੇ ਸਨ ਕਈ ਮੇਰੇ ਵਰਗੇ। ਸੋ ਜਿਹੜੇ ਸਵੇਰੇ ਜੇ ਨੇ ਸਾਰੀ ਜ਼ਿੰਦਗੀ ਇਸੇ ਗੱਲ ਤੇ ਜ਼ੋਰ ਲੱਗਾ ਰਿਹਾ, ਮੈਂ ਰੰਗ ਹੀ ਕਿਸੇ ਤਰੀਕੇ ਨਾਲ ਜਿਹੜਾ ਰੂਪ ਹੈ ਇਹਨੂੰ ਚਿੱਟਾ ਕਰ ਲਵਾਂ, ਬਥੇਰੇ ਪਾਊਡਰ ਮਲ ਮਲ ਕੇ ਵੇਖ ਲਏ, ਪਰ ਇਹ ਵੈਸੇ ਦਾ ਵੈਸਾ ਹੀ ਰਹਿ ਗਿਆ, ਵੈਸੇ ਦਾ ਵੈਸਾ ਹੀ। ਸੋ ਇਹਦੇ ਵਿੱਚ ਹੀ ਲੱਗਾ ਰਿਹਾ ਸਦੀਵ ਕਾਲ, ਇਹ ਨਹੀਂ ਚੰਗਾ ਹੋਇਆ। ਪਰ ਕਹਿੰਦੇ ਭਾਈ ਜੇ ਪਰਮੇਸ਼ਰ ਵਾਹਿਗੁਰੂ ਦਾ ਨਾਮ ਜਪਦਾ, ਪਰ ਵਿਚਾਰ ਕਰਕੇ ਵੇਖ ਇਹ ਸਾਰੇ ਜੇ ਸਮੇਂ ਜਿਹੜਾ ਜਵਾਨੀ ਦਾ ਰੂਪ ਰੰਗ ਸੀ ਉਹ ਹੁਣ ਨਹੀਂ ਰਿਹਾ, ਉਹ ਹੁਣ ਢਲ ਚੁੱਕਾ ਹੈ। ਹੁਣ ਭਾਵੇਂ ਬਥੇਰੇ ਯਤਨ ਕਰਦਾ, ਬਥੇਰੇ ਯਤਨ ਟੈਮ ਨਾਲ ਹੀ ਅਜੇ ਵੀ ਸਵਾਰਨ ਦਾ ਯਤਨ ਕਰਦਾ, ਅਜੇ ਵੀ ਜਵਾਨ ਹੋਣ ਦਾ ਵਹਿਮ ਪਾਲਦਾ, ਟੈਮ ਨਾਲ ਹੀ ਕਾਲਖ ਜੀ ਲੈ ਕੇ ਮੂੰਹ ਤੇ ਮਲ ਲੱਗ ਪੈਂਦਾ, ਟੈਮ ਨਾਲ ਹੀ ਉੱਠ ਕਰਕੇ ਕਿ ਸ਼ਾਇਦ ਮੈਂ ਭੁਲੇਖਾ ਪਾ ਦੇਵਾਂ, ਕਵਾਂ ਜੀ ਅਜੇ ਤੇ ਮੈਂ ਜਵਾਨ ਹੀ ਹਾਂ, ਅਜੇ ਕੀ ਹੋਇਆ ਜੀ ਮੈਨੂੰ। ਕਹਿੰਦਾ ਜੀ ਕਿੱਡੇ ਵੱਡਾ ਭੁਲੇਖਾ। ਸੋ ਇੱਕ ਸਿੱਖ ਨੂੰ ਆਖਿਆ, ਭਾਈ ਆ ਛੱਡ ਦੇ ਮੂੰਹ ਤੇ ਕਾਲਖ ਲਾਉਣੀ। ਕਹਿੰਦਾ ਜੀ ਆ ਨਿਆਣਿਆਂ ਦੇ ਵਿਆਹ ਕਰ ਲਈਏ, ਕੁੜਮਾਚਾਰੀ ਚ ਮੈਂ ਜਿਹੜਾ ਹੈ ਉਹ ਕਿਵੇਂ ਬੈਠ ਜਾਵਾਂ, ਕਿੱਡੀ ਵੱਡੀ ਬੇਵਕੂਫੀ, ਕੁੜਮਾ ਦੇ ਸਾਹਮਣੇ ਕਹਿੰਦਾ ਮੂੰਹ ਕਾਲਾ ਹੀ ਲੈ ਕੇ ਜਾਣਾ, ਅਗਲਿਆਂ ਨੂੰ ਪਤਾ ਲੱਗ ਜਾਵੇ ਕਿ ਇਹ ਦੋਸ਼ੀ ਹੈ, ਕਾਲੇ ਮੂੰਹ ਵਾਲਾ ਹੀ ਹੈ, ਇਹਨੂੰ ਚੰਗੀ ਗੱਲ ਤੇ ਕੋਈ ਕਰ ਹੀ ਨਹੀਂ ਸਕਦਾ ਹੈ, ਕੁੜਮਾਚਾਰੀ ਚ ਕਿਵੇਂ ਜਾਵਾਂਗਾ, ਸਗੋਂ ਸਵੱਛ ਹੋ ਕਰਕੇ ਚਿੱਟੇ ਦਾੜੇ ਵਾਲਾ ਸਰਦਾਰ ਬਣ ਕੇ ਜਾਂਦੋ, ਪਤਾ ਲੱਗਦਾ ਕਿ ਇਹ ਗੁਰੂ ਕਾ ਸਿੱਖ ਸਰਦਾਰ। ਸੋ ਕਿਹੜੀ ਚੀਜ਼ ਆਪਣੇ ਅੰਦਰ ਦੀ ਬਰਿਆਈ ਪ੍ਰਗਟ ਕਰਕੇ ਗਿਆਨ, ਕਿਹੜੀ ਭਲਕ ਸੁਚੱਜੀ ਗੱਲ ਹੋ ਗਈ ਜੀ। ਸੋ ਇਹੋ ਜਿਹਾ ਸੁਭਾਅ ਬਣਿਆ ਹੋਇਆ ਹੈ। ਕਹਿੰਦੇ ਭਾਈ ਪਰ ਵਿਚਾਰ ਕਰਕੇ ਵੇ, ਕੁਝ ਵੀ ਸੱਚਾ ਨੀ, ਸੰਸਾਰ ਦੇ ਉੱਤੇ ਰਹਿਣ ਵਾਲਾ ਨੀ, ਇਹ ਸਭ ਕੁਝ ਚਲੇ ਜਾਣ ਵਾਲਾ
1: ਹੈ। ਜਮ ਜਾਲੋ,
0: ਫਿਰ ਦੱਸ ਕਿਵੇਂ ਜਮਾਂ ਦਾ ਜਿਹੜਾ ਜਾਲਾ ਪਿਆ ਹੋਇਆ ਇਹ ਤੋਂ ਛੁੱਟ ਸਕਦਾ, ਨਹੀਂ ਛੁੱਟ ਸਕਦਾ, ਜੇ ਪਰਮੇਸ਼ਰ ਦਾ ਨਾਮ ਨਹੀਂ ਜਪਿਆ ਤੇ ਨਹੀਂ ਛੁੱਟਿਆ ਜਾਵੇਗਾ ਜੀ।
1: ਪ੍ਰਾਣੀ ਹਰ ਜਪ ਜਨਮ ਗਿਆ,
0: ਗਰੀਬ ਰਵਾਜ ਸੱਚੇ ਪਾਤਸ਼ਾਹ ਕਹਿੰਦੇ ਪ੍ਰਾਣੀ ਹੁਣ ਵੀ ਚੇਤੇ ਕਰ ਲੈ, ਵੇਖ ਇਹ ਜਿੰਨੇ ਲੱਛਣ ਨੇ ਨਾ, ਜਿੰਨੇ ਲੱਛਣ ਜਿਵੇਂ ਆਪਾਂ ਪਿੰਡਾਂ ਚ ਅੰਦਾਜ਼ੇ ਜੇ ਲਾ ਲੈਂਦੇ ਹਾਂ ਕਿ ਜੀ ਇਹ ਪਿੱਛੋਂ ਵਗਦੀ ਹੈ ਤੇ ਹੁਣ ਫਸਲ ਪੱਕ ਜਾਵੇਗੀ, ਇਹ ਪੁਰਾ ਵਗਦਾ ਹੈ ਤੇ ਹੁਣ ਕੋਈ ਇਹ ਪੰਗਾਰੇ ਦੀ ਬਾਹਰ ਆ ਗਈ, ਪੰਗਾਰੇ ਦੀ ਬਾਹਰ ਹੁਣ ਕੋਈ ਬਿਮਾਰੀ ਵੀ ਨਾਲ ਆ ਸਕਦੀ ਹੈ, ਥੋੜਾ ਜਿਹਾ ਸੰਜਮ ਤੇ ਸਾਧਨ ਵਰਤ ਲਿਆ ਜੇ। ਹੁਣ ਇਹ ਕਹਿੰਦੇ ਹੁਣ ਪਿੱਛੋਂ ਵਗ ਰਹੀ ਹੈ, ਪਿੱਛੋਂ ਹੁਣ ਪੱਕਣ ਵਾਲੀ ਖੇਤੀ ਹੋ ਗਈ ਹੈ, ਜੇ ਤੇ ਸਾਂਭ ਲਵੇਗਾ ਤੇ ਬਚ ਜਾਵੇਗੀ, ਨਹੀਂ ਤੇ ਛਿੱਟੇ ਕੇਰੀ ਜਾਣੇ ਨਾ ਔਰਤ ਨੂੰ। ਸੋ ਇਸ ਕਰਕੇ ਗਰੀਬ ਨਿਵਾਜ ਕਹਿੰਦੇ ਪ੍ਰਾਣੀ ਹਰ ਜਪ ਜਨਮ ਗਿਓ। ਸੋ ਸਾਹਮਣਾ ਕੀ ਹੈ, ਹਰੀ ਪਰਮੇਸ਼ਰ ਵਾਹਿਗੁਰੂ ਜੀ ਦਾ ਨਾਮ ਜਪ, ਇਹ ਜਨਮ ਜਾਂਦਾ ਲੱਗਦਾ ਹੀ ਜਾਂਦਾ ਲੱਗਦਾ ਵੇ, ਜਿਵੇਂ ਹੱਥ ਚ ਮੁੱਠੀ ਚ ਭਰੀ ਹੋਈ ਰੇਤ ਖੁਸਕਦੀ ਜਾਂਦੀ ਏ, ਸੋ ਹੌਲੀ ਹੌਲੀ ਸਾਰੀ ਕਿਰ ਜਾਂਦੀ ਹੈ। ਇਸੇ ਤਰੀਕੇ ਦੇ ਨਾਲ ਜਿਵੇਂ ਫੂਟੇ ਭਾਂਡੇ ਵਿੱਚੋਂ ਘੜੇ ਚ ਤੇੜ ਪਈ ਹੋਵੇ ਤੇ ਭੋਰਾ ਭੋਰਾ ਪਾਣੀ ਭਾਵੇਂ ਸਿਮਦਾ ਹੀ ਰਵੇ ਬਾਹਰ, ਔਰਕ ਖਤਮ ਹੋ ਜਾਂਦਾ ਹੈ। ਇਵੇਂ ਵੇਖ ਜੇ ਇੱਕ ਨਿੱਕੀ ਜੀ ਤੇੜ ਮੁੱਠੀ ਚ ਭਰੀ ਹੋਈ ਰੇਤ ਇਹ ਖੁਸਕਦੀ ਜਾਂਦੀ ਹੈ, ਇਹਦੇ ਤੇ ਇਹ ਤੇ ਜਿਹੜਾ ਜਨਮ ਹੈ ਇਹ ਦੇਹੀ ਜਿਹੜੀ ਹੈ ਇਹਦੇ ਅੰਦਰ ਦਾਸ ਦੁਆਰੇ

0: दस छेकों वाली देही है, ये हर वेले सुस तुरे ही जा रहे ने, खिसकते जाते किरते जा रहे हैं। इस करके एक दिहाड़ी दे किन्ने हजार 24,000 सुस जेड़े ने तू खर्च करी जा रहा है। ये साल की गिनती नहीं, तू तो हर साल कहना है, बुढ़ा होया भी कहना मेरा बर्थडे जरूर मनाया जी, मेरा केक कटिया जी सारे कट्ठे करके, ये साल की गिनती है ही नहीं। सो भाई गुरबाणी ने समझाया, जित दिहाड़े धन वरी साहे लय लखाए, जिस दिन ए जेड़ी देह है एदे नाल ए चेतन सहता वरी गई, ए आत्मा वरी है, उसे दिन तो साह लिखे गए ने, साह लिखे गए ने, साल नहीं लिखे, साह लिखे गए हन। इस करके क्या सी, दम दम सदा संभालता, दम ना बरता जाए, दम नाम है साह दा, साहे नाम है साह दा। इस करके आप पढ़ते प्राणी, प्राणी नाम है जेड़ा साह लैण वाला जी है, साह नू जेड़ा लै रहा है। सो प्राणा प्राण नाम, प्राण नाम है साह दा, उन्नू लैण वाला प्राणी है। ये जेड़े साह तू लै रहे हैं, ये तुरे जा रहे ने, इस करके इन्हां साहां दे अंदर रहिंदिया होया ही इस परमेश्वर वाहिगुरु दे नाम नू जपला नहीं ते जन्म जांदा लगदा ही, ये निकल जाएगा हथों।
1: सात शब्द बिन कभी न छूटस,
0: कोई जतन कर लिये मेरे पुत पुत्रे वड्डे हो गए ने, कोई काम चलदा होवे इन्हां कोल कुछ करवा लवां, भला मैं अपने पुत पुत्रे ला दवां, मेरे आखे च लगदे ने, जां मेरे पुत जवान ने पर मेरा क्या मनते ने, मेरा दबका चलता, भला मैं इन्हों दबका मार के भगती चलावा तो मेरा काम बन जाएगा। कहते नहीं भाई, सात शब्द बिन कबू ना सूटस, अपना आप ही जपना पवेगा, तेरी रसना द्वारा जपया होया ही तेरा भला कर सकता, ओवे छुटिया नहीं जाएगा जमा दे
1: पासों।
0: नहीं तो व्यर्थ ही जाई जाता, व्यर्था दे किन्ने सुस पहला व्यर्थ हो गए ने, किन्ने आगां व्यर्थ हो जाएंगे। एक गुरमुख प्यारे नाम अभ्यासे, सो बाणी का अभ्यास करने वाले मिले, उन्हां दे जदों वेखना नेत्रां प्रेम का जल रहना हर वेले। मैं बड़ी सिंह ने बाणी पढ़नी, दास ने बेनती की, मेरा सुभाव शरारती गया खालसा जी, मैं वैसे ही हासे जी ना पुछया, मैं यार इन्नी बाणी पढ़ना फिर भी तेरी अखां चो पानी दिसदा ही रहिंदा। उन्हें बड़े प्रेम नाल आख्या, कहन लगा ज्ञानी जी उस गल का पानी जल रहा है मेरे नेत्रा च, भी किन्ने साल मैं गुरु का अमृत छकिया ही नहीं। कह लगे मैं 40-45 वरिया का होके गुरु का अमृत छकिया है, केंद्र वो मैनू वराग हर वेले लगा रहा जदों सतगुरु साहब जी ने नितनेम बख्शिया है, जदों की गुरदेव बाणी पढ़ाते ने, पर चित च यह वराग लगा ही रहा यार, मैं इन्ने साल गुरु की बाणी पढ़न तो बिना ही तुरै फिरदा रहे, मैं इन्ने साल गुरु की बाणी पढ़न तो बिना अजाई जवा दते। केंद्र वो जरा है, केंद्र तुम भागा वाले जे, मैं शर्म आ गई जदों उन्हें यह गल कही, केंद्र तुम तो भागा वाले जे, तुम बचपन च ही अमृत की दात प्राप्त हो गए। मैं मन च विचार की, पर संगा जिनी तू बाणी पढ़ना उन्नी तो साढ़े को कभी पढ़ी नहीं गई, धन गुरु के प्यारे सिख। पर इत सतगुरु साहब जी सानू कह रहे ने, भाई ये जन्म व्यर्थ ही जेड़ा चलिया गया है, वह भी विचार कर ला, गां भी जाई जांदा है, धन गुरु के सिख जेड़े सुस ओवे चले गए उन्हां दा भी यतन करदे। कहिंदे भाई साहब मैं वह भी नेतनेम करदा, पिछले नेतनेम ही अजे मैं करी जाना, मेरे ओ सालां दे नहीं मुके। कहिंदे मैं कुछ होर नहीं कर रहा। मैं आख्या तू सिंघा बहुत बाणी पढ़दा, कहिंदे जी अजे तो मैं पहले नेतनेम ही करी जाना। कहिंदे हर रोज किन्ने मैनू नितनेमां दी 10 या 12 नितनेम उन्हें दसे, मैं रोज करना, जेडे साल मेरे एवें लंघ गए मेरे इस जन्म के नितनेम ते गुरु की बाणी दे पूरे हो जाण। धन गुरु के सिख भाई, आपां भी विचार करके वेखीए, ये जन्म व्यर्थ ही जाई जा रहा है, व्यर्थ ही गवाच रहा है जे। राम दे के बख्शिश करदे हन,
1: तन मह काम क्रोध है ममता,
0: क्यों जी ये खराब हो रहा है। कहिंदे तन दे विच वेख काम जिहड़ा है, इन्हें तेनू बांदर वेख वड्डे वड्डे नारद वर्गे इन्हें बांदर बना के नचा दते, इंद्र वर्गे स्वर्ग दे राजे अपनिया अपशरां नू छड करके ते गौतम दे घर जाके कलंकी हो गए। वेख चार वेदां दे रचेता ब्रह्मा जी वर्गे ओ भी इस काम की लपेट विच आ गए, ओ भी तेरे तन शरीर च बैठा होया। ਇੱਥੇ ਕ੍ਰੋਧ ਬੈਠਾ ਹੋਇਆ ਹੈ ਜਿਹਦੀ ਅਵਸਥਾ ਵਿਦਵਾਨਾਂ ਨੇ ਲਿਖੀ, ਜਿਹੜਾ ਕਹਿੰਦਾ ਅੰਧ ਕਰੋ ਦਿਰਗਵੰਤਨ ਕੋ ਸੁਰਤ ਮੰਤਨ ਕੋ ਬਦਲੋ ਕਰ ਡਾਰੋ। ਕਹਿੰਦਾ ਜਦੋਂ ਮੈਂ ਕਿਸੇ ਵਿੱਚ ਆਇਆ ਹੋਵਾਂ ਤੇ ਨੇਤਰਾਂ ਵਾਲੇ ਅੰਨੇ ਹੋ ਜਾਂਦੇ, ਅੰਨੇ ਜਿਹੜੇ ਕੰਨਾਂ ਵਾਲੇ ਨੇ ਬੋਲੇ ਹੋ ਜਾਂਦੇ ਹਨ। ਉਹ ਕਾਮ ਵੀ ਇਹਦੇ ਵਿੱਚ ਬੈਠਾ ਹੋਇਆ ਹੈ, ਕ੍ਰੋਧ ਜਿਹੜਾ ਹੈ ਜਿਹਦੇ ਬਾਬਤ ਗ੍ਰੰਥ ਕਹਿੰਦੇ ਕਾਲ ਕੂਟ ਅਰ ਕ੍ਰੋਧ ਨਾ ਬੜੋ ਅੰਤਰੋ ਆਹੇ, ਕ੍ਰੋਧ ਨਜਾਸਰੈ ਕੋ ਦਹਿ ਦੇਖਣਾ ਸਵਾਸਰੈ ਦਾਹੇ। ਕਹਿੰਦੇ ਜੈਰ ਕ੍ਰੋਧ ਵਿੱਚ ਵੱਡਾ ਫਰਕ ਹੈ, ਵੱਡਾ ਫਰਕ। ਕਹਿੰਦੇ ਜੀ ਕੀ ਫਰਕ ਹੈ? ਕਹਿੰਦੇ ਕ੍ਰੋਧ ਜਿਹੜੇ ਭਾਂਡੇ ਚ ਰਹਿੰਦਾ ਹੈ, ਵਾਹਿਗੁਰੂ ਸਰੀਰ ਚ ਰਹਿੰਦਾ ਹੈ, ਉਹਨੂੰ ਨਾਸ ਕਰ ਦਿੰਦਾ ਹੈ, ਪਰ ਜ਼ਹਿਰ ਜਿਹੜੇ ਭਾਂਡੇ ਚ ਰਹਿੰਦਾ ਉਹਨੂੰ ਕੱਖ ਨੀ ਕਹਿੰਦਾ, ਕ੍ਰੋਧ ਨਾਲੋਂ ਜ਼ਹਿਰ ਚੰਗਾ। ਕਹਿੰਦੇ ਭਾਈ ਇਹ ਜਿਹੜਾ ਤਨ ਮੈਂ ਕਾਮ ਕ੍ਰੋਧ ਹਾਂ ਮਮਤਾ, ਕਹਿੰਦੇ ਫਿਰ ਹਾਂ ਹੰਕਾਰ, ਇਹਦੇ ਬਾਅਦ ਆਪਾਂ ਪੜ੍ਹਦੇ ਹਾਂ ਮੈਂ ਨਾਵੈ ਨਾਲ ਵਿਰੋਧ ਹੈ ਦੋਏ ਨਾ ਵਸੈ ਇੱਕ ਠਾਏ। ਇਹ ਹਾਂ ਹੰਕਾਰ ਇਹਦੇ ਚ ਬੈਠਾ ਹੋਇਆ ਹੈ, ਮਮਤਾ ਮੇਲ ਬੈਠੀ ਹੋਈ ਹੈ। ਜਿਹਦੀ ਆਪਾਂ ਪੜ੍ਹਦੇ ਮੇਰੀ ਮੇਰੀ ਕੈਰੋਂ ਕਰਤੇ ਦਰਯੋਧਨ ਸੇ ਭਾਈ, ਬਾਰਿਸ਼ ਜੋ ਜਨ ਛਤਰ ਚੱਲੇ ਥਾ ਦੇਹੀ ਗਿਰਜਨ ਖਾਏ। ਇਹ ਮੇਰੀ ਮੇਰੀ ਕਰਨਾ ਮਮਤਾ ਇਹ ਚ ਸਾਰਾ ਕੁਝ ਇਹ ਸਰੀਰ ਵਿੱਚ ਬੈਠਾ ਹੋਇਆ ਏ।
1: ਕਠਿਨ ਪੀੜ ਅਤ ਭਾਰੀ,
0: ਕਠਿਨ ਕ੍ਰਿਸ਼ਨਾ ਦੀ ਪੀੜ ਬਹੁਤੀ ਭਾਰੀ ਇਹਨੂੰ ਲੱਗੀ ਹੋਈ ਹੈ ਜੀ।
1: ਗੁਰਮੁਖ ਰਾਮ ਜਪੋ ਰਸ ਰਸਨਾ,
0: ਭਾਈ ਗੁਰਮੁਖਾਂ ਦੀ ਸੰਗਤ ਕਰਕੇ ਤੇ ਰਸਨਾ ਦੁਆਰਾ ਨਾਮ ਨੂੰ ਜਪਣਾ ਕਰ।
1: ਤਾਰ ਤੂੰ ਤਾਰ,
0: ਜਿਹੜਾ ਤਰੀਕਾ ਇਸ ਤਰੀਕੇ ਦੁਆਰਾ ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਹੋ ਸਕਦਾ, ਵਰਨਾ ਹੋਵੇਗਾ ਨਹੀਂ।
1: ਰਹਿਰੋ ਕਰਨ ਅਕਲ ਭਈ ਹੋਸ਼ੀ,
0: ਕਹਿੰਦੇ ਦੇਖ ਲਾ ਅਜੇ ਵੀ ਵਿਚਾਰ ਨਹੀਂ ਕਰਦਾ। ਕਹਿੰਦੇ ਕੰਨਾਂ ਤੋਂ ਬੋਲਾ ਹੋ ਗਿਆ, ਬਹਿਰੇ ਕਰਨ ਕੰਨ ਬੋਲੇ ਹੋ ਗਏ ਨੀ ਸੁਣਦਾ ਨਹੀਂ। ਅਕਲ ਭਈ ਹੋਸ਼ੀ, ਹੋਸ਼ੀ ਅਕਲ ਹੋ ਗਈ, ਹੁਣ ਰੱਖੀਆਂ ਚੀਜ਼ਾਂ ਚੀਜ਼ਾਂ ਭੁੱਲ ਜਾਣਾ ਭੁੱਲ ਜਾਣਾ। ਕਹਿੰਦਾ ਚੇਤਾ ਤੋਂ ਮੈਨੂੰ ਸੀ, ਮੈਂ ਕਿਤੇ ਰੱਖੀ ਸੀ ਪਰ ਹੁਣ ਮੈਨੂੰ ਲੱਭਦੀ ਨਹੀਂ। ਕੰਨਾਂ ਤੋਂ ਸੁਣਦਾ ਨਹੀਂ, ਜਵਾਕ ਲਾਗੇ ਖਲੋਤੇ ਗੱਲਾਂ ਕਰਦੇ ਹੱਸਦੇ ਨੇ, ਉਹਨਾਂ ਨੂੰ ਗਾਲਾਂ ਕੱਢੀ ਜਾਂਦਾ, ਕੰਜਰੋ ਮਿਰਤੇ ਹੱਸਦੇ ਜੇ ਨਾ ਮਿਰਤੇ ਹੱਸਦੇ, ਉਹ ਆਪਣੀਆਂ ਗੱਲਾਂ ਕਰਕੇ ਹੱਸੀ ਜਾਂਦੇ ਨੇ ਪਰ ਹੁਣ ਕੰਨਾਂ ਤੋਂ ਸੁਣਦਾ ਨੀ, ਇਵੇਂ ਲੱਗਦਾ ਮੈਨੂੰ ਹੀ ਮਖੌਲਾਂ ਕਰਦੇ ਮੈਨੂੰ। ਕਹਿੰਦੇ ਹੁਣ ਤੇ ਅਕਲ ਕਰ ਲੈ, ਅਕਲ ਵੀ ਹੋਸ਼ੀ ਹੋ ਗਈ ਹੈ, ਚੀਜ਼ਾਂ ਰੱਖ ਕੇ ਭੁੱਲ ਜਾਣਾ, ਵਾਹਿਗੁਰੂ ਵਾਹਿਗੁਰੂ ਤੇ ਜਪ ਸਕਦਾ, ਇਹ ਤੇ ਚੇਤੇ ਕਰ ਲੈ।
1: ਸਹਿਜ ਨਹੀਂ ਬੁੱਝੇ,
0: ਅਜੇ ਵੀ ਸ਼ਬਦ ਦੁਆਰਾ ਸਹਿਜ ਪਰਮੇਸ਼ਰ ਵਾਹਿਗੁਰੂ ਦੇ ਗਿਆਨ ਨੂੰ ਬੁੱਝਣਾ ਜਾਣਨਾ ਨੀ ਕੀਤਾ ਜੇ।
1: ਜਨਮ ਪਦਾਰਥ ਮਨ ਮੁਖ ਹਾਰੇ,
0: ਜਨਮ ਪਦਾਰਥ ਜਿਹੜਾ ਸੀ ਇਹ ਮਨਮੁਖਤਾਈ ਦੇ ਵਿੱਚ ਹਾਰ ਚੁੱਕਾ ਹੈ ਤੂੰ।
1: ਗੁਰੂ ਅੰਧ ਨਾ ਸੂਝਿਆ,
0: ਨਿਸ਼ਚੇ ਵਾਦਕ ਜਾਣ ਲੈ, ਬਿਨਾਂ ਗੁਰੂ ਸਾਹਿਬ ਜੀ ਤੇ ਬਿਨਾਂ ਨਾਮ ਦੀ ਟੋਹਣੀ ਲੈਣ ਤੋਂ ਬਿਨਾਂ, ਜਿਵੇਂ ਅੰਨਾ ਜਿਹੜਾ ਮਨੁੱਖ ਹੈ ਉਹਦੇ ਹੱਥ ਚ ਛੱਡੀ ਟੋਹਣੀ ਹੋਵੇ ਤੇ ਤੁਰ ਸਕਦਾ ਹੈ, ਇਵੇਂ ਵਿਰਾਗ ਤੇ ਵਿਵੇਕ ਰੂਪੀ ਨੇਤਰਾਂ ਤੋਂ ਅੰਨਿਆ, ਜਿੰਨਾ ਚਿਰ ਸਤਿਗੁਰੂ ਸਾਹਿਬ ਜੀ ਦੇ ਪਾਸੋਂ ਹੱਟ ਤੇ ਆਣ ਕਰਕੇ ਨਾਮ ਰੂਪੀ ਟੋਹਣੀ ਨੀ ਲੈਂਦਾ, ਤੇਰਾ ਤੁਰਨਾ ਮੁਸ਼ਕਲ ਹੈ ਜੇ।
1: ਰਹਿ ਉਦਾਸ ਆਸ ਨਿਰਾਸਾ,
0: ਉਦਾਸ ਉਦਾਸਾ ਉਦਾਸ ਹੋ ਗਿਆ, ਰਹੇ ਉਦਾਸ ਆਸ ਨਿਰਾਸਾ। ਸੋ ਕਹਿੰਦੇ ਭਾਈ ਜਿਹੜੇ ਉਦਾਸ ਹੋ ਗਏ ਨੇ, ਸੋ ਸੰਸਾਰ ਦੇ ਪਾਸੋਂ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਜਪਣ ਵਾਸਤੇ ਉਦਾਸਤਾ ਹੀ ਧਾਰਨ ਕਰ ਲਈ ਹੈ।
1: ਸਹਿਜ ਧਿਆਨ ਬੈਰਾਗੀ,
0: ਕਹਿੰਦੇ ਸਿੱਧੇ ਹੀ ਸਹਿਜ ਬੈਰਾਗ ਦੇ ਸਹਿਤ ਧਿਆਨੀ ਹੋ ਗਏ ਨੇ, ਜਦੋਂ ਸੰਸਾਰ ਦੀਆਂ ਆਸਾਂ ਛੱਡ ਦਿੱਤੀਆਂ ਹਨ।
1: ਪ੍ਰਣਵਤ ਨਾਨਕ ਗੁਰਮੁਖ ਛੂਟਸ,
0: ਕਹਿੰਦੇ ਗੁਰਮੁਖ ਹੋ ਕਰਕੇ ਇਸ ਸੰਸਾਰ ਤੋਂ ਛੁੱਟਿਆ ਜਾ ਸਕਦਾ ਹੈ।
1: ਰਾਮ ਨਾਮ ਲਿਵ ਲਾਗੇ,
0: ਕਿਹੜੇ ਛੁੱਟੇ ਹਨ ਗੁਰਮੁਖ ਜਿਨ੍ਹਾਂ ਦੀ ਰਾਮ ਪਰਮੇਸ਼ਰ ਵਾਹਿਗੁਰੂ ਦੇ ਨਾਮ ਵਿੱਚ ਲਿਵ ਲੱਗ ਗਈ ਹੈ, ਉਹਨਾਂ ਦਾ ਇਹ ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਹੋ ਗਿਆ ਹੈ। ਇਹ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਲੜੀਵਾਰ ਕਥਾ ਵਿੱਚ ਸਾਡੇ ਤੇ ਬਖਸ਼ਿਸ਼ ਕੀਤੀ ਹੈ। ਕਿਰਪਾਲੂ ਸਤਿਗੁਰੂ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਦੀ ਵਿਚਾਰ ਕਰਦਿਆਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਹੋਈਆਂ ਹਨ। ਸਤਿਗੁਰੂ ਗੁਰੂ ਕੀ ਸੰਗਤ ਬਖਸ਼ਣਹਾਰ ਹੈ, ਬਖਸ਼ ਲੈਣੀਆਂ ਜੀ ਅਗਾਂਹ ਤੋਂ ਸਮਰਥ ਬਖਸ਼ਣੀ ਦੇਹੋ ਸੱਜਣ ਅਸੀਸਰੀਆਂ।

ਨੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਿਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 ਤੋਂ 5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੌਪ ਫਰੰਟ ਤੋਂ ਵਹੀਕਲ ਰੈਪਸ ਤੱਕ ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੀ ਬਿਜ਼ਨਸ ਨੂੰ ਚਮਕਾਓ। ਕਾਲ 1300151616 quicksignage.com.au।

0: ਬਿਲਕੁਲ ਡਰ ਲੱਗਦਾ। ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ਜ਼ੀ ਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400 045 555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Milton।
1: ਆਪ ਸੁਣ ਰਹੇ ਹੈ ਪੁਨਿਆ ਦਰਸ਼ਨ।

ਚੱਲਦੀ ਦਾ ਨਾਮ ਗੱਡੀ ਆਦੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨਿਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tirefors.com.au।

0: ਰੇਡੀਓ ਹਾਂਜੀ 1674 ਵਿੱਚ ਦੋਸਤੋ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਆਈ ਦਾ ਵਾਤਾਵਰਣ ਦੇ ਸੰਬੰਧ ਵਿੱਚ। ਅਤੇ ਸਾਡੇ ਨਾਲ ਹਰਮਿੰਦਰ ਢਿੱਲੋਂ ਜੀ ਹਮੇਸ਼ਾ ਜੁੜਦੇ ਨੇ ਟੋਰੋਂਟੋ ਤੋਂ, ਅਤੇ ਸਾਨੂੰ ਦੱਸਦੇ ਨੇ ਕਿ ਆਪਾਂ ਆਪਣੇ ਕਲਾਈਮੇਟ ਨੂੰ ਲੈ ਕੇ ਕਰ ਸਕਦੇ ਹਾਂ। ਅਤੇ ਆਓ ਫਿਰ ਅੱਜ ਦੇ ਇਸ ਅੰਕ ਦੇ ਵਿੱਚ ਵੇਖਦੇ ਹਾਂ ਕਿ ਸਾਨੂੰ ਸਿੱਖਣ ਕਰਨ ਨੂੰ ਮਿਲਦਾ। ਭਾਈ ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ ਦੇ।
1: ਹਾਂਜੀ ਭਾਈ ਜੀ, ਸਤਿ ਸ਼੍ਰੀ ਅਕਾਲ ਤੁਹਾਨੂੰ, ਤੁਹਾਡੀ ਟੀਮ ਨੂੰ, ਤੇ ਖਾਸ ਕਰਕੇ ਸੁਣਨ ਵਾਲਿਆਂ ਨੂੰ ਨਮਸਕਾਰ ਆਦਾਬ
0: ਜੀ। ਹੋਰ ਸੁਣਾਓ, ਕਿਵੇਂ ਤੁਹਾਡਾ ਦੇਸ਼, ਕਿਵੇਂ ਮੌਸਮ, ਕੀ ਚੱਲ ਰਿਹਾ?
1: ਬਹੁਤ ਅੱਛਾ ਜੀ ਮੌਸਮ, ਸਾਡੇ ਹੁਣ ਬਦਲਣਾ ਸ਼ੁਰੂ ਹੋ ਗਿਆ ਹੌਲੀ ਹੌਲੀ, ਠੰਡ ਆ ਰਹੀ ਹੈ ਤੇ ਅਸੀਂ ਆਪਣੇ ਫਰਨਸ ਵਗੈਰਾ ਆਨ ਕਰ ਰਹੇ ਹਾਂ ਹੌਲੀ ਹੌਲੀ।
0: ਗੁੱਡ ਗੁੱਡ ਗੁੱਡ। ਚਲੋ, ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਕੀ ਆਪਾਂ ਡਿਸਕਸ ਕਰਨ ਜਾ ਰਹੇ ਹਾਂ, ਕੀ ਨਵਾਂ ਲੈ ਕੇ ਆਇਓ?
1: ਹਾਂਜੀ, ਮੈਂ ਸੋਚ ਰਿਹਾ ਸੀ ਕਿ ਆਪਾਂ ਕਾਫੀ ਬੜੀਆਂ ਦੁਰਘਟਨਾਵਾਂ ਜਿਹੜੀਆਂ ਹੋਈਆਂ ਉਹਦੇ ਬਾਰੇ ਗੱਲ ਕਰ ਰਹੇ ਸੀ, ਤੇ ਫਿਰ ਮੁੜ ਕੇ ਬਈ ਜੇ ਜਲਵਾਯੂ ਤਬਦੀਲੀ ਜਿਹੜੀ ਹੈ ਜਾਂ ਆਲਮੀ ਤਪਸ਼ ਹੈ ਇੰਨੀ ਖਤਰਨਾਕ ਹੈ, ਤਾਂ ਫਿਰ ਬੰਦੇ ਦੇ ਮਨ ਚ ਸਵਾਲ ਉੱਠਦਾ ਵੀ ਮੈਂ ਕੀ ਕਰ ਸਕਦਾ ਨਾ, ਤੇ ਅਸੀਂ ਕੀ ਕਰ ਸਕਦੇ ਹਾਂ। ਬਈ ਇੱਕ ਤਾਂ ਸਰਕਾਰਾਂ ਨੇ ਕਰਨਾ ਹੈ, ਕੰਪਨੀਆਂ ਨੇ ਕਰਨਾ ਜਿਹਨਾਂ ਦੇ ਮਿਸ਼ਨਸ ਨੇ, ਤੇ ਪਰ ਮੈਂ ਕੀ ਕਰ ਸਕਦਾ? ਸੋ ਆਖਿਰਕਾਰ ਤੇ ਇਹੀ ਗੱਲ ਜਿਹੜੀ ਮੈਟਰ ਕਰਦੀ ਹੈ ਵੀ ਅਸੀਂ ਕੀ ਕਰ ਸਕਦੇ ਹਾਂ। ਤੇ ਮੈਂ ਉਹਦੇ ਬਾਰੇ ਸੋਚ ਰਿਹਾ ਸੀ ਵੀ ਅਸੀਂ ਜਿਹੜੀਆਂ ਚੀਜ਼ਾਂ ਬਿਨਾਂ ਤੁਹਾਡੇ ਬਹੁਤੇ ਖਰਚੇ ਤੋਂ ਜਾਂ ਤੁਹਾਡੇ ਲਾਈਫ ਸਟਾਈਲ ਤੇ ਅਸਰ ਪਾਇਆ ਕੀ ਕਰ ਸਕਦੇ ਹਾਂ, ਕਿਉਂਕਿ ਸਾਰਾ ਸਾਡੀ ਕੰਜ਼ਮਪਸ਼ਨ ਨਾਲ ਜੁੜਿਆ ਹੋਇਆ, ਜਿਹੜਾ ਸਾਡਾ ਮਿਸ਼ਨਸ ਨੇ। ਤੇ ਜਿਹੜੀ ਸਭ ਤੋਂ ਜਿਹੜੀ ਜ਼ਿਆਦਾ ਇਹਨੂੰ ਡੈਮੇਜ ਕਰਦੀ ਹੈ ਉਹ ਕਾਰਬਨ ਡਾਈਆਕਸਾਈਡ ਹੈ, ਜਿਹੜੀ ਜਿੱਥੇ ਵੀ ਧੂੰਆਂ ਬਲਦਾ ਨਿਕਲਦੀ ਹੈ, ਤੇ ਉਹਦੇ ਨਾਲ ਨਾਲ ਜਿਹੜੀ ਇੱਕ ਮੀਥੇਨ ਗੈਸ ਹੈ, ਭਾਵੇਂ ਕਿ ਉਹਦੀ ਕੁਆਂਟਿਟੀ ਬੜੀ ਘੱਟ ਹੁੰਦੀ ਹੈ, ਪਰ ਉਹ ਸਾਡੀ ਜਲਵਾਯੂ ਤਬਦੀਲੀ ਲਈ ਸਭ ਤੋਂ ਵੱਧ ਖਤਰਨਾਕ ਹੈ। ਬਈ ਉਹਦਾ ਜਿਹੜਾ ਡੈਮੇਜ ਹੁੰਦਾ ਹੈ ਉਹ ਕਾਰਬਨ ਡਾਈਆਕਸਾਈਡ ਨਾਲੋਂ 90 ਗੁਣਾ ਵੱਧ, 90% ਨਹੀਂ 90 ਗੁਣਾ, ਸੋ 9000% ਵੱਧ ਹੁੰਦਾ ਕਿ ਜੇ 1 ਗ੍ਰਾਮ ਕਾਰਬਨ ਡਾਈਆਕਸਾਈਡ ਹੋਵੇ ਤੇ 1 ਗ੍ਰਾਮ ਮੀਥੇਨ ਹੋਵੇ। ਤੇ ਸੋਰੀ, ਉਹਦੇ ਬਾਰੇ ਮਤਲਬ ਜਿਹੜਾ ਅਸੀਂ ਮੀਥੇਨ ਬੜੀਆਂ ਥਾਵਾਂ ਤੋਂ ਨਿਕਲਦੀ ਹੈ, ਜਿਹੜੀਆਂ ਕੋਲੇ ਦੀਆਂ ਖਾਣਾਂ ਨੇ ਜਿਹੜੀਆਂ ਬੰਦ ਪਈਆਂ ਉਹਨਾਂ ਚੋਂ ਨਿਕਲਦੀ ਹੈ, ਫਿਰ ਮੀਥੇਨ ਜਿਹੜੀਆਂ ਤੁਹਾਡੇ ਓਇਲ ਦੇ ਜਿੱਥੇ ਤੇਲ ਕੱਢਦੇ ਆ ਉਹਦੇ ਜਿਹੜੇ ਬਿੱਲ ਹੁੰਦੇ ਨੇ ਪੁਰਾਣੇ ਖੂਹ ਉਹ ਬੰਦ ਪਏ ਉਹਨਾਂ ਚੋਂ ਨਿਕਲਦੀ ਹੈ, ਤੇ ਜਿਹੜੇ ਸਾਡੇ ਪੁਰਾਣੇ ਆ ਗਾਰਬੇਜ ਜਿੱਥੇ ਫੀ ਜਾਂਦਾ ਡੰਪ ਬਣਦੇ ਨੇ ਉਹਨਾਂ ਚੋਂ ਨਿਕਲਦੀ ਹੈ। ਜਿਵੇਂ ਤੁਸੀਂ ਜਿਹੜਾ ਦਿੱਲੀ ਜਦੋਂ ਆਪਾਂ ਏਅਰਪੋਰਟ ਤੋਂ ਪੰਜਾਬ ਨੂੰ ਜਾਂਦੇ ਹਾਂ ਉੱਥੇ ਇੱਕ ਹਮੇਸ਼ਾ ਹੀ ਪਿਛਲੇ 20 ਸਾਲਾਂ ਤੋਂ ਇੱਕ ਡੰਪ ਹੈ ਤੇ ਉਹ ਅੱਗ ਨਿਕਲਦੀ ਰਹਿੰਦੀ ਹੈ, ਸ਼ਾਇਦ ਉਹ ਕਹਿ ਰਹੇ ਸੀ ਹੁਣ ਰਿਮੂਵ ਕਰ ਰਿਹਾ ਪਿਛਲੇ ਕੁਝ ਮਹੀਨੇ ਪਹਿਲਾਂ, ਤੇ ਉਹ ਜਿਹੜੀ ਅੱਗ ਨਿਕਲਦੀ ਹੈ ਡੰਪ ਦੇ ਵਿੱਚੋਂ ਗਾਰਬੇਜ ਤੋਂ ਉਹਨੂੰ ਉਹ ਮੀਥੇਨ ਗੈਸ ਨੂੰ ਅੱਗ ਲੱਗੀ ਹੁੰਦੀ ਹੈ। ਸੋ ਜਿਹੜੀ ਮੀਥੇਨ ਹੈ ਤੇ ਇੱਕ ਜਿਹੜਾ ਸਾਡਾ ਸੰਬੰਧ ਹੈ ਸਾਡੇ ਰੋਜ਼ਾਨਾ ਜ਼ਿੰਦਗੀ ਦਾ ਮੀਥੇਨ ਗੈਸ ਦੇ ਨਾਲ ਉਹ ਹੈਗਾ ਜਿਹੜੀ ਸਾਡੀ ਕਿਚਨ ਦਾ ਵੇਸਟ ਹੁੰਦਾ, ਫੂਡ ਵੇਸਟ ਜਿਹਨੂੰ ਆਪਾਂ ਕਹਿੰਦੇ ਹਾਂ, ਬਚੀਆਂ ਸਬਜ਼ੀਆਂ ਜਿਹੜੇ ਪੁਰਾਣੀਆਂ ਖਰਾਬ ਹੋਈਆਂ ਚੀਜ਼ਾਂ ਖਾਣ ਵਾਲੀਆਂ ਚੀਜ਼, ਦਾਲ ਰੋਟੀ ਮੀਟ ਬਚਿਆ ਹੋਇਆ ਮੀਟ ਸਾਰਾ ਜਿਹੜਾ ਇਹ ਜਿਹੜਾ ਫੂਡ ਹੈ ਜਿਹੜਾ ਫੂਡ ਨੂੰ ਹੈ, ਤੇ ਜੇ ਅਸੀਂ ਉਹ ਫੂਡ ਨੂੰ ਗਰਭ ਵਿੱਚ ਪਾ ਦਿੰਦੇ ਜਿਹੜਾ ਕਿ ਆਮ ਤੌਰ ਤੇ ਲੋਕ ਕਰਦੇ ਸੀ ਜਾਂ ਹਾਲੇ ਵੀ ਕਰਦੇ ਨੇ ਬਹੁਤੇ ਥਾਂ ਤੇ, ਤੇ ਉਹ ਫਿਰ ਜਦੋਂ ਉਹ ਗਰਭ ਵਿੱਚ ਚਲਾ ਜਾਂਦਾ ਤੇ ਉਹਦੇ ਉੱਪਰ ਉਹ ਮਿੱਟੀ ਪਾ ਕੇ ਉਹਨੂੰ ਦੱਬ ਦਿੰਦੇ ਨੇ, ਕਿਉਂਕਿ ਉੱਥੇ ਫਿਰ ਆਕਸੀਜਨ ਨਹੀਂ ਹੁੰਦੀ, ਕਿਉਂਕਿ ਜੇ ਉਹਨੇ ਫੜਨਾ ਹੈ ਤਾਂ ਫੜਨ ਲਈ ਤੁਹਾਨੂੰ ਆਕਸੀਜਨ ਦਾ ਰਿਐਕਸ਼ਨ ਚਾਹੀਦਾ, ਤੇ ਫਿਰ ਜਿਹੜਾ ਉਹ ਜਿਹੜਾ ਫੂਡ ਹੈ ਉਹ ਜਦੋਂ ਥੱਲੇ ਗਲਦਾ ਹੈ ਤੇ ਉਹਦੇ ਵਿੱਚੋਂ ਮੀਥੇਨ ਪੈਦਾ ਹੁੰਦੀ ਹੈ, ਕਿਉਂਕਿ ਉਹਨਾਂ ਕਾਰਬਨ ਡਾਈਆਕਸਾਈਡ ਨਹੀਂ ਬਣਦੀ, ਤੇ ਕਿਉਂਕਿ ਉੱਥੇ ਉਹਨੂੰ ਆਕਸੀਜਨ ਚਾਹੀਦੀ ਹੈ ਨਾ, CO2 ਜਿਹੜਾ O2 ਹੈ ਉਹ ਆਕਸੀਜਨ ਹੈ, ਤੇ ਥੱਲੇ ਚਲੋ ਮਿੱਟੀ ਦੇ ਥੱਲੇ ਦੱਬਿਆ ਜਾਵੇ ਉੱਥੇ ਆਕਸੀਜਨ ਤਾਂ ਹੈ ਨਹੀਂ। ਤੇ ਸੋ ਜੇ ਅਸੀਂ ਜਿਹੜਾ ਸਾਡਾ ਖਾਣਾ ਹੈ, ਵੱਖ ਵੱਖ ਸ਼ਹਿਰਾਂ 'ਚ ਵੱਖ ਵੱਖ ਪੋਲਿਸੀਜ਼ ਹੋਣਗੀਆਂ, ਕਿਵੇਂ ਤੁਹਾਡੇ ਕਿਵੇਂ ਹੁੰਦਾ ਉਹ ਤੁਸੀਂ ਪਤਾ ਕਰੋਗੇ। ਜਿੱਦਾਂ ਸਾਡੇ ਇੱਥੇ ਕੈਨੇਡਾ ਦੇ ਵਿੱਚ ਹੈ ਵੀ ਅਸੀਂ ਹਰ ਹਫ਼ਤੇ ਜਦੋਂ ਆਪਣਾ ਗਾਰਬੇਜ ਬਾਹਰ ਰੱਖੀਦਾ ਤੇ ਇੱਕ ਸਾਨੂੰ ਉਹਨੂੰ ਗ੍ਰੀਨ ਬਿਨ ਕਹਿੰਦੇ, ਅਸੀਂ ਉਹ ਹਰੇ ਰੰਗ ਦਾ ਹੁੰਦਾ, ਤੇ ਉਹਦੇ ਵਿੱਚ ਅਸੀਂ ਆਪਣਾ ਕਿਚਨ ਦਾ ਜਿਹੜਾ ਵੇਸਟ ਹੈ ਸਾਰਾ ਖਾਣੇ ਦਾ ਵੇਸਟ ਉਹ ਉਹ 'ਚ ਪਾ ਦੇਈਦਾ, ਉਹ ਫਿਰ ਸਿਟੀ ਵਾਲੇ ਲਿਜਾ ਕੇ ਉਹਨੂੰ ਉਹ ਗਾਰਬੇਜ 'ਚ ਨਹੀਂ ਪਾਉਂਦੇ, ਉਹਨੂੰ ਕੰਪੋਸਟ ਕਰਦੇ, ਉਹਦਾ ਢੇਰ ਬਣਾਉਂਦੇ ਜਿਹਨੂੰ ਆਪਾਂ ਕਹਿੰਦਾ, ਉਹ 'ਚ ਵਾਰਮ ਛੱਡ ਕੇ ਉਹ 'ਚ ਹੋਰ ਬੈਕਟੀਰੀਆ ਪਾ ਕੇ ਤੇ ਉਹਨੂੰ ਬਣਾ ਕੇ ਫਿਰ ਜਿਹੜੇ ਸਿਟੀ ਦੇ ਆਪਣੇ ਪਲਾਂਟ ਲੱਗੇ ਹੋਏ ਨੇ, ਬੂਟੇ ਲੱਗੇ ਹੋਏ ਨੇ, ਸਿਟੀ ਦੇ ਆਪਣੇ ਗਾਰਡਨਸ ਨੇ, ਉੱਥੇ ਵਰਤਦੇ ਆ, ਉਹ ਵੇਚਦੇ ਵੀ ਆ, ਤੁਸੀਂ ਵੀ ਜਾ ਕੇ ਲਿਆ ਸਕਦੇ ਹੋ ਉੱਥੋਂ ਜਿਹੜੀ ਢੇਰ ਬਣਿਆ ਹੋਇਆ, ਖਾਦ ਬਣੀ ਹੋਈ ਹੈ। ਤੇ ਜੇ ਅਸੀਂ ਆਪਣੇ ਮੰਨ ਲਓ ਆਪਾਂ ਇਹ ਦੱਸਣ ਲਈ ਵੀ ਇਹ ਕਿੰਨਾ ਖਤਰਨਾਕ ਹੈ ਉਹਨੂੰ ਗਰਭ ਚ ਪਾਉਣਾ, ਜੇ ਅਸੀਂ 5 ਕਿਲੋ ਆਪਣੀ ਕਿਚਨ ਦਾ ਜਿਹੜਾ ਪੁਰਾਣਾ ਫੂਡ ਹੈ ਉਹ ਅਸੀਂ ਉਹਨੂੰ ਕੰਪੋਸਟ ਨਾ ਪਾਈਏ, ਅਸੀਂ ਉਹਨੂੰ ਧਰਤੀ ਚ ਦੱਬ ਦਈਏ ਤੇ ਉਹਦੇ ਚ ਮੀਥੇਨ ਬਣੇ, ਜਿੰਨਾ 5 ਕਿਲੋ ਸਾਡਾ ਪੁਰਾਣਾ ਫੂਡ ਖਰਾਬ ਹੋਣ ਚ ਮੀਥੇਨ ਬਣ ਕੇ ਜਿੰਨਾ ਨੁਕਸਾਨ ਉਹਨੇ ਸਾਡੇ ਕਲਾਈਮੇਟ ਨੂੰ ਕਰਨਾ, ਜਿੰਨਾ ਨੁਕਸਾਨ ਉਹਨੇ ਸਾਡੇ ਜਲਵਾਯੂ ਤਬਦੀਲੀ ਨੂੰ ਕਰਨਾ ਉਹ ਓਨਾ ਹੀ ਆ ਜਿੰਨਾ ਇੱਕ ਐਵਰੇਜ ਕਾਰ 100 ਕਿਲੋਮੀਟਰ ਚੱਲਣ ਤੋਂ ਬਾਅਦ ਕਰਦੀ ਹੈ
0: ਜੀ।
1: 5 ਕਿਲੋ ਹਾਂ, ਹੁਣ ਦੇਖੋ ਆਪਣੇ ਪਿੰਡ ਘਰਾਂ ਦੇ ਵਿੱਚ ਖਾਸ ਕਰਕੇ ਆਪਾਂ ਜਿਹੜੇ ਇੰਡੀਆ ਪਾਕਿਸਤਾਨ ਵਗੈਰਾ ਤੋਂ ਆਏ, ਬੰਗਲਾਦੇਸ਼ ਤੋਂ, ਤੇ ਸਾਡੇ ਤਾਂ ਘਰਾਂ ਦੇ ਵਿੱਚ ਅਸੀਂ ਸਾਰਾ ਕੁਛ ਸਕਰੈਚ ਤੋਂ ਬਣਾਉਂਦੇ ਹਾਂ ਨਾ, ਸਾਡੇ ਅਸੀਂ ਕੋਈ ਫੈਕਟਰੀ ਦੀ ਬਣੀ ਹੋਈ ਚੀਜ਼ ਨਹੀਂ ਹੈ। ਰੋਟੀ ਤੁਸੀਂ ਆਟੇ ਤੋਂ ਬਣਾਉਂਦੇ ਹੋ, ਤੁਹਾਡੇ ਮਿਲਕ ਬਹੁਤ ਦੁੱਧ ਵਰਤ ਹੁੰਦਾ ਹੈ ਦਹੀਂ ਦੇ ਰੂਪ 'ਚ, ਸੋ ਸਬਜ਼ੀਆਂ ਅਸੀਂ ਬਹੁਤ ਬਣਾਉਂਦੇ ਹਾਂ ਅਤੇ ਸਬਜ਼ੀਆਂ ਜਿਹੜੀਆਂ ਤੁਸੀਂ ਗੋਭੀ ਬਣਾਈ ਉਹ 'ਚੋਂ 1/2 ਕਿਲੋ ਅਤੇ 1/2 ਭਾਰਤ ਜਿਹੜਾ ਗੋਭੀ ਦੇ ਡੰਡਨ ਨਿਕਲ ਜਾਂਦੇ ਆ, ਸੋ ਸਾਡੇ ਕਿਚਨ ਦਾ ਵੇਸਟ ਬਹੁਤ ਜ਼ਿਆਦਾ ਹੁੰਦਾ ਹੈ ਨਾ, ਅਤੇ ਸਬਜ਼ੀਆਂ ਦੇ ਛਿਲਕੇ ਨੇ ਜਿਹੜੇ ਬਚੀਆਂ ਹੋਈਆਂ, ਕੋਈ ਬਚ ਗਈ, ਕੋਈ ਜੂਠੀ ਛੱਡੀ ਜਿਹੜੀ ਹੈ, ਅਤੇ ਸੋ 5 ਕਿਲੋ ਤਾਂ ਸਾਡੇ ਬੜਾ ਆਮ ਹੀ ਹੋ ਜਾਂਦਾ ਆਮ ਘਰ ਦੇ ਵਿੱਚ। ਇਹ ਤੁਹਾਡਾ ਤੁਸੀਂ ਕਹਿ ਲਓ ਵੀ ਜੇ 4 ਬੈਗ ਵੀ ਹੋ ਗਏ, 5 ਬੈਗ ਵੀ ਹੋ ਗਏ, ਤੁਹਾਡਾ 20-25 ਕਿਲੋ ਤੱਕ ਕਿਚਨ ਦਾ ਵੇਸਟ ਹੋ ਜਾਂਦਾ, ਜਿਹਦੇ ਘਰ 'ਚ 5-6 ਫੈਮਿਲੀ ਮੈਂਬਰ ਰਹਿੰਦੇ ਨੇ, ਬੱਚੇ ਨੇ, ਬਜ਼ੁਰਗ ਨੇ। ਸੋ ਤੁਸੀਂ ਵੇਖ ਲਓ ਵੀ ਜੇ ਤੁਸੀਂ ਉਹਨੂੰ ਗਾਰ ਵਿੱਚ ਜਾਣ ਤੋਂ ਰੋਕ ਲਓ ਅਤੇ 25 ਕਿਲੋ ਨੂੰ, ਅਤੇ ਤੁਸੀਂ ਉਹਨੂੰ ਕੰਪੋਸਟ 'ਤੇ ਡਾਇਵਰਟ ਕਰ ਦਿਉ ਜਿੱਥੇ ਵੀ ਤੁਹਾਡੇ ਅਵੇਲੇਬਲ ਹੈ, ਅਤੇ ਉਹ 500 ਕਿਲੋਮੀਟਰ, ਇਹ ਆਪਾਂ 1 ਹਫ਼ਤੇ ਦੀ ਗੱਲ ਕਰ ਰਹੇ ਹਾਂ, ਤਾਂ 500 ਕਿਲੋਮੀਟਰ ਜਿਹੜੀ ਕਾਰ ਚੱਲਣ ਦਾ ਡੈਮੇਜ ਹੈ ਉਹਦੇ ਬਰਾਬਰ ਦਾ ਡੈਮੇਜ ਤੁਸੀਂ ਰੋਕ ਲਿਆ। ਅਤੇ ਆਮ ਤੌਰ 'ਤੇ ਅਸੀਂ ਆਪਣੀ ਕਾਰ ਨੂੰ 500 ਕਿਲੋਮੀਟਰ ਨਹੀਂ ਚਲਾਉਂਦੇ। ਸੋ ਜੇ ਤੁਹਾਡੇ ਕੋਲ ਡੀਜ਼ਲ ਵਾਲੀ ਪੈਟਰੋਲ ਵਾਲੀ ਕਾਰ ਹੈ ਤਾਂ ਤੁਸੀਂ ਉਹਨੂੰ ਸੋਚ ਰਹੇ ਹੋ ਇਲੈਕਟ੍ਰਿਕ ਲੈਣ ਬਾਰੇ, ਔਰ ਸੋਚਣਾ ਚਾਹੀਦਾ, ਪਰ ਕਾਰ ਲੈਣਾ ਵੱਡੀ ਚੀਜ਼ ਹੈ, ਟਾਈਮ ਲੱਗਦਾ, ਰਕਮ ਵੱਡੀ ਚਾਹੀਦੀ ਹੈ। ਪਰ ਜੇ ਤੁਸੀਂ ਆਪਣੇ ਕਿਚਨ ਵੇਸਟ ਨੂੰ ਹੀ ਗਾਰਬੇਜ ਜਾਣ ਤੋਂ ਰੋਕ ਕੇ ਤੁਸੀਂ ਉਹਨੂੰ ਕੰਪੋਸਟ 'ਚ ਲੈ ਜਾਓ ਤੇ ਤੁਸੀਂ ਆਪਣੀ ਕਾਰ ਵੱਲੋਂ ਵਾਤਾਵਰਨ ਦੇ ਕੀਤੇ ਨੁਕਸਾਨ ਤੋਂ ਕਈ ਗੁਣਾ ਵੱਧ ਤੁਸੀਂ ਉਹਦਾ ਫਾਇਦਾ ਕਰ ਸਕਦੇ।
0: ਗੁੱਡ
1: ਨਾ, ਹਾਂ ਤੁਸੀਂ ਜੇ ਸੋਚ ਲਓ ਵੀ ਜੇ ਤੁਹਾਡੇ ਕੋਲ ਇੱਕ ਆਪਸ਼ਨ ਆ ਵੀ ਤੁਸੀਂ ਕਿਚਨ ਦੇ ਵੇਸਟ ਨੂੰ ਕਰਨਾ ਜਿੱਥੇ ਤੁਹਾਡਾ ਕੋਲ ਬੜਾ ਪੈਸਾ ਨਹੀਂ ਲੱਗਦਾ, ਤੇ ਜਦੋਂ ਸਿਟੀ ਵਾਲੇ ਲੈ ਕੇ ਜਾਂਦੇ ਨੇ ਫਿਰ ਤਾਂ ਕੁਛ ਵੀ ਨਹੀਂ ਲੱਗਦਾ, ਜੇ ਤੁਸੀਂ ਆਪਣੇ ਘਰ ਦੇ ਪਿੱਛੇ ਕੰਪੋਸਟ ਬਣਾਉਣਾ ਆ ਤੁਹਾਨੂੰ ਜਿਹੜਾ ਪਲਾਸਟਿਕ ਦੇ ਹੁੰਦੇ ਉਹ ਲੈਣਾ ਪਏਗਾ। ਤੇ ਸੋ ਇੱਕ ਪਾਸੇ ਤੁਸੀਂ ਵਾਤਾਵਰਨ ਨੂੰ ਬਚਾਉਣ ਲਈ ਆਪਣੇ ਘਰ ਦਾ 20-25 ਕਿਲੋ ਜਿਹੜਾ ਤੁਹਾਡਾ ਹਫ਼ਤੇ ਦਾ ਫੂਡ ਵੇਸਟ ਹੈ ਉਹਨੂੰ ਡਾਇਵਰਟ ਕਰ ਦਿਓ, ਤੇ ਜਾਂ ਤੁਸੀਂ ਜਿਹੜੀ ਕਾਰ ਹੈ ਜਿਹੜੀ 500 ਕਿਲੋਮੀਟਰ ਚੱਲਣੀ ਉਹਨੂੰ ਇਲੈਕਟ੍ਰਿਕ ਕਰ ਲਓ ਨਾ। ਤੇ ਸੋ ਕਈ ਵਾਰੀ ਅਸੀਂ ਨਾ ਬਾਈ ਜੀ ਇਸ ਤਰ੍ਹਾਂ ਹੁੰਦਾ ਜਦੋਂ ਅਸੀਂ ਗੱਲਾਂ ਕਰਦੇ ਹਾਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਹਾਂ, ਕਿੰਨੇ ਲੱਖ ਮਿਲੀਅਨ ਬਿਲੀਅਨ ਟਨ, ਤੇ ਕਈ ਵਾਰੀ ਸਾਨੂੰ ਫਿਰ ਉਹਦਾ ਨਾ ਨੁਕਸਾਨ ਹੋ ਜਾਂਦਾ ਕਿ ਅਸੀਂ ਸੋਚਦੇ ਵੀ ਇਹ ਤਾਂ ਸਾਡੀ ਵਿੱਤ ਤੋਂ ਬਾਹਰ ਹੈ, ਇਹ ਮੇਰੇ ਮੈਂ ਨਹੀਂ ਕਰ ਸਕਦਾ, ਇੱਕ ਸਧਾਰਨ ਬੰਦਾ ਇਹਦੇ ਬਾਰੇ ਤਾਂ ਸਰਕਾਰਾਂ ਜਾਂ ਵੱਡੀਆਂ ਕੰਪਨੀਆਂ ਹੀ ਕਰ ਸਕਦੀਆਂ ਨੇ, ਤੇ ਉਹਦਾ ਨੁਕਸਾਨ ਹੁੰਦਾ। ਤੇ ਇਹ ਸਾਰਾ ਕੁਛ ਜਿਹੜਾ ਜੁੜਿਆ ਹੋਇਆ ਇਹਦੇ ਵਿੱਚ ਜਿਹੜੀ ਅਸੀਂ ਆਪਣੀ ਰੋਜ਼ਾਨਾ ਜ਼ਿੰਦਗੀ ਜਿਉਂਦੇ ਹਾਂ ਉਹਦੇ ਨਾਲ ਜਿਹੜੇ ਜੁੜੇ ਹੋਏ ਨੇ ਸਿੰਪਲ ਸਟੈਪ ਨੇ ਜਿਵੇਂ ਕਿਚਨ ਦਾ, ਤੇ ਉਹਦਾ ਵੀ ਬੜਾ ਵੱਡਾ ਹਿੱਸਾ।
0: ਸੋ ਆਪਾਂ ਵੀ ਆਪੋ ਆਪਣੇ ਪੱਧਰ ਦੇ ਉੱਤੇ ਘਰੋ ਘਰੀ ਬਥੇਰਾ ਕੁਛ ਕਰ ਸਕਦੇ ਹੁੰਦੇ ਹਾਂ, ਕੌਂਸਲਾਂ ਦੇ ਵੱਲੋਂ ਸਾਨੂੰ ਉਹ ਸਾਰੀਆਂ ਸੁਵਿਧਾਵਾਂ ਦਿੱਤੀਆਂ ਵੀ ਜਾਂਦੀਆਂ ਨੇ, ਪਰ ਆਪਾਂ ਸਿਰਫ ਆਪਣਾ ਥੋੜ੍ਹਾ ਸਮਾਂ ਬਿਤਾਉਂਦੇ ਹਾਂ, ਬਚਾਉਂਦੇ ਹਾਂ, ਜਾਂ ਫਿਰ ਅਣਗਹਿਲੀ ਕਰਦੇ ਹਾਂ, ਜਾਂ ਫਿਰ ਇੱਦਾਂ ਕਹਿ ਲਓ ਵੀ ਲੈਕ ਆਫ ਨੌਲੇਜ, ਸਾਨੂੰ ਪਤਾ ਹੀ ਨਹੀਂ ਹੈ ਕਿ ਆਪਾਂ ਇਹ ਵੀ ਕਰ ਸਕਦੇ ਹਾਂ ਜਾਂ ਇਹ ਆਪਾਂ ਕਿਉਂ ਕਰ ਰਹੇ ਹਾਂ। ਸੋ ਜਿੱਦਾਂ ਤੁਸੀਂ ਦੱਸਿਆ ਇੱਥੇ ਆਸਟ੍ਰੇਲੀਆ ਦੇ ਵਿੱਚ ਵੀ ਹਰਾ ਬਿਨ ਜਿਹੜਾ ਉਹ ਮਿਲਦਾ ਨਾਲ, ਉਹਦੇ ਵਿੱਚ ਤੁਸੀਂ ਗ੍ਰੀਨ ਵੱਖਰਾ ਪਾਉਣਾ ਹੁੰਦਾ, ਅਤੇ ਜਿਹੜੇ ਪਾਸੇ ਤੁਸੀਂ ਇਸ਼ਾਰਾ ਕੀਤਾ ਕਿ ਹੁਣ ਜਿਹੜਾ ਸਾਡੇ ਘਰ ਦਾ ਗਿੱਲਾ ਕੂੜਾ ਵਾ, ਕੋਈ ਸਬਜ਼ੀਆਂ ਦੇ ਛਿਲਕੇ ਨੇ, ਫਲਾਂ ਫਰੂਟਾਂ ਦੇ ਕੋਈ ਛਿਲਕੇ ਨੇ, ਜਾਂ ਫਿਰ ਹੋਰ ਜੋ ਵੀ ਆਪਾਂ ਖਾਂਦੇ ਪੀਂਦੇ ਹਾਂ ਜਿਹੜਾ ਕਿ ਕੱਚਾ ਵਾ ਅਤੇ ਗਿੱਲਾ ਵਾ, ਇਹ ਨਹੀਂ ਕਿ ਬਣੀ ਸਬਜ਼ੀ ਬਣੇ ਛੋਲੇ ਵਿੱਚ ਪਾ ਦਈਏ, ਉਹ ਸਾਰਾ ਜਿਹੜਾ ਵਾ ਹਰਿਆ ਸਮਾਨ ਆ ਉਹਦਾ ਆਪਾਂ ਫਿਰ ਖਾਦ ਬਣਾ ਸਕਦੇ ਹਾਂ। ਸੋ ਉਹਦੇ ਨਾਲ ਵੀ ਤਾਂ ਸਾਡਾ ਖਰਚਾ ਬਚਦਾ। ਮੈਂ ਖੁਦ ਇਹ ਐਕਸਪੀਰੀਅੰਸ ਕੀਤਾ ਜੀ, ਜਿਹੜਾ ਆਪਾਂ ਆਪ ਘਰ ਜਿਹੜਾ ਸਬਜ਼ੀਆਂ ਦਾ ਆਪਾਂ ਜਾਂ ਫਿਰ ਹੋਰ ਜਿਹੜੀਆਂ ਅਖਬਾਰਾਂ ਹੋ ਗਈਆਂ ਗੱਤੇ ਹੋ ਗਏ ਇਹ ਸਾਰਾ ਕੁਛ ਜਿਹੜਾ ਜਾਂ ਫਿਰ ਪੱਤੇ ਪੁੱਤੇ ਉਹ ਸਾਰਾ ਕੁਛ ਐਵੇਂ ਡੰਪ ਦੇ ਵਿੱਚ ਸੁੱਟਣ ਦੇ ਨਾਲੋਂ ਜਦੋਂ ਆਪਾਂ ਉਹਦੀ ਖਾਦ ਬਣਾਉਂਦੇ ਹਾਂ ਆਪਾਂ ਤਾਂ ਲਗਭਗ ਮੈਂ ਇਹ ਵੇਖਿਆ ਕਿ 3 ਗੁਣਾ ਸਾਡਾ ਜਿਹੜਾ ਵੇਸਟ ਵਾਲਾ ਬਿਨ ਆ ਜਿਹ 'ਚ ਆਪਾਂ ਗਾਰਬੇਜ ਸੁੱਟਦੇ ਹਾਂ ਉਹ ਖਾਲੀ ਜਾਣ ਲੱਗ ਪਿਆ ਯਾਨੀ ਕਿ ਇੰਨਾ ਜ਼ਿਆਦਾ ਉਹਦੇ ਵਿੱਚ ਇਹ ਰਸੋਈ ਵਾਲਾ ਸਮਾਨ ਜਾ ਰਿਹਾ ਸੀ ਜਿਹੜਾ ਕਿ ਹੁਣ ਖਾਦ ਦੇ ਵਿੱਚ ਕਨਵਰਟ ਹੋ ਗਿਆ ਜਾਂ ਤੁਸੀਂ ਕੰਪੋਸਟਿੰਗ ਦੇ ਵਿੱਚ ਕਰ ਸਕਦੇ ਹੋ ਅਤੇ ਉਹਦੇ ਨਾਲ ਜਿਹੜੀ ਇਹ ਨਹੀਂ ਕਿ ਵਾਤਾਵਰਣ ਦਾ ਚਲੋ ਜਿਹੜਾ ਤੁਸੀਂ ਫਾਇਦਾ ਦੱਸ ਰਹੇ ਹੋ ਉਸ ਤੋਂ ਬਲਹਿਦਾ ਜਿਹੜੀ ਘਰੇਲੂ ਤੁਹਾਡੀ ਖਾਦ ਬਣ ਜਾਂਦੀ ਆ ਉਹ ਤੁਹਾਨੂੰ ਬਾਜ਼ਾਰੋਂ ਲਿਆਉਣੀ ਨਹੀਂ ਪੈਂਦੀ ਅਤੇ ਖਾਦਾਂ ਤਾਂ ਇੱਥੇ ਆਪਾਂ ਵੇਖੀਏ ਕਿ ਸਾਨੂੰ ਹਰ ਹਫ਼ਤੇ ਹਰ 2 ਹਫ਼ਤੇ ਬਾਅਦ ਕੁਛ ਨਾ ਕੁਛ ਪਾਉਣਾ ਹੀ ਪੈਂਦਾ ਮਿੱਟੀ ਦੇ ਵਿੱਚ ਉੱਦਾਂ ਤਾਂ ਕੁਛ ਨਿਕਲਦਾ ਵੀ ਨਹੀਂ ਆ ਸੋ ਇਹ ਵੀ ਇੱਕ ਵੱਡਾ ਫਾਇਦਾ
1: ਹਾਂਜੀ ਹਾਂਜੀ ਬਿਲਕੁਲ ਤੁਸੀਂ ਜਿਵੇਂ ਠੀਕ ਕਿਹਾ ਅਤੇ ਕਈ ਵਾਰੀ ਅਸੀਂ ਛੋਟੀਆਂ ਗੱਲਾਂ ਨੂੰ ਉਨੀ ਮਹੱਤਤਾ ਨਹੀਂ ਦਿੰਦੇ ਅਤੇ ਇਹ ਸਾਨੂੰ ਕਰਨਾ ਚਾਹੀਦਾ ਜਿਵੇਂ ਤੁਸੀਂ ਦੱਸਿਆ ਵੀ ਸਿਟੀ ਵਾਲੇ ਲਿਜਾਂਦੇ ਨੇ ਉਹ ਤਾਂ ਸਾਡਾ ਕੋਈ ਧੇਲਾ ਵੀ ਨਹੀਂ ਲੱਗਦਾ ਅਤੇ ਸਾਡੇ ਵੀ ਇੱਥੇ ਲੈ ਕੇ ਜਾਂਦੇ ਨੇ ਪਰ ਇਹਦੇ ਬਾਵਜੂਦ ਵੀ ਸਰਕਾਰਾਂ ਔਰ ਇੰਨਾ ਜ਼ੋਰ ਲਾਉਣ ਦੇ ਬਾਵਜੂਦ ਸਾਡੀ ਸਟੀਟ 'ਤੇ ਕੋਈ ਮੈਂ ਕਹਾਂਗਾ ਵੀ ਕੋਈ 20% ਘਰ ਨੇ ਜਿਹੜੇ ਹਾਲੇ ਵੀ ਗ੍ਰੀਨ ਬਿਨ ਨਹੀਂ ਬਾਹਰ ਰੱਖਦੇ ਉਹਨਾਂ ਦੇ ਜਿਸ ਦਿਨ ਹੁੰਦਾ ਉਹ ਨਹੀਂ ਇਕੱਲਾ ਗਾਰਬੇਜ ਹੀ ਪਿਆ ਹੁੰਦਾ ਅਤੇ ਤੁਸੀਂ ਗਾਰਬੇਜ ਦੀ ਗੱਲ ਕੀਤੀ ਸਾਡੇ ਵੀ ਜਿਹੜਾ ਸਾਡੇ ਗਾਰਬੇਜ ਸਾਡੇ ਜਿਹੜਾ ਗ੍ਰੀਨ ਬਿਨ ਹੈ ਉਹ ਹਰ ਹਫ਼ਤੇ ਜਾਂਦਾ ਅਤੇ 1 ਹਫ਼ਤੇ ਉਹ ਰੀਸਾਈਕਲਿੰਗ ਵਾਲਾ ਲੈ ਕੇ ਜਾਂਦੇ ਉਹਦੀ ਫਿਰ ਉਹਨੂੰ ਬਲੂ ਬਿਨ ਕਹਿੰਦੇ ਆ ਅਤੇ ਇਹ ਫਿਰ 1 ਹਫ਼ਤੇ ਉਹ ਗਾਰਬੇਜ ਲੈ ਕੇ ਜਾਂਦੇ ਆ ਸੋ ਸਾਡਾ ਜਿਹੜਾ ਗਾਰਬੇਜ ਵਾਲਾ ਜਿਹੜਾ 15 ਦਿਨ ਵੱਲ ਜਾਂਦਾ ਉਹ ਤਕਰੀਬਨ ਖਾਲੀ ਹੁੰਦਾ ਉਹ 'ਚ ਹੋ ਸਕਦਾ ਛੋਟਾ ਜਿਹਾ ਕਿਤੇ ਕੋਈ ਮਾੜਾ ਮੋਟੀ ਚੀਜ਼ ਹੋਵੇ ਅਦਰਵਾਈਜ਼ ਉਹ ਖਾਲੀ ਰਹਿੰਦਾ ਸੋ ਇਹਦਾ ਮਤਲਬ ਬਹੁਤੀਆਂ ਚੀਜ਼ਾਂ ਜਿਹੜੀਆਂ ਸਾਡੇ ਘਰਾਂ 'ਚ ਨੇ ਉਹਨੂੰ ਅਸੀਂ ਗ੍ਰੀਨ ਬਿਨ ਜਾਂ ਬਲੂ ਬਿਨ 'ਚ ਰੀਸਾਈਕਲ ਕਰਕੇ ਜਾਂ ਕੰਪੋਸਟ 'ਚ ਪਾ ਸਕਦੇ ਹਾਂ ਅਤੇ ਉਹਦਾ ਬੜਾ ਵੱਡਾ ਫਰਕ ਪੈਂਦਾ ਅਤੇ ਸੋ ਤੁਸੀਂ ਇਹੀ ਨਹੀਂ ਤੁਸੀਂ ਆਪ ਕਰੋ ਤੁਸੀਂ ਇਹ ਗੱਲ ਆਪਣੇ ਜਿਹੜੇ ਤੁਹਾਡੇ ਰਿਸ਼ਤੇਦਾਰ ਨੇ ਪਰਿਵਾਰ ਵਾਲੇ ਨੇ ਤੁਹਾਡੇ ਗੁਆਂਢੀ ਨੇ ਤੁਹਾਡੇ ਦੋਸਤ ਨੇ ਤੁਸੀਂ ਉਹਨਾਂ ਨਾਲ ਵੀ ਗਾਹੇ ਵਗਾਹੇ ਗੱਲ ਕਰਕੇ ਵੀ ਤੁਹਾਨੂੰ ਇਹ ਕਰਨਾ ਚਾਹੀਦਾ ਔਰ ਇਹਦੇ 'ਤੇ ਕੋਈ ਮੁੱਲ ਨਹੀਂ ਲੱਗਦਾ ਸਿਰਫ ਤੁਸੀਂ ਧਿਆਨ ਹੀ ਰੱਖਣਾ ਵੀ ਕਿਹੜੀ ਚੀਜ਼ ਨੂੰ ਗਾਰਬੇਜ ਪਾਉਣਾ ਅਤੇ ਕਿਹੜੀ ਚੀਜ਼ ਨੂੰ ਹੋਰ ਪਾਸੇ ਰੱਖਣਾ ਤਾਂ ਕਿ ਉਹ ਜਿਹੜੀ ਆ ਆਪਣੀ ਪ੍ਰੋਪਰ ਥਾਂ 'ਤੇ ਜਾ ਸਕੇ ਸੋ ਇਹ ਜਿਹੜਾ ਸਾਨੂੰ ਹਾਂ ਮੈਂ ਤੈਨੂੰ ਥੋੜ੍ਹੀ ਜਿਹੀ ਮਿਸਾਲ ਦਿੰਦਾ ਵੀ ਮੈਂ ਮੇਰਾ ਆਫਿਸ ਹੈ ਜੀ ਉਹ 20 ਸਾਲ ਹੋ ਗਏ ਹਾਂ 20 ਸਾਲ ਹੋ ਗਏ ਮੇਰਾ ਆਫਿਸ ਨੂੰ ਮੇਰਾ ਲਾਇਰ ਦਾ ਆਫਿਸ ਹੈ ਅਤੇ ਕਿਉਂਕਿ ਕਮਰਸ਼ੀਅਲ ਬਿਲਡਿੰਗਾਂ 'ਚ ਜਿਹੜਾ ਗ੍ਰੀਨ ਹੁੰਦਾ ਬਿਨ ਨਹੀਂ ਹੁੰਦਾ ਅਤੇ ਮੈਂ ਉੱਥੇ ਗ੍ਰੀਨ ਬਿਨ ਲਾਇਆ ਹੋਇਆ ਸਾਡੇ 10-12 ਇੰਪਲੋਈ ਨੇ ਅਤੇ ਮੈਂ ਉਹਨੂੰ ਕੱਢ ਕੇ ਲਿਆ ਕੇ ਹਰ ਹਫ਼ਤੇ ਆਪਣੇ ਘਰ ਲਿਆਉਣਾ ਘਰ ਲਿਆ ਕੇ ਮੈਂ ਜਿਹੜਾ ਸਾਡੇ ਗ੍ਰੀਨ ਬਿਨ ਆ ਮੈਂ ਉਹਦੇ 'ਚ ਪਾ ਦਿੰਦਾ ਅਤੇ ਮੈਨੂੰ ਇਹ ਕੰਮ ਕਰਦੇ ਨੂੰ 20 ਸਾਲ ਹੋ ਗਏ ਸੋ ਤੁਸੀਂ ਵੀ ਜਿਹੜਾ ਇਹ ਆਪਣਾ ਠੀਕ ਕਰਨ ਤੋਂ ਬਾਅਦ ਹੁਣ ਤੁਸੀਂ ਇਮੈਜਿਨ ਕਰੋ ਵੀ ਜੇ ਤੁਸੀਂ ਆਪਣੇ ਇੱਕ ਰਿਸ਼ਤੇਦਾਰ ਨੂੰ ਵੀ ਲਾ ਦਿੱਤਾ ਅਤੇ ਉਹਦਾ 20 ਕਿਲੋ ਗ੍ਰੀਨ ਬਿਨ ਜਿਹੜਾ ਸੀ ਬਣਨ ਜਾਣ ਲੱਗ ਪਿਆ ਗਾਰਬੇਜ ਤੋਂ ਬਜਾਏ ਤੁਸੀਂ ਉਹਨਾਂ ਦੀ 400 ਕਿਲੋਮੀਟਰ ਦੀ ਕਾਰ ਨਾਲ ਨੁਕਸਾਨ ਹੁੰਦਾ ਉਹ ਬਚਾ ਲਿਆ ਜੇ ਉਹ ਕਾਰ ਚਲਾਉਂਦੇ ਆ 400 ਕਿਲੋਮੀਟਰ ਤੁਸੀਂ ਇਹ ਮੰਨ ਲਓ ਵੀ ਉਹਨਾਂ ਦੀ ਕਾਰ ਜਿਹੜੀ ਆ ਹੁਣ ਉਹ ਇਲੈਕਟ੍ਰਿਕ ਬਣ ਗਈ ਕਿਉਂਕਿ ਤੁਸੀਂ ਉਹਨਾਂ ਦਾ ਬਚਾਅ ਪਹਿਲਾਂ ਹੀ ਕਰ ਲਿਆ ਇਲੈਕਟ੍ਰਿਕ ਕਾਰ ਲੈਣ ਤੋਂ ਪਹਿਲਾਂ ਹੀ ਸੋ ਇਹ ਜਿਹੜਾ ਸਾਨੂੰ ਇਹਦੇ ਵਿੱਚ ਅਤੇ ਤੁਸੀਂ ਆਪਣੇ ਜਿਹੜੇ ਤੁਹਾਡੇ ਆਂਢੀ ਗੁਆਂਢੀ ਨਹੀਂ ਰੱਖਦੇ ਉਹਨਾਂ ਨਾਲ ਗੱਲ ਚਲਾ ਸਕਦੇ ਹੋ ਤੁਸੀਂ ਜੇ ਤੁਹਾਨੂੰ ਲੱਗਦਾ ਵੀ ਹਾਲੇ ਬਹੁਤ ਲੋਕ ਨੇ ਜਿਹੜੇ ਨਹੀਂ ਇਹਦੇ ਬਾਰੇ ਤੁਹਾਡੇ ਸ਼ਹਿਰ ਦੇ ਵਿੱਚ ਨਹੀਂ ਰੱਖਦੇ ਤੁਸੀਂ ਆਪਣੇ ਜਿਹੜੇ ਸਿਟੀ ਵਾਲੇ ਨੇ ਉਹਨਾਂ ਨੂੰ ਲਿਖੋ ਵੀ ਮੈਨੂੰ ਮੈਂ ਦੇਖਿਆ ਵੀ ਆਪਣੀ ਸਟਰੀਟ 'ਤੇ ਜਾਂ ਆਪਣੇ ਸ਼ਹਿਰ 'ਚ ਬਹੁਤੇ ਲੋਕ ਗ੍ਰੀਨ ਬਿਨ ਨਹੀਂ ਵਰਤਦੇ ਉਹਨਾਂ ਨੂੰ ਕਹੋ ਉਹ ਆਪਣੀਆਂ ਪੋਲਿਸੀਆਂ ਬਦਲਣ ਜਿਵੇਂ ਕਿ ਉਹ ਦੇਖਣ ਜਿੱਥੇ ਵੀ ਕੈਨੇਡਾ ਦੇ ਕਈ ਸ਼ਹਿਰਾਂ 'ਚ ਆ ਉਹ ਰੈਂਡਮ ਆਉਂਦੇ ਨੇ ਉਹ ਦੇਖਦੇ ਆ ਵੀ ਤੁਸੀਂ ਆਪਣਾ ਗ੍ਰੀਨ ਬਿਨ ਬਾਹਰ ਰੱਖਿਆ ਕਿ ਨਹੀਂ ਰੱਖਿਆ ਜੇ ਨਹੀਂ ਰੱਖਿਆ ਤਾਂ ਫਿਰ ਤੁਹਾਡੇ ਗਾਰਬੇਜ 'ਚ ਦੇਖਦੇ ਆ ਵੀ ਤੁਸੀਂ ਉਹ ਕਿਚਨ ਦਾ ਵੇਸਟ ਉਹਦੇ ਵਿੱਚ ਨਹੀਂ ਪਾਇਆ ਜੇ ਤੁਸੀਂ ਉਹ 'ਚ ਪਾਇਆ ਹੋਇਆ ਤਾਂ ਉਹ ਤੁਹਾਨੂੰ 1 ਜਾਂ 2 ਵਾਰਨਿੰਗ ਦਿੰਦੇ ਆ ਅਤੇ ਉਹ ਤੋਂ ਬਾਅਦ ਫਿਰ ਤੁਹਾਨੂੰ ਉਹ ਜੁਰਮਾਨਾ ਕਰ ਦਿੰਦੇ ਆ
0: ਓਕੇ
1: ਵੀ ਤੁਸੀਂ ਇਹਨੂੰ ਨਹੀਂ ਵਰਤਿਆ ਸੋ ਤੁਸੀਂ ਵੀ ਇੱਦਾਂ ਦਾ ਜਿਹੜਾ ਆ ਤੁਸੀਂ ਆਪਣੇ ਸਿਟੀ ਦੇ ਕੌਂਸਲਰ ਦੇ ਨਾਲ ਜਾਂ ਜੋ ਵੀ ਤੁਹਾਡਾ ਉਹ ਹੈ ਉਹਦੇ ਨਾਲ ਮਿਲ ਕੇ ਉਹਨਾਂ ਨੂੰ ਕਹੋ ਵੀ ਇਹ ਸਿਰਫ ਇੰਨਾ ਹੀ ਨਹੀਂ ਕਿ ਉਹਨਾਂ ਨੇ ਗ੍ਰੀਨ ਬਿਨ ਦੇਣਾ ਉਹਨਾਂ ਨੇ ਸਗੋਂ ਆਪਣੇ ਸੋਸ਼ਲ ਮੀਡੀਆ ਰਾਹੀਂ ਹੋਰ ਜਿਹੜੇ ਟੂਲਸ ਨੇ ਐਡਵੋਕੇਸੀ ਦੇ ਲੋਕਾਂ ਤੱਕ ਪਹੁੰਚ ਕੇ ਵੀ ਇਹ ਕਿੰਨਾ ਜ਼ਰੂਰੀ ਹੈ ਅਤੇ ਕਿੰਨਾ ਆਸਾਨ ਹੈ ਇਹਨੂੰ ਕਰਨਾ ਉਹ ਉਹਨੂੰ ਸਿਟੀ ਨੂੰ ਕਹੋ ਵੀ ਉਹਨੂੰ ਹੋਰ ਜ਼ਿਆਦਾ ਇਹਨੂੰ ਕਾਹ ਪੁਸ਼ ਕਰਨ
0: ਨਹੀਂ ਇਹ ਕਰ ਰਹੇ ਨੇ ਔਲਰੇਡੀ ਆਸਟ੍ਰੇਲੀਆ ਦੇ ਵਿੱਚ ਜਾਂ ਫਿਰ ਅਲੱਗ ਅਲੱਗ ਜਿਹੜੀਆਂ ਕੌਂਸਲ ਨੇ ਕਾਫੀ ਇਸ ਚੀਜ਼ ਨੂੰ ਲੈ ਕੇ ਕਾਫੀ ਸਤਰਕ ਨੇ ਹੋਰ ਵੀ ਕਈ ਤਰ੍ਹਾਂ ਦੇ ਮਾਪਦੰਡ ਕਈ ਤਰ੍ਹਾਂ ਦੇ ਪ੍ਰੋਗਰਾਮ ਚਲਾਏ ਜਾਂਦੇ ਨੇ ਇੱਥੇ ਕੌਂਸਲਾਂ ਦੇ ਵੱਲੋਂ ਪਰ ਇਹ ਹੈ ਕਿ ਆਪਾਂ ਬਹੁਤਾ ਧਿਆਨ ਨਹੀਂ ਦਿੰਦੇ ਜਿੱਦਾਂ ਤੁਸੀਂ ਦੱਸਿਆ ਕਿ ਆਪਾਂ ਆਪਣਾ ਜਿਹੜਾ ਕਿਚਨ ਦਾ ਵੇਸਟ ਆ ਜਿਹੜਾ ਖਾਦ ਬਣ ਸਕਦਾ ਉਹ ਵੀ ਸਾਰਾ ਆਪਾਂ ਜਿਹੜਾ ਰੈੱਡ ਬਿਨ ਦੇ ਵਿੱਚ ਪਾ ਦਿੰਦੇ ਹਾਂ। ਸਾਡੇ ਇੱਥੇ ਰੈੱਡ ਬਿਨ ਜਾਂਦਾ, ਵੈਸੇ ਹਰ ਇੱਕ ਕੌਂਸਲ ਦੇ ਰੰਗ ਅਲੱਗ ਅਲੱਗ ਹੋ ਸਕਦੇ ਨੇ, ਜ਼ਿਆਦਾਤਰ ਜਿਹੜਾ ਵਾ ਉਹ ਰੈੱਡ ਆ, ਯਾਨੀ ਕਿ ਜਿਹਦੇ ਵਿੱਚ ਗਾਰਬੇਜ ਵੇਸਟ ਆਪਾਂ ਪਾਉਂਦੇ ਜਿਹੜਾ ਵੇਸਟੇਜ ਦੇ ਵਿੱਚ ਜਾਣਾ। ਸੋ ਹੈ ਸਾਰਾ ਕੁਛ ਹੀ ਆ, ਪਰ ਉਹੀ ਆ ਕਿ ਜੇਕਰ ਕਿਸੇ ਨੂੰ ਕਿਸੇ ਹੱਦ ਤੱਕ ਪਤਾ ਆ ਜਾਂ ਨਹੀਂ ਪਤਾ, ਅਤੇ ਜੇਕਰ ਆਪਾਂ ਛੇਤੀ ਤੋਂ ਛੇਤੀ ਆਪਾਂ ਪਤਾ ਲਾ ਲਈਏ ਅਤੇ ਉਹਦੇ ਨਾਲ ਵਾਤਾਵਰਨ ਦਾ ਵੀ ਫਾਇਦਾ ਆ ਅਤੇ ਸਾਡਾ ਖਰਚਾ ਵੀ ਘੱਟਦਾ। ਅਤੇ ਥੋੜ੍ਹਾ ਜਿਹਾ ਆਪਾਂ ਇਹ ਵੀ ਵੇਖੀਏ, ਜਦੋਂ ਆਪਾਂ ਕਰਨ ਲੱਗ ਪੈਂਦੇ ਹਾਂ ਫਿਰ ਉਹ ਆਪਣੇ ਆਪ ਨੂੰ ਸਰੂਰ ਜਿਹਾ ਆਉਣ ਲੱਗ ਪੈਂਦਾ, ਫਿਰ ਉਹ ਤੁਸੀਂ ਆਪ ਹੀ ਮਹਿਸੂਸ ਕਰਦੇ ਹੋ ਵੀ ਯਾਰ ਆਹ ਤਾਂ ਮੈਨੂੰ ਪਤਾ ਨਹੀਂ, ਮੈਂ ਤਾਂ ਬਹੁਤ ਸੋਹਣਾ ਕੰਮ ਸ਼ੁਰੂ ਕਰ ਲਿਆ। ਸੋ ਇੱਦਾਂ ਦੀ ਇੱਕ ਫੀਲਿੰਗ ਵੀ ਜ਼ਰੂਰ ਤੁਹਾਨੂੰ ਆਉਂਦੀ ਹੈ ਫਿਰ।
1: ਬਿਲਕੁਲ ਜੀ ਬਿਲਕੁਲ, ਕੋਈ ਦੇਖੋ ਜਿਹੜਾ ਮਨੁੱਖੀ ਮਨ ਹੈ ਨਾ ਉਹਨੂੰ ਪਤਾ ਹੈ ਵੀ ਮੈਂ ਚੰਗਾ ਕੰਮ ਕਿਹੜਾ ਕਰਦਾ ਤੇ ਮਾੜਾ ਕੰਮ ਕਿਹੜਾ ਕਰਦਾ, ਤੇ ਜਦੋਂ ਅਸੀਂ ਚੰਗਾ ਕੰਮ ਕਰਦੇ ਹਾਂ ਤਾਂ ਸਾਨੂੰ ਉਹਨੂੰ ਖੁਸ਼ੀ ਮਿਲਦੀ ਆ ਨਾ। ਅਸੀਂ ਨਹੀਂ ਤਾਂ ਖੁਸ਼ੀ ਲੈਣ ਲਈ ਪੈਸੇ ਖਰਚਦੇ ਹਾਂ, ਰੈਸਟੋਰੈਂਟ 'ਚ ਖਾਣਾ ਖਾਣ ਜਾਂਦੇ ਹਾਂ, ਫਿਲਮਾਂ ਦੇਖਣ ਜਾਂਦੇ ਹਾਂ, ਵੈਕੇਸ਼ਨ ਕਰਦੇ ਹਾਂ, ਅਸੀਂ ਉਹ ਸਾਰੇ ਕੰਮ ਕਰਦੇ ਹਾਂ ਖੁਸ਼ ਹੋਣ ਲਈ। ਪਰ ਜਦੋਂ ਤੁਸੀਂ ਚੰਗਾ ਕੰਮ ਕਰਦੇ ਹੋ, ਤੁਹਾਡਾ ਆਂਢੀ ਗੁਆਂਢੀ ਤੁਹਾਡੀ ਸਿਫਤ ਕਰਦਾ ਹੈ, ਤੁਹਾਡਾ ਦੋਸਤ ਤੁਹਾਡੀ ਸਿਫਤ ਕਰਦਾ ਵੀ ਅੱਛਾ ਵੀ ਤੂੰ ਕਰਦਾ ਮੈਂ ਤਾਂ ਨਹੀਂ ਕਰਦਾ, ਤੇ ਤੁਹਾਨੂੰ ਉਹਦੇ 'ਤੇ ਆਪਣੇ ਆਪ 'ਤੇ ਮਾਣ ਮਹਿਸੂਸ ਹੁੰਦਾ, ਔਰ ਤੁਹਾਨੂੰ ਹੋਣਾ ਵੀ ਚਾਹੀਦਾ ਕਿਉਂਕਿ ਸਾਨੂੰ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਬੜੇ ਜ਼ਿੰਮੇਦਾਰਾਨਾ ਤਰੀਕੇ ਦੇ ਨਾਲ ਇਸ ਧਰਤੀ 'ਤੇ ਰਹੀਏ, ਇਸ ਧਰਤੀ ਨੂੰ ਜਿੰਨਾ ਵੀ ਘੱਟ ਤੋਂ ਘੱਟ ਨੁਕਸਾਨ ਕਰਦੇ ਕਰ ਸਕੀਏ, ਤਾਂ ਕਿ ਜਿਹੜੀਆਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਉਹਨਾਂ ਦੇ ਲਈ ਇੱਥੇ ਕੁਛ ਬਚ ਸਕੇ।
0: ਜੀ ਨਹੀਂ, ਬਹੁਤ ਸ਼ੁਕਰੀਆ ਤੁਹਾਡਾ ਇੱਕ ਵਾਰੀ ਫਿਰ ਤੋਂ ਇਹ ਵਡਮੁੱਲੀ ਇਨਫੋਰਮੇਸ਼ਨ ਦੇਣ ਦੇ ਲਈ ਅਤੇ ਹਲੂਣਾ ਦੇਣ ਦੇ ਲਈ, ਯਾਦ ਕਰਵਾਉਣ ਦੇ ਲਈ ਧੰਨਵਾਦ ਤੁਹਾਡਾ ਸਮਾਂ ਦੇ ਲਈ।
1: ਹਾਂਜੀ ਬਾਈ ਜੀ, ਬਹੁਤ ਬਹੁਤ ਧੰਨਵਾਦ
0: ਜੀ, ਬਹੁਤ ਸ਼ੁਕਰੀਆ ਜੀ। ਅਤੇ ਸੰਦੀਪ ਜੀ ਤੁਹਾਡਾ ਵੀ ਸ਼ੁਕਰੀਆ, ਐਪਰੀਸ਼ੀਏਟ ਕਰਨ ਦੇ ਲਈ, ਕਹਿੰਦੇ ਬਹੁਤ ਸੋਹਣੀ ਗੱਲਬਾਤ, ਵੀ ਫੇਸ ਲੋਟ ਆਫ ਪ੍ਰੋਬਲਮ ਬਟ ਸਮ ਹਾਊਸਿਸ ਹੋਲਡ ਪੁੱਟ ਗ੍ਰੀਨ ਵੇਸਟ ਔਰ ਗਾਰਬੇਜ ਇਨ ਰੀਸਾਈਕਲ। ਅਤੇ ਖਿਆਲ ਕਰੋ ਜੀ ਆਪਣਾ, ਆਪਣੇ ਘਰਾਂ ਦੇ ਵਿੱਚ ਜੋ ਕੁਛ ਵੀ ਤੁਸੀਂ ਕਰ ਸਕਦੇ ਹੋ ਇਸ ਵਾਤਾਵਰਨ ਦੇ ਲਈ ਉਹ ਤੁਸੀਂ ਜ਼ਰੂਰ ਕਰੋ। ਜੇਕਰ ਕੰਪੋਸਟ ਬਣਾਉਣ ਦੇ ਵਿੱਚ ਕਿਸੇ ਨੂੰ ਪ੍ਰੋਬਲਮ ਆਉਂਦੀ ਹੈ ਤਾਂ ਉਹ ਤੁਸੀਂ ਇਸ ਤੋਂ ਬਲਾਇਦਾ ਵੀ ਸਾਨੂੰ ਮੈਸੇਜ ਕਰ ਸਕਦੇ ਹੋ। ਕੁਇਕਲੀ ਆਪਾਂ ਜੇ ਮੋਟਾ ਜਿਹਾ ਦੱਸੀਏ ਤਾਂ ਕੁਛ ਨਹੀਂ, ਇੱਕ ਤੁਸੀਂ ਬਿਨ ਲੈਣਾ ਵਾ ਜੇ ਤਾਂ ਰੈਡੀਮੇਡ ਵੀ ਮਿਲ ਜਾਂਦੇ, ਨਹੀਂ ਨਹੀਂ ਤਾਂ ਫਿਰ ਕੋਈ ਵੀ ਬਾਲਟੀ ਵਗੈਰਾ ਲੈ ਕੇ ਵੱਡੀ, ਉਹਦੇ ਵਿੱਚ ਵੀ ਤੁਸੀਂ ਛੇਕ ਮਾਰ ਕੇ ਜਿਹਦੇ 'ਚੋਂ ਕਿ ਹਵਾ ਪਾਸ ਹੁੰਦੀ ਰਹੇ, ਅਤੇ ਜਿੱਦਾਂ ਗਮਲੇ ਦੇ ਵਿੱਚ ਹੁੰਦਾ ਵਾ ਥੱਲੇ ਵੀ ਉੱਦਾਂ ਦੇ ਛੇਕ ਮਾਰਨੇ ਵੀ ਪਾਣੀ ਐਕਸੈਸ ਵਾਲਾ ਜਿਹੜਾ ਥਾਂ ਨੂੰ ਨਿਕਲ ਜਾਵੇ। ਬਸ ਇਹੋ ਬਾਲਟੀ ਤੁਹਾਨੂੰ ਚਾਹੀਦੀ ਆ ਢੱਕਣ ਉਹਦਾ, ਅਤੇ ਜੇ ਤੁਹਾਨੂੰ ਰੈਡੀਮੇਡ ਜੇ ਤੁਸੀਂ ਲੈਣਾ ਵਾ ਅਤੇ ਉਹਦੇ ਪੈਸੇ ਖਰਚ ਸਕਦੇ ਹੋ ਤਾਂ ਫਿਰ ਉਹ ਬਹੁਤ ਵਧੀਆ। ਸੋ ਹੁਣ ਇਹਦੇ ਵਿੱਚ ਜਿੰਨੇ ਵੀ ਤੁਹਾਡੀਆਂ ਸਬਜ਼ੀਆਂ ਨੇ, ਫਲਾਂ ਦੇ ਛਿਲਕੇ ਨੇ, ਜਿੰਨਾ ਵੀ ਤੁਹਾਡਾ ਹੋਰ ਹਰਿਆ ਸਮਾਨ ਜਿੰਨਾ ਵੀ ਬਚਿਆ ਵਾ ਕੱਚਾ, ਚਾਹ ਪੱਤੀ ਵੀ ਤੁਸੀਂ ਇਹ 'ਚ ਪਾ ਸਕਦੇ ਹੋ, ਇਹਦੇ ਵਿੱਚ ਤੁਸੀਂ ਕੌਫੀ ਪਾ ਸਕਦੇ ਹੋ, ਆਂਡੇ ਪਾ ਸਕਦੇ ਹੋ, ਆਂਡੇ ਨਹੀਂ ਆਂਡੇ ਦੇ ਛਿਲਕੇ ਤੁਸੀਂ ਪਾ ਸਕਦੇ ਹੋ, ਹਾਂ ਟਰੇਆਂ ਵੀ ਪਾ ਸਕਦੇ ਹੋ ਤੁਸੀਂ। ਸੋ ਉਹ ਵੀ ਉਹ ਪਰ ਸੁੱਕੇ 'ਚ ਆ ਜਾਣਗੀਆਂ। ਅਤੇ ਨਾਲ ਤੁਹਾਨੂੰ ਚਾਹੀਦਾ ਵਾ ਸੁੱਕਾ ਸਮਾਨ, ਸੁੱਕੇ ਦੇ ਵਿੱਚ ਤੁਹਾਡੇ ਕਾਗਜ਼, ਤੁਹਾਡੇ ਆਪਣੇ ਕਾਗਜ਼ ਆ ਗਏ, ਫਿਰ ਤੁਹਾਡਾ ਜਿਹੜਾ ਡੱਬੇ ਗੱਤੇ ਦੇ ਜਾਂ ਅਖਬਾਰਾਂ ਵਗੈਰਾ ਇਹ ਸਾਰਾ ਕੁਛ, ਜਾਂ ਪੱਤੇ ਰੁੱਖਾਂ ਦੇ, ਜਾਂ ਫਿਰ ਜਿਹੜੇ ਪੁਰਾਣੇ ਬੂਟੇ ਹੋਏ ਉਹ ਜਿਹੜੇ ਤੁਸੀਂ ਕੱਟ ਕਟਾ ਕੀਤਾ ਉਹ ਵੀ ਸਾਰਾ ਕੁਛ। ਸੋ ਇਹ ਸਾਰਾ ਕੁਛ ਜਿਹੜਾ ਇਹਦੇ ਵਿੱਚ ਆ ਜਾਣਾ, ਸਿੱਧਾ ਸਿੱਧਾ ਜਿਹਾ ਰੂਲ ਹੈ। ਸਭ ਤੋਂ ਥੱਲੇ ਤੁਸੀਂ ਜਿਹੜਾ ਉਹ ਪੱਤੇ ਪਾਉਣੇ ਆ ਸੁੱਕੇ ਬਾਹਰੋਂ, ਜਿਹੜੇ ਵੀ ਸੁੱਕੇ ਪੱਤੇ ਨੇ, ਬਰਾਊਨ ਕਹਿ ਦਿੰਦੇ ਹਾਂ ਆਪਾਂ ਇਹਨੂੰ। ਸੋ ਸਿੱਧਾ ਸੌਖਾ ਯਾਦ ਰੱਖਣ ਦੇ ਲਈ, ਬਰਾਊਨ ਦੇ ਵਿੱਚ ਫਿਰ ਤੁਹਾਡੇ ਗੱਤੇ ਵੀ ਆ ਜਾਂਦੇ, ਅਖਬਾਰਾਂ ਵੀ ਆ ਜਾਂਦੀਆਂ, ਬਸ ਉਹਨੂੰ ਵੀ ਛੋਟਾ ਛੋਟਾ ਜਿਹਾ ਬਰੀਕ ਉਹਨੂੰ ਸ਼ਰੈਡ ਕਰ ਲਓ, ਅਤੇ ਉਹ ਦੋ ਹਿੱਸੇ ਥੱਲੇ ਪਾ ਕੇ ਫਿਰ ਉੱਤੇ ਇੱਕ ਹਿੱਸਾ ਜਿਹੜਾ ਵਾ ਉਹ ਤੁਸੀਂ ਆਪਣੀਆਂ ਸਬਜ਼ੀਆਂ ਫਲਾਂ ਦੇ ਛਿਲਕੇ, ਫਿਰ ਉਹਦੇ ਉੱਤੇ ਤੁਸੀਂ ਜਿਹੜਾ ਦੋ ਹਿੱਸੇ ਸੁੱਕੇ ਦੇ ਬਰਾਊਨ ਦੇ, ਅਤੇ ਇੱਕ ਦੋ ਚੀਜ਼ਾਂ ਜਿਹੜੀਆਂ ਇਹਦੇ ਵਿੱਚ ਤੁਸੀਂ ਐਡ ਕਰਨੀਆਂ ਜਿਹਦੇ ਨਾਲ ਕਿ ਛੇਤੀ ਉਹ ਗੰਡੋਏ ਜੇ ਬਣਨੇ ਸ਼ੁਰੂ ਹੋ ਜਾਂਦੇ ਆ। ਉਹ ਚਾਹੇ ਤੁਸੀਂ ਦਹੀਂ ਦਾ ਜਿਹੜਾ ਪਾਣੀ ਉਹ ਵੀ ਵਰਤ ਸਕਦੇ ਹੋ, ਜਾਂ ਫਿਰ ਗੁੜ ਘੋਲ ਕੇ ਤੁਸੀਂ ਪਾ ਸਕਦੇ ਹੋ, ਜਾਂ ਇਹ ਦੋਵੇਂ ਚੀਜ਼ਾਂ। ਅਤੇ ਪੁਰਾਣੀ ਜਿਹੜੇ ਗਮਲੇ ਦੇ ਵਿੱਚੋਂ ਜਾਂ ਫਿਰ ਗਾਰਡਨ ਦੇ ਵਿੱਚੋਂ ਮਿੱਟੀ ਜਿਹੜੀ ਪਹਿਲੀ ਆ ਉਹ ਤੁਸੀਂ ਹਰ ਇੱਕ ਲੇਅਰ ਦੇ ਵਿੱਚ ਥੋੜ੍ਹੀ ਥੋੜ੍ਹੀ ਜਿਹੀ ਐਡ ਕਰੀ ਜਾਣੀ ਆ। ਉਹਦੇ ਨਾਲ ਫਿਰ ਇਹ ਹੁੰਦਾ ਵਾ ਵੀ ਜਿਹੜਾ ਪਹਿਲੇ ਬਣੇ ਜਿਹੜੇ ਕਹਿ ਲਓ ਜੀਵਾਣੂ ਨੇ ਉਹ ਨਾਲ ਦੀ ਨਾਲ ਉਹਦੇ ਵਿੱਚ ਮਿਕਸ ਹੋ ਜਾਂਦੇ ਆ, ਅਤੇ ਉਹਦੇ ਨਾਲ ਛੇਤੀ ਜਿਹੜਾ ਆਪਣਾ ਕੰਪੋਸਟ ਹੈ ਉਹ ਬਣ ਜਾਂਦਾ। ਸੋ ਇਸ ਤਰੀਕੇ ਦੇ ਨਾਲ ਤੁਸੀਂ ਹਰ ਰੋਜ਼ ਸੁੱਕਾ ਲਾਗੇ ਰੱਖ ਛੱਡੋ, ਗਿੱਲਾ ਜਿੰਨਾ ਪਾਇਆ ਉਹ ਤੋਂ ਦੂਣਾ ਜਿਹੜਾ ਸੁੱਕਾ ਨਾਲ ਪਾਤਾ, ਫਿਰ ਉਹਨੂੰ ਢੱਕਤਾ, ਅਤੇ ਇਸ ਤਰੀਕੇ ਦੇ ਨਾਲ ਤੁਸੀਂ ਲਗਭਗ 2 ਤੋਂ 3 ਮਹੀਨੇ ਲੱਗਦੇ, ਡਿਪੈਂਡ ਔਨ ਹੁਣ ਗਰਮੀ ਆ ਜਾਣੀ ਹੈ ਅਤੇ ਛੇਤੀ ਬਣ ਜਾਣ, ਅਤੇ ਉਹਨੂੰ ਤੁਸੀਂ ਵਿੱਚ ਵਿੱਚ ਕਰਕੇ ਅਤੇ ਹਿਲਾਉਂਦੇ ਰਹੋ, ਅਤੇ ਤੁਹਾਡੀ 3 ਮਹੀਨੇ ਦੇ ਵਿੱਚ ਵਧੀਆ ਖਾਦ ਬਣ ਕੇ ਕੰਪੋਸਟ ਬਣ ਕੇ ਤੁਹਾਡੀ ਤਿਆਰ ਹੋ ਜੂਗੀ, ਘਰ ਦੇ ਵਿੱਚ ਤਿਆਰ ਕੀਤੀ। ਸੋ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਤੁਸੀਂ ਕਰ ਸਕਦੇ ਹੋ, ਜੇਕਰ ਕਿਸੇ 'ਤੇ ਸਵਾਲ ਹੋਣ ਤਾਂ ਉਹ ਤੁਸੀਂ ਪੁੱਛ ਸਕਦੇ ਹੋ। ਹਰ ਇੱਕ ਪ੍ਰੋਗਰਾਮ ਦੇ ਵਿੱਚ ਆਪਾਂ ਜਿੱਥੇ ਵੀ ਕਿਤੇ ਕਹੋਗੇ ਉਹਦੇ ਉੱਤੇ ਹੋਰ ਵਧੇਰੇ ਚਾਨਣ ਪਾ ਲਾਂਗੇ। ਸੋ ਇੱਕ ਚੀਜ਼ ਦਾ ਜਿਹੜਾ ਧਿਆਨ ਤੁਸੀਂ ਇਹ ਰੱਖਣਾ ਵੀ ਜੇ ਬਹੁਤ ਗਿੱਲਾ ਗਿੱਲਾ ਜਾਂ ਮੱਛਰ ਜਿਹਾ ਲੱਗੇ ਆਵੇ ਜਾਂ ਫਿਰ ਤੁਹਾਨੂੰ ਲੱਗਦਾ ਹੋਵੇ ਵੀ ਬਦਬੂ ਆਉਣ ਲੱਗ ਪਈ, ਬੋਹ ਆਉਣ ਲੱਗ ਪਈ ਹੈ, ਤਾਂ ਇਹਦਾ ਮਤਲਬ ਕਿ ਸੁੱਕਾ ਤੁਸੀਂ ਘੱਟ ਪਾਇਆ ਵਾ, ਉਹ ਤੁਸੀਂ ਵਧਾ ਦਿਉ, ਫਿਰ ਲਾ ਦਿਉ, ਅਤੇ ਉਹਦੇ ਨਾਲ ਇਹ ਸਮੱਸਿਆ ਤੁਹਾਡੀ ਹੱਲ ਹੋ ਜਾਊਗੀ। ਸੋ ਫਿਲਹਾਲ ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲੋਂ, ਆਸ ਕਰਦੇ ਕਿ ਅੱਜ ਦਾ ਇਹ ਪ੍ਰੋਗਰਾਮ ਤੁਸੀਂ ਪਸੰਦ ਕੀਤਾ ਹੋਊਗਾ। ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ, ਤੰਦਰੁਸਤ ਰਹੋ, ਆਪਣਾ ਖਿਆਲ ਰੱਖੋ, ਆਪਣੇ ਵਾਤਾਵਰਣ ਦਾ, ਪਰਿਵਾਰ ਦਾ ਖਿਆਲ ਰੱਖੋ। ਦਿਓ ਜਾਂਦੇ।

ਰੇਡੀਓ ਹਾਂਜੀ 1674 ਮਾਸ ਕਰਦੇ ਆਉਂਦੇ ਨੂੰ ਵਧੀਆ ਜਾ ਰਿਹਾ ਹੋਊਗਾ ਤੁਹਾਡਾ, ਕਰ ਰਹੇ ਹੋਗੇ ਰੱਬ ਦਾ ਸ਼ੁਕਰਾਨਾ, ਚਿਹਰੇ 'ਤੇ ਹੋਊਗੀ ਮੁਸਕਰਾਹਟ, ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ ਦੇ ਉੱਤੇ ਖੁਸ਼ੀ ਲੈ ਕੇ ਆਈਏ। ਬਿਲਕੁਲ ਜੀ, ਮੈਂ ਵੀ ਲੈ ਆਉਂਦੀ ਅਤੇ ਆਸ ਕਰਦਾ ਕਿ ਤੁਸੀਂ ਵੀ ਚਿਹਰੇ 'ਤੇ ਲੈ ਆਉਂਦੀ ਹੋਊਗੀ ਖੁਸ਼ੀ, ਅਤੇ ਇਸ ਖੁਸ਼ੀ ਨੂੰ ਇਸੇ ਤਰ੍ਹਾਂ ਦੇ ਨਾਲ ਹੁਣ ਬਰਕਰਾਰ ਰੱਖਿਓ। ਸਮਾਂ ਚੁੱਕਾ ਅੱਜ ਦੀ ਕਹਾਣੀ ਦਾ। ਕਹਿੰਦੇ ਇੱਕ ਵਾਰੀ ਇੱਕ ਨੌਜਵਾਨ ਗੁਰੂ ਦੇ ਕੋਲ ਗਿਆ ਸਾਧਨਾ ਕਰਨ ਦੇ ਲਈ, ਮਨ 'ਤੇ ਕਾਬੂ ਪਾਉਣ ਦੇ ਲਈ, ਉਸ ਰੱਬ ਦੇ ਗੁੱਝੇ ਭੇਦਾਂ ਨੂੰ ਜਾਣਨ ਦੇ ਲਈ, ਖੁਸ਼ੀ ਦੀ ਭਾਲ ਦੇ ਵਿੱਚ। ਅਤੇ ਕਾਫੀ ਲੰਮਾ ਸਮਾਂ ਉਹ ਇਹ ਸਭ ਕੁਛ ਦੇ ਗੁਰ ਸਿੱਖਦਾ ਰਿਹਾ, ਹੌਲੀ ਹੌਲੀ ਕਾਫੀ ਕੁਛ ਸਿੱਖ ਵੀ ਗਿਆ। ਬਾਕੀ ਸਾਰਿਆਂ ਦੇ ਨਾਲੋਂ ਬੜੀ ਤੇਜ਼ੀ ਦੇ ਨਾਲ ਉਹਨੇ ਇਹ ਸਭ ਸਿੱਖਿਆ, ਕਿੱਦਾਂ ਆਪਣੇ ਅੰਦਰ ਨੂੰ ਜਾਣਨਾ, ਕਿੱਦਾਂ ਮੈਡੀਟੇਸ਼ਨ ਕਰਨੀ ਆ, ਧਿਆਨ ਲਾਉਣਾ। ਪਰ ਇੱਕ ਸਟੇਜ ਦੇ ਉੱਤੇ ਆ ਕੇ ਜਿੱਦਾਂ ਅਟਕ ਜਿਹਾ ਗਿਆ ਹੋਵੇ, ਜਾਂ ਫਿਰ ਇੱਦਾਂ ਕਹਿ ਲਓ ਕਿ ਇੱਕ ਸਟੇਜ ਦੇ ਉੱਤੇ ਜਾ ਕੇ ਜਿੱਦਾਂ ਮਨ ਦੇ ਵਿੱਚ ਹੰਕਾਰ ਆ ਗਿਆ ਕਿ ਮੈਂ ਹੁਣ ਜੋ ਚਾਹਾਂ ਉਹ ਮੈਂ ਪਾ ਸਕਦਾ, ਅਤੇ ਪਾਉਣ ਦਾ ਰਸਤਾ ਵੀ ਮੈਨੂੰ ਪਤਾ। ਪਾਉਣ ਦਾ ਰਸਤਾ ਇਹ ਆ ਕਿ ਮੈਨੂੰ ਇੱਕ ਸ਼ਾਂਤ ਜਗ੍ਹਾ ਚਾਹੀਦੀ ਹੈ ਜਿੱਥੇ ਮੈਨੂੰ ਕੋਈ ਵੀ ਕਿਸੇ ਵੀ ਕਿਸਮ ਦੀ ਡਿਸਟਰਬੈਂਸ ਨਾ ਹੋਵੇ, ਕੋਈ ਖਲਲ ਨਾ ਹੋਵੇ ਉਸ ਸ਼ਾਂਤੀ ਦੇ ਵਿੱਚ। ਉੱਥੇ ਬਹਿ ਕੇ ਮੈਂ ਆਰਾਮ ਦੇ ਨਾਲ ਸਮਾਧੀ ਲਾ ਸਕਾਂ, ਅਤੇ ਇਸ ਤਰੀਕੇ ਦੇ ਨਾਲ ਮੈਂ ਜਿਹੜਾ ਰਹਿੰਦਾ ਸਫ਼ਰ ਆ ਉਹ ਬੜੀ ਤੇਜ਼ੀ ਦੇ ਨਾਲ, ਆਸਾਨੀ ਦੇ ਨਾਲ ਮੈਂ ਸਰ ਕਰ ਸਕਦਾ। ਪਰ ਇੱਕ ਅਜੀਬ ਜੀ ਸਮੱਸਿਆ ਹਰ ਰੋਜ਼ ਉਹਨੂੰ ਆਉਣ ਲੱਗ ਪਈ। ਆਸ਼ਰਮ ਦੇ ਵਿੱਚ ਰਹਿੰਦਿਆਂ ਜਦੋਂ ਸਵੇਰੇ ਸਵੇਰੇ ਦੇ ਸਮੇਂ ਉਹ ਧਿਆਨ ਲਾਉਣ ਦੀ ਕੋਸ਼ਿਸ਼ ਕਰਦਾ, ਹਾਲੇ ਉਹਦਾ ਧਿਆਨ ਬਿਰਤੀ ਉਹਦੀ ਲੱਗਣ ਹੀ ਲੱਗਦੀ, ਅਤੇ ਕੋਈ ਨਾ ਕੋਈ ਹੋਰ ਲਾਗੋਂ ਚੇਲਾ ਬਾਲਕਾ ਉੱਠ ਕੇ ਖੜਕਾ ਕਰ ਦਿੰਦਾ। ਜੇ ਉਹ ਨਹਾਉਂਦਾ ਤਾਂ ਉਹਨੂੰ ਕਿਸੇ ਦੇ ਨਹਾਉਣ ਦੀ, ਪਾਣੀ ਦੇ ਡਿੱਗਣ ਦੀ ਆਵਾਜ਼ ਆ ਜਾਂਦੀ। ਕੋਈ ਸਵੇਰੇ ਸਵੇਰੇ ਉੱਠ ਕੇ ਬਾਹਰ ਜਾਣ ਲੱਗਦਾ, ਕੋਈ ਨਾ ਕੋਈ ਚੀਜ਼ ਸੁੱਟ ਦਿੰਦਾ। ਸਾਰੀਆਂ ਚੀਜ਼ਾਂ ਤੋਂ ਪਰੇਸ਼ਾਨ ਉਹਨੂੰ ਲੱਗਦਾ ਸੀ ਕਿ ਇਹ ਜਗ੍ਹਾ ਦੇ ਉੱਤੇ ਕਿਸੇ ਨੂੰ ਕਦਰ ਹੀ ਨਹੀਂ ਆ, ਕਿਸੇ ਨੂੰ ਪਤਾ ਹੀ ਨਹੀਂ ਆ ਕਿ ਕੋਈ ਉਹਨਾਂ ਤੋਂ ਵਧੇਰੇ ਕੁਛ ਕਰਨ ਦੀ ਕੋਸ਼ਿਸ਼ ਕਰ ਰਿਹਾ। ਮਨ ਦੇ ਵਿੱਚ ਇੰਨਾ ਗੁੱਸਾ ਆਇਆ, ਇੱਕ ਦਿਨ ਗੁਰੂ ਨੂੰ ਜਾ ਕੇ ਕਹਿਣ ਲੱਗਾ, ਮੈਂ ਇਸ ਆਸ਼ਰਮ ਦੇ ਵਿੱਚ ਨਹੀਂ ਹੁਣ ਰਹਿ ਸਕਦਾ, ਮੈਂ ਜਿੰਨਾ ਸਿੱਖਣਾ ਸੀ ਉਹਨਾਂ ਮੈਂ ਸਿੱਖ ਚੁੱਕਾ, ਅਤੇ ਹੁਣ ਮੈਨੂੰ ਇਜਾਜ਼ਤ ਦਿੱਤੀ ਜਾਵੇ। ਇੱਥੇ ਬਹੁਤ ਸਾਰੇ ਲੋਕ ਨੇ ਜਿਹੜੇ ਚਾਹੁੰਦੇ ਨਹੀਂ ਕਿ ਮੈਂ ਇਸ ਸਟੇਜ ਤੋਂ ਅੱਗੇ ਵਧਾਂ। ਗੁਰੂ ਨੇ ਜਾਂਦੇ ਜਾਂਦੇ ਬਥੇਰਾ ਸਮਝਾਉਣ ਦੀ ਕੋਸ਼ਿਸ਼ ਕੀਤੀ, ਇਹ ਕੋਈ ਏਡੀ ਵੱਡੀ ਸਮੱਸਿਆ ਨਹੀਂ ਜਿੰਨੀ ਵੱਡੀ ਤੂੰ ਸ਼ਾਇਦ ਸਮਝ ਰਿਹਾ। ਪਰ ਉਹਨੂੰ ਸਿਰਫ ਇੱਕੋ ਦੌੜ ਦਿਖ ਰਹੀ ਕਿ ਮੈਂ ਛੇਤੀ ਤੋਂ ਛੇਤੀ ਆਪਣਾ ਰਹਿੰਦਾ ਸਫ਼ਰ ਤੈਅ ਕਰਨਾ। ਲੰਮਾ ਸਫ਼ਰ ਤੈਅ ਕਰਕੇ ਦੂਰ ਜੰਗਲ ਦੇ ਵਿੱਚ ਵਿਚਾਲੇ ਚਲਾ ਗਿਆ। ਇੱਕ ਝੀਲ ਦੇ ਕੰਢੇ ਬਿਲਕੁਲ ਸ਼ਾਂਤ ਜਿਹਾ ਇਲਾਕਾ ਵੇਖਿਆ, ਅਤੇ ਕੁਛ ਦਿਨ ਲਾ ਕੇ ਆਪਣੇ ਰਹਿਣ ਕਰਨ ਦੇ ਲਈ ਇੱਕ ਕੁਟੀਆ ਜੀ ਬਣਾ ਲਈ। ਬੜਾ ਖੁਸ਼, ਇੱਥੇ ਤਾਂ ਕੋਈ ਨਹੀਂ ਆਊਗਾ, ਦੂਰ ਦਰੇਡੇ ਤੱਕ ਕੋਈ ਇਨਸਾਨ ਨਹੀਂ, ਕੋਈ ਬਸਤੀ ਨਹੀਂ, ਕੋਈ ਘਰ ਨਹੀਂ, ਇੱਥੇ ਮੈਨੂੰ ਹੁਣ ਕੋਈ ਕਿਸੇ ਕਿਸਮ ਦਾ ਖਲਲ ਨਹੀਂ ਪਾਊਗਾ। ਇਸ ਸ਼ਾਂਤੀ ਦੇ ਵਿੱਚ ਮੈਂ ਆਪਣੇ ਕਾਰਜ ਪੂਰੇ ਕਰੂੰਗਾ, ਮੈਂ ਰੱਬ ਦੇ ਵਿੱਚ ਧਿਆਨ ਲਾਊਂਗਾ। ਥੋੜ੍ਹੇ ਦਿਨ ਬੜੇ ਖੁਸ਼ੀ ਖੁਸ਼ੀ ਬੀਤੇ, ਪਰ ਉਸ ਤੋਂ ਬਾਅਦ ਕੀ ਨੋਟ ਕਰਦਾ ਕਿ ਸਵੇਰੇ ਸਵੇਰੇ ਜਦੋਂ ਸਮਾਧੀ ਲਾਉਣ ਦੀ ਕੋਸ਼ਿਸ਼ ਕਰਦਾ ਤਾਂ ਫਿਰ ਉਹਨੂੰ ਜਾਨਵਰਾਂ ਦੀਆਂ ਆਵਾਜ਼ਾਂ ਉਸੇ ਤਰ੍ਹਾਂ ਦੇ ਨਾਲ ਡਿਸਟਰਬ ਕਰਨ ਲੱਗ ਪਈਆਂ। ਜੰਗਲ ਦੇ ਵਿੱਚੋਂ ਬਹੁਤ ਸਾਰੇ ਜਾਨਵਰਾਂ ਦੀਆਂ ਆਵਾਜ਼ਾਂ ਹੁਣ ਉਹਦਾ ਧਿਆਨ ਭਟਕਾ ਦਿੰਦੀਆਂ। ਜੋ ਚਾਹ ਰਿਹਾ ਸੀ ਉਹਨੂੰ ਇੱਥੇ ਵੀ ਨਹੀਂ ਮਿਲਿਆ। ਫਿਰ ਦੁਬਾਰਾ ਉਹਨੇ ਆਪਣੇ ਆਪ ਦੇ ਉੱਤੇ ਖਿੱਚਣਾ ਸ਼ੁਰੂ ਕਰ ਦਿੱਤਾ। ਹੌਲੀ ਹੌਲੀ ਇੱਕ ਦਿਨ ਬੈਠਿਆਂ ਮਨ ਦੇ ਵਿੱਚ ਵਿਚਾਰਾ, ਹੋਵੇ ਨਾ ਅਤੇ ਮੈਂ ਇਸ ਸਭ ਤੋਂ ਵੀ ਦੂਰ ਚਲੇ ਜਾਵਾਂ।
ਦੂਰ ਕਿੱਥੇ ਜਾਵਾਂ। ਮਨ 'ਚ ਵਿਚਾਰਾ ਇਸ ਝੀਲ ਦੇ ਮੈਂ ਐਨ ਵਿਚਕਾਏ ਜਾ ਕੇ ਭਗਤੀ ਕਰਾਂ, ਧਰਤੀ ਤੋਂ ਮੈਂ ਆਪਣਾ ਸੰਪਰਕ ਹੀ ਤੋੜ ਲੈਣਾ, ਮੈਂ ਐਨ ਪਾਣੀ ਦੇ ਵਿੱਚ ਵਿਚਾਲੇ ਜਾ ਕੇ ਜਿੱਥੇ ਕੋਈ ਨਾ ਪਹੁੰਚ ਸਕੇ। ਅਤੇ ਸੋਚ ਕੇ ਉਹਨੇ ਆਪਣੇ ਆਪ ਦੇ ਲਈ ਇੱਕ ਕਿਸ਼ਤੀ ਬਣਾਉਣੀ ਸ਼ੁਰੂ ਕਰ ਦਿੱਤੀ। ਕਿਸ਼ਤੀ ਬਣਾਈ, ਚੱਪੂ ਮਾਰਦਾ ਐਨ ਵਿੱਚ ਵਿਚਾਲੇ ਚਲਾ ਗਿਆ। ਉਸ ਦਿਨ ਉਹ ਹੋਰ ਜ਼ਿਆਦਾ ਖੁਸ਼ ਸੀ ਇਸ ਕਰਕੇ ਕਿ ਹੁਣ ਮੇਰੇ ਤੱਕ ਕੋਈ ਆਵਾਜ਼ ਪਹੁੰਚ ਹੀ ਨਹੀਂ ਪਾਊਗੀ ਜਦੋਂ ਮੈਂ ਧਰਤੀ ਦੇ ਨਾਲੋਂ ਆਪਣਾ ਸੰਪਰਕ ਹੀ ਤੋੜ ਲਿਆ। ਕੋਈ ਕਿਸੇ ਵੀ ਕਿਸਮ ਦੀ ਆਵਾਜ਼ ਉਹ ਪਾਣੀ ਤੱਕ ਪਹੁੰਚੂਗੀ ਕਿਤਾਂ, ਉੱਥੇ ਵੀ ਪਹੁੰਚ ਕੇ ਬੜਾ ਖੁਸ਼ ਹੋਇਆ। ਪਰ ਉਹ ਵੀ ਖੁਸ਼ੀ ਬਹੁਤੇ ਦਿਨ ਨਹੀਂ ਟਿਕ ਸਕੀ। ਕਾਫੀ ਦਿਨ ਜਦੋਂ ਉਹਨੇ ਇਸੇ ਤਰ੍ਹਾਂ ਦੇ ਨਾਲ ਧਿਆਨ ਦੇ ਵਿੱਚ ਬਿਤਾਏ, ਉਹਦੇ ਮੁਤਾਬਕ ਉਹਨੂੰ ਕਾਫੀ ਆਨੰਦ ਆ ਰਿਹਾ ਸੀ। ਪਰ ਇੱਕ ਦਿਨ ਧੜੰਮ ਜਿੱਦਾਂ ਉਹਦੀ ਕਿਸ਼ਤੀ ਦੇ ਵਿੱਚ ਕਿਸੇ ਨੇ ਟੱਕਰ ਮਾਰੀ ਹੋਵੇ, ਉਹਨੂੰ ਇੱਦਾਂ ਮਹਿਸੂਸ ਹੋਇਆ ਜਿੱਦਾਂ ਉਹਦਾ ਭਰਿਆ ਪਿਆਲਾ ਕਿਸੇ ਨੇ ਡੋਲ ਦਿੱਤਾ। ਉਹ ਤਾਂ ਸਿਰਫ ਕੰਢੇ ਦੇ ਉੱਤੇ ਸੀ, ਉਹ ਤਾਂ ਜੋ ਪਾਉਣਾ ਚਾਹੁੰਦਾ ਸੀ ਉਹਦੇ ਬਿਲਕੁਲ ਲਾਗੇ ਪਹੁੰਚ ਚੁੱਕਾ ਸੀ। ਪਰ ਇਹ ਸਭ ਕੁਝ ਦੇ ਦਰਮਿਆਨ ਕਿਸੇ ਨੇ ਆ ਕੇ ਫਿਰ ਉਹਦੀ ਸ਼ਾਂਤੀ ਦੇ ਵਿੱਚ ਖਲਲ ਪਾਇਆ। ਗੁੱਸਾ ਇੰਨਾ ਜ਼ਿਆਦਾ ਕਿ ਸ਼ਾਇਦ ਉਹਨੂੰ ਕਦੀ ਵੀ ਇੰਨਾ ਗੁੱਸਾ ਨਹੀਂ ਆਇਆ। ਉਹਨੂੰ ਲੱਗਾ ਕਿਸੇ ਨੇ ਲਿਆ ਕੇ ਮੇਰੀ ਕਿਸ਼ਤੀ ਦੇ ਵਿੱਚ ਕਿਸ਼ਤੀ ਮਾਰੀ ਹੈ, ਕੋਈ ਇੰਨਾ ਉਹਨੂੰ ਦੀਦਾ ਨਹੀਂ। ਅੰਦਰੋਂ ਅੰਦਰੀ ਜਿੱਦਾਂ ਉਹਦੇ ਮਨ ਦੇ ਵਿੱਚ ਇੱਕ ਖਿਆਲਾਂ ਦਾ ਪਹਾੜ ਜਿਹਾ ਬਣ ਗਿਆ ਹੋਵੇ, ਅਤੇ ਉਹ ਪਹਾੜ ਉਹ ਹੁਣ ਢਾਉਣਾ ਚਾਹੁੰਦਾ ਉਸ ਬੰਦੇ ਦੇ ਉੱਤੇ ਜਿਹਨੇ ਉਹਦੀ ਸਮਾਧੀ ਭੰਗ ਕੀਤੀ ਹੈ। ਇੰਨਾ ਜ਼ਿਆਦਾ ਗੁੱਸਾ, ਅੰਦਰੋਂ ਅੰਦਰੀ ਉਹ ਗੁੱਸਾ ਰੋਕਣ ਦੀ ਕੋਸ਼ਿਸ਼ ਵੀ ਕਰਦਾ, ਇਸੇ ਕੋਸ਼ਿਸ਼ ਦੇ ਵਿੱਚ ਕਸ਼ਮਕਸ਼ ਦੇ ਵਿੱਚ ਉਹ ਆਪਣੀਆਂ ਅੱਖਾਂ ਨਹੀਂ ਖੋਲਣੀਆਂ ਚਾਹੁੰਦਾ ਕਿ ਜੇ ਮੈਂ ਸਾਹਮਣੇ ਆਪਣੇ ਕੋਈ ਵੇਖ ਲਿਆ ਇਹ ਸਾਰੇ ਦਾ ਸਾਰਾ ਗੁੱਸਾ ਉਸ ਬੰਦੇ ਦੇ ਉੱਤੇ ਉਤਰੂਗਾ। ਇਹ ਵੀ ਪਤਾ ਹੈ ਕਿ ਉਹ ਚੰਗੀ ਗੱਲ ਨਹੀਂ, ਪਰ ਕੀ ਕਰੇ, ਹੁਣ ਉਹ ਗੁੱਸਾ ਆਪਣੇ ਅੰਦਰ ਡੱਕ ਵੀ ਨਹੀਂ ਸਕਦਾ। ਕੁਛ ਪਲ ਉਹਨੇ ਕੋਸ਼ਿਸ਼ ਕੀਤੀ, ਪਰ ਫਿਰ ਮਨ ਕੀਤਾ ਜੋ ਇਹਨੇ ਮੇਰਾ ਖਲਲ ਪਾਉਣਾ ਸੀ ਉਹ ਤਾਂ ਪਾ ਦਿੱਤਾ, ਜੋ ਰੁਕਾਵਟ ਪਾਉਣੀ ਸੀ ਉਹ ਤਾਂ ਪਾ ਦਿੱਤੀ, ਹੁਣ ਮੈਂ ਰੱਜ ਕੇ ਇਹਨੂੰ ਇੱਕ ਵਾਰੀ ਗਾਲਾਂ 'ਤੇ ਕੱਢਾਂ। ਇਹ ਧਿਆਨ ਇਹ ਸਮਾਧੀ ਫਿਰ ਵੇਖੀ ਜਾਊ, ਪਰ ਇਸ ਬੰਦੇ ਨੂੰ ਸਬਕ ਸਿਖਾਉਣਾ ਬਣਦਾ। ਇਹ ਵੈਸੇ ਕੁਛ ਹੀ ਕੀ ਪਲਾਂ ਦੇ ਵਿਚਾਰ ਸੀ। ਇਹਨਾਂ ਵਿਚਾਰਾਂ ਤੋਂ ਬਾਅਦ ਜਦੋਂ ਅੱਖਾਂ ਖੋਲੀਆਂ ਤਾਂ ਹੈਰਾਨ ਪਰੇਸ਼ਾਨ, ਹੁਣ ਉਹਨੂੰ ਸਮਝ ਨਹੀਂ ਆਉਂਦੀ ਉਹ ਕਰੇ ਕੀ। ਜੋ ਮੰਜ਼ਰ ਉਹਨੇ ਵੇਖਿਆ ਉਸ ਤੋਂ ਬਾਅਦ ਉਹਦਾ ਹੋਰ ਕੋਈ ਸਵਾਲ ਨਹੀਂ ਸੀ ਰਹਿ ਗਿਆ। ਜਦੋਂ ਉਹਨੇ ਅੱਖਾਂ ਖੋਲੀਆਂ ਤਾਂ ਕੀ ਵੇਖਦਾ ਕਿ ਖਾਲੀ ਕਿਸ਼ਤੀ ਉਹਦੇ ਵਿੱਚ ਆ ਕੇ ਟਕਰਾਈ। ਸ਼ਾਇਦ ਕੋਈ ਬੰਨਣੀ ਭੁੱਲ ਗਿਆ, ਪੱਤਣਾਂ ਦੇ ਉੱਤੇ ਨਹੀਂ ਟਿਕ ਪਾਈ ਅਤੇ ਹੌਲੀ ਹੌਲੀ ਠਿੱਲ ਕੇ ਇਹਦੀ ਬੇੜੀ ਦੇ ਵਿੱਚ ਆਣ ਵੱਜੀ। ਪਰ ਉਸੇ ਪਲ ਜਿੱਦਾਂ ਉਹਦੇ ਸਾਰੇ ਦਰਵਾਜ਼ੇ ਖੁੱਲ੍ਹ ਗਏ ਹੁਣ, ਜੋ ਜੋ ਵੀ ਧੁੰਦ ਸੀ, ਜੋ ਵੀ ਹਨੇਰਾ ਸੀ, ਜਿੱਦਾਂ ਸਾਰਾ ਇੱਕਦਮ ਕਲੀਅਰ ਹੋ ਗਿਆ ਹੋਵੇ। ਆਸੇ ਪਾਸੇ ਧਿਆਨ ਮਾਰਦਾ, ਕੋਈ ਬੰਦਾ ਨਹੀਂ, ਪਰਿੰਦਾ ਨਹੀਂ, ਬਿਲਕੁਲ ਸ਼ਾਂਤੀ। ਉਹਦਾ ਚੱਪੂ ਅਤੇ ਦੋ ਬੇੜੀਆਂ ਅਤੇ ਸਾਹਮਣੇ ਖੜ੍ਹੀ ਖਾਲੀ ਬੇੜੀ ਨੂੰ ਵੇਖ ਕੇ ਹੱਸੀ ਜਾਂਦਾ। ਉਹ ਜਿਹੜਾ ਬਹੁਤ ਗੁੱਸਾ ਕਰ ਰਿਹਾ ਸੀ ਹੁਣ ਉਹ ਜ਼ੋਰ ਜ਼ੋਰ ਦੀ ਹੱਸੀ ਜਾਂਦਾ। ਅੱਜ ਪਤਾ ਨਹੀਂ ਕਿੰਨੇ ਕੁ ਸਮੇਂ ਬਾਅਦ ਉਹ ਹੱਸਿਆ। ਇਹ ਵੀ ਸੋਚਦਾ ਕਿ ਜੇਕਰ ਮੈਨੂੰ ਕੋਈ ਵੇਖਦਾ ਹੋਵੇ ਤਾਂ ਕੀ ਸੋਚੇ, ਕਿਉਂ ਹੱਸੀ ਜਾਂਦਾ। ਅੱਜ ਉਹਦੀਆਂ ਗੱਲਾਂ ਆਪਣੇ ਆਪ ਦੇ ਨਾਲ ਚੱਲ ਰਹੀਆਂ, ਕੋਈ ਸੁਣਨ ਵਾਲਾ ਨਹੀਂ, ਕੋਈ ਸੁਣਾਉਣ ਵਾਲਾ ਨਹੀਂ। ਸ਼ਾਇਦ ਇੱਦਾਂ ਦੀ ਜੁੜਤ ਉਹਨੇ ਪਹਿਲਾਂ ਕਦੀ ਆਪਣੇ ਆਪ ਦੇ ਨਾਲ ਮਹਿਸੂਸ ਨਹੀਂ ਸੀ ਕੀਤੀ। ਅੱਜ ਉਹਨੂੰ ਸਾਰੀ ਕਹਾਣੀ ਸਮਝ ਆ ਗਈ। ਕਹਾਣੀ ਸਿਰਫ ਇੰਨੀ,
ਕਿ ਮੇਰੇ ਮਨ ਦੇ ਵਿੱਚ ਖਲਲ ਪਾਉਣ ਵਾਲਾ, ਮੇਰੀਆਂ ਸਮਾਧੀਆਂ ਭੰਗ ਕਰਨ ਵਾਲਾ ਕੋਈ ਹੋਰ ਨਹੀਂ, ਉਹ ਤਾਂ ਮੈਂ ਆਪ ਹੀ ਸੀ। ਸਾਹਮਣੇ ਆਉਂਦੀ ਕਿਸ਼ਤੀ ਤਾਂ ਵਿਹਲੀ ਹੈ। ਸ਼ਾਇਦ ਇਹ ਵੀ ਗੱਲ ਗੁਰੂ ਨੇ ਬੜੀ ਵਾਰ ਉਹਨੂੰ ਦੱਸਣ ਦੀ ਕੋਸ਼ਿਸ਼ ਕੀਤੀ, ਤੂੰ ਆਪਣੇ ਆਪ ਦੇ ਉੱਤੇ ਧਿਆਨ ਦੇ। ਪਰ ਇਹ ਚੀਜ਼ਾਂ ਉਹਨੂੰ ਲੰਮਾ ਸਮਾਂ ਕਦੀ ਨਹੀਂ ਸਮਝ ਆਈਆਂ। ਜਿੰਨੀ ਵੀ ਕਸ਼ਮਕਸ਼ ਆ, ਜਿੰਨਾ ਵੀ ਰੌਲਾ ਰੱਪਾ, ਜਿੰਨੇ ਵੀ ਝਗੜੇ ਨੇ, ਉਹ ਬੰਦੇ ਦੇ ਆਪਣੇ ਆਪ ਦੇ ਨਾਲ, ਆਪਣੇ ਅੰਦਰ ਦੇ ਨਾਲ। ਅਤੇ ਇਨਸਾਨ ਨੂੰ ਇਹ ਲੱਗਦਾ ਰਹਿੰਦਾ ਕਿ ਬਾਹਰੋਂ ਮੈਨੂੰ ਕੋਈ ਤੰਗ ਕਰਦਾ, ਬਾਹਰੋਂ ਕੋਈ ਆਵਾਜ਼ ਮੈਨੂੰ ਡਿਸਟਰਬ ਕਰਦੀ ਹੈ, ਬਾਹਰ ਕੋਈ ਸ਼ਕਤੀ ਹੈ ਜਿਹੜੀ ਤੁਹਾਨੂੰ ਕਿਸੇ ਪਾਸੇ ਨਹੀਂ ਲੱਗਣ ਦੇਣਾ ਚਾਹੁੰਦੀ। ਪਰ ਅਸਲ ਦੇ ਵਿੱਚ ਇਹ ਸਾਰਾ ਕੁਝ ਤੁਹਾਡੇ ਅੰਦਰ ਹੀ। ਜਿਨ੍ਹਾਂ ਨੇ ਧਿਆਨ ਲਾਉਣਾ, ਆਪਣੇ ਅੰਦਰ ਨਾਲ ਗੱਲਾਂ ਕਰਨੀਆਂ, ਉਹ ਰੌਲੇ ਰੁਪਏ ਦੇ ਵਿੱਚ ਵੀ ਕਰ ਲੈਂਦੇ, ਅਤੇ ਜਿਨ੍ਹਾਂ ਨੇ ਬਹਾਨੇ ਲੱਭਣੇ ਉਹ ਬਿਲਕੁਲ ਬਿਲਕੁਲ ਸ਼ਾਂਤੀ ਦੇ ਵਿੱਚ ਵੀ ਬਹਾਨੇ ਲੱਭ ਲੈਂਦੇ। ਉਹ ਦੁਨੀਆਂ ਦੇ ਰੌਲੇ ਰੱਪਿਆਂ ਤੋਂ ਦੂਰ ਜਾ ਕੇ ਵੀ ਬਹਾਨੇ ਲੱਭ ਰਹਿੰਦੇ। ਇਸੇ ਤਰ੍ਹਾਂ ਦੇ ਨਾਲ ਆਮ ਇਨਸਾਨ ਵੀ ਬਹਾਨੇ ਲੱਭਦਿਆਂ ਸਾਰੀ ਉਮਰ ਕੱਢ ਦਿੰਦਾ। ਇਹ ਨੌਜਵਾਨ ਕਹਿੰਦੇ ਨੇ ਵਾਪਸ ਆਪਣੇ ਆਸ਼ਰਮ ਪਰਤਿਆ, ਅਤੇ ਗੁਰੂ ਨੇ ਉਹਦਾ ਚਿਹਰਾ ਵੇਖਦੇ ਹੀ ਕਹਿ ਦਿੱਤਾ, ਹੁਣ ਤੂੰ ਮੈਨੂੰ ਠੀਕ ਲੱਗ ਰਿਹਾ, ਮੈਨੂੰ ਲੱਗ ਰਿਹਾ ਕਿ ਤੂੰ ਹੁਣ ਆਪਣਾ ਹੰਕਾਰ ਕਿਤੇ ਦੂਰ ਛੱਡ ਕੇ ਆਇਆ। ਇਸੇ ਤਰ੍ਹਾਂ ਦੇ ਨਾਲ ਸ਼ਾਇਦ ਆਪਾਂ ਵੀ ਸਾਰੇ ਨੁਕਸ ਬਾਹਰ ਹੀ ਲੱਭਦੇ ਰਹਿੰਦੇ। ਦੁਨੀਆਂ ਦਾ ਹਰ ਇੱਕ ਇਨਸਾਨ ਦੂਸਰਿਆਂ ਦੇ ਵਿੱਚ ਨੁਕਸ ਲੱਭਦਾ ਰਹਿੰਦਾ। ਜੇ ਮੇਰਾ ਆਹ ਕਾਰਜ ਨਹੀਂ ਹੋਇਆ ਤਾਂ ਉਹਦੇ ਲਈ ਫਲਾਣਾ ਜ਼ਿੰਮੇਵਾਰ ਹੈ, ਜੇ ਆਹ ਕੰਮ ਦੇ ਵਿੱਚ ਰੁਕਾਵਟ ਆਈ ਹੈ ਇਹਦੇ ਲਈ ਫਲਾਣਾ। ਆਪਣੇ ਆਪ ਨੂੰ ਕਦੀ ਵੀ ਆਪਾਂ ਦੋਸ਼ੀ ਮੰਨਿਆ ਹੀ ਨਹੀਂ, ਕਦੀ ਵੀ ਆਪਣੇ ਆਪ ਦੇ ਅੰਦਰ ਝਾਤੀ ਮਾਰੀ ਨਹੀਂ, ਕਦੀ ਵੀ ਆਪਣੇ ਆਪ ਦੇ ਉੱਤੇ ਆਪਾਂ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਨਹੀਂ। ਜਦੋਂ ਆਪਾਂ ਇੰਡੀਆ ਆਉਂਦੇ ਹਾਂ ਤਾਂ ਸਾਨੂੰ ਇੱਦਾਂ ਲੱਗਦਾ ਸੀ ਕਿ ਬਾਬਾ ਬਾਹਰ ਚਲੇ ਗਏ ਤਾਂ ਸਾਰੀਆਂ ਸਮੱਸਿਆ ਦਾ ਹੱਲ ਹੋ ਜਾਣਾ। ਸਾਰੀ ਦੀ ਸਾਰੀ ਸਮੱਸਿਆ ਉਸ ਦੇਸ਼ ਦੇ ਵਿੱਚ, ਉਸ ਧਰਤੀ ਦੇ ਵਿੱਚ, ਉੱਥੇ ਕਰਪਸ਼ਨ ਬੜੀ, ਉੱਥੇ ਬੁਰੇ ਹਾਲ ਨੇ, ਉੱਥੇ ਰਿਸੋਰਸਿਸ ਨਹੀਂ ਹੈਗੇ, ਉੱਥੇ ਇੰਨੀ ਕਮਾਈ ਨਹੀਂ ਕੀਤੀ ਜਾ ਸਕਦੀ। ਖੈਰ ਉਹ ਤਾਂ ਸਾਰਾ ਕੁਛ ਜ਼ਰੂਰ ਮਿਲ ਜਾਂਦਾ, ਪਰ ਉਹ ਜਿਹੜੀ ਇੱਕ ਬੇਚੈਨੀ ਸੀ, ਸਵਾਲ ਇਹ ਆ ਕਿ ਉਹ ਚਲੀ ਗਈ। ਫਿਰ ਬੰਦੇ ਨੂੰ ਇਹ ਲੱਗਣ ਲੱਗ ਪੈਂਦਾ ਕਿ ਨਹੀਂ, ਹੁਣ ਜਿਹੜੀਆਂ ਪਰੇਸ਼ਾਨੀਆਂ ਨੇ ਉਹ ਇਸ ਕਰਕੇ ਕਿਉਂਕਿ ਹਲੇ ਪੈਰ ਨਹੀਂ ਪੱਕੇ ਹੋਏ। ਉਸ ਤੋਂ ਬਾਅਦ ਪੱਕੇ ਹੋ ਕੇ ਵੀ ਉਹ ਬੇਚੈਨੀ ਉਸੇ ਤਰ੍ਹਾਂ ਦੇ ਨਾਲ ਬੰਦੇ ਦੀ ਚੱਲਦੀ ਰਹਿੰਦੀ ਹੈ। ਵੱਡੇ ਵੱਡੇ ਮਹਿਲ ਛੱਤ ਕੇ ਵੀ ਉਸੇ ਤਰ੍ਹਾਂ ਦੇ ਨਾਲ ਉਹ ਪਰੇਸ਼ਾਨੀ ਚੱਲਦੀ ਰਹਿੰਦੀ ਹੈ, ਕਿਉਂਕਿ ਅਸੀਂ ਆਪਣੇ ਆਪ ਨੂੰ ਕਦੀ ਵੀ ਕਸੂਰਵਾਰ ਗਿਣਿਆ ਹੀ ਨਹੀਂ, ਆਪਣੇ ਆਪ ਦੇ ਨਾਲ ਕਦੀ ਗੱਲ ਕੀਤੀ ਨਹੀਂ। ਇਸੇ ਤਰ੍ਹਾਂ ਸ਼ਾਇਦ ਸਾਡੇ ਆਸ ਪਾਸ ਲੋਕ ਨੇ, ਰਿਸ਼ਤੇ ਨਾਤੇ ਨੇ, ਕਦੀ ਕਿਸੇ ਨੂੰ ਲੱਗਦਾ ਮੇਰਾ ਭਰਾ ਮੇਰੇ ਲਈ ਪਰੇਸ਼ਾਨੀ ਹੈ, ਕਿਸੇ ਨੂੰ ਲੱਗਦਾ ਮੇਰਾ ਮਾਂ ਪਿਓ, ਕਿਸੇ ਨੂੰ ਲੱਗਦਾ ਆਂਢ ਗੁਆਂਢ ਪਰੇਸ਼ਾਨੀ, ਉਹਨਾਂ ਰਿਸ਼ਤੇਦਾਰਾਂ ਤੋਂ ਭੱਜ ਕੇ ਜਦੋਂ ਬੰਦਾ ਦੂਰ ਜਾਂਦਾ ਤਾਂ ਉਹਨੂੰ ਇਹ ਪਤਾ ਲੱਗਦਾ ਕਿ ਪਰੇਸ਼ਾਨੀ ਨਵੇਂ ਰੂਪ ਦੇ ਵਿੱਚ ਫਿਰ ਉਹਦੇ ਸਾਹਮਣੇ ਖੜ੍ਹੀ ਹੈ। ਇੱਕ ਪਰਿਵਾਰ ਦੇ ਵਿੱਚ ਇੱਕ ਧੀ ਨੂੰ ਲੱਗਦਾ ਆਹ ਭੈਣ ਭਰਾ ਇਹ ਹਮੇਸ਼ਾ ਮੈਨੂੰ ਤੰਗ ਪਰੇਸ਼ਾਨ ਕਰਦੇ, ਇਹਨਾਂ ਨਾਲ ਲੜਾਈਆਂ ਝਗੜੇ ਚੱਲਦੇ, ਮੈਨੂੰ ਕੋਈ ਸਮਝ ਨਹੀਂ ਪਾਉਂਦਾ। ਉਹ ਸਹੁਰੇ ਜਾਂਦੀ ਹੈ, ਉਹੀ ਪਰੇਸ਼ਾਨੀਆਂ ਉਹਨੂੰ ਨਣਾਨਾਂ ਦੇ ਵਿੱਚੋਂ, ਸੱਸਾਂ ਦੇ ਵਿੱਚੋਂ ਨਜ਼ਰ ਆਉਣ ਲੱਗ ਪੈਂਦੀਆਂ। ਇਸੇ ਤਰ੍ਹਾਂ ਦੇ ਨਾਲ ਜ਼ਿੰਦਗੀ ਅੱਗੇ ਵੱਧਦੀ ਰਹਿੰਦੀ ਹੈ। ਉਹ ਲੋਕ ਨਹੀਂ ਰਹਿੰਦੇ ਪਰ ਉਹ ਪਰੇਸ਼ਾਨੀਆਂ ਉੱਥੇ ਦੀਆਂ ਉੱਥੇ ਰਹਿੰਦੀਆਂ। ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਝਾਤੀ ਮਾਰ ਕੇ ਵੇਖੋ ਅਤੇ ਹਰ ਇੱਕ ਸਟੇਜ ਦੇ ਉੱਤੇ ਤੁਹਾਡੀਆਂ ਪਰੇਸ਼ਾਨੀਆਂ ਉੱਥੇ ਦੀਆਂ ਉੱਥੇ ਹੀ ਨੇ, ਸਿਰਫ ਲੋਕ ਬਦਲਦੇ ਨੇ, ਉਹ ਸਥਾਨ ਬਦਲਦਾ, ਸਥਿਤੀਆਂ ਬਦਲਦੀਆਂ ਨੇ, ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹ ਫਿਰ ਪਰੇਸ਼ਾਨੀ ਤੁਹਾਡੇ ਸਾਹਮਣੇ ਖੜ੍ਹੀ ਹੁੰਦੀ ਹੈ। ਇਸ ਕਰਕੇ ਕਿਉਂਕਿ ਉਹ ਪਰੇਸ਼ਾਨੀ ਕਿਤੇ ਬਾਹਰ ਨਹੀਂ ਗੀ, ਕਿਸੇ ਦੇ ਵਿੱਚ ਨਹੀਂ ਗੀ, ਉਹ ਪਰੇਸ਼ਾਨੀ ਸਾਡੇ ਅੰਦਰ, ਸਾਡੇ ਆਪਣੇ ਆਪ ਦੇ ਵਿੱਚ ਹੈ। ਸਾਹਮਣੇ ਵਾਲੀ ਕਿਸ਼ਤੀ ਤਾਂ ਖਾਲੀ ਪਈ ਹੈ, ਉਹਦੇ ਉੱਤੇ ਤਾਂ ਕੋਈ ਵੀ ਸਵਾਰ ਨਹੀਂ। ਅਤੇ ਜਦੋਂ ਆਪਾਂ ਇਹ ਚੀਜ਼ ਸਮਝ ਲਈਏ
ਸਾਹਮਣੇ ਕੋਈ ਹੈ ਹੀ ਨਹੀਂ ਤਾਂ ਫਿਰ ਗੁੱਸਾ ਕਰਨਾ ਵੀ ਕਿਹਦੇ ਉੱਤੇ, ਆਪਣੇ ਆਪ ਦੇ ਉੱਤੇ ਕਿੰਨਾ ਕੁ ਬੰਦਾ ਗੁੱਸਾ ਕਰੀ ਜਾਓ। ਸਿਰਫ ਇੰਨੀ ਕੁ ਕਹਾਣੀ ਜੇਕਰ ਕਿਸੇ ਦੇ ਸਮਝ ਆ ਜਾਵੇ, ਅਤੇ ਜੇਕਰ ਸਮਝ ਆ ਜਾਵੇ ਫਿਰ ਉਹ ਦੁਨੀਆ ਦੀ ਭਰੀ ਭੀੜ ਦੇ ਵਿੱਚ ਵੀ ਬੜਾ ਸੁਖੀ ਹੈ, ਫਿਰ ਉਹਨੂੰ ਪਰੇਸ਼ਾਨੀਆਂ ਘੱਟ ਅਤੇ ਸ਼ਾਂਤੀ ਜ਼ਿਆਦਾ ਦੀਦੀ, ਫਿਰ ਉਹਨੂੰ ਦੁੱਖ ਘੱਟ ਅਤੇ ਸੁੱਖ ਹੀ ਸੁੱਖ ਦਾ ਨਜ਼ਰ ਆਉਂਦਾ। ਅਤੇ ਸ਼ਾਇਦ ਇਹੋ ਹੀ ਮੰਤਰ ਖੁਸ਼ ਰਹਿਣ ਦਾ, ਜੇ ਕਿਸੇ ਨੇ ਰਹਿਣਾ ਹੋਵੇ ਤਾਂ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਜੇਕਰ ਇਹ ਕਹਾਣੀਆਂ ਤੁਸੀਂ ਪਸੰਦ ਕਰ ਰਹੇ ਹੋ ਅਤੇ ਹੋਰ ਸੁਣਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੀ ਐਪਲੀਕੇਸ਼ਨ ਡਾਊਨਲੋਡ ਕਰ ਸਕਦੇ ਹੋ। ਰੇਡੀਓ ਹਾਂਜੀ ਦੇ ਉੱਤੇ 24 ਘੰਟੇ ਤੁਸੀਂ ਹੁਣ ਲਗਾਤਾਰ ਕਹਾਣੀਆਂ ਸੁਣ ਸਕਦੇ ਹੋ, ਜਦੋਂ ਵੀ ਤੁਹਾਡਾ ਦਿਲ ਕਰੇ। ਜਾਂ ਫਿਰ ਤੁਸੀਂ ਸਾਡੀ ਪੋਡਕਾਸਟ ਉੱਤੇ ਜਾ ਕੇ ਵੀ ਕਹਾਣੀਆਂ ਸੁਣ ਸਕਦੇ ਹੋ, ਅਤੇ ਆਪਣੀ ਫੀਡਬੈਕ ਜ਼ਰੂਰ ਸਾਡੇ ਤੱਕ ਤੁਸੀਂ ਪਹੁੰਚਾਉਂਦੇ ਰਿਹਾ ਕਰੋ, ਕਿਉਂਕਿ ਫੀਡਬੈਕ ਦੇ ਜ਼ਰੀਏ ਆਪਾਂ ਫਿਰ ਉਹਦੇ ਵਿੱਚ ਹੋਰ ਬਦਲਾਅ ਕਰ ਸਕਦੇ ਹਾਂ। ਜੋ ਵੀ ਤੁਹਾਡੀ ਫੀਡਬੈਕ ਹੋਵੇ ਉਹ ਤੁਸੀਂ ਜ਼ਰੂਰ ਸਾਡੇ ਤੱਕ ਪਹੁੰਚਾਉਂਦੇ ਰਿਹਾ ਕਰੋ। ਧੰਨਵਾਦ।

0: ਕੀ ਕਰਨੀ
1: ਗੱਲ ਤੇ ਠੀਕ ਹੈ ਯਾਰ ਗੱਲ ਤੇ ਠੀਕ ਹੈ
0: ਕੀ ਕਰਨਾ ਕੀ ਕਰਨਾ ਖੜੀ ਕੱਚ ਨਹੀਂ ਤੋੜਿਆ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਕ੍ਰਿਸ਼ਨਾ ਮੇਰੇ ਨਾਲ ਬਲਕੀਰਤ ਐਂਡ ਤੁਸੀਂ ਜੁੜ ਚੁੱਕੇ ਹੋ ਸਾਡੇ ਨਾਲ ਅੱਜ ਦੇ ਘੈਂਟ ਜੇ ਅੱਤ ਜੇ ਐਪੀਸੋਡ ਸ਼ੋ ਦੇ ਜਿਹਦਾ ਨਾਮ ਹੈ ਬੋਇਜ਼ ਮੀਟ ਅਪ ਤੇ ਤੁਸੀਂ ਗਾਣਾ ਸੁਣ ਰਹੇ ਸੀ ਕੱਲੀ ਖੜੀ ਬਾਏ ਵਤਨ ਸਾਹੀ ਤੇ ਮਿਊਜ਼ਿਕ ਡਾਕਟਰ ਜ਼ੂਸ ਦਾ ਉਹ ਤੁਹਾਨੂੰ ਕੱਚ ਦੇ ਗਲਾਸ ਟੁੱਟਦੇ ਹੋਏ ਤੋਂ ਪਤਾ ਲੱਗ ਗਿਆ ਹੋਏਗਾ ਟੌਪ ਕਮੈਂਟ ਇਸ ਵੀਡੀਓ ਦਾ ਇਹੀ ਕਹਿੰਦਾ ਪਿਆ ਕਿ ਡਾਕਟਰ ਜ਼ੂਸ ਬਸ ਗਲਾਸ ਤੋੜਨ ਨੂੰ ਰੱਖਿਆ
2: ਨਹੀਂ ਪਹਿਲਾਂ ਜੂਸ ਵੀ ਪੀਂਦੇ ਨੇ ਪਹਿਲਾਂ ਜੂਸ ਪੀਂਦੇ ਨੇ ਗਲਾਸ ਹੀ ਨਹੀਂ ਤੋੜਦੇ
0: ਫਿਰ ਗਲਾਸ ਤੋੜਦੇ ਨੇ ਹਾਂਜੀ ਬਲਕੀਰਤ ਜੀ ਕਿਵੇਂ ਹੋ ਕੀ ਹਾਲ ਚਾਲ ਨੇ ਤੁਹਾਡੇ
2: ਵੇਖੋ ਜੀ ਅਸੀਂ ਇਕੱਲੇ ਬਹਿ ਕੇ ਕੀ ਕਰਨਾ ਜੇ ਤੁਹਾਡਾ ਮੈਸੇਜ ਨਾ ਆਇਆ ਯਾਰ ਨਵਾਂ ਬਹੁਤ ਕੁਛ ਆਇਆ ਵਾ ਕ੍ਰਿਸ਼ਨਾ ਜੀ ਮਾਰਕੀਟ ਦੇ ਵਿੱਚ ਖਾਸ ਕਰਕੇ ਆ ਪਿਛਲੇ ਜਿਹੜੇ ਮਹੀਨੇ ਦੋ ਲੰਘੇ ਆ ਨਾ ਸਤੰਬਰ ਅਕਤੂਬਰ ਇਹਨਾਂ ਚ ਤੇ ਐਮ ਆ ਵੀ ਜਿੰਨਾ ਕਿਸੇ ਨੇ ਭਰ ਕੇ ਰੱਖਿਆ ਹੁੰਦਾ

0: ਜਾਣਾ ਤੇ ਉਹ ਕਹਿੰਦਾ ਵਾ ਵੀ ਕਿਤੇ ਮੈਂ ਨਾ ਲੇਟ ਹੋ ਜਾਂ, ਉਧਰੋਂ ਦੂਜਾ ਕਹਿੰਦਾ ਵੀ ਮੈਂ ਨਾ ਲੇਟ ਹੋ ਜਾਂ, ਤੀਜਾ ਕਹਿੰਦਾ ਮੈਂ ਨਾ ਲੇਟ ਹੋ ਜਾਂ, ਚੌਥਾ ਕਹਿੰਦਾ ਮੈਂ ਨਾ ਲੇਟ ਹੋ ਜਾਂ, ਤੇ ਇੱਦਾਂ ਹੀ ਕਰਦੇ ਕਰਦੇ ਜਿੰਨੇ ਵੀ ਤੁਸੀਂ ਕਹਿ ਲਓ ਵੀ ਚਰਚਾ ਦੇ ਵਿੱਚ ਨੇ ਸਿੰਗਰਸ ਆਪਣੇ, ਉਹਨਾਂ ਸਾਰਿਆਂ ਨੇ ਈਪੀ ਐਲਬਮ ਜਾਂ ਸਿੰਗਲ ਟਰੈਕਸ ਸੁੱਟਤੇ ਨੇ ਮਾਰਕੀਟ ਤੇ, ਹਨਾ। ਉਹ ਕਹਿੰਦੇ ਵੀ ਆਹ ਚੱਕੋ ਸਾਡੇ ਕੋਲ ਆ ਜੇ, ਉਹ ਕਹਿੰਦਾ ਆਹ ਚੱਕੋ ਸਾਡੇ ਕੋਲ ਆ ਜੇ, ਕਹਿੰਦੇ ਨੇ ਵੀ 2026 ਦੇ ਖਤਮ ਹੋਣ ਤੋਂ ਪਹਿਲਾਂ ਪਹਿਲਾਂ ਅਸੀਂ ਇੱਕ ਵਾਰੀ ਤੜਥੱਲੀ ਮਚਾ ਦੇਣੀ ਆ।
1: ਤੜਥ ਯਾਰ,
0: ਹਾਂਜੀ
1: ਤੜਥੱਲੀ ਥੋੜੀ ਕਹੇਗਾ ਤੂੰ,
0: ਲੱਲੀ ਹੁਣ
1: ਲੱਲੀ ਕਰਾਣੀ,
0: ਲੱਲੀ ਹੁਣ ਬਾਕੀ ਵਰਤਣ ਲੱਗ ਪਏ ਨਾ ਹੁਣ ਆਪਣਾ।
1: ਬੌਸ ਸੁਣ ਰਹੇ ਹੋ?
0: ਯਾਰ ਮੈਂ ਤੁਹਾਡੀ ਗੱਲ ਕਰਨ ਡਿਆ, ਤੁਸੀਂ ਇੱਦਾਂ ਰਹਿਣਾ
1: ਕਰਿਆ ਕਰੋ। ਗਲਤ ਗੱਲ ਹੈ ਯਾਰ, ਠੀਕ ਹੈ ਨਹੀਂ ਸਹੀ ਹੈ, ਸਾਡਾ ਵਰਡ ਹੈ ਅਸੀਂ ਵਰਤਾਂਗੇ। ਨਹੀਂ ਗੁੱਡ ਹੈ, ਗੁੱਡ ਹੈ, ਗੁੱਡ ਹੈ। ਹੋਰ ਕੀ ਚੱਲ ਰਿਹਾ? ਵੈਸੇ ਇੱਕ ਮੈਂ ਗੱਲ ਬਹੁਤ ਸਹੀ ਕੀਤੀ ਪਰ ਮੈਨੂੰ ਇੱਕ ਬੜੀ ਵੀਅਰਡ ਚੀਜ਼ ਲੱਗੀ ਜਿਹੜੀ ਆਹ ਕੱਲ੍ਹ ਪਰਸੋਂ ਹੋਈ ਹੈ ਕਿਤੇ।
0: ਕਿ
1: ਅਰਜਨ ਨੇ ਵੈਸੇ ਪਹਿਲੇ ਵੀ ਇੱਦਾਂ ਕੀਤਾ ਹੋਇਆ ਕਿ ਇੱਕੋ ਦਿਨ ਦੋ ਐਲਬਮਾਂ ਸੁੱਟੀਆਂ। ਪਹਿਲੀ ਵਾਰੀ ਵੇਖਿਆ ਕਿ ਸਿੰਗਰ ਦਾ ਇੱਕੋ ਦਿਨ ਦੋ ਸਿੰਗਲ ਟਰੈਕ ਸੁੱਟੇ,
0: ਉਹ ਇੱਦਾਂ ਹੀ ਆ ਫਿਰ ਉਹ ਵੱਖਰਾ ਹੀ ਕਰਦਾ ਨਾ।
1: ਹਾਂ ਕੁਛ ਡਿਫਰੈਂਟ ਕਰਦਾ, ਗਾਣੇ ਆਇਆ ਦੋ, ਇੱਕ ਆਇਆ ਸੈਡ ਐਂਡ ਡਨ ਐਂਡ ਦੂਸਰਾ ਆਇਆ ਬੈਡ ਐਸ। ਮੈਨੂੰ ਬੈਡ ਐਸ ਬਹੁਤ ਵਧੀਆ ਲੱਗਾ,
0: ਮੈਨੂੰ ਦੂਜਾ ਵੀ ਵਧੀਆ ਲੱਗਾ। ਕਈ ਲਿਰਿਕਸ ਉਹਦੇ ਇੱਦਾਂ ਦੇ ਵਿੱਚੋਂ ਨਾਈਸ ਨੇ, ਮਤਲਬ ਹਾਲੇ ਕਿ ਉਹ ਸਾਰੇ ਜਣੇ ਕਹਿ ਰਹੇ ਨੇ ਇੰਟਰਨੈਟ ਦੇ ਉੱਤੇ ਵਾਇਰਲਿਟੀ ਚੱਲਣ ਡੀ ਇਹਨੂੰ ਲੈ ਕੇ ਕਿ ਬਿਲਕੁਲ ਡਿਫਰੈਂਟ ਹੀ ਅਰਜਨ ਦਾ ਇਹ ਜੋਨਰ ਨਹੀਂ ਸੀ। ਅਰਜਨ ਨੇ ਬਾਹਰ ਹੋ ਕੇ ਕੰਮ ਕੀਤਾ, ਹਨਾ, ਵਰਸਟੈਲਿਟੀ ਦੇ ਉੱਤੇ ਕੰਮ ਕੀਤਾ। ਕਈ ਕਹਿਣ ਡੇ ਆ ਜੀ ਵੀਡੀਓ ਵਧੀਆ ਬਣੀ ਆ ਪਰ ਮਿਊਜ਼ਿਕ ਨਹੀਂ ਵਧੀਆ ਹੋਇਆ, ਕੋਈ ਕਹਿਣ
1: ਡੇ ਮਰਸੀ ਤੋਂ ਬਗੈਰ ਨਾ ਤਾਂ ਕਰੀ ਕਹਿੰਦੇ ਆ,
0: ਕਹਿ ਲਓ ਤੁਸੀਂ ਇੱਦਾਂ ਕਹਿ ਲਓ, ਭਾਵੇਂ ਉਹ ਕਰਨ ਵਾਲੀ ਕੰਮ ਤੇ ਵਧੀਆ ਕੀਤਾ ਮੁੰਡੇ ਨੇ,
1: ਓਕੇ,
0: ਪਰ ਜਿਹੜੇ ਡਿਫਰੈਂਟ ਕਰਨਾ ਤੇ ਫਿਰ ਤੁਹਾਨੂੰ ਓਬਵੀਅਸਲੀ ਕਿਸੇ ਨਾਲ ਹੀ ਕਰਨਾ ਪਊਗਾ ਨਾ, ਕਿਉਂਕਿ ਹੁਣ ਇੱਕ ਬੰਦੇ ਦਾ ਜੋਨਰ ਹੋ ਸਕਦਾ ਕਿ ਉਹਦੀ ਜਿਹੜੀ ਪਿੱਚ ਆ ਜਾਂ ਉਹਦੀ ਕਹਿ ਲਓ ਕਿ ਕੁਆਲਿਟੀ ਉਹ ਇੱਕੋ ਤਰ੍ਹਾਂ ਦੀ ਹੀ ਹੋ ਸਕਦੀ ਹੈ,
1: ਹਰ ਕਿਸੇ ਨੇ ਆਪਣੀ ਨੀਚ
0: ਚੇਂਜ ਕਰਨੀ ਆ ਤੇ ਫਿਰ ਓਬਵੀਅਸਲੀ ਤੁਹਾਨੂੰ ਟੀਮ ਚੇਂਜ ਕਰਨੀ ਪੈਣੀ।
1: ਅੱਛਾ ਇੱਕ ਇਹ ਵੀ ਚੱਕਰ ਆ, ਮੈਂ ਨੋਟਿਸ ਕੀਤਾ ਇਹ ਸਾਡੀ ਸਾਰੀ ਲਾਈਫ 'ਤੇ ਵੀ, ਸਾਡੇ ਸਾਰਿਆਂ ਦੀ ਲਾਈਫ 'ਤੇ ਵੀ ਢੁੱਕ ਜਾਂਦੀ ਹੈ ਚੀਜ਼, ਹੈ ਨਾ, ਕਿ ਆਪਾਂ ਕੋਈ ਚੀਜ਼ ਕਰਦੇ ਹੋਏ ਕਿਸੇ ਨੂੰ ਵੇਖੀਏ ਜਾਂ ਫਿਰ ਆਪ ਵੀ ਕਰਦੇ ਹੋਈਏ ਤਾਂ ਸਾਨੂੰ ਟੋਕ ਟਕਈਆ ਹੋ ਜਾਂਦਾ ਕਿ ਯਾਰ ਸੇਮ ਚੀਜ਼ ਕਿਉਂ ਕਰੀ ਜਾਂਦੇ ਹੋ, ਨਾ ਕੁਝ ਡਿਫਰੈਂਟ ਕਰੋ।
0: ਨਾਲੇ ਉਹ ਸਾਦਾ ਮਰਸੀ ਸਾਹਿਬ ਇੱਧਰ ਬਿਜ਼ੀ ਹੋਣੇ ਨਾ ਕਰਨ ਵਾਲਾ ਸੀਜ਼ਨ ਵਿੱਚ,
1: ਪਰ ਮੈਂ ਉਹੀ ਤਾਂ ਮੈਂ ਗੱਲ 'ਤੇ ਆ ਰਿਹਾ ਕਿ ਉਹ ਹੁਣ ਲੋਕ ਕਹਿੰਦੇ ਆ ਕਿ ਪਹਿਲੇ ਕਹਿੰਦੇ ਰਹੇ ਕਿ ਮਰਸੀ ਨੂੰ ਛੱਡ ਦੇ ਹਨਾ, ਕਿ
0: ਸਾਰੇ ਉਹਦੇ ਤੋਂ ਬਿਨਾਂ,
1: ਹੁਣ ਇੱਕ ਗਾਣਾ ਆਇਆ ਤਾਂ ਲੋਕੀ ਕਹਿ ਰਹੇ ਕਿ ਯਾਰ ਮਰਸੀ ਤੋਂ ਬਗੈਰ ਕਿਉਂ ਕੀਤਾ,
0: ਲੋਕ ਫਿਰ ਉਹ ਗੱਲ ਲੋਕੀ ਨੇ ਨਾ
1: ਕਹੇਗੇ, ਜਾਣ ਕੇ ਨਹੀਂ ਸੀਗਾ ਸੱਚੀ ਖਾਂਸੀ ਆ,
0: ਆਪਣਾ ਹੋਤਾ ਪਕੜ ਲਏ ਤੇ ਲੋਕ ਹਾਂ ਤੋਂ ਛੋੜ ਦਿਆ।
1: ਵਾਹ
0: ਸਮਝੇ ਨਾ,
1: ਬਿਊਟੀਫੁਲ ਮੇਰੇ ਗਾਲਿਬ, ਕਿਆ ਬਾਤ ਹੈ,
0: ਇਹ ਹੈ
1: ਕਿਆ
0: ਡੁਪਲੀਕੇਟ ਗਾਲਿਬ,
1: ਡੁਪਲੀਕੇਟ ਗਾਲਿਬ, ਗਾਲਿਬ ਫਰੋਮ ਸੇਡ ਐਲਬਮਸ ਗਾਇਸ,
0: ਯਾ ਡੇ ਟਾਈਮ। ਸੋ ਗਾਇਸ ਗੱਲ ਇਦਾਂ ਵਾ ਕਿ ਟੂ ਮੈਨੀ ਗਾਣੇ ਆ ਚੁੱਕੇ ਨੇ ਮਾਰਕੀਟ ਦੇ ਵਿੱਚ, ਚਾਹੇ ਉਹ ਕਰਨ ਔਜਲੇ ਦਾ ਸੀਜ਼ਨ 1 ਆ, ਉਸ ਤੋਂ ਵੀ ਪਹਿਲਾਂ ਜੇ ਗੱਲ ਕਰੀਏ ਤੇ ਆਈ ਐਮ ਐਨ ਆਰਟਿਸਟ, AEIOU ਦੇ ਨਾਲ ਐਨ ਲੱਗਦਾ ਗਾਇਸ, ਤੁਹਾਨੂੰ ਪਤਾ ਹੀ ਆ ਜੇ ਤੁਸੀਂ ਗ੍ਰਾਮਰ ਪੜ੍ਹੀ ਹੋਵੇ ਤੇ,
1: ਵੈਰੀ ਗੁੱਡ,
0: ਇਸ ਕਰਕੇ ਐਨ ਆਰਟਿਸਟ ਉਹਨਾਂ ਨੇ ਨਾਮ ਰੱਖਿਆ ਸੀ ਉਹ ਐਲਬਮ ਦਾ, ਤੇ ਉਹ ਆਈ ਸੀਗੀ ਦਲਜੀਤ ਸਾਹਿਬ ਦੀ।
1: ਆਹੋ ਦਲਜੀਤ ਦੀ ਵੀ ਆਈ ਹੈ ਨਾ,
0: ਉਹਨਾਂ ਦਾ ਤੁਸੀਂ ਸੁਣਿਆ ਸੀ ਕੋਈ ਗਾਣਾ ਗਾਣਾ ਕਿ ਨਹੀਂ?
1: ਨਹੀਂ ਮੈਂ ਨਹੀਂ ਸੁਣਿਆ ਕੋਈ,
0: ਉਹ ਸਭ ਤੋਂ ਪਹਿਲਾਂ
1: ਬਹੁਤਾ ਹਿੱਟ ਵੀ ਨਹੀਂ ਹੋਇਆ ਮੇਰੇ ਖਿਆਲ ਨਾਲ, ਸ਼ਾਇਦ
0: 4 ਸਤੰਬਰ ਨੂੰ ਉਹ ਪਹਿਲਾਂ ਰਿਲੀਜ਼ ਹੋਈ ਸੀ ਇਹਨਾਂ ਬਾਕੀਆਂ ਤੜਥਲੀਆਂ ਤੋਂ ਪਹਿਲਾਂ ਦੀ ਗੱਲ, ਜਿਹਦੇ 'ਚ ਕੁੱਲ ਮਿਲਾ ਕੇ 7 ਗਾਣੇ ਸੀ ਆਈ ਥਿੰਕ, ਫਿਜ਼ਾਵਾਨ, ਲਵ ਲਾਈਕ ਦਿਸ, ਗੁਸਤਾਖੀ ਵਾਲੀਆਂ, ਸਵੀਟ ਥਿੰਗ, ਲੈਂਬੋ ਅਤੇ ਡੈਵਲ।
1: ਕਿਆ ਬਾਤ ਹੈ,
0: ਇਹ ਗਾਣੇ ਸੀ ਜਿਨ੍ਹਾਂ ਦੇ ਵਿੱਚੋਂ ਜਿਹੜਾ ਜ਼ਿਆਦਾ ਕਹਿੰਦੇ ਨੇ ਕਿ ਚੱਲਿਆ ਉਹ ਲਵ ਲਾਈਕ ਦਿਸ,
1: ਆਪਾਂ ਫਿਰ ਉਹੀ ਸੁਣਾਵਾਂਗੇ,
0: ਤੁਸੀਂ ਲਵ ਲਾਈਕ ਦਿਸ ਪਹਿਲਾਂ ਤੇ ਆਪਾਂ ਨੂੰ ਸੁਣਾਓ। ਵੈਸੇ ਖਾਸ ਕਰਕੇ ਕਹਿੰਦੇ ਨੇ ਡੈਵਲ ਦਾ ਜਿਹੜਾ ਮਿਊਜ਼ਿਕ ਜਾਂ ਵੀਡੀਓ ਜਿਹੜੀ ਡਿਸਕਸ਼ਨ ਲੋਕਾਂ ਦੇ ਵਿੱਚ ਚੱਲੀ ਹੈ ਨਾ, ਉਹ ਕਹਿੰਦੇ ਨੇ ਕਿ ਜ਼ਿਆਦਾ ਮਤਲਬ ਲੋਕਾਂ ਵੱਲੋਂ ਪਸੰਦ ਕੀਤੀ ਗਈ ਹੈ ਕਿ ਉਹਨੂੰ ਜ਼ਿਆਦਾ ਇੰਪੋਰਟੈਂਸ ਦਿੱਤੀ ਗਈ ਡੈਵਲ ਦੀ ਮਿਊਜ਼ਿਕ ਨੂੰ ਅਤੇ ਵੀਡੀਓ ਨੂੰ, ਪਰ ਉੱਦਾਂ ਸੁਣਨ ਵਾਲਾ ਜਿਹੜਾ ਲੋਕਾਂ ਦੇ ਵੱਲੋਂ ਜ਼ਿਆਦਾ ਸੁਣਿਆ ਗਿਆ ਉਹ ਆ ਜੀ ਲਵ ਲਾਈਕ।
1: ਮੈਨੂੰ ਇਹ ਪਤਾ ਹੀ ਹੈ
0: ਗੁੱਡ ਚੱਲਿਆ
1: ਜਦੋਂ ਜਦੋਂ ਡੈਵਲ ਗਾਣਾ ਆਇਆ ਤਾਂ ਉਹਦੀ ਵੀਡੀਓ ਨੂੰ ਲੈ ਕੇ ਇਹ ਬੜੇ ਕਿਆਸ ਲਗਾਏ ਗਏ ਕਿ ਦਿਲਜੀਤ ਨੇ ਆਪਣੇ ਵੱਲੋਂ ਕਮੈਂਟਰੀ ਕੀਤੀ ਹੈ ਕਿਉਂਕਿ ਇੰਡੀਆ 'ਚ ਬਹੁਤ ਸਾਰੇ ਟਾਈਮ ਤੋਂ ਪ੍ਰੋਟੈਸਟ ਜਿਹਾ ਚੱਲਦਾ ਪਿਆ ਫਿਲਹਾਲ ਵੀ, ਜਦੋਂ ਆਪਾਂ ਇਹ ਸ਼ੋਅ ਰਿਕਾਰਡ ਕਰ ਰਹੇ ਹਾਂ ਅਤੇ ਦੁਬਾਰਾ ਤੋਂ ਉੱਦਾਂ ਦਾ ਹੀ ਮਾਹੌਲ ਜੋ ਅੱਜ ਤੋਂ 1.5 ਮਹੀਨੇ ਪਹਿਲੇ ਬਣਿਆ ਸੀਗਾ, ਹੁਣ ਸਵਾਲ ਉੱਠੇ ਹੋਏ ਨੇ ਜੀ ਗਿਆਨੇਸ਼ ਕੁਮਾਰ ਦੇ ਉੱਤੇ। ਤੁਸੀਂ ਖਬਰਾਂ ਸੁਣਦੇ ਹੋ ਸਾਡੇ ਹੈ ਨਾ ਪਲੈਟਫਾਰਮ 'ਤੇ, ਉੱਦਾਂ ਹੀ ਪੜ੍ਹਦੇ ਹੋਵੋਗੇ ਸੁਣਦੇ ਹੋਵੋਗੇ ਕਿ ਇਲੈਕਸ਼ਨ ਕਮਿਸ਼ਨ ਕਹਿੰਦੇ ਨੇ ਕਿ ਜੀ ਕੰਮ ਪੁੱਠਾ ਸਿੱਧਾ ਕਰੀ ਜਾਂਦਾ ਪਿਆ, ਵੋਟਾਂ ਡਿਲੀਟ ਕਰ ਰਿਹਾ ਅਤੇ ਓਪੋਜੀਸ਼ਨ ਅਤੇ ਬੱਚੇ ਸੱਚੇ ਇਕੱਠੇ ਹੋ ਗਏ ਆ। ਨੇਹਾ ਬੋਰਾ ਨਾਮ ਦੀ ਕੁੜੀ ਹੈ JNU ਦੇ ਅੰਦਰ, ਯਾਰ ਉਹ ਸਟੂਡੈਂਟ ਯੂਨੀਅਨ ਦੀ ਪ੍ਰਧਾਨ ਆ, ਕਿਆ ਕੁੜੀ ਹੈ ਬਈ, ਉਹ ਤਾਂ ਕੱਲੀ ਡੱਟੀ ਪਈ ਆ, ਮਤਲਬ ਓਕੇ ਰਿਪੋਰਟ ਤੇ ਬਸ ਚਲੋ ਜੋ ਹੈ ਸੋ ਹੈ। ਤੇ ਉਹਦੇ ਉੱਤੇ ਕਹਿੰਦੇ ਨੇ ਕਿ ਗਿਆਨੇਸ਼ ਕੁਮਾਰ ਨੂੰ ਵੀ ਕਹੋ ਜੀ ਕਿ ਬਾਏ ਬਾਏ ਟਾਟਾ ਹੋਵੋ, ਬਹੁਤ ਹੋ ਗਿਆ ਤੁਹਾਡਾ ਕਿ ਵੋਟਾਂ ਡਿਲੀਟ ਕਰਾਈ ਜਾਂਦੇ ਕਿ ਤੁਸੀਂ ਪਬਲਿਕ ਦੇ ਸੇਵਾਦਾਰ ਹੋ, ਭਾਜਪਾ ਦੇ ਨਹੀਂ, ਇਹ ਕਿਹਾ ਜਾ ਰਿਹਾ ਜੀ। ਬਾਕੀ ਤੁਸੀਂ ਕਿਸੇ ਵੀ ਪਾਰਟੀ ਨੂੰ ਸਪੋਰਟ ਕਰਦੇ ਹੋ ਨਹੀਂ ਕਰਦੇ ਹੋ, ਮਤਲਬ ਹਨਾ ਤੁਹਾਡੀ ਪਰਸਨਲ ਚੋਇਸ ਹੈ। ਇਹ ਥੋੜ੍ਹਾ ਚਿਲ ਜਿਹਾ ਸ਼ੋ ਆ ਸਾਡਾ, ਅਤੇ ਅੱਜ ਆਪਾਂ ਸੋਚਿਆ ਕਿ ਆਪਾਂ ਚਿਲ ਇਸ ਲੈਵਲ ਦਾ ਕਰਨਾ ਕਿ ਆਪਾਂ ਸੁਣਨ ਵਾਲਿਆਂ ਨੂੰ ਗਾਣੇ ਸੁਣਾਉਣੇ, ਘੈਂਟ ਘੈਂਟ ਜਿਹੇ ਪਿਛਲੇ ਡੇਢ ਦੋ ਮਹੀਨੇ 'ਚ ਇੰਨੇ ਵਧੀਆ ਵਧੀਆ ਗਾਣੇ ਆਏ ਆ, ਅਤੇ ਮੈਂ ਕਿਹਾ ਗਾਣੇ ਸੁਣਾਉਂਦੇ ਹਾਂ। ਅਤੇ ਮੈਂ ਫਿਰ ਅਗਲਾ ਗਾਣਾ ਆਇਆ ਖੜਾ ਜੀ, ਇਹ ਗਾਣਾ ਬੈਡ ਐਸ ਬਾਏ ਅਰਜਨ ਢਿੱਲੋਂ।
0: ਓ ਹੋ, ਮੈਨੂੰ ਲੱਗਿਆ ਦਲਜੀਤ ਦਾ ਸੁਣਾਉਣ ਲੱਗੇ।
1: ਅਗਲਾ

0: ਨਹੀਂ ਪਤਾ।
1: ਵਾਹ ਵਾਹ ਵਾਹ, ਜਿਹੜੀ ਆਹ ਲਾਈਨ ਕੀਤੀ ਨਾ ਕਿ ਯਾਰ ਦੋ ਚਾਰ ਬੈਠੇ ਨੇ ਯਾਰ ਆਸਟ੍ਰੇਲੀਆ ਕਹਿੰਦੇ ਨੇ ਮੇਟ ਮੇਟ, ਮੈਂ ਕਿਆ ਬਾਤ ਹੈ ਬਾਈ ਅਰਜਨਾ, ਕਿਆ ਬਾਤ ਹੈ। ਵੈਲਕਮ ਬੈਕ, ਜੇ ਤੁਸੀਂ ਹੁਣੇ ਗਲਤੀ ਨਾਲ ਬਣੇ ਹੋ ਸਾਡੇ ਨਾਲ ਤਾਂ ਫਿਰ ਬੋਇਜ਼ ਮੀਟਅਪ ਦੇ ਨਵੇਂ ਐਪੀਸੋਡ ਨਾਲ ਜੁੜੇ ਪਏ ਹੋ ਤੇ ਅੱਜ ਤੁਹਾਡੇ ਨਾਲ
2: ਨਹੀਂ ਬਣੇ ਹੋਏ ਯਾਰ।
1: ਹਾਂ ਨਹੀਂ ਨਹੀਂ, ਗਲਤੀ ਨਾਲ ਜੇ ਲੇਟ ਜੁੜੇ ਹੋ, ਨਹੀਂ ਤਾਂ ਸਾਨੂੰ ਤਾਂ ਹਮੇਸ਼ਾ ਉਡੀਕ ਰਹਿੰਦੀ, ਅੱਧੇ ਘੰਟੇ ਪਹਿਲੇ ਰੇਡੀਓ ਆਨ ਕਰ ਲੈਣਾ ਕਿ
2: ਯਾਰ ਕੀ ਸਾਡਾ ਲਾਈਵ ਆ,
1: ਕਿਉਂਕਿ ਨਹੀਂ ਲਾਈਵ ਨਹੀਂ ਲਾਈਵ ਨਹੀਂ ਐਵੇਂ ਪੰਗਾ ਪਵਾਏਗਾ,
2: ਗਲਤ ਇਨਫੋਰਮੇਸ਼ਨ ਪਾਸ ਕਰਨ ਦੇ
1: ਬੜੀ
2: ਸਟ੍ਰਿਕਟ ਹੋਈ ਪਈ ਆ, ਕਿਉਂਕਿ ਪੈਸੇ ਨੀ ਹੈਗੇ ਇਹਨਾਂ ਕੋਲ ਤੇ ਕੱਢਣ ਨੂੰ ਫਿਰਦੇ ਆ। ਮੈਂ ਹਾਂ ਸਾਡੇ ਕੋਈ ਕੱਢਣੇ ਆਗੇ, ਡਰੇ ਭਰਾਵਾ ਉਹ ਜਿਦ ਕੋ ਹੈਗੇ ਚਾਰ।
1: ਅੱਛਾ ਇਹ ਗੱਲ ਸਹੀ ਹੈ ਯਾਰ, ਅੱਜ ਕੱਲ ਹਨਾ ਏਟੀਓ ਉਟੀਓ ਮੈਂ ਸੁਣਿਆ ਬਹੁਤ ਜ਼ਿਆਦਾ ਕੰਮ
2: ਇਦਾਂ ਹੀ ਚੱਲ ਰਿਹਾ, ਕੈਫੇ ਵਾਲਿਆਂ ਦੇ ਨਹੀਂ ਰੇਟ ਜੀ ਪੈ ਗਈ ਥੋੜੇ ਦਿਨ ਪਹਿਲਾਂ।
1: ਹਾਂ ਹਾਂ ਹਾਂ ਹਾਂ ਹਾਂ,
2: ਸਿਟੀ 'ਚ ਕਹਿੰਦੇ ਚੰਗਾ ਤਾੜਦਾ ਤਕੜਦਾ ਤਾੜਦਾ ਹੋਇਆ ਕੰਮ,
1: ਕੀ ਚੱਕਰ ਕੀ ਹੋਇਆ ਉਹ
2: ਯਾਰ? ਮੋਟੀ ਮੋਟੀ ਜੀ ਵੈਸੇ ਗੱਲ ਇਹ ਆ, ਜੇ ਥੋੜ੍ਹੀ ਅੰਦਰਲੀ ਗੱਲ ਇਹ ਆ ਵੀ ਕਹਿੰਦੇ ਨੇ ਕਿ ਜਿਹੜੀ ਆਪਾਂ ਸੁਪਰ ਐਨੂਏਸ਼ਨ ਹੈ ਨਾ ਜਿਹੜੀ ਆਪਣੀ ਆਉਂਦੀ ਜਦੋਂ ਦੀ ਇਹਨਾਂ ਨੇ ਰੂਲ ਕੀਤਾ ਵਾ ਵੀ ਤੁਸੀਂ ਹੁਣ ABN ਤੇ ਵੀ ਸੁਪਰ ਦਿਓ ਦਿਸ ਦੈਟ, ਅਤੇ ਉਹ ਸਟਿੱਲ ਉਹਨਾਂ ਨੇ ਡਾਟਾ ਮੈਚ ਕੀਤਾ, ਕਹਿੰਦੇ ਨੇ ਕਿ ਉਸ ਲੈਵਲ ਦੀ ਜਿਹੜੀ ਸੁਪਰ ਐਨੂਏਸ਼ਨ ਆ ਉਹ ਨਹੀਂ ਪੇ ਕੀਤੀ, ਕਿਉਂਕਿ ਹੁਣ ਜਦੋਂ ਮੰਨ ਲਓ ਕੋਈ ਸੁਪਰ ਐਨੂਏਸ਼ਨ ਪੇ ਕਰਦਾ ਤਾਂ ਉਹ ATO ਨੂੰ ਰਿਪੋਰਟ ਹੁੰਦੀ ਸਾਰੀ, ਤਾਂ ਹੀ ਤੁਹਾਡੇ ਉਹ ਖਾਤਿਆਂ 'ਚ ਆਉਂਦੀ ਹੈ ਜਿਹੜਾ ਵੀ ਤੁਸੀਂ ਰੈਸਟਕੋ ਆ ਜਾਂ ਜਿਦਕੋ ਵੀ ਆ ਤੁਹਾਡਾ, ਅਤੇ ਉਹ ਸਾਰੀ ਉਹਨਾਂ ਕੋਲ ਡਾਟਾ ਜਾਂਦਾ, ਅਤੇ ਉਹ ਕਹਿੰਦੇ ਨੇ ਕਿ ਜਿਨ੍ਹਾਂ ਦਾ ਜਾ ਰਿਹਾ ਵਾ ਜਿਹੜੀ ਕੈਫੇਜ਼ ਜਾਂ ਰੈਸਟੋਰੈਂਟ ਦੀ ਜਿਹੜੀ ਇਨਕਮ ਆ ਉਹ ਵੱਧ ਆ ਕਿਤੇ ਜਿੰਨਾ ਤੁਸੀਂ ਸੁਪਰ ਐਨੂਏਸ਼ਨ ਪੇ ਕਰ ਰਹੇ ਹੋ, ਅਤੇ ਉਹ ਕਹਿੰਦੇ ਸਾਨੂੰ ਲੱਗਦਾ ਨਹੀਂ ਕਿ ਜਿੰਨੀ ਕੁ ਤੁਸੀਂ ਸੁਪਰ ਪੇ ਕਰ ਰਹੇ ਹੋ ਇੰਨੇ ਕੁ ਦੇ ਵਿੱਚ ਸਟਾਫ ਤੁਸੀਂ ਆਪਣਾ ਚਲਾ ਰਹੇ ਹੋ, ਸਾਨੂੰ ਲੱਗਦਾ ਆ ਕਿ ਤੁਸੀਂ ਉਹਨਾਂ ਨੂੰ ਅੰਡਰ ਪੇ ਕਰ ਰਹੇ ਹੋ, ਕੈਸ਼ ਪੇ ਕਰ ਰਹੇ ਹੋ, ਕੁਛ ਕੁਛ ਕਰ ਰਹੇ ਹੋ ਜਿਹੜਾ ਕਿ ਸਿੱਧਾ ਨਹੀਂ ਲੱਗ ਰਿਹਾ। ਦੈਟਸ ਵਾਈ ਉਹਨਾਂ ਨੇ ਬੇਸਿਕਲੀ ਇਹ ਐਨਾਲਿਸ ਕੀਤਾ ਵਾ ਕਿ ਕੈਫੇ ਦੇ ਉੱਤੇ ਵੇਖਣਾ ਚਾਹੁੰਦੇ ਸੀ ਕਿ ਕਿੰਨੇ ਕੁ ਵਰਕਰ ਨੇ, ਅਤੇ ਉਸ ਹਿਸਾਬ ਨਾਲ ਉਹ ਵੇਖਣਗੇ। ਫਿਰ
1: ਮੈਨੂੰ ਪਤਾ ਕੀ ਲੱਗਦਾ, ਮੈਨੂੰ ਲੱਗਦਾ ਕਿ ਨਾ ਅਚਾਨਕ ਹੀ ਨਾ ਇਮੀਗ੍ਰੇਸ਼ਨ ਡਿਪਾਰਟਮੈਂਟ ਹੋ ਗਏ ਹੋਮ ਅਫੇਅਰ ਹੈ ਨਾ, ਜਾਂ ਫਿਰ ATO ਵਗੈਰਾ ਹੋ ਗਏ, ਪਰਸਨਲ ਵੈਲਥ ਵਾਲੇ ਹੋ ਗਏ, ਜਿੰਨੇ ਵੀ ਹੈਗੇ ਡਿਪਾਰਟਮੈਂਟ ਇੱਥੇ ਨਾ, ਕੁਛ ਆਪਣੇ ਬੰਦੇ ਹੀ ਜਿਨ੍ਹਾਂ ਨੇ ਕੰਮ ਕੁੰਮ ਸਾਰੇ ਕਰ ਲਏ, ਹੁਣ ਉਹਨਾਂ ਨੇ ਨਾ ਐਜ਼ ਕੰਸਲਟੈਂਟ ਜੁਆਇਨ ਕਰ ਲਿਆ ਇਹਨਾਂ ਡਿਪਾਰਟਮੈਂਟਾਂ
2: ਨੂੰ, ਕਿ ਚਾਰ ਪੈਸੇ ਵੱਧ ਮਿਲਦੇ ਹੋਣੇ ਕਿਤੇ, ਤੇ ਉਹ ਆਉਂਦੇ ਹੋਣੇ ਕਿ
1: ਕਿਉਂਕਿ ਡਿਪਾਰਟਮੈਂਟ ਹੁਣ ਉਸ ਹਿਸਾਬ ਨਾਲ ਹੀ ਫੜਦਾ ਪਿਆ ਜਾਂ ਫਿਰ ਸੋਚਦਾ ਪਿਆ ਜਿਸ ਤਰ੍ਹਾਂ ਇੱਕ ਆਮ ਬਿਜ਼ਨਸਮੈਨ ਜਾਂ ਫਿਰ ਆਮ ਜੋ
2: ਕਪਲਾਦਾਰ
1: ਕਹਿ ਲੋ ਜਾਂ ਫਿਰ ਆਪਾਂ ਹਨਾ, ਇੱਕ ਇਹ ਵੀ ਗੱਲ ਹੋ ਜਾਂਦੀ ਹੈ ਕਿ ਜਦ ਸਾਰੇ ਕਰ ਰਹੇ ਫਿਰ ਕੌਣ ਘਪਲੇ ਵਾਲਾ, ਕਿ ਜਿੱਦਾਂ ਜੋ ਪਾਰਟੀਆਂ 'ਚ ਲੋਕਾਂ 'ਚ ਰਲ ਕੇ ਬੈਠੇ 'ਚ ਸੁਣੀਦਾ ਸੀਗਾ ਉਹ ਗੱਲਾਂ ਕਿ ਮੈਂ ਤਾਂ ਇੱਦਾਂ ਕਰ ਲੈਂਦਾ, ਮੈਂ ਆਹ ਕਰ ਲੈਂਦਾ, ਦਿਸ ਇਜ਼ ਹਨਾ ਈਜ਼ੀ ਫੋਰ ਮੀ, ਸਟੂਡੈਂਟ ਵੀਜ਼ਾ 'ਤੇ ਕਿੰਨੇ ਬੱਚੇ,
2: ਜਾਂ ਫਿਰ ਇਹਦੇ ਚੌਵੀਆਂ ਦੀ ਗੱਲ ਚੱਲ ਗਈ ਨਾ, ਹੁਣ ਕਈ ਤਾਂ ਫਿਰ ਇਹ ਵੀ ਕਹਿਣਗੇ ਕਿ ਆਪਾਂ ਆਪ ਆਪਣੇ ਢਿੱਡ ਨੰਗੇ ਕੀਤੇ ਆ ਕਿ ਤੁਸੀਂ ਆਪ ਦਿਖਾਇਆ ਵਾ ਕਿ ਅਸੀਂ ਆਹ ਕਰਨ ਡੇ, ਅਸੀਂ ਉਹ ਕਰਨ ਡੇ, ਜਾ ਕੇ ਵੀਡੀਓਆਂ ਪਾ ਕੇ ਜਾਂ ਦਿਸ ਦੈਟ,
1: ਹੋ ਸਕਦਾ ਉਹ
2: ਕੋਈ ਵੀ ਰੀਜ਼ਨ ਹੋ ਸਕਦਾ, ਪਰ ਸੱਚਾਈ ਹੈ ਕਿ ਹੋ ਰਿਹਾ ਵਾ ਅੱਜ ਕੱਲ੍ਹ, ਸੋ ਇਟਸ ਇਹ ਆ ਕਿ ਕੇਅਰਫੁਲੀ
1: ਨਹੀਂ ਇਹ ਹੁੰਦਾ। ਅੱਛਾ ਇਹ ਯਾਦ ਨਹੀਂ ਆਹ ਪਿੱਛੇ ਜੇ ਇੱਕ ਬੜਾ ਪੰਗਾ ਪਿਆ ਹੈਗਾ ਕੈਨੇਡਾ ਦੀ ਗੱਲ ਹੈ ਕਿ ਦੋ ਚਾਰ ਅਲੱਗ ਅਲੱਗ ਪੇਜਿਸ 'ਤੇ ਇੱਕ ਕੁੜੀ ਨੇ ਪਹਿਲੇ ਬਣਾ ਦਿੱਤੀ ਵੀਡੀਓ ਕਿ ਆਪਣੀ ਅਸਾਈਨਮੈਂਟਾਂ ਬਣਵਾਉਣੀਆਂ ਤਾਂ ਸਾਨੂੰ ਹਨਾ ਕਰੋ ਕੰਟੈਕਟ, ਉਹਦੇ ਕੰਪੀਟੀਸ਼ਨ 'ਚ ਜਿਹੜਾ ਵੀ ਹੋਏਗਾ ਕਿਸੇ ਹੋਰ ਕੁੜੀ ਨੇ ਬਣਾਈ ਵੀਡੀਓ, ਫਿਰ ਕਿਸੇ ਮੁੰਡੇ ਨੇ ਬਣਾਈ ਵੀਡੀਓ, ਤੇ ਅਲਟੀਮੇਟਲੀ ਜਿੰਨੇ ਕੁ ਲੋਕ ਇਹ ਕੰਮ ਕਰ ਰਹੇ ਸੀਗੇ ਕਿ ਅਸਾਈਨਮੈਂਟ ਅਸੀਂ ਬਣਾਉਂਦੇ ਹਾਂ, ਉਹਨਾਂ ਨੇ ਸੋਚਿਆ ਕਿ ਇਹ ਤਾਂ ਅਸੀਂ ਐਡ ਕਰ ਸਕਦੇ ਹਾਂ ਹਨਾ, ਐਂਡ ਓਬਵੀਅਸਲੀ ਇਟ ਇਜ਼ ਅਗੇਂਸਟ ਦਾ ਰੂਲ, ਤੇ ਉਹ ਉਸ ਤੋਂ ਬਾਅਦ ਬੜਾ ਰੌਲਾ ਪਿਆ ਹਨਾ। ਸੁਣਨ ਚ ਆਉਂਦਾ ਕਿ ਕਈ ਲੋਕ ਕੁਛ ਰਾਈਟਲੀ ਸੋ, ਕਿਉਂਕਿ ਹੁਣ ਜੇ ਫੜੇ ਗਏ ਫਿਰ ਤਾਂ ਰਾਈਟਲੀ ਸੋ ਹੀ ਹੈ ਹਨਾ, ਕਿ ਡਿਪੋਰਟ ਵਗੈਰਾ ਵੀ ਹੋਏ ਆ, ਤੇ ਜਿਹੜੇ ਬੱਚਿਆਂ ਦੇ ਵੀ ਫਿਰ ਬਾਅਦ ਚੋਂ ਹਨਾ ਹੁੰਦਾ ਪਤਾ ਲੱਗਦਾ, ਉਹਨਾਂ ਤੇ ਵੀ ਉਸ ਹਿਸਾਬ ਨਾਲ ਜੋ ਕਾਰਵਾਈ ਹਨਾ ਬਣਦੀ ਹੋਏਗੀ ਉਹ ਕੀਤੀ ਗਈ ਹੈ।
2: ਇੱਕ ਹੋਰ ਆ ਪਿੱਛੇ ਜੇ ਮੈਂ ਰਿਪੋਰਟ ਕੋਈ ਪੜ੍ਹਨ ਦਿਆ ਹਾਂ, ਕਿਸੇ ਨੇ ਡਾਟਾ ਵੇਖਿਆ ਸੀ ਉਹਨਾਂ ਦਾ, ਜਿਹੜੇ ਵਰਕ ਫੇਅਰ ਕਮਿਸ਼ਨ ਵਾਲੇ ਨਹੀਂ ਆ, ਉਹ ਕਹਿੰਦੇ ਸੀਗੇ ਕਿ ਅੱਜ ਕੱਲ੍ਹ ਜਾਂ ਆਪਾਂ ਕਹਿ ਲਈਏ ਕਿ ਮੈਂਟੈਲਿਟੀ ਇੱਦਾਂ ਦੀ ਹੋ ਗਈ ਆ, ਜਾਂ ਫਿਰ ਕਹਿ ਲਓ ਕਿ ਜ਼ਿਆਦਾ ਇੱਕ ਦੂਜੇ ਨੂੰ ਆਪਾਂ ਇਨਫੋਰਮੇਸ਼ਨ ਪਾਸ ਕਰਨ ਡੇ, ਈਜ਼ੀ ਹੋ ਗਈ ਇਨਫੋਰਮੇਸ਼ਨ ਲੈਣੀ, ਕਿ ਮੈਂ ਹੁਣ AI ਨੂੰ ਮੈਸੇਜ ਕਰ ਦਿੰਦਾ ਵਾ ਵੀ ਮੈਂ ਆਹ ਵਾਲੀ ਕੰਪਲੇਨ ਪਾਉਣੀ, ਦੱਸ ਕਿੱਥੇ ਪਾਵਾਂ, ਅਤੇ ਉਹ ਮੈਨੂੰ ਠਾ ਦੇਣੀ ਦਊਗੀ ਵੀ ਆਹ ਚੁੱਕ ਇੱਥੇ ਕੰਪਲੇਨ ਪਾ ਲੇ। ਪਹਿਲਾਂ ਥੋੜ੍ਹਾ ਜਿਹਾ ਹਾਰਡ ਹੁੰਦਾ ਸੀ ਫਾਇੰਡ ਆਊਟ ਕਰਨਾ ਰਾਈਟ ਪਲੇਸ, ਈਵਨ ਤੁਸੀਂ ਸਫਾਰੀ ਅਤੇ ਗੂਗਲ 'ਤੇ ਵੀ ਲਿਖੋ ਨਾ ਅਤੇ ਉਹ ਵੀ ਤੁਹਾਨੂੰ ਗੇੜੇ ਮੇੜੇ ਪਾ ਦਿੰਦਾ ਸੀ, ਉਹ ਵੀ ਤੁਹਾਨੂੰ ਸਿੱਧੀ ਉਹ ਚੀਜ਼ ਨਹੀਂ ਦਿੰਦਾ, ਉੱਥੇ ਵੀ ਤੁਹਾਨੂੰ ਲੱਭਣਾ ਪੈਂਦਾ ਸੀ ਵਾਹ ਵਾਹ ਸਿਰ ਖਪਾਈ ਕਰਕੇ, ਉਹਨੇ ਜਿਹੜੀਆਂ ਪੰਜ ਸੱਤ ਸਾਈਟਾਂ ਸ਼ੋਅ ਕਰਨ ਆਉਣੇ ਆ ਉਹਨਾਂ 'ਚ ਉਹ ਨਹੀਂ ਹੀ ਹੁੰਦੀ ਜਿਹੜੀ ਆਪਾਂ ਨੂੰ ਲੋੜ ਹੁੰਦੀ ਸੀ। ਪਰ ਹੁਣ ਜਿਹੜਾ ਖਾਸ ਕਰਕੇ ਏ ਆਈ ਹੈ ਇਹ ਤਾਂ ਤੁਹਾਨੂੰ ਪੈਂਦੀ ਸੱਟੇ ਹੀ ਉਹੀ ਦਿੰਦਾ। ਹੁਣ ਮੰਨ ਲਓ ਮੈਂ ਉੱਥੇ ਲਿਖ ਦਿੰਦਾ ਕਿ ਮੈਂ ਪਰੇਸ਼ਾਨ ਹਾਂ, ਮੈਂ ਇੱਥੇ ਕੰਮ ਕਰਦਾ ਅਤੇ ਮੈਂ ਕੰਪਲੇਂਟ ਕਰਨੀ ਆ, ਉਹਨੇ ਪੈਂਦਿਆਂ ਹੀ ਤੁਹਾਨੂੰ ਉਹਦੇ ਡਿਪਾਰਟਮੈਂਟ ਸੁੱਟ ਦੇਣਾ ਵੀ ਆਹ ਚੱਕ ਮਾਈਟ ਆਹ ਸਟੈਪ ਆ ਤੂੰ ਕੰਪਲੇਂਟ ਕਰ। ਉਹਨੇ ਤੁਹਾਨੂੰ ਲਿਖ ਕੇ ਵੀ ਦੇ ਦੇਣਾ ਵੀ ਕੀ ਲਿਖ ਕੇ ਪਾਉਣਾ ਉਹਨਾਂ ਨੂੰ
0: ਐਕਸਟਰਾ।
2: ਪੰਜ ਸੱਤ ਸਟੈਪ ਜਿਹੜੇ ਮੇਰੇ ਲਈ ਜਿਨ੍ਹਾਂ ਦੇ ਕਰਕੇ ਮੈਂ ਪੈਰ ਪਿੱਛੇ ਪੁੱਟਣਾ ਸੀ ਉਹ ਸਾਰੇ ਮੇਰੇ ਉਹਨੇ ਕਰਤੇ ਆ, ਅਤੇ ਮੈਂ ਸਿਰਫ ਕੀ ਕਰਨਾ ਸਬਮਿਟ ਕਰਨਾ ਆਪਣੀ ਈਮੇਲ ਤੋਂ ਜਾ ਕੇ ਜਾਂ ਆਪਣੇ ਪੋਰਟਲ ਤੋਂ ਜਾ ਕੇ। ਅਤੇ ਅੰਦਰ ਖਾਤੇ ਉਹ ਕਹਿੰਦੇ ਨੇ ਕਿ ਬਹੁਤ ਜ਼ਿਆਦੀਆਂ ਕੰਪਲੇਂਟਸ ਹੋ ਰਹੀਆਂ ਨੇ ਅੰਦਰ ਖਾਤੇ ਕਿ ਤੁਸੀਂ ਆਪਣੀ ਆਈਡੈਂਟੀ ਵੀ ਨਹੀਂ ਰਿਵੀਲ ਕਰੋ, ਇੱਦਾਂ ਦੀਆਂ ਵੀ ਸਕੀਮਾਂ ਹੈਗੀਆਂ ਨੇ ਕਿ ਤੁਸੀਂ ਉਹਨੂੰ ਦੀ ਕੰਪਲੇਂਟ ਕਰ ਸਕਦੇ ਹੋ ਵਿਸਲ ਬਲੋਇੰਗ ਕਿ ਤੁਸੀਂ ਜੇ ਉਹਦੇ 'ਚ ਫਿਰ ਓਬਵੀਅਸਲੀ ਜੇ ਡਾਟਾ ਜਾਊਗਾ ਕੰਪਲੇਨਾਂ ਹੋਣਗੀਆਂ ਤਾਂ ਫਿਰ ਸਟੈਪ ਲੈਣਾ ਤਾਂ ਉਹਨਾਂ ਦਾ ਲਾਜ਼ਮੀ ਹੈ
0: ਬਣਦਾ। ਇਹ ਗੱਲ ਸਹੀ ਹੈ ਯਾਰ, ਇਹ ਮਤਲਬ ਅਗੇਨ ਪਤਾ ਨਹੀਂ ਯਾਰ, ਜ਼ਮਾਨਾ ਬੜਾ ਨਾ, ਜ਼ਮਾਨਾ ਦੋ ਚੀਜ਼ਾਂ 'ਚ ਪ੍ਰੋਗਰੈਸ ਕਰ ਰਿਹਾ ਜੋ ਮੈਨੂੰ ਦੱਸਦਾ। ਇੱਕ ਅਸੀਂ ਲੋਕ ਇਕੱਲੇ ਜ਼ਿਆਦਾ ਹੋ ਰਹੇ ਹਾਂ, ਅਤੇ ਇੱਕ ਆਪਾਂ ਤੇਜ਼ ਬਹੁਤ ਜ਼ਿਆਦਾ ਹੋ ਰਹੇ ਹਾਂ। ਤੇਜ਼ ਮਤਲਬ ਉਹ ਵਾਲਾ ਤੇਜ਼ ਨਹੀਂ, ਚੁਸਤੀ ਵਾਲਾ ਤੇਜ਼, ਉਹ ਵਾਲੇ ਤਾਂ ਚਲੋ ਹੋ ਹੀ ਗਏ ਆ ਸਾਰੇ। ਆਪਣਾ ਸਪੀਡ ਵਾਲਾ ਤੇਜ਼, ਕਾਲ ਜ਼ਿਆਦਾ ਹਨਾ, ਕਿ ਏ ਆਈ ਨੂੰ ਚੀਜ਼ਾਂ ਪਾ ਦਿੱਤੀਆਂ ਦੋ ਚਾਰ ਕੇ ਯਾਰ ਤੂੰ ਕਰ। ਮੈਂ ਅੱਛਾ ਆਪ ਜਦੋਂ ਵਿਹਲੇ ਟਾਈਮ ਆਪਣੇ ਕੋਲ ਆਪਾਂ ਕਰਨਾ ਉਹਦੇ ਅੰਦਰ ਕੀ ਹੈ ਕੀ ਨਹੀਂ ਇਹ ਤਾਂ ਰੱਬ ਜਾਣੇ ਹਨਾ। ਪਰ ਇਹ ਜ਼ਰੂਰ ਹੋ ਗਿਆ ਕਿ ਅਸੀਂ ਇੱਕ ਹਾਰਮਨੀ ਹੁੰਦੀ ਸੀਗੀ ਇੱਕ ਅਨਨੋਨ ਬੰਦੇ ਲਈ ਵੀ ਵਧੀਆ ਫੀਲ ਕਰਨ ਵਾਲੀ, ਉਹ ਹੁਣ ਘੱਟਦੀ ਜਾ ਰਹੀ ਆ ਹਨਾ। ਇੱਕ ਹਾਰਮਨੀ ਕਿ ਕਿਉਂਕਿ ਇਹ ਨਾਲ ਦਾ ਬੰਦਾ ਮੇਰੇ ਵਰਗਾ ਦਿਸਦਾ ਜਾਂ ਫਿਰ ਮੇਰੇ ਵਰਗੇ ਇਲਾਕੇ ਤੋਂ ਆਉਂਦਾ, ਤਾਂ ਵੀ ਯੂ ਆਰ ਸਮਾਈਲਿੰਗ, ਤਾਂ ਵੀ ਯੂ ਆਰ ਹੈਪੀ, ਤਾਂ ਵੀ ਯੂ ਆਰ ਓਕੇ, ਉਹ ਚੀਜ਼ ਖਤਮ ਹੋ ਗਈ ਹੁਣ। ਮਤਲਬ ਮੇਰੇ ਹਿਸਾਬ ਨਾਲ ਐਂਡ ਇਟਸ ਅ ਗ੍ਰੇਟ ਥਿੰਗ ਕਿ ਜੇ ਤੁਸੀਂ ਸਿਰਫ ਇਮੀਜੀਏਟ ਫੈਮਿਲੀ ਤੱਕ ਹੀ ਕਰ ਰਹੇ ਹੋ, ਉਹਨੂੰ ਹੁਣ ਬੇਅਰ ਮਿਨੀਮਮ ਆਪਾਂ ਬਣਾ ਦਿੱਤਾ, ਤਾਂ ਹੀ ਐਵੇਂ ਇੰਨੀ ਸਾਰੀਆਂ ਕੰਪਲੇਂਟਾਂ ਹੁੰਦੀਆਂ। ਫਿਰ ਉੱਦਾਂ ਵੀ ਇਨ ਉੱਦਾਂ ਅਦਰ ਸੈਂਸ ਵੇਖਿਆ ਕੰਪਲੇਂਟਾਂ ਨੂੰ ਪਰੇ ਕਰਕੇ ਵੀ, ਅਤੇ ਇੱਕ ਤੈਨੂੰ ਨਹੀਂ ਫੀਲ ਹੁੰਦਾ ਇੱਦਾਂ ਦੀ ਹਵਾ ਬਣੀ ਪਈ ਹੈ ਕਿ ਹਰ ਕੋਈ ਇੱਕ ਦੂਸਰੇ ਨੂੰ ਥੋੜ੍ਹਾ ਜਿਹਾ ਮਤਲਬ ਇਸ ਤਰ੍ਹਾਂ ਦਿਖਾਉਣ ਦੀ ਕੋਸ਼ਿਸ਼ 'ਚ ਅੱਜ ਕੱਲ੍ਹ, ਕਿ ਹੈ ਨਾ ਕਿ ਮੈਂ ਤੇਰੇ ਤੋਂ ਬੈਟਰ ਕਿਸ ਤਰ੍ਹਾਂ, ਮੈਂ ਤੇਰੇ ਤੋਂ ਉੱਤੇ ਕਿਸ ਤਰ੍ਹਾਂ, ਜਾਂ ਫਿਰ ਮੈਂ ਤੇਰੇ ਤੋਂ ਜ਼ਰਾ ਸਹੀ ਕਿਸ ਤਰ੍ਹਾਂ।
2: ਪਤਾ ਕਿਉਂ ਆ ਕ੍ਰਿਸ਼ਨਾ ਜੀ? ਕਿਉਂਕਿ ਕੰਪੀਟੀਸ਼ਨ ਬਹੁਤ ਜ਼ਿਆਦਾ ਹੋ ਗਿਆ।
0: ਆਪਾਂ ਹੀ
2: ਜੇ ਤੁਸੀਂ ਨਹੀਂ ਦਿਖਾਓਗੇ ਨਾ, ਤੇ ਤੁਹਾਨੂੰ ਕਿਸੇ ਨੇ ਮੂੰਹ ਨਹੀਂ ਲਾਉਣਾ। ਮੂੰਹ ਇਨ ਦਾ ਸੈਂਸ ਕਿ ਜੇ ਤੁਸੀਂ ਕੋਈ ਸਰਵਿਸ ਦੇ ਰਹੇ ਹੋ, ਤੁਹਾਡੇ ਕੋਲ ਕਿਸੇ ਨੇ ਕੋਈ ਸਰਵਿਸ ਨਹੀਂ ਲੈਣੀ। ਜੇ ਤੁਸੀਂ ਕਿਸੇ ਨੂੰ ਰੀਪ੍ਰਜੈਂਟ ਕਰ ਰਹੇ ਹੋ, ਤੁਹਾਨੂੰ ਕਿਸੇ ਨੇ ਨਹੀਂ ਰੱਖਣਾ ਰੀਪ੍ਰਜੈਂਟ ਕਰਨ ਦੇ ਲਈ। ਮਤਲਬ ਜੇ ਤੁਸੀਂ ਉਹ ਚੀਜ਼ ਨਹੀਂ ਕਰਦੇ ਤੇ ਯੂ ਵਿਲ ਬੀ ਆਊਟ ਫਰੋਮ ਦਾ ਗੇਮ, ਜਿਹੜੀ ਵੀ ਤੁਸੀਂ 'ਚ ਹੈਗੇ ਹੋ। ਇਸ ਕਰਕੇ ਇੱਕ ਤਰ੍ਹਾਂ ਨਾਲ ਇਹ ਪਾਰਟ ਆਫ ਦਾ ਜੋਬ ਬਣ ਗਿਆ, ਪਾਰਟ ਆਫ ਦਾ ਬਿਜ਼ਨਸ ਬਣ ਗਿਆ ਕਿ ਤੁਹਾਨੂੰ ਕਰਨੀ ਪੈਣੀ ਆ ਉਹ ਚੀਜ਼, ਭਾਵੇਂ ਆਪ ਕ੍ਰੀਏਟ ਕੀਤਾ ਭਾਵੇਂ ਹੋ ਗਿਆ, ਡਜ਼ਨਟ ਮੈਟਰ। ਪਰ ਹੁਣ ਮੌਜੂਦਾ ਇਹ ਆ ਕਿ ਤੁਹਾਨੂੰ ਕਰਨੀ ਹੀ ਪੈਣੀ ਆ। ਜੇ ਤੁਸੀਂ ਨਹੀਂ ਕਰਦੇ ਤੇ ਡਨ,
0: ਖਤਮ,
2: 10 ਪਿਛੇ ਲਾਈਨ 'ਚ ਨੇ,
0: ਹਾਂ ਖਤਮ, ਟਾਟਾ,
2: ਖਤਮ, ਬਾਏ ਬਾਏ, ਸੀ ਯੂ, ਡਨ।
0: ਮਤਲਬ ਨਾਮ ਬਹੁਤ ਕਮਾਇਆ। ਗੱਲ ਹੋ ਰਹੀ ਹੈ ਦਲਜੀਤ ਦੋਸਾਂਝ ਦੀ, ਪਿਛਲੇ ਦਿਨੀ ਵੈਂਬਲੇ ਸਟੇਡੀਅਮ ਭਰਨ ਵਾਲਾ
2: ਗੱਲ ਪਿਆ ਢੋਲੀ ਵਜਾਇਆ ਵੈ, ਗਾਣੇ ਵਾਲਾ ਨਹੀਂ ਕਹਿ ਸਕਦੇ,
0: ਗਾਣੇ ਵਾਲਾ ਨਹੀਂ ਕਹਿ ਸਕਦੇ, ਪਰ ਫਿਲਮਾਂ ਵੀ ਚੱਲ ਹੀ ਜਾਂਦੀਆਂ ਦੇਖ ਲੈ,
2: ਵਜਾਇਆ ਤੇ ਵਧੀਆ ਚੱਲ।
0: ਹਾਂ ਮਤਲਬ ਹਾਂ ਸਹੀ ਆ ਨਾ, ਇਹ ਗੱਲ ਸਹੀ ਆ। ਕਈ ਇੱਕ ਇਹ ਵੀ ਕਹਿ ਦਿੰਦੇ ਨਾ ਕਿ ਗੋਡਸ ਫੇਵਰੇਟ ਚਾਈਲਡ, ਸੋ ਗੋਡਸ ਫੇਵਰੇਟ ਪੰਜਾਬੀ ਚਾਈਲਡ ਇਜ਼ ਦਲਜੀਤ ਦੋਸਾਂਝ। ਪਿਛਲੇ ਦਿਨੀ ਵੈਂਬਲੇ ਸਟੇਡੀਅਮ 90,000 ਬੰਦਾ ਭਰਿਆ, ਵੈਂਬਲੇ ਸਟੇਡੀਅਮ ਜਿੱਥੇ ਕੁਈਨਜ਼ ਤੋਂ ਲੈ ਕੇ ਬ੍ਰਿਟਨੀ ਸਪੇਅਰਸ ਤੋਂ ਲੈ ਕੇ ਮਡੋਨਾ ਤੋਂ ਲੈ ਕੇ ਆਹ ਜੋਨਸ ਬ੍ਰਦਰਸ ਦਾ ਮੈਨੂੰ ਪਤਾ ਨਹੀਂ, ਪਰ ਐਡ ਸ਼ੀਰਨ ਇਹ ਤੱਕ ਪਲੇ ਕਰ ਚੁੱਕੇ ਨੇ, ਤੇ ਦਲਜੀਤ ਪਹਿਲੇ ਇੰਡੀਅਨ ਆਰਟਿਸਟ ਨੇ
2: ਜਿਨ੍ਹਾਂ ਨੇ ਉੱਥੇ ਪਰਫਾਰਮ ਕੀਤਾ।
0: ਐਕਚੁਅਲੀ ਇੰਡੀਅਨ ਵੀ ਛੱਡੋ, ਪਹਿਲੇ ਸਾਊਥ ਏਸ਼ੀਅਨ ਆਰਟਿਸਟ ਨੇ ਜਿਸ ਨੇ ਉੱਥੇ ਪਰਫਾਰਮ ਕੀਤਾ। ਤੇ ਹੁਣ ਪ੍ਰਧਾਨ ਕਹਿੰਦਾ ਕਿ 92,000 ਹੋ ਗਿਆ ਡਨ,
2: ਅਹਿਮਦਾਬਾਦ
0: ਨਰਿੰਦਰ ਮੋਦੀ ਸਟੇਡੀਅਮ ਚ ਕਹਿੰਦਾ ਕਿ 1 ਨਵੰਬਰ ਚ ਮੈਂ ਵੇਚਣੀਆਂ ਨੇ 1,00,000 ਟਿਕਟਾਂ, ਤੇ ਖਿੱਚੋ ਤਿਆਰੀ
2: ਜੀ। ਦੇਖ ਲਓ ਬਈ, ਦੈਟਸ ਵਾਈ ਕਿ ਹੋਰ ਸਟੇਟ ਦੇ ਵਿੱਚ ਅਵੋਇਡ ਕਰ ਰਿਹਾ ਕਿ ਸਾਰੇ ਉੱਥੇ ਆਓ, 1,00,000 ਭਰੋ।
0: ਮੈਨੂੰ ਲੱਗਦਾ ਕਿਉਂਕਿ ਉਹ ਬਣਾਇਆ ਵੀ ਉਸ ਹਿਸਾਬ ਨਾਲ ਹੋਇਆ, ਐਂਡ ਇੱਕ ਤੇ ਇਹ ਹੈ ਕਿ ਗੁਜਰਾਤ ਦੇ ਅੰਦਰ ਆ, ਫਿਰ ਮੋਦੀ ਸਾਹਿਬ ਨੇ ਆਪਣੇ ਨਾਮ ਤੇ ਬਣਵਾਇਆ, ਉਹਦੀ ਥੋੜੀ ਫੈਸਿਲਿਟੀਜ਼ ਵੀ ਬੈਟਰ ਹੋਣਗੀਆਂ, ਫਿਰ BCCI ਜੋ ਇਹ ਸਾਰੇ ਸਟੇਡੀਅਮਸ ਦੀ ਦੇਖ ਰੇਖ ਕਰਦੀ ਆ ਉਹਦਾ ਹੁਣ ਫੇਵਰੇਟ ਸਟੇਡੀਅਮ ਹੈ, ਮਤਲਬ ਕਿ ਜਿੰਨੇ ਵੀ ICC ਇਵੈਂਟਸ ਵਗੈਰਾ ਹੁੰਦੇ ਆ ਜਾਂ ਫਿਰ ਕੋਈ IPL ਵਗੈਰਾ ਵੀ ਆਪਾਂ ਕਹੀਏ ਤੇ ਉੱਥੇ ਫਾਈਨਲ ਵਗੈਰਾ ਪੁਸ਼ ਕਰਤਾ। ਸੋ ਕਾਫੀ ਲੋਕ ਮੇਰੇ ਪਰਸਨਲ ਨੋਨਚ ਵੀ ਜੋ ਲੋਕ ਦੇਖ ਕੇ ਆਏ ਸੀਗੇ ਇੰਡੀਆ ਦੇ ਅੰਦਰ ਕੌਂਸਰਟ ਉਹਦਾ, ਕੋਈ ਦਿੱਲੀ ਵੇਖ ਕੇ ਆਇਆ ਹਨਾ, ਤੇ ਉਹਨਾਂ ਨੂੰ ਪ੍ਰੋਬਲਮ ਸੀਗੀ ਬਹੁਤ ਸਾਰੀ ਕਿ ਉੱਦਾਂ ਦੀ ਵਧੀਆ ਤਰੀਕੇ ਦੀ ਸਿਸਟਮ ਨਹੀਂ ਸੀਗਾ,
2: ਇਨਵੈਸਟਮੈਂਟ ਕੀਤੀ ਹੁਣ ਉਹ ਕਿਸੇ ਕੰਮ ਤੇ ਆਵੇ।
0: ਹੁਣ ਕਹਿੰਦੇ ਕਿ ਬਈ ਹੁਣ ਭੜਥੂ ਪਾ ਦਿਆਂਗੇ, ਤੇ ਭੜਥੂ ਪਾਉਣ ਤੋਂ ਪਹਿਲਾਂ ਆਪਾਂ ਦਿਲਜੀਤ ਦੋਸਾਂਝ ਦਾ ਤੁਹਾਨੂੰ ਲਵ ਲਾਈਕ ਦਿਸ ਸੁਣਾ ਲਈਏ, ਕਿ ਸਾਡੇ ਬਲਕੀਰ ਦੇ ਭਰਾ ਨੇ ਕਿਹਾ ਕਿ ਬੜਾ ਘੈਂਟ ਗਾਣਾ ਤੁਸੀਂ।

0: ਬਸ ਬਸ ਮੈਨੂੰ ਅੰਗਰੇਜ਼ੀ ਜੀ ਨਹੀਂ ਆਉਂਦੀ, ਅੰਗਰੇਜ਼ੀ ਚ ਨਹੀਂ ਆਉਂਦੀ ਮੈਨੂੰ।
1: ਇਹਦਾ ਗਾਣਾ ਨਾ ਜਿਹੜਾ ਫੀਮੇਲ ਵੋਕਲ ਆ ਸਿਮਰ ਨੇ ਫੀਟ ਸਿਮਰ ਆ, ਮਤਲਬ ਸਿਮਰ ਆ ਕੁੜੀ ਦਾ ਨਾਮ,
2: ਬਹੁਤ ਵਧੀਆ ਗਾਇਆ ਯਾਰ, ਬੜੀ ਘੈਂਟ ਆਵਾਜ਼ ਹੈ
1: ਨਾ। ਜਿੱਦਾਂ ਪੰਜਾਬੀ ਵੀ ਇਦਾਂ ਦੀ ਗਾਏ ਜਿੱਦਾਂ ਇੰਗਲਿਸ਼ ਗਾਣੇ ਦੀ ਟੱਚ ਦਿੱਤੀ ਹੁੰਦੀ ਹੈ ਨਾ, ਐਂਡ ਆਵਾਜ਼ ਦੀ ਨਾ ਮੈਂ
0: ਦੱਸਾਂਗੀ ਖਾਬ ਆਈ ਜਾਂਦਾ
2: ਹੈ ਯਾ ਯਾ, ਐਂਡ ਆਵਾਜ਼ ਦੀ ਟੋਨਲ ਕੁਆਲਿਟੀ ਬੜੀ ਘੈਂਟ
1: ਆ, ਹਨਾ ਡਿਫਰੈਂਟ
2: ਗੁੱਡ ਯਾਰ ਗੁੱਡ
1: ਵੈਰੀ ਨਾਈਸ।
2: ਇਹ ਗਾਣੇ ਦੀ ਵਾਈਬ ਪਤਾ ਕਿੱਦਾਂ ਦੀ ਆ, ਜਿੱਦਾਂ ਮਤਲਬ ਇੱਧਰ ਇਹ ਗਾਣੇ ਸੋਹਣੇ ਲੱਗਦੇ ਆ ਜਦੋਂ ਵੀ ਆਪਣੇ ਆ ਪ੍ਰਧਾਨ ਜੀ ਗਾਉਂਦੇ ਨਾ, ਮੈਨੂੰ ਵਧੀਆ ਲੱਗਦਾ। ਦਿਲਜੀਤ ਦੇ ਚੱਕਵੇਂ ਗਾਣੇ ਨੀ ਬਹੁਤ
1: ਜ਼ਿਆਦਾ ਪਸੰਦ ਆ,
2: ਦਿਲਜੀਤ ਇੱਧਰ ਦੇ ਗਾਣੇ ਆ। ਸਭ ਤੋਂ ਘੈਂਟ ਗਾਣਾ ਦਿਲਜੀਤ ਦਾ ਪਤਾ ਕਿਹੜਾ, ਕਿ ਇਹ ਵਾਲੇ ਸਾਰੇ ਕੰਸੈਪਟ ਦੇ ਅੰਦਰ, ਪੋਹੋ ਦੀ ਰਾਤ,
1: ਓਏ ਹੋਏ ਹੋਏ ਹੋਏ
2: ਤੂੰ ਜਿਹੜਾ ਕੀ ਸੀਗਾ ਸੁਣਾ,
1: ਫਿਰ ਤੁਹਾਡੇ ਇਮੋਸ਼ਨ ਨਾਲ ਵੀ ਜੁੜਿਆ ਨਾ,
2: ਹਾਏ ਓਏ ਐਵੇਂ
1: ਨਵੀਂ ਰਾਤ ਚੰਦਰੀਏ ਸ਼ੌਲ ਜਿਹੜਾ ਤੂੰ ਭੁੱਲ ਗਈ ਸੀ,
2: ਮੁੰਡਾ ਚੁੰਮ ਚੁੰਮੇ ਉਹਨੂੰ ਅੱਜ ਵੀ ਇੱਕ ਨਾਲ ਲਾਉਂਦਾ ਏ। ਮੈਨੂੰ ਨਾ ਗਵਾ ਭਰਾਵਾ, ਲੋਕਾਂ ਨੇ ਕਹਿਣਾ ਬੰਦ ਕਰੋ, ਅਸੀਂ ਆਪ ਗਾਣੇ ਸੁਣ ਲਾਂਗੇ, ਇਹ ਤਸ਼ੱਦਦ ਸਾਨੂੰ
1: ਮਨਜ਼ੂਰ ਨਹੀਂ ਹੈ ਕਿਸੇ ਵੀ ਕੀਮਤ ਦੇ ਉੱਤੇ, ਕੀਮਤ ਸਾਡੇ ਕੋਲ ਹੈ ਵੀ ਨਹੀਂ ਤੁਹਾਨੂੰ ਦੇਣ ਲਈ,
2: ਪਰ ਸਾਡੇ ਕੋਲ ਜੋ ਹੈ ਤੁਹਾਨੂੰ ਦੇਣ ਲਈ ਉਹ ਹੈ ਢੇਰ ਸਾਰਾ ਪਿਆਰ ਐਂਡ ਥੈਂਕ ਯੂ ਕਿ ਤੁਸੀਂ ਸਾਡੇ ਨਾਲ ਦੁਬਾਰਾ ਜੁੜ ਗਏ ਹੋ। ਤੇ ਮੈਂ ਹਾਂ ਕ੍ਰਿਸ਼ਨਾ, ਮੇਰੇ ਨਾਲ ਬਲਕੀਰਤ, ਇਹ ਸਾਨੂੰ ਕਿਹਾ ਗਿਆ ਕਿ ਹਰ ਵਾਰੀ ਦੱਸਿਆ ਕਰੋ, ਠੀਕ ਹੈ ਨਾ, ਕਈ ਵਾਰੀ ਕੋਈ ਮਿਡਲ ਚ ਕਰਦਾ ਜੀ ਜੁਆਇਨ, ਤਾਂ ਕਰਕੇ ਤੁਸੀਂ ਸੁਣ ਰਹੇ ਹੋ,
1: ਕੋਈ ਸ਼ੁਰੂ ਚ ਕਰਦਾ ਕੋਈ ਮਿਡਲ ਚ ਕਰਦਾ
2: ਵਾਹ ਵਾਹ, ਤੇ
1: ਕੋਈ ਉਦੋਂ ਕਰਦਾ ਜਦੋਂ ਖਤਮ ਹੋ ਜਾਂਦਾ,
2: ਫਿਰ ਉਹ ਕਹਿੰਦਾ ਇਹ ਲੋਕ ਕੀ ਕਰਦਾ।
1: ਸਹੀ ਕਿਹੜਾ ਸ਼ੁਰੂ ਚ ਕਰਦੇ ਉਹ ਵਿਚਾਰਾ ਇਹ ਸੋਚਦੇ ਰਹਿੰਦੇ ਕਿ 40 ਮਿੰਟ 50 ਮਿੰਟ ਇਹਨਾਂ ਨੂੰ ਸੁਣਨਾ ਪਏਗਾ, ਤੇ ਜਿਹੜਾ ਮਿਡਲ ਚ ਕਰਦਾ ਉਹ ਸੋਚਦਾ ਪਤਾ ਨੀ ਮੈਂ ਪਹਿਲਾਂ ਕੀ ਮਿਸ ਕਰ ਲਿਆ, ਤੇ ਜਿਹੜਾ ਲਾਸਟ ਚ ਕਰਦਾ ਉਹਨੂੰ ਫਿਰ ਇਹ ਹੁੰਦਾ ਕਿ ਇਸ ਟਾਈਮ ਤਾਂ ਮਿਸ ਹੋ ਗਿਆ ਮੇਰੇ ਕੋਈ ਸੋਹਣਾ ਜਿਹਾ ਐਪੀਸੋਡ, ਮੈਂ ਨੈਕਸਟ ਟਾਈਮ ਨਹੀਂ ਮਿਸ ਕਰਨਾ।
2: ਉਹ ਯਾਰ ਉਹ ਕਿਹੜੇ ਡਾਇਲੋਗ, ਕਿਹੜੇ ਹੀਰੋ ਦਾ ਡਾਇਲੋਗ ਹੈ, ਸਾਡੇ ਸ਼ੋਅ ਦੀ ਟੈਗਲਾਈਨ ਨੂੰ ਹੋਣੀ ਚਾਹੀਦੀ ਹੈ
1: ਕਿ
2: ਦਿਲ ਮੇ ਆਤੇ ਹੈ ਸਮਝ ਮੇ ਨਹੀਂ, ਕਿਉਂਕਿ ਸਾਨੂੰ ਆਪ ਹੀ ਸਮਝ ਆ ਰਿਹਾ ਹੋ ਕੀ ਰਿਹਾ,
1: ਪਰ ਸਾਡੀ ਇਹਨਾਂ ਨੇ ਚੇਂਜ ਕਰ ਦੇਣੀ ਨਾ, ਲਾਈਨ ਚੇਂਜ ਕਰ ਦੇਣੀ,
2: ਲਾਈਨ ਚੇਂਜ ਕਰ ਦੇਣੀ ਹਲੇ ਯਾਰ,
1: ਉਹਨਾਂ ਨੇ ਕਹਿਣਾ ਫ੍ਰੀਕੁਐਂਸੀ ਪੇ ਆਤੇ ਹੈ ਲੇਕਿਨ ਲਾਈਵ ਨਹੀਂ।
2: ਹਾਂ ਓਏ ਜੀਓ ਮੇਰੇ ਲਾਲ, ਕਿਆ ਬਾਤ
1: ਹੈ,
2: ਪਿੱਛੇ ਫਿਲਮਾਂ ਫੁਲਮਾਂ ਵੀ ਆਈਆਂ ਕਹਿੰਦੇ ਘੈਂਡੀਆਂ, ਦ੍ਰਿਸ਼ਯਮ ਦਾ ਕਹਿੰਦੇ ਅਖੀਰਲਾ ਪਾਰਟ ਆ ਗਿਆ ਫਾਈਨਲੀ, ਜੋ ਵੀ ਸੀਗਾ ਉਹ ਖਤਮ ਕਰਤਾ,
1: ਚੱਲ ਤੇ ਕਹਿੰਦੇ ਬਹੁਤ ਗਿਆ,
2: ਮੈਂ ਨਹੀਂ ਦੇਖੀ ਹੈ ਤੱਕ, ਮੈਨੂੰ ਦੱਸਿਓ ਨਾ ਬਾਈ ਕਿੱਦਾਂ ਦੀ ਹੈ।
1: ਗੁੱਡ ਗੁੱਡ ਵਧੀਆ, ਬਟ ਨਾਟ ਗੁੱਡ ਦੈਨ ਦ ਪ੍ਰੀਵੀਅਸ ਵਨਸ।
2: ਹਾਂ ਅੱਛਾ, ਪਹਿਲੀਆਂ ਨਾਲੋਂ ਵਧੀਆ ਨੀ,
1: ਯੈ
2: ਇੱਕ ਇਹ ਵੀ ਚੱਕਰ ਹੈ ਨਾ ਕਿ ਮੇਰੇ ਖਿਆਲ ਨਾਲ ਹੁਣ ਇਹ ਦੇਖ ਕੇ ਹੀ ਪਤਾ ਲੱਗੂਗਾ, ਤੇ ਇਹ ਮੈਂ ਦੇਖੂੰਗਾ ਤਾਂ ਬਿਲਕੁਲ ਨਹੀਂ ਨਹੀਂ, ਮੈਂ ਗੱਲ ਸਾਰੀ ਦੱਸਦਾ ਕਿ ਦ੍ਰਿਸ਼ਯਮ ਜਿਸ ਸੀਰੀਜ਼ ਤੇ ਬੇਸਡ ਆ ਉਹ ਮੋਹਨ ਲਾਲ ਜਿਹੜਾ ਸਾਊਥ ਦਾ ਐਕਟਰ ਆ ਉਹਦੀ ਬਣਾਈ ਹੋਈ ਦ੍ਰਿਸ਼ਯਮ ਤੇ ਬੇਸਡ ਆ, ਉਹਦਾ ਉਹਨਾਂ ਨੇ ਐਂਡ ਸਾਲ ਦੀ ਸਟਾਰਟਿੰਗ ਚ ਕੱਢਤਾ ਹੋਇਆ, ਸੋ ਕਿਉਂਕਿ
1: ਦ੍ਰਿਸ਼ਯਮ ਮੋਲਡ ਕੀਤਾ ਨਾ ਇਹਨੂੰ
2: ਕੀਤਾ, ਕਿਉਂਕਿ ਦ੍ਰਿਸ਼ਯਮ 2 ਐਜ਼ ਇਟ ਇਜ਼ ਸੇਮ ਸੀਗੀ
1: ਤੇ ਤਾਂ
2: ਵੀ ਉਹ ਚੱਲ ਪਈ, ਤੇ ਦ੍ਰਿਸ਼ਯਮ 3 ਦਾ ਲੋਕਾਂ ਨੂੰ ਪਤਾ ਲੱਗ ਗਿਆ ਸੀਗਾ ਕਿ ਇਹ ਜਿਹੜੀ ਦ੍ਰਿਸ਼ਯਮ 3 ਆਈ ਹੈ ਇਹ ਮੋਹਨ ਲਾਲ ਵਾਲੀ ਹੈ, ਤੇ ਕਹਿੰਦੇ ਸੀ ਕਿ ਅਜੇ ਦੇਵਗਨ ਹੋਰਾਂ ਨੇ ਜਿਹੜਾ ਉਹਦਾ ਮੇਨ ਰਾਈਟਰ ਜੀਤੂ ਜੋਸਫ ਜਿਸਦਾ ਨਾਮ ਹੈ ਉਸਨੂੰ ਕ੍ਰੈਡਿਟ ਨਹੀਂ ਦਿੱਤਾ ਇਸ ਫਿਲਮ ਦੇ ਅੰਦਰ ਬਿਲਕੁਲ ਵੀ, ਕਿਉਂਕਿ ਉਹਨਾਂ ਨੇ ਉਹਦੇ ਤੋਂ ਹਾਂ ਲਿਖਵਾਈ ਨਹੀਂ ਹੈ ਫਿਲਮ। ਸੋ ਜੇ ਤੁਸੀਂ ਮੋਹਨ ਲਾਲ ਵਾਲੀ ਫਿਲਮ ਦੇਖੋਗੇ ਤਾਂ ਉਹਦੇ ਅੰਦਰ ਵੱਖਰਾ ਐਂਡ ਹੈ ਸੇਮ ਕਹਾਣੀ ਦਾ, ਜੋ ਤੁਸੀਂ ਅਜੇ ਦੇਵਗਨ ਦੀ ਦੇਖੀ ਆ ਉਹ ਵੀ ਡਬਡ ਮੇਰੇ ਖਿਆਲ ਨਾਲ ਆ ਗਈ ਹੋਣੀ ਯੂਟਿਊਬ ਤੇ, ਅਮਿਤਾਬ ਬੱਚਨ ਮਤਲਬ ਬੜਾ ਨਾਮ ਕਮਾਇਆ ਉਹਨੇ,
1: ਜੈਦੀਪ
2: ਤੇ ਘੈਂਟ ਬੰਦਾ ਨਾ ਯਾਰ, ਉਹ ਫਿਰ ਯਾਰ ਮੇਨ ਉਹ ਹੈ ਨਾ ਐਕਟਰ ਤਾਂ ਮੇਨ ਉਹ
1: ਪਾਰਸ਼ੈਲਿਟੀ ਜੀ ਕਰਦੇ,
2: ਪਾਰਸ਼ੈਲਿਟੀ ਜੀ ਕਰਤੀ। ਦੂਜਾ ਮੈਨੂੰ ਸੁਣਨ ਚ ਆਇਆ ਜੀ ਇਸ
1: ਫਿਲਮਾਂ ਨਾ ਜਿਹੜੀਆਂ ਅੱਜ ਕੱਲ ਗੱਲ ਕਰਕੇ ਮੈਨੂੰ ਸਵਾਦ ਆਉਣ ਡੇ ਪਤਾ ਨਹੀਂ ਕਿਉਂ।
2: ਪਰ ਮੈਂ ਨਾ ਪਿੱਛੇ ਜਾ ਦੇਖਿਆ ਯਾਰ, ਮੈਂ ਆਰਟਿਸਟ ਆਪਣੇ ਕੋਲ ਆਏ ਸੀਗੇ ਇੱਥੇ ਜਿਹੜੇ ਆਹ ਹਰਦੀਪ ਗਰੇਵਾਲ,
1: ਹਾਂਜੀ ਇਹਨਾਂ ਦੀ ਫਿਲਮ ਆ ਰਹੀ ਆ,
2: ਕਿਹੜੀ ਫਿਲਮ ਆ ਰਹੀ ਆ ਇਹਨਾਂ ਦੀ, 1 ਅਕਤੂਬਰ ਆ ਰਹੀ ਆ ਦੌੜਾਕ, ਮੈਨੂੰ ਬੰਦਰੀ ਪਰਸਨੈਲਿਟੀ ਬੜੀ ਵਧੀਆ ਲੱਗੀ, ਮੈਂ ਵੀ ਝੂਠ
1: ਨਹੀਂ ਮਾਰਦਾ, ਮੈਨੂੰ ਬਹੁਤ ਹੀ ਨੌਲੇਜ ਨੇ, ਜਿਆਦਾ ਮੋਟੀਵੇਸ਼ਨ ਟਾਈਪ ਹੀ।
2: ਓਕੇ
1: ਹਰਦੀਪ ਗਰੇਵਾਲ 2015 ਤੋਂ ਫਿਲਮਾਂ ਗਾਣਿਆਂ ਦਾ ਸਫ਼ਰ ਸ਼ੁਰੂ ਹੈ ਇਹਨਾਂ ਦਾ,
2: ਓਕੇ
1: ਜਿਆਦਾ ਪੁਰਾਣੇ ਨਹੀਂ ਹੈ, ਪਰ ਇਹ ਕਿ ਸੁਪਨਾ ਕਹਿੰਦੇ ਨੇ ਕਿ ਮੇਰਾ ਵਾਵਾ ਪੁਰਾਣਾ ਸੀ।
2: ਓਕੇ
1: ਹਾਂਜੀ, ਪਰ ਸੁਪਨਾ ਇਹ ਸੀਗਾ ਕਿ
2: ਕੁਛ ਕਰਕੇ ਦਿਖਾਏ
1: ਗਾਣੇ, ਹਾਂਜੀ ਗਾਣੇ ਕਰਨੇ ਆ ਜਾਂ ਫਿਲਮਾਂ ਕਰਨੀਆਂ, ਐਕਟਿੰਗ ਕਰਨੀ, ਅਤੇ ਉਹ ਫਿਰ ਸੱਚ ਹੋ ਗਿਆ ਵਾ। ਪਰ ਉਹ ਕਹਿੰਦੇ ਸੀ ਇੰਟਰਵਿਊ ਦੇ ਵਿੱਚ ਵੀ ਸੁਪਨਾ ਤਾਂ ਮੇਰਾ ਆਲਰੇਡੀ ਪੂਰਾ ਹੋ ਗਿਆ ਵਾ, ਹੁਣ ਤਾਂ ਗਾਂਹ ਬਸ ਵੇਖੋ ਕਿੱਥੋਂ ਤੱਕ ਜਾਂਦੇ ਆ
2: ਯਾਰ। ਕਦੀ ਵੈਸੇ ਤੂੰ ਮੈਨੂੰ ਦੱਸ ਕੀ ਲੱਗਦਾ ਮੈਨੂੰ, ਮੇਰਾ ਮੇਰੀ ਸੋਚ ਇਹ ਕਿ ਜਦੋਂ ਬੰਦਾ ਇਸ ਤਰ੍ਹਾਂ ਕਹੇ ਨਾ ਕਿ ਯਾਰ ਮੈਂ ਸੋਚਿਆ ਸੀਗਾ ਮੈਂ ਜਾਂ ਸਿੰਗਰ ਬਣਾ ਜਾਂ ਮੈਂ ਐਕਟਰ ਬਣਾ ਜਾਂ ਮੈਂ ਕ੍ਰੀਏਟਰ ਬਣਾ, ਬੇਸਿਕਲੀ ਤੁਹਾਨੂੰ ਆਰਟ ਨਾਲ ਨਹੀਂ ਬਹੁਤਾ ਲੈਣਾ ਦੇਣਾ, ਬੇਸਿਕਲੀ ਤੁਹਾਨੂੰ ਇਹ ਕਿ ਮੈਂ ਮਸ਼ਹੂਰ ਹਾਂ ਲੋਕ ਮੈਨੂੰ ਪਛਾਣਨ, ਜ਼ਿਆਦਾ ਇਹ ਗੱਲ ਨਹੀਂ ਹੋ ਗਈ ਕੀ ਲੱਗਦਾ? ਮੈਂ ਇਹ ਨਹੀਂ, ਚਲੋ ਮੈਂ ਉਹਨਾਂ ਵੱਲ ਨਹੀਂ ਗੱਲ ਕਰਦਾ ਪਿਆ ਇਨ ਜਨਰਲ, ਕਿਉਂਕਿ ਕਈ ਕਈ ਹੁੰਦੇ ਨਾ ਦੀਵਾਨੇ ਆ ਕਿ ਦੀਵਾਨੇ ਕਿ ਯਾਰ ਐਕਟਿੰਗ ਹੀ ਕਰਨੀ ਹੈ, ਉਮਰ ਗਾਲਤੀ ਬਾਈ ਥੀਏਟਰ ਕਰਦੇ ਕਰਦੇ ਥੀਏਟਰ ਹੀ ਕਰ ਰਹੇ ਹੋਰ ਕੁਛ ਕਰਨਾ ਹੀ ਨਹੀਂ ਹੈ ਹਨਾ, ਤੇ ਕਈ ਜਿਸ ਤਰ੍ਹਾਂ ਤੁਸੀਂ ਕਿਹਾ ਹੁਣੇ ਹਨਾ।
1: ਪਤਾ ਕੀ ਚੱਕਰ ਹੈ ਕ੍ਰਿਸ਼ਨਾ ਜੀ, ਜਿਹੜਾ ਇਹ ਨਾ ਇੱਕ ਬੜੀ ਕਹਿ ਲਓ ਕਿ ਪੁੱਠੀ ਜਿਹੀ ਗੇਮ ਆ, ਉਹ ਇੱਦਾਂ ਵਾ ਕਿ ਕਈ ਬੰਦਿਆਂ ਦੀ ਸੋਚ ਇਹ ਆ ਕਿ ਸਿਰਫ ਮਸ਼ਹੂਰੀ ਹੋਣੀ ਆ, ਉਹ ਕਿਸੇ ਵੀ ਤਰੀਕੇ ਨਾਲ ਹੋ ਜੇ, ਉਹ ਫਿਲਮ 'ਚ ਆ ਕੇ ਹੋ ਜੇ, ਉਹ ਗਾਣੇ 'ਚ ਆ ਕੇ ਹੋ ਜੇ, ਜਾਂ ਫਿਰ ਉਹ ਗਾਣੇ ਕਹਿ ਲਓ ਲਿਖਣ 'ਚ ਹੋ ਜੇ, ਹੈ ਨਾ, ਕਿਸੇ ਵੀ ਤਰੀਕੇ ਦੀ ਉਹ ਚਾਹੁੰਦੇ ਕਿ ਮੇਰਾ ਮਤਲਬ ਮੈਂ ਅੱਗੇ ਆ ਜਾਂ ਕਿਸੇ ਤਰੀਕੇ। ਕਈ ਬੰਦੇ ਜਿਹੜੇ ਕਹਿੰਦੇ ਆ ਕਿ ਮੈਂ ਸਿਰਫ ਆਪਣਾ ਆਰਟ ਆ ਜਿਹੜਾ ਉਹਨੂੰ ਨਿਖਾਰਨਾ ਆ, ਉਹਨੂੰ ਅੱਗੇ ਲੈ ਕੇ ਆਉਣਾ ਵਾ, ਹਾਂ ਮਸ਼ਹੂਰੀ ਆਵੇ ਨਾ ਆਵੇ ਉਹ ਇੱਕ ਸਕੈਂਡਰੀ ਚੀਜ਼ ਆ ਉਹਨਾਂ ਦੇ ਲਈ। ਸੋ ਇਹ ਦੋਵੇਂ ਟਾਈਪ ਦੇ ਬੰਦੇ ਇੰਡਸਟਰੀ 'ਚ ਹੈਗੇ ਆ, ਜੇ ਇੱਕ ਵੀ ਟਾਈਪ ਦਾ ਵਿੱਚੋਂ ਮਾਈਨਸ ਹੋ ਜੂਗਾ ਤਾਂ ਫਿਰ ਆਈ ਥਿੰਕ ਇੰਡਸਟਰੀ ਚੱਲੂਗੀ ਵੀ ਨਹੀਂ, ਫਿਰ ਉਹ ਚੀਜ਼ਾਂ ਕੰਪੀਟੀਸ਼ਨ ਸਭ ਖਰੇਵੇਂ ਰਹਿ ਵੀ ਨਹੀਂ ਜਾਣੇ। ਅਤੇ ਜਿਹੜਾ ਮਤਲਬ ਜੋ ਮੈਨੂੰ ਲੱਗਦਾ ਜਿੰਨੇ ਆ ਕਿ ਹੁਣ ਮੰਨ ਲਓ ਆਪਾਂ ਇੰਟਰਵਿਊਜ਼ ਕਰਦੇ ਵੀ ਹਾਂ ਜਾਂ ਸੁਣਦੇ ਵੀ ਹਾਂ, ਚਲੋ ਲਾਗੇ ਖਲੋਏ ਖਲੋਤੇ ਹੋਈ ਦਾ ਇੱਦਾਂ ਕਹਿ
2: ਦਿੰਦੇ,
1: ਉਹ ਸਾਰਿਆਂ ਦਾ ਇਹੋ ਹੀ ਆ, ਜ਼ਿਆਦਾਤਰ ਇਹੋ ਹੀ ਹੁੰਦਾ ਵਾ ਕਿ ਉਹਨਾਂ ਨੇ ਸੋਚਿਆ ਹੁੰਦਾ ਆ, ਸੁਪਨੇ ਲਏ ਹੁੰਦੇ ਆ ਵੀ ਅਸੀਂ ਆਹ ਕਰਾਂਗੇ ਇੱਕ ਦਿਨ। ਤੁਹਾਡੇ ਓਬਵੀਅਸਲੀ ਜਦੋਂ ਤੁਹਾਡੇ ਅੰਦਰੋਂ ਨਹੀਂ ਕੋਈ ਚੀਜ਼ ਨਿਕਲਦੀ ਉਨਾ ਚਿਰ ਤੁਸੀਂ ਤੁਸੀਂ ਸੁਪਨਾ ਵੀ ਨਹੀਂ ਲੈ ਸਕਦੇ, ਠੀਕ ਹੈ ਨਾ। ਹੁਣ ਮੈਂ ਮੰਨ ਲਓ ਐਵੇਂ ਮੂੰਹ ਸਵੇਰੇ ਉੱਠ ਕੇ ਐਵੇਂ ਇੱਧਰ ਉੱਧਰ ਦਾ ਕਿਸੇ ਦਾ ਸੁਪਨਾ ਲੈਣਾ, ਇੱਦਾਂ ਤਾਂ ਹੋ ਨਹੀਂ ਸਕਦਾ।
2: ਹਾਂ,
1: ਮੈਂ ਉਹੀ ਚੀਜ਼ ਦਾ ਲਊਂਗਾ, ਅੱਖਾਂ ਖੁੱਲੀਆਂ ਦੇ ਨਾਲ ਜਿਹੜਾ ਲਊਂਗਾ ਉਹ ਇਹੋ ਹੀ ਲਊਂਗਾ ਜਿਹੜਾ ਕਿ ਮੈਨੂੰ ਲੱਗਦਾ ਹੋਊਗਾ ਅੰਦਰ ਆਤਮਾ ਨੂੰ ਕਿ ਮੈਂ ਕਰ ਸਕਦਾ ਕਦੀ,
2: ਜਾਂ ਮੇਰੇ ਬਹੁਤ ਹੋਵੇ,
1: ਹਾਂ ਵੀ ਜਾਂ ਕੈਪੇਬਿਲਿਟੀ ਹੈਗੀ ਆ ਜਾਂ ਮੈਂ ਮਿਹਨਤ ਕਰ ਸਕਦਾ। ਉਹ ਜੇ ਉਹ ਲੈਣ ਡੇ ਆ ਤੇ ਉਹ ਫਿਰ ਕਰਨ ਡੇ ਆ, ਤੇ ਉਹ ਕਰਨ ਡੇ ਆ ਆਪਣੀ ਮਿਹਨਤ ਨਾਲ ਵੀ ਕਰਨ ਡੇ ਆ।
2: ਬਾਕੀ ਮੈਨੂੰ ਨਾ ਅੰਦਰ ਟੂ ਐਡ ਟੂ ਯੋਰ ਪੁਆਇੰਟ ਕਿ ਜੋ ਵੀ ਸਾਨੂੰ ਸੁਣ ਰਿਹਾ ਤੇ ਜੇ ਲੱਗਦਾ ਕਿ ਸਾਡੀਆਂ ਗੱਲਾਂ ਵਧੀਆ ਲੱਗਦੀਆਂ ਹਨਾ, ਤੇ ਇੱਕ ਸਲਾਹ ਇਹ ਹੈ ਕਿ ਅੱਜ ਦੇ ਟਾਈਮ ਦੇ ਅੰਦਰ ਦੇਖੀ ਪਰਖੀ ਚੀਜ਼ ਆ ਸੈਲਫ ਐਕਸਪੀਰੀਅੰਸ ਤੋਂ ਕਿ ਜਿੰਨਾ ਵੱਡਾ ਤੁਸੀਂ ਵਿਜ਼ਨ ਰੱਖ ਸਕਦੇ ਹੋ ਰੱਖੋ, ਐਂਡ ਜੋ ਨਹੀਂ ਸਮਝ ਆਉਂਦਾ ਉਹਦੇ ਲਈ ਵੀ ਭਾਵੇਂ ਰੱਖ ਲਓ, ਕਿਉਂਕਿ ਐਜੂਕੇਸ਼ਨ ਤੁਹਾਡੇ ਹੁਣ ਹੱਥਾਂ 'ਚ ਆ, ਤੁਸੀਂ ਕੁਛ ਵੀ ਕਰਨਾ ਚਾਹੁੰਦੇ ਹੋ ਤੁਹਾਨੂੰ ਸਿਰਫ ਇੱਕ ਦਿਨ ਇੱਕ ਰਾਤ ਦੇਣ ਦੀ ਜ਼ਰੂਰਤ ਹੈ, ਐਂਡ ਪੂਰਾ ਚੰਗੇ ਤਰੀਕੇ ਨਾਲ ਉਹਨੂੰ ਤੁਸੀਂ ਉਸ ਲੈਵਲ ਦਾ ਰਿਸਰਚ ਕਰ ਲਉਂਗੇ ਜਿੰਨਾ ਸ਼ਾਇਦ ਅੱਜ ਤੋਂ ਬਹੁਤਾ ਮੈਂ ਪਿੱਛੇ ਨਹੀਂ ਜਾਊਂਗਾ ਪਰ 3-4 ਸਾਲ ਪਹਿਲਾਂ ਤੁਹਾਨੂੰ ਸ਼ਾਇਦ 6-7 ਮਹੀਨੇ ਦਾ ਸਮਾਂ ਲੱਗ ਜਾਂਦਾ ਹੋਵੇਗਾ। ਤੁਸੀਂ ਕੋਈ ਕੰਮ ਸ਼ੁਰੂ ਕਰਨਾ ਚਾਹੁੰਦੇ ਹੋ, ਤੁਸੀਂ ਉਹਦੇ ਬਾਰੇ ਜਿਸ ਤਰ੍ਹਾਂ ਦੀ ਵੀ ਨੌਲੇਜ ਲੈਣਾ ਚਾਹੁੰਦੇ ਹੋ, ਉਹਦੇ ਉਸ ਕੰਮ ਤੋਂ ਰਿਲੇਟਡ ਨੈਟਵਰਕਿੰਗ ਕਰਨਾ ਚਾਹੁੰਦੇ ਹੋ ਕਿ ਉਸ ਹੀ ਏਰੀਆ ਦੇ ਅੰਦਰ ਹੋਰ ਕਿੰਨੇ ਕੁ ਲੋਕ ਕੰਮ ਕਰ ਰਹੇ ਨੇ ਜਿਹੜੇ ਤੁਹਾਡੀ ਹੈਲਪ ਕਰ ਸਕਦੇ, ਲਿੰਕਡਇਨ AI ਤੁਹਾਡੀ ਉਹਦਾ ਹੈਲਪ ਕਰ ਸਕਦਾ, ਮਤਲਬ ਦੇਰ ਇਜ਼ ਟੂ ਮੱਚ ਆਊਟ ਦੇਰ, ਸੋ ਬੈਕ ਨਹੀਂ ਰਹਿਣਾ,
1: ਮਤਲਬ ਵਟ ਯੂ ਥਿੰਕ ਜਸਟ ਗੋ ਫੋਰ ਇਟ। ਕਦੀ ਵੀ ਇਹ ਸੋਚ ਕੇ ਨੀ ਪਿੱਛੇ ਹਟ ਜਾਣਾ ਕਿ ਯਾਰ ਇਹਦਾ ਇੱਦਾਂ ਕਿੱਦਾਂ ਹੋਊਗਾ, ਇਹਦਾ ਉਦਾਂ ਕਿੱਦਾਂ ਹੋਊਗਾ। ਜੇ ਤੁਸੀਂ ਸੋਚਣ ਡੇ ਯਾਰ, ਆਪਾਂ ਤੇ ਹਮੇਸ਼ਾ ਇਹੋ ਹੀ ਕਹੀਦਾ, ਵੈਸੇ ਤੇ ਆਪਣੀ ਚਲੋ ਮੰਨੀ ਸੁਣੀ ਕਿੰਨੇ ਆ, ਪਰ ਜੇ ਫਿਰ ਵੀ ਜੇ ਕੋਈ ਮੰਨਣ ਸੁਣਨ ਡਿਆ ਵਾ ਤੇ ਜੇ ਉਹ ਮੰਨ ਲਈ ਨਾ, ਫਿਰ ਇੱਕ ਗੱਲ ਹੈਗੀ ਕਿ ਉਹ ਭਰਾਵਾਂ ਨੂੰ ਯਾਦ ਰੱਖੂਗਾ।
2: ਹਾਂ,
1: ਸਿਰਫ ਇਹ ਗੱਲ ਕਰਨੀ ਆ, ਕੁਛ ਨੀ ਕਰਨਾ, ਸਿਰਫ ਇੰਨਾ ਕਰਨਾ ਕਿ ਜੋ ਜੀ ਕਰਨ ਡਿਆ ਉਹ ਕਰਨਾ ਵਾ, ਤੁਸੀਂ ਚਾਹੇ ਉੱਥੋਂ ਸਿੱਖੋ ਉਹ ਵੀ ਨੀ ਮਾੜੀ ਗੱਲ, ਕਿ ਉਹ ਗਲਤ ਹੋ ਜੇ ਐਟਲੀਸਟ ਉੱਥੋਂ ਸਿੱਖ ਲਿਆ,
2: ਕੁਛ ਖਰਾਬ ਹੀ ਹੋ ਜਾਏਗਾ
1: ਪਰ ਜੇ ਕਰਨਾ ਤੇ ਫਿਰ ਉਹਨੂੰ ਕੰਟੀਨਿਊ ਰੱਖੋ, ਉੱਥੋਂ ਸਿੱਖ ਕੇ ਉਹ ਗਲਤੀ ਨਾ ਕਰੋ ਪਰ ਦੁਬਾਰਾ ਉਹਦੇ ਅੱਗੋਂ ਵਧੋ। ਇਹ ਨਹੀਂ ਕਿ ਗਲਤੀ ਹੋ ਗਈ ਤੇ ਉਹਨੂੰ ਉੱਥੇ ਛੱਡ ਦਿਓ, ਮਤਲਬ ਕਰੋ, ਤੁਸੀਂ ਪੱਕੀ ਗੱਲ ਇੱਕ ਦਿਨ ਐਕਸੀਡ ਕਰੋਗੇ,
2: ਬਿਲਕੁਲ
1: ਇੱਦਾਂ ਨਹੀਂ ਹੋ ਸਕਦਾ ਕਿ ਤੁਸੀਂ ਬੈਕ ਕਰ ਜਾਓ ਉੱਥੋਂ, ਜੇ ਕਰ ਗਏ ਤੇ ਫਿਰ ਉਹ ਤੁਹਾਡੀ ਗਲਤੀ ਮੰਨੀ ਜਾਊਗੀ, ਪਰ ਇਹ ਫਿਰ ਕਿਸਮਤ ਨੂੰ ਨਾ ਕਿਹੋ ਵੀ ਕਿਸਮਤ ਨੇ ਨਹੀਂ ਸਾਥ ਦਿੱਤਾ।
2: ਹਾਂ ਨਹੀਂ, ਇੱਕ ਵਾਰੀ ਮਤਲਬ ਬੰਦਾ
1: ਤੁਸੀਂ ਇਹ ਸੋਚ ਕੇ ਚੱਲੋ ਵੀ ਨਾ ਦੇਵੇ ਕਿਸਮਤ ਸਾਥ, ਮੈਂ ਕਰੂੰਗਾ।
2: ਉਹਨਾਂ ਇੱਕ ਬਹੁਤ ਘੈਂਟ, ਅਗੇਨ ਜਿਹੜੇ ਵੀ ਸੁਣ ਰਹੇ ਆ ਜਾ ਕੇ ਸਰਚ ਕਰਨਾ, ਟੈਡੀ ਰੂਜ਼ਵੈਲਟ ਨਾਮ ਦਾ ਇੱਕ ਆਦਮੀ ਆ, ਬਹੁਤ ਨਾਮੀ ਸ਼ਖਸ ਆ ਕਿਉਂਕਿ ਉਹ ਅਮੈਰੀਕਾ ਦਾ ਪ੍ਰੈਜ਼ੀਡੈਂਟ ਰਿਹਾ, ਪਰ ਉਹ ਅਮੈਰੀਕਾ ਦਾ ਉਸ ਸਮੇਂ ਪ੍ਰੈਜ਼ੀਡੈਂਟ ਰਿਹਾ ਜਦੋਂ ਅਮੈਰੀਕਾ ਦੇ ਅੰਦਰ ਬਹੁਤ ਮੇਜਰ ਚੇਂਜਸ ਆਏ ਇਨ ਟਰਮਸ ਆਫ ਇੰਡਸਟਰੀਅਲ ਰੈਵੋਲਿਊਸ਼ਨ। ਸੋ ਉਸ ਉਹਦੇ ਦਿੱਤੇ ਹੋਏ ਕਾਫੀ ਡਿਸੀਜਨਸ ਅਤੇ ਉਹਦੀ ਜਿਹੜੀ ਉਹਨੇ ਜ਼ਿੰਦਗੀ ਜੀ ਆ ਉਹ ਕਾਫੀ ਜ਼ਿਆਦਾ ਤੁਹਾਨੂੰ ਅਤੇ ਮੈਨੂੰ ਆ ਕੇ ਛੂੰਹਦੀ ਹੈ ਇੰਡਰੈਕਟਲੀ ਵੀ, ਕਿਉਂਕਿ ਕੈਪੀਟਲਿਜ਼ਮ ਵਗੈਰਾ ਐਂਡ ਆਲ ਕਾਫੀ ਇੰਪੈਕਟਫੁਲ ਆਦਮੀ ਸੀ। ਉਸਦੇ ਨਾ ਬਹੁਤ ਲੰਬੀ ਇੱਕ ਸਪੀਚ ਆ, ਉਸਦਾ ਇੱਕ ਛੋਟਾ ਜਿਹਾ ਟੋਟਾ ਬਹੁਤ ਮਸ਼ਹੂਰ ਆ, ਉਹਦਾ ਨਾਮ ਹੈ ਮੈਨ ਇਨ ਦਾ ਅਰੀਨਾ। ਤੇ ਉਸਦਾ ਮੈਂ ਤੁਹਾਨੂੰ ਇੱਕ ਉਦਾਂ ਟਰਾਂਸਲੇਸ਼ਨ ਜੀ ਦੱਸ ਦਵਾਂ ਤੇ ਉਹ ਬੇਸਿਕਲੀ ਉਹਦੇ ਅੰਦਰ ਉਹ ਸਪੀਚ ਦੇ ਅੰਦਰ ਉਹ ਮੈਨ ਇਨ ਦਾ ਅਰੀਨਾ ਬੋਲਦਾ ਕਿ ਜਿਹੜਾ ਬੰਦਾ ਅਰੀਨਾ ਆਪਾਂ ਅਖਾੜਾ ਕਹਿ ਲਈਏ ਕਹਿ ਲਓ ਹਨਾ ਜਿਹੜਾ ਬੰਦਾ ਨਾ ਮਤਲਬ ਕਹਿੰਦਾ ਕਿ ਦੁਨੀਆਂ ਦੇ ਅੰਦਰ ਜਿਹੜਾ ਅਖਾੜੇ ਚ ਖੜਾ ਆਦਮੀ ਹੈ ਨਾ ਜਿਹੜਾ ਇਸ ਵਕਤ ਹਾਰਡਸ਼ਿਪਸ ਨਾਲ ਨਜਿੱਠ ਰਿਹਾ ਜਿਸ ਨੂੰ ਸਮਾਂ ਜਾਂ ਉਹਦੇ ਓਪੋਨੈਂਟ ਉਹਨੂੰ ਕੁੱਟ ਰਹੇ ਨੇ ਮਾਰ ਰਹੇ ਨੇ ਲਹੂ ਲਹਾਨ ਹੋਇਆ ਪਿਆ ਮਿੱਟੀਓ ਮਿੱਟੀ ਹੋਇਆ ਪਿਆ ਪਸੀਨੋ ਪਸੀਨੀ ਹੋਇਆ ਪਿਆ ਉਸਦੀ ਹੀ ਵਾਹ ਵਾਹ ਹੋਣੀ ਚਾਹੀਦੀ ਹੈ ਨਾ ਕਿ ਉਹ ਲੋਕਾਂ ਦੀ ਜਿਹੜੇ ਉਸ ਅਰੀਨਾ ਦੇ ਬਾਹਰ ਬੈਠੇ ਤਾੜੀਆਂ ਮਾਰਦੇ ਪਏ ਜਾਂ ਫਿਰ ਉਹਨੂੰ ਨਿੰਦਦੇ ਪਏ ਆ ਕਿ ਯਾਰ ਇੱਦਾਂ ਨਹੀਂ ਕਰਨਾ ਸੀ ਇੱਦਾਂ ਕਰਨਾ ਸੀ ਜਾਂ ਫਿਰ ਖੁਸ਼ ਹੋ ਰਹੇ ਨੇ ਕਿ ਉਹ ਹਾਰਦਾ ਪਿਆ ਜਾਂ ਫਿਰ ਰੋਂਦੇ ਪਏ ਨੇ ਕਿ ਯਾਰ ਇਹ ਹਾਰਦਾ ਪਿਆ ਸਿਰਫ ਤੇ ਸਿਰਫ ਜੋ ਬੰਦਾ ਵਾਕੇ ਹੀ ਕਿਸੇ ਚੀਜ਼ ਨੂੰ ਬਰਦਾਸ਼ਤ ਕਰ ਰਿਹਾ ਉਸਦੀ ਵਾਹ ਵਾਹੀ ਹੋਣੀ ਚਾਹੀਦੀ ਸੋ ਬਰਦਾਸ਼ਤ ਕਰਨਾ ਜ਼ਰੂਰੀ ਆ ਤੇ ਇਹੀ ਸਾਡਾ ਅੱਜ ਦਾ ਸਾਡਾ ਟੈਡ ਟਾਕ ਵਾਲੀ ਜਿਹੜੀ ਹੁੰਦੀ ਹੈ ਨਾ ਸਾਡੀ ਕਿ ਅਸੀਂ ਸਲਾਹ ਦੇਵਾਂਗੇ ਉਹ ਇਹੀ ਸੀ
1: ਬਿਲਕੁਲ ਤੇ ਜ਼ਰੂਰੀ ਆ ਹਰ ਇੱਕ ਲਾਈਫ ਦੇ ਪਾਰਟ ਦੇ ਵਿੱਚ ਬਰਦਾਸ਼ਤ ਕਰਨਾ ਬਰਦਾਸ਼ਤ ਤੋਂ ਬਿਨਾਂ ਤੁਸੀਂ ਸਰਵਾਈਵਲ ਔਖਾ ਤੇ ਜੇ ਆਪਾਂ ਅਗਲੀ ਗੱਲ ਕਰ ਲਈਏ ਤੇ ਔਜਲਾ ਸੀਜ਼ਨ 1 ਜਿਹੜਾ ਕਿ ਰਿਲੀਜ਼ ਹੋਈ ਆ ਈਪੀ ਜਿਹੜੀ ਕਿ ਆ ਪਿਛਲੇ ਮਹੀਨੇ 25 ਸਤੰਬਰ ਨੂੰ ਰਿਲੀਜ਼ ਹੋਈ ਜਿਹਦੇ ਵਿੱਚ 5 ਟੋਟਲ ਟਰੈਕ ਆਏ ਅਸ਼ਕੇ ਆਇਆ ਔਜਲਾ ਸੀਜ਼ਨ ਆਇਆ ਵਾ ਫਿਰ ਸਟ੍ਰੇਟ ਅਪ ਆਇਆ ਰੈਪ ਕਿੱਲਾ ਆਇਆ ਜਿਹੜਾ ਕਿ ਫੇਵਰੇਟ ਹੈ ਕ੍ਰਿਸ਼ਨਾ ਜੀ ਦਾ ਰੈਪ ਇੱਕ ਰੀਅਲ ਬੈਡਮੈਨ ਆਇਆ ਵਾ
2: ਰੀਅਲ ਬੈਡਮੈਨ ਵੀ
1: ਹਾਂ ਦੈਟਸ ਗੁੱਡ ਤੇ ਪਰ ਮੇਰਾ ਜਿਹੜਾ ਸਾਰਿਆਂ 'ਚੋਂ ਵਧੀਆ ਮੁਲਾਦਾ ਔਜਲਾ ਸੀਜ਼ਨ
2: ਅੱਛਾ ਹਾਂ ਘੈਂਟ ਆ
1: ਉਹ ਘੈਂਟ ਆ ਹੁਣ ਤੱਕ ਦੇ ਜਿਹੜਾ ਜ਼ਿਆਦਾ ਚੱਲਿਆ ਵਾ ਗਾਣਾ ਜਿਹਨੂੰ ਕਿ ਓਬਵੀਅਸਲੀ ਜਦੋਂ ਇਹਨਾਂ ਦੇ ਗਾਣੇ ਆਉਂਦੇ ਨੇ ਤੇ ਉਹ ਮਿਲੀਅਨਸ 'ਚ ਜਾਂਦੇ ਨੇ ਤੇ ਸਭ ਤੋਂ ਜਿਹੜਾ ਜ਼ਿਆਦਾ ਚੱਲਿਆ ਵਾਲਾ ਉਹ ਅਸ਼ਕੇ ਆ
2: ਠੀਕ ਹੈ ਕਿਉਂਕਿ ਉਹਦੀ ਵੀਡੀਓ ਵੀ ਬਣਾਈ ਨਾ
1: ਵੀਡੀਓ ਵੀ ਓਬਵੀਅਸਲੀ
2: ਇੱਕ ਕਾਰਨ ਹੋਇਆ
1: ਫਿਰ ਦੂਜੇ ਨੰਬਰ ਤੇ ਜਿਹੜਾ ਔਜਲਾ ਸੀਜ਼ਨ ਆਉਂਦਾ ਫਿਰ ਸਟ੍ਰੇਟ ਅਪ ਆਉਂਦਾ ਫਿਰ ਰੈਪ ਕਿੱਲਾ ਆਉਂਦਾ ਤੇ ਫਿਰ ਆਉਂਦਾ ਰੀਅਲ ਬੈਡਮੈਨ
2: ਓਕੇ ਅੱਛਾ ਮੈਨੂੰ ਸੀਗਾ ਵੈਸੇ ਕਿ ਰੀਅਲ ਬੈਡਮੈਨ ਤੇ ਰੈਪ ਕਿੱਲਾ ਜ਼ਿਆਦਾ ਬੈਟਰ ਚੱਲੇ ਹੋਣਗੇ
1: ਕਈ ਵਾਰੀ ਨਾ ਇੱਦਾਂ ਹੁੰਦਾ ਵਾ ਕ੍ਰਿਸ਼ਨਾ ਜੀ ਜਿਹੜੇ ਉਦਾਂ ਜ਼ਿਆਦਾ ਬੈਟਰ ਲੱਗਦੇ ਆ ਉਹ ਚੱਲੇ ਘੱਟ ਹੁੰਦੇ ਆ
2: ਹਾਂ ਫੀਡਬੈਕ ਪਵਾ ਸਕਦੇ ਹੋ ਪਵਾਇਓ ਯਾਦ ਆ ਇੱਕ ਐਲਸਵਿਨ ਨੂੰ ਗਾਣਾ ਕੀਤਾ ਸੀ ਜਦੋਂ ਦਿਲਜੀਤ ਨੇ ਤੇ ਉਹ ਜਦੋਂ ਗਾਣਾ ਆਇਆ ਸੀ ਨਾ ਤੇ ਮੈਂ ਵੇਖਦੇ ਕਿਹਾ ਮੈਂ ਕਿਹਾ ਇਹ ਤਾਂ ਜਮਾ ਹੀ ਪੀਕੀ ਬਲਾਈਂਡਰ ਬਣਾਇਆ ਤੇ ਅਲਟੀਮੇਟਲੀ ਉਹ ਕਾਫੀ ਲੋਕਾਂ ਨੂੰ ਬਾਅਦ ਚ ਲਗਾ ਯਾਰ ਇਹ ਤਾਂ ਪੀਕੀ ਬਲਾਈਂਡਰ ਵਰਗੀ ਵਾਈਬ ਦਿੱਤੀ ਆ ਹਨਾ ਤੇ ਫਿਰ ਮੁੜ ਕੇ ਦਿਲਜੀਤ ਨੇ ਕਿਸੇ ਇੰਟਰਵਿਊ ਚ ਵੀ ਕਿਹਾ ਕਿ ਮੈਂ ਪੀਕੀ ਬਲਾਈਂਡਰ ਸੀਰੀਜ਼ ਵੇਖੀ ਮੈਨੂੰ ਬੜਾ ਚਾਹ ਜਾ ਚੜਿਆ ਵੇਖ ਕੇ ਤੇ ਮੈਂ ਬਹੁਤ ਪੈਸਾ ਲਾ ਤਾ ਵੀਡੀਓ ਤੇ ਜੇ ਤੁਸੀਂ ਆ ਅਸ਼ਕੇ ਦੀ ਵੇਖੋਗੇ ਨਾ ਵੀਡੀਓ ਤੇ ਉਹ ਟੋਟਲੀ ਫਰੋਮ ਦਾ ਵਰਲਡ ਆਫ ਜੈਂਟਲਮੈਨ
1: ਕੈਮਰਾ ਵੀ ਕਹਿੰਦੇ ਨੇ ਉਹੀ ਯੂਜ਼ ਕੀਤਾ ਗਿਆ
2: ਜੋ ਜੈਂਟਲਮੈਨ ਦੇ ਅੰਦਰ ਯੂਜ਼ ਕੀਤਾ ਗਿਆ ਜੈਂਟਲਮੈਨ ਇੱਕ ਵੈਸੇ ਫਿਲਮ ਵੀ ਹੈ ਮੈਥਿਊ ਮੈਕਕੋਨਹੀ ਦੀ ਬਹੁਤ ਘੈਂਟ ਫਿਲਮ ਹੈ ਦੇਖਿਓ ਜ਼ਰੂਰ ਪਰ ਉਹ ਫਿਲਮ ਇੰਨੀ ਮਸ਼ਹੂਰ ਹੋਈ ਕਿ ਉਹਦੇ ਉੱਪਰ ਬਾਅਦ ਚੋਂ ਇੱਕ ਸੀਰੀਜ਼ ਹੀ ਬਣੀ ਹੈ ਜੈਂਟਲਮੈਨ ਨਾਮ ਦੀ ਉਸਦਾ ਲੀਡ ਐਕਟਰ ਕੌਣ ਹੈ ਮੈਨੂੰ ਪਤਾ ਨਹੀਂ ਨਵਾਂ ਜਿਹਾ ਐਕਟਰ ਹੈ ਬ੍ਰਿਟਿਸ਼ ਐਕਟਰ ਹੈ ਬ੍ਰਿਟਿਸ਼ ਕ੍ਰੀਏਟਰ ਦੀ ਬਣਾਈ ਹੋਈ ਫਿਲਮ ਹੈ ਗਾਏ ਰਿਚੀ ਨਾਮ ਦਾ ਬੰਦਾ ਉਸਦੀ ਕੋਈ ਵੀ ਫਿਲਮ ਚੱਕ ਕੇ ਵੇਖ ਲਓ ਉਹ ਨਾ ਬਨੀ ਪਤਾ ਕਿਸ ਚੀਜ਼ ਲਈ ਜਾਣਿਆ ਜਾਂਦਾ ਜਿਹੜਾ ਗਾਏ ਰਿਚੀ ਹੈ ਜਿਹੜਾ ਡਾਇਰੈਕਟਰ ਹੈ ਜੈਂਟਲਮੈਨ ਦਾ ਉਹ ਜਾਣਿਆ ਜਾਂਦਾ ਆਪਣੇ ਇੱਕ ਤਾਂ ਉਹਦੀ ਕਹਾਣੀਆਂ 'ਚ ਜ਼ਿਆਦਾਤਰ ਹੁੰਦੇ ਮੇਲ ਕਿਰਦਾਰ ਹੀ ਹੈ ਫੀਮੇਲ ਕਿਰਦਾਰ ਬਹੁਤੇ ਨਹੀਂ ਹੁੰਦੇ
1: ਓਕੇ
2: ਅਤੇ ਦੂਸਰਾ ਇਹ ਕਿ ਉਹ ਜਾਣਿਆ ਜਾਂਦਾ ਆਪਣੇ ਮੇਲ ਕਿਰਦਾਰਾਂ ਨੂੰ ਫੈਸ਼ਨੇਬਲੀ ਬਹੁਤ ਜ਼ਿਆਦਾ ਘੈਂਟ ਤਿਆਰ ਕਰਨ ਲਈ ਅਤੇ ਉਹ ਚੀਜ਼ ਵੀ ਕਿਉਂਕਿ ਉਸ ਗਾਣੇ ਦੇ ਅੰਦਰ ਪੈਰੇ 3 ਨੇ ਪਰ ਔਜਲੇ ਨੇ ਮੇਰੇ ਖਿਆਲ ਨਹੀਂ ਤਾਂ 10 ਤੋਂ 12 ਆਊਟਫਿਟਾਂ ਚੇਂਜ ਕੀਤੀਆਂ ਐਂਡ ਆਲਮੋਸਟ ਐਵਰੀ ਆਊਟਫਿਟ ਇਜ਼ ਵੈਰੀ ਗੁੱਡ ਅਤੇ ਬਹੁਤਾ ਟਾਈਮ ਨਾ ਲੈਂਦੇ ਹੋਏ ਤੁਹਾਨੂੰ ਗਾਣਾ ਹੀ ਸੁਣਾ ਦਿੰਦੇ ਯਾਰ ਹੈ ਨਾ ਆਪਾਂ ਤਾਂ ਗੱਲਾਂ ਕਰੀ ਜਾਵਾਂਗੇ ਆਏ

0: They are.
1: अच्छा
0: दिस एल्बम गुड
1: यार. मैं एक चीज कहना चाहूंगा, एक चीज मैं कॉल आउट करना चाहूंगा, सब तो वधिया पोस्टर वर्क निर्वैर पन्नू दे एल्बम आता है. वो पिछली मकतूब दा भी यार, परसोना भी बहुत प्यारा पोस्टर, मतलब
0: एक पासे फुल दूजे पासे पासे ताहोल नहीं.
1: बिल्कुल सही. ते आपा जांदे जांदे गाना पता केड़ा सुनांदे जावांगे?
0: आपा सुनावांगे, पर उस तो पहले आपा दस दिए कि इधर निज्जर साहब दी भी पिछले महीने एल्बम आई ऑटोबायोग्राफी, जिदे विच 10 गाने सी. आई डोंट नो इफ यू आर अ फैन ऑफ देम एंड यू लिसन.
1: निज्जर ने मैं नहीं
0: करी सुना गाने. ਗਿੱਲ ਸਾਹਿਬ ਦੀ ਆਈ ਸੀ ਹਾਜ਼ਰ, ਜਿਹੜੀ ਪਿੱਛੇ ਜੇ ਤੁਸੀਂ ਇੰਨੇ ਗਾਣੇ ਉਹਦੇ 'ਚ ਸੁਣੇ ਵੀ, ਉਹ ਵੀ ਸਤੰਬਰ ਦੇ ਮਹੀਨੇ ਰਿਲੀਜ਼ ਹੋਈ ਆ. ਚੰਨੀ ਨਟਾਨ ਜੀ ਦਾ ਵੀ ਆਏ ਨੇ 4 ਸੌਂਗ ਪਿਛਲੇ ਮਹੀਨੇ ਉਹਦੇ 'ਚ. ਕੀਤਾ ਗੁੱਡ ਬੋਏ ਸ਼ੁੱਡ ਬੀ ਮੀ, ਤੇ ਇੱਕ ਗੈਸੋਲੀਨਾ. ਗੈਸੋਲੀਨਾ ਚੱਲਿਆ ਗਾਣਾ, ਨਾਈਸ.
1: ਗੈਸੋਲੀਨਾ,
0: ਹਾਂਜੀ ਹਾਂਜੀ,
1: ਉਹੀ ਵਾਲਾ ਗੈਸੋਲੀਨਾ.
0: ਨਹੀਂ, ਇਹਨਾਂ ਨੇ ਓਬਵੀਅਸਲੀ ਬਦਲਿਆ ਹੋਣਾ
1: ਥੋੜ੍ਹਾ ਆਪਣਾ.
0: ਅੰਮ੍ਰਿਤ ਮਾਨ ਦੀ ਵੀ ਆਈ ਹੈ ਜੀ, ਫਾਰਮੇਸੀ, ਜਿਹਦੇ ਵਿੱਚ ਕੀ 4 ਗਾਣੇ ਸੀ. ਜੱਗੀ ਜੀ, ਜੱਗੀ ਵੀ ਇੱਕ ਸਿੰਗਰ ਹੈ ਸ਼ਾਇਦ ਤੁਹਾਨੂੰ ਪਤਾ ਹੋਵੇ.
1: ਯਾ ਯਾ ਯਾ,
0: ਐਨਫਰਨੋ, ਉਹਨਾਂ ਦਾ ਵੀ ਇੱਕ ਆਈ ਸੀਗੀ ਜਿਹਦੇ ਵਿੱਚ 11 ਸੌਂਗ ਕੱਢੇ ਸੀ. ਇਹ ਪਰ ਥੋੜੀ ਪੁਰਾਣੀ ਹੋ ਚੁੱਕੀ ਹੈ ਅਗਸਤ ਦੇ ਵਿੱਚ.
1: ਜੱਗੀ ਨੇ ਤਾਂ ਯਾਰ ਰੀਲਾਂ ਬਣਵਾਤੀਆਂ, ਇਫ ਯੂ ਨੋ ਯੂ ਨੋ. ਤੇ
0: ਜਦੋਂ ਆਪ ਸੁਣਾਇਆ ਵੀ ਹੈਗਾ ਸੀ ਆਪਾਂ ਸਰੋਤਿਆਂ,
1: ਆਹੋ ਆਪਾਂ ਸੁਣਾਇਆ ਪਹਿਲੇ.
0: ਹਾਂ,
1: ਆਪਾਂ ਤੁਹਾਨੂੰ ਸੁਣਾਉਂਦੇ ਹੁੰਦੇ ਹਾਂ ਜੀ ਨਵੇਂ ਨਵੇਂ ਗਾਣੇ, ਅਸੀਂ ਸੁਣਾਉਂਦੇ
0: ਹਾਂ. ਜੋਰਡਨ ਸੰਧੂ ਜੀ ਵੀ ਇਹਨਾਂ ਨੇ ਨਵੀਂ ਕਰ
1: ਰਹੇ ਨੇ,
0: ਨਵੇਂ ਉਹ ਚ ਬੂਟ ਬਾੜ ਜੇ ਪਾਏ ਇਹਨਾਂ ਨੇ. ਬੀਬੀ ਲਿਖਿਆ ਵਾ ਵੱਡੇ ਜੇ ਬੂਟ.
1: ਚਲੋ,
0: ਤੇ ਬਾਕੀ ਜਾਂਦੇ ਜਾਂਦੇ ਆਪਾਂ ਤੁਹਾਨੂੰ ਇਹ ਦੱਸਣਾ ਕਿ ਜਿਹੜਾ ਜਿਹੜਾ ਮੇਰਾ ਫੇਵਰਟ ਆ, ਆਈ ਥਿੰਕ ਕ੍ਰਿਸ਼ਨਾ ਜੀ ਤੁਸੀਂ ਵੀ ਆਪਣਾ ਦੱਸਿਓ ਕਿ ਜਿਹੜਾ ਗਾਣਾ ਆਪਾਂ ਸ਼ੁਰੂ ਚ ਨਹੀਂ ਸੁਣਾਇਆ, ਕੱਲੀ ਖੜੀ ਵਤਨ, ਜਿਹਦੇ ਵਿੱਚ ਡਾਕਟਰ ਜੂਸ ਕਲਾਸ ਥੋੜੇ ਸੀ, ਉਹ ਵਾਲਾ ਆਪਣਾ ਫੇਵਰਟ ਆ, ਜਿਹੜਾ ਸਿੰਗਲ ਟਰੈਕ ਉਹਨਾਂ ਨੇ ਕੱਢਿਆ ਸੀ ਹੁਣ ਤੱਕ ਦੇ ਜਿੰਨੇ ਵੀ ਆਏ ਨੇ.
1: ਹਾਂ, ਲੇਟੈਸਟ ਸੌਂਗਸ,
0: ਲੇਟੈਸਟ ਐਲਬਮ ਈਪੀ ਸੌਂਗਸ ਨੂੰ ਲੈ ਲਈਏ ਜੇ.
1: ਤੇ
0: ਤੁਸੀਂ ਦੱਸਣਾ ਵਾ ਜੀ ਤੁਹਾਡਾ ਕਿਹੜਾ ਵਾ?
1: ਤੁਸੀਂ ਵੀ ਸਾਨੂੰ ਯਾਰ ਮੈਸੇਜ ਮੁਸੇਜ ਕਰੋ. ਤੁਹਾਨੂੰ ਕਿੰਨੀ ਵਾਰੀ ਕਿਹਾ, ਮੰਡੇ ਤੋਂ ਵੀਰਵਾਰ ਕਿਸੇ ਵੀ ਟਾਈਮ ਮੈਸੇਜ ਪਾ ਦਿਆ ਕਰੋ.
0: ਬੋਇਜ਼ ਮੀਟ ਅਪ, ਦੈਟਸ ਹੁਣ ਫੇਅਰ, ਯੂ ਨੋ,
1: ਪਲੀਜ਼ ਡੂ ਇਟ.
0: ਫੇਅਰ ਹੋਈ ਹੈ,
1: ਅਸੀਂ ਮਿੰਤ ਵਾਲੀ ਗੱਲ ਨਹੀਂ ਵਰਜ਼ੇ. ਪਲੀਜ਼ ਸਾਂਝੀ ਮੈਲਬਨ 'ਚ ਸਾਡੇ ਲਈ ਮੈਸੇਜ ਪਾਓ. ਮੇਰੇ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਇਹ ਗਾਣਾ ਸੁਣ ਕੇ ਜੇ ਸਾਡੀ ਭਾਬੀ ਕਵੇ ਕਿ ਵੈਨ ਕਲੀਫ ਦਾ ਕੋਈ ਕੀ ਕਹਿੰਦੇ ਜੁਐਲਰੀ ਆਈਟਮ ਲੈ ਦੋ, ਫਿਰ ਲੈ ਦਿਓ ਯਾਰ, ਵਾਧੂ ਪੈਸਾ ਕਮਾਇਆ ਤੁਸੀਂ ਸਾਰਿਆਂ ਨੇ. ਓਕੇ, ਬਾਏ ਬਾਏ, ਟੇਕ ਕੇਅਰ.

ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਅੱਜ ਸ਼ਨੀਵਾਰ 10 ਅਕਤੂਬਰ, ਖਬਰਾਂ ਨੇ ਅੱਜ ਦੀਆਂ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਦੇ ਹਾਂ ਔਰ ਕੌਮਾਂਤਰੀ ਖਬਰਾਂ 'ਚ ਸਭ ਤੋਂ ਪਹਿਲਾਂ ਸਾਂਝ ਅਮਰੀਕਾ ਤੋਂ। ਅਮਰੀਕਾ ਦੇ ਨਿਊਯਾਰਕ ਸਿਟੀ ਦੇ ਬ੍ਰੋਂਕਸ ਦੇ ਵਿੱਚ ਵੀਰਵਾਰ ਦੇ ਦਿਨ ਅਮਰੀਕੀ ਇਮੀਗ੍ਰੇਸ਼ਨ ਅਤੇ ਕਸਟਮਸ ਐਨਫੋਰਸਮੈਂਟ ਯਾਨੀ ਆਈਸ ਦੇ ਇੱਕ ਅਧਿਕਾਰੀ ਨੇ ਇੱਕ ਵਿਅਕਤੀ ਨੂੰ ਗੋਲੀ ਮਾਰ ਦਿੱਤੀ ਹੈ। ਇਸ ਏਜੰਸੀ ਦਾ ਸੰਚਾਲਨ ਕਰਨ ਵਾਲੀ ਅਮਰੀਕੀ ਹੋਮਲੈਂਡ ਸਿਕਿਉਰਿਟੀ ਡਿਪਾਰਟਮੈਂਟ ਨੇ ਪੁਸ਼ਟੀ ਕੀਤੀ ਹੈ ਕਿ ਇੱਕ ਅਪਰਾਧੀ ਪ੍ਰਵਾਸੀ ਸੀ ਜਿਸ ਨੂੰ ਗ੍ਰਿਫਤਾਰ ਕਰਨ ਦੇ ਲਈ ਟਾਰਗੇਟਿਡ ਐਨਫੋਰਸਮੈਂਟ ਆਪਰੇਸ਼ਨ ਚਲਾਇਆ ਗਿਆ ਸੀ। ਇਸ ਦਰਮਿਆਨ ਆਈਸ ਦੇ ਇੱਕ ਅਧਿਕਾਰੀ ਨੇ ਆਪਣਾ ਹਥਿਆਰ ਚਲਾਇਆ। ਵਿਭਾਗ ਨੇ ਬਿਆਨ ਦੇ ਵਿੱਚ ਦੱਸਿਆ ਕਿ ਉਹ ਵਿਅਕਤੀ ਫਿਲਹਾਲ ਜਿਉਂਦਾ, ਉਸ ਨੂੰ ਸਥਾਨਕ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਨਿਊਯਾਰਕ ਸਿਟੀ ਦੇ ਮੇਅਰ ਜ਼ਹਰਾਨ ਮਮਦਾਨੀ ਨੇ ਇਸ ਦੇ ਉੱਤੇ ਬੇਹੱਦ ਨਾਰਾਜ਼ਗੀ ਜਤਾਈ ਹੈ। ਉਹਨਾਂ ਕਿਹਾ ਹੈ ਕਿ ਇਹ ਸਥਿਤੀ ਮਨਜ਼ੂਰ ਨਹੀਂ ਕੀਤੀ ਜਾ ਸਕਦੀ, ਬੇਹੱਦ ਗੰਭੀਰ ਖਬਰ ਹੈ ਇਹ। ਉਹਨਾਂ ਕਿਹਾ ਕਿ ਸ਼ੁਰੂਆਤੀ ਰਿਪੋਰਟਾਂ ਤੋਂ ਪਤਾ ਲੱਗਦਾ ਹੈ ਕਿ ਗੋਲੀ ਚਲਾਉਣ ਤੋਂ ਪਹਿਲਾਂ ਅਧਿਕਾਰੀਆਂ ਨੇ ਉਸ ਵਿਅਕਤੀ ਨੂੰ ਉਸ ਦੀ ਕਾਰ ਦੇ ਵਿੱਚ ਮੌਜੂਦ 5 ਸਾਲ ਦੇ ਬੱਚੇ ਤੱਕ ਨੂੰ ਵੀ ਘੇਰ ਲਿਆ ਸੀ, ਕਈ ਰਾਊਂਡ ਗੋਲੀਆਂ ਚਲਾਈਆਂ। ਸਾਡਾ ਮੰਨਣਾ ਹੈ ਕਿ ਬੱਚੇ ਨੂੰ ਵੀ ਸਰੀਰਕ ਰੂਪ ਦੇ ਵਿੱਚ ਜਿਹੜਾ ਉਹ, ਹਾਲਾਂਕਿ ਕੋਈ ਸੱਟ ਨਹੀਂ ਲੱਗੀ ਪਰ ਉਸਨੂੰ ਮਾਨਸਿਕ ਰੂਪ ਦੇ ਵਿੱਚ ਇੱਕ ਵੱਡਾ ਝਟਕਾ ਲੱਗਿਆ ਹੋਵੇਗਾ। ਉਧਰ ਮਮਦਾਨੀ ਦੀ ਟਿੱਪਣੀਆਂ ਦੇ ਉੱਤੇ ਪ੍ਰਤੀਕਿਰਿਆ ਦੇਣ ਦੇ ਲਈ ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਨੇ ਹਾਲੇ ਤੱਕ ਕੋਈ ਵੀ ਟਿੱਪਣੀ ਨਹੀਂ ਦਿੱਤੀ ਹੈ ਬੀਬੀਸੀ ਦੀ ਇਸ ਖਬਰ ਦੇ ਉੱਤੇ। ਵੀਰਵਾਰ ਦੇਰ ਸ਼ਾਮ ਨਿਊਯਾਰਕ ਦੀ ਗਵਰਨਰ ਕੈਥੀ ਹੋਕੁਲ ਨੇ ਕਿਹਾ ਕਿ ਉਹਨਾਂ ਨੂੰ ਇਸ ਗੋਲੀਬਾਰੀ ਦੀ ਘਟਨਾ ਦੇ ਬਾਰੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਨਾਲ ਉਹਨਾਂ ਨੇ ਉਹਨਾਂ ਨੂੰ ਜਾਣੂ ਕਰਵਾ ਦਿੱਤਾ ਹੈ ਅਤੇ ਨਿਊਯਾਰਕ ਦੇ ਲੋਕਾਂ ਨੂੰ ਇਸ ਦੇ ਵਿੱਚ ਗਹਿਰਾ ਸੋਗ, ਗਹਿਰਾ ਝਟਕਾ ਜਿਹੜਾ ਲੱਗਿਆ ਉਸ ਦੇ ਬਾਰੇ ਵੀ ਰਾਸ਼ਟਰਪਤੀ ਨੂੰ ਜਾਣੂ ਕਰਵਾ ਦਿੱਤਾ। ਉਹਨਾਂ ਕਿਹਾ ਕਿ ਮੈਂ ਅਪੀਲ ਕੀਤੀ ਹੈ ਕਿ ਗੋਲੀਬਾਰੀ ਦੀ ਬੋਡੀ ਕੈਮਰਾ ਫੁਟੇਜ ਜਨਤਾ ਦੇ ਲਈ ਜਾਰੀ ਕੀਤੀ ਜਾਵੇ ਤਾਂ ਕਿ ਅਸੀਂ ਤੱਥਾਂ ਨੂੰ ਸਥਾਪਿਤ ਕਰ ਸਕੀਏ ਅਤੇ ਸੱਚਾਈ ਸਾਹਮਣੇ ਲਿਆ ਸਕੀਏ। ਦੱਸ ਦਈਏ ਕਿ ਆਈਸੋ ਮਹਿਕਮਾ ਹੈ ਜਿਹੜਾ ਕਿ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਉੱਤੇ ਕੰਟਰੋਲ ਕਰਨ ਦੇ ਲਈ ਇੱਕ ਏਜੰਸੀ ਦੇ ਤੌਰ ਦੇ ਉੱਤੇ ਕੰਮ ਕਰਦਾ। ਪਿਛਲੇ ਕੁਝ ਅਰਸੇ ਦੇ ਵਿੱਚ ਆਈਸ ਦੀ ਤਰਫ ਤੋਂ ਜਿਹੜੀਆਂ ਕਾਰਵਾਈਆਂ ਕੀਤੀਆਂ ਗਈਆਂ ਨੇ ਉਹਨਾਂ ਦੀ ਖਾਸੀ ਆਲੋਚਨਾ ਵੀ ਦੁਨੀਆ ਭਰ ਦੇ ਵਿੱਚ ਹੋ ਰਹੀ ਹੈ। ਉੱਥੇ ਸ਼ਾਂਤੀ ਸਥਾਪਿਤ ਕਰਨ ਦੇ ਲਈ ਡੋਨਲਡ ਟਰੰਪ ਅਕਸਰ ਨੋਬਲ ਪੁਰਸਕਾਰ ਦੀ ਮੰਗ ਕਰਦੇ ਰਹੇ ਨੇ, ਪਿਛਲੇ ਸਾਲ ਵੀ, ਇਸ ਸਾਲ ਵੀ, ਪਰ ਇਹ ਪੁਰਸਕਾਰ ਕਿਸੇ ਹੋਰ ਨੂੰ ਚਲਾ ਗਿਆ। ਨੋਬਲ ਕਮੇਟੀ ਨੇ ਸਾਲ 2026 ਦੇ ਨੋਬਲ ਸ਼ਾਂਤੀ ਪੁਰਸਕਾਰ ਦੇ ਲਈ ਨਵਨੇਥਮ ਨਵੀ ਪਿੱਲਈ ਦੇ ਨਾਮ ਦਾ ਐਲਾਨ ਕੀਤਾ ਹੈ। ਨੋਬਲ ਪੁਰਸਕਾਰਾਂ ਦਾ ਅਧਿਕਾਰਕ ਐਲਾਨ ਇਸ ਹਫ਼ਤੇ ਦੀ ਸ਼ੁਰੂਆਤ ਦੇ ਵਿੱਚ ਹੀ ਸ਼ੁਰੂ ਹੋ ਗਿਆ ਸੀ ਔਰ ਇਸ ਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਇਹ ਖਬਰ ਸਾਂਝੀ ਕੀਤੀ ਗਈ ਹੈ ਕਿ ਪਿੱਲਈ ਨੂੰ ਸ਼ਾਂਤੀ ਅਤੇ ਕੌਮਾਂਤਰੀ ਕਾਨੂੰਨਾਂ ਨੂੰ ਉਤਸ਼ਾਹਿਤ ਕਰਨ ਦੀ ਦਿਸ਼ਾ ਦੇ ਵਿੱਚ ਉਹਨਾਂ ਦੇ ਕਦਮਾਂ ਦੇ ਲਈ ਇਹ ਸਨਮਾਨ ਦਿੱਤਾ ਜਾ ਰਿਹਾ। ਸਾਊਥ ਅਫਰੀਕਾ ਦੇ ਵਿੱਚ ਡਰਬਨ ਨਾਮ ਦਾ ਜਿਹੜਾ ਸ਼ਹਿਰ ਹੈ, ਰਾਜਧਾਨੀ ਸ਼ਹਿਰ, ਅਤੇ ਭਾਰਤੀ ਮੂਲ ਦੀ, ਜਾਂ ਇੰਝ ਕਹਿ ਲਈਏ ਕਿ ਭਾਰਤੀ ਜਿਹੜੀ ਇਹਨਾਂ ਦੀ ਬੈਕਗਰਾਊਂਡ ਹੈ ਉਹ ਜੋ ਤਮਿਲ ਮੂਲ ਦੇ ਨੇ, ਨਵਨੇਥਮ ਨਾਵੀ ਪਿੱਲਈ ਰੰਗ ਭੇਦ ਦੇ ਦੌਰ ਦੇ ਵਿੱਚ ਭੇਦਭਾਵ ਅਤੇ ਸਮਾਜਿਕ ਗੈਰ ਸਮਾਨਤਾ ਦਾ ਉਹਨਾਂ ਨੇ ਸਾਹਮਣਾ ਵੀ ਕੀਤਾ। ਵਕਾਲਤ ਦੇ ਪੇਸ਼ੇ ਦੇ ਵਿੱਚ ਉਹਨਾਂ ਨੇ ਕਦਮ ਰੱਖਿਆ ਅਤੇ ਕਾਨੂੰਨੀ ਖੇਤਰ ਦੇ ਵਿੱਚ ਆਪਣੀ ਅਲੱਗ ਪਛਾਣ ਬਣਾਈ। ਪਿੱਲਈ ਨੇ ਭੇਦਭਾਵ, ਨਸਲੀ ਟਿੱਪਣੀਆਂ ਅਤੇ ਸਮਾਜ ਤੋਂ ਵਾਂਝੇ ਰੱਖੇ ਜਾਣ ਵਾਲੇ ਜਿਹੜੇ ਵਿਅਕਤੀ ਨੇ ਉਹਨਾਂ ਦੇ ਹੱਕ ਦੇ ਵਿੱਚ ਗੱਲ ਚੁੱਕੀ ਅਤੇ ਇਹਨਾਂ ਚੁਣੌਤੀਆਂ ਦੇ ਖਿਲਾਫ

0: अक्सर आवाज खड़ी की है। उथे ही अमरीका के उपराष्ट्रपति जेडी वेंस ने अपने देश की तरफ तो 8 तकनीक कंपनियां परमानेंट लेबर सर्टिफिकेशन प्रोग्राम यानी PRM तो बाहर करन दे फैसले की हुण हमायत की है। इस फैसले दे विच वेंस ने जिहड़ा बयान दिता सी उस दे उत्ते भारत ने भी जवाब दिता है। दस दईए कि जिन्हां कंपनियां दे उत्ते कार्रवाई की गई है उन्हां दे विच माइक्रोसॉफ्ट ते एडोबी अमरीकी कंपनियां, उस तो इलावा भारतीय कंपनियां जिन्हां च कॉग्निजेट, इनफोसिस, टाटा कंसल्टेंसी सर्विसिज, विप्रो, HCL आदि शामिल ने। इन्हां कंपनियां दे विच H1B वीज़ा के जरिए वड्डी गिणती दे विच भारती अमरीका दे अंदर काम करते हैं। हुण भारत दे विदेश मंत्रालय की तरफ तो एक बयान जारी किया गया लंघी कल शुक्रवार की शाम के असी कुछ कंपनियां दे लई परमानेंट लेबर सर्टिफिकेशन यानी PERM दे प्रोग्राम दे नाल संबंध दे विच जिहड़ी अमरीकी लेबर महकमा उन्हां दे फैसले तो असी जाणू हां। यह ध्यान दिता जाना चाहिए कि PERM प्रोग्राम H1B वीज़ा प्रोग्राम तो एक अलग है। PERL आवेदकों के उत्ते रोक लगन के नाल मौजूदा H1B वीज़ा की वैलिडिटी उन्हां दी जिहड़ी स्थिति है जिहड़े आवेदक ने या जिहड़े अमरीका च काम करते हैं उसके उत्ते कोई असर नहीं पैंदा। विदेश मंत्रालय ने बयान च कहा कि साडा मनना है कि इस तरह दीआं टिप्पणियां गैर लाजमी ने जिस दे विच अमरीका दे अंदर भारतीय पेशेवरां दे योगदान नूं अणगौलिया करके देखिया जांदा है। भारतीय पेशेवर काफ़ी ज़्यादा सिखित ते हुनरमंद ने ते अमरीका दी अर्थव्यवस्था दे विच उत्थों दे इनोवेशन इकोसिस्टम दे विच बड़ा अहम योगदान दिंदे ने। बयान च यह भी कहा गया है कि दरअसल अमरीका दा इतिहास खुद अप्रवासियां दीआं पीढ़ियां ने ही घड़िया सी जिन्हां दी मेहनत, जिन्हां दी एंटरप्रेन्योरशिप, जिन्हां दी इनोवेशन दे चलदिआं देश दे विच तरक्की हुई है। उथे ही भारत दीआं खबरां दी सांझ नूं अगे तोरीए ते दिल्ली दे विच अज यानी 10 अक्तूबर नूं होण वाले कॉकरेज जनता पार्टी दे प्रदर्शन तो पहला 57 मैट्रो स्टेशन बंद करन दा फैसला लिया गया। दिल्ली मैट्रो रेल कारपोरेशन यानी DMRC ने शुक्रवार दे दिन इस संबंध दे विच जानकारी जारी कर दित्ती सी। DMRC दी जानकारी दे मुताबक शुक्रवार रात 9 बजे तो ही इन्हां स्टेशन नूं बंद कर दिता गया। इह स्टेशन हुण अगले हुक्म तक बंद रहणगे। सुरक्षा कारणां दे चलदिआं इन्हां मैट्रो स्टेशन दे उत्ते एंट्री एग्जिट ते राह भी बंद रहणगे और अगले हुक्म तक इह रोक जारी रहेगी। हालांकि नवीं दिल्ली मैट्रो स्टेशन नूं छड्ड के सारे संबंधित मैट्रो स्टेशन ते मैट्रो बदलण दी सुविधा जिहड़ी है उह उपलब्ध रहेगी, पर इन्हां दे विच कुछ वड्डे मैट्रो स्टेशन ने जिन्हां नूं बंद किया गया जिवें शाहदरा, रोहिणी, नेताजी सुभाष पैलेस, सलीमपुर, इस तो इलावा गुरु तेग बहादुर नगर, आज़ादपुर, हैदरपुर, कश्मीरी गेट, विधानसभा, सेंट्रल सेक्रटेरिएट, राजीव चौंक, दिल्ली हाट, हौस खास, जोरबाग, तो इस तो इलावा आश्रम, मौजपुर, बदरपुर वर्गे, दिल्ली गेट वर्गे जिहड़े अखान मार्केट वर्गे मैट्रो स्टेशन ने वह भी बंद रखे जाएंगे। उधर आस्ट्रेलिया दियां भी खबरां दी सांझ पांदे चलीए ते आस्ट्रेलिया दे विच जापान दे दौरे तो वापस परतदे ही जिम चामर्स एक्शन दे विच नज़र आए। पिछले कई दिनों तो जिहड़ा हेरफेर चल रहा सी ATO दी तरफ तो क्रैडिट कार्ड पेमेंट दे उत्ते टैक्स भुगतान दे उत्ते जिहड़ा रोक लगा दित्ती सी क्रैडिट कार्ड दे जरिए, उस फैसले नूं फिलहाल 6 महीनों दे लई फैडरल सरकार की तरफ तो टाल दिता है। लगभग 6 महीने कह सकते हो तुसी अगले साल के जून महीने तक यानी जदों तक ये फाइनैशियल ईयर चल रहा है। ट्रैजर जिम चाम्स ने कहा कि इस दे बारे शुक्रवार के दिन ऐलान करते हैं कि फिलहाल जिहड़े छोटे व्यापारक अदारे सी उन्हां दी तरफ तो इस दे उत्ते इतराज़ जताए जा रहे सी। टैक्स डिपार्टमेंट फिलहाल क्रैडिट कार्ड के जरिए पेमेंट्स जिहड़ियां लैनियां जारी रखेगा और इस दरम्यान ATO दी तरफ तो ये फैसला जिहड़ा लिया गया रिजर्व बैंक दे उस मूव तो बाद लिया गया सी जदों रिजर्व बैंक ने गल कही सी कि आस्ट्रेलिया दे विच जिहड़ियां कार्ड सरचार्ज ने क्रैडिट कार्ड FPOS सरचार्ज वो नहीं लए जाणगे। बहरहाल ताज़ा मामले दे विच टैक्स कमिश्नर रॉब हैफरमैन ने इस गल का अनाउंस कर दिता है कि क्रैडिट कार्ड पेमेंट फिलहाल जारी रहनगियां ते 1 दिसंबर तक रहनी है पर उसनू अगे वधा दिता जाएगा। ਉੱਥੇ ਪੌਲਿਨ ਹੈਨਸਨ ਕਹਿੰਦੇ ਨੇ ਕਿ ਉਹ ਇੰਨੇ ਵੀ ਮਾੜੇ ਨਹੀਂ ਨੇ ਜਿੰਨਾ ਤੁਸੀਂ ਲੋਕ ਸਮਝਦੇ ਹੋ। ਅਸਲ ਦੇ ਵਿੱਚ ਵਨ ਨੇਸ਼ਨ ਪਾਰਟੀ ਦੀ ਨੇਤਾ ਦੀ ਤਰਫ ਤੋਂ ਸ਼ੁੱਕਰਵਾਰ ਦੇ ਦਿਨ ਆਸਟ੍ਰੇਲੀਆ ਇਜ਼ਰਾਈਲ ਚੈਂਬਰ ਦੇ ਦਰਮਿਆਨ ਖੜ੍ਹੇ ਹੋ ਕੇ ਯਹੂਦੀ ਇਜ਼ਰਾਈਲੀ ਅਤੇ ਆਸਟ੍ਰੇਲੀਆ ਦੇ ਕੁਝ ਕਾਰੋਬਾਰੀਆਂ ਦੇ ਦਰਮਿਆਨ ਗੱਲਬਾਤ ਕਰਦਿਆਂ ਹੋਇਆਂ ਇਹ ਗੱਲ ਕਹੀ ਕਿ ਜਿਹੜੇ ਮੁਸਲਿਮ ਪ੍ਰੀਚਰ ਨੇ ਯਾਨੀ ਇਸਲਾਮ ਦਾ ਪ੍ਰਚਾਰ ਕਰਦੇ ਨੇ ਔਰ ਉਹ ਅੱਤਵਾਦੀਆਂ ਨੂੰ ਰਿਕਰੂਟ ਕਰਦੇ ਨੇ ਉਹਨਾਂ ਤੋਂ ਉਹਨਾਂ ਨੂੰ ਨਫ਼ਰਤ ਹੈ, ਹਰ ਇੱਕ ਮੁਸਲਮਾਨ ਤੋਂ ਨਹੀਂ ਹੈ। ਪੌਲਿਨ ਹੈਨਸਨ ਨੇ ਇਹ ਵੀ ਗੱਲ ਕਹੀ ਕਿ ਜਦੋਂ ਬੰਡਾਈ ਦੇ ਵਿੱਚ ਨਾਵੇਦ ਜਾਵੇਦ ਅਕਰਮ ਜਿਹੜੇ ਨੇ ਨਾਵੇਦ ਅਤੇ ਸਾਜੀਦ ਅਕਰਮ ਮਾਫ ਕਰਨਾ ਉਹ ਗੋਲੀਆਂ ਚਲਾਉਂਦੇ ਨੇ ਤਾਂ ਅਹਿਮਦ ਅਲ ਅਹਿਮਦ ਨਾਮ ਦਾ ਮੁਸਲਮਾਨ ਸ਼ਖਸ ਹੀ ਉਹਨਾਂ ਨੂੰ ਆ ਕੇ ਰੋਕਦਾ। ਉਹਨਾਂ ਕਿਹਾ ਕਿ ਮੈਂ ਉਦੋਂ ਵੀ ਕਿਹਾ ਸੀ, ਮੈਂ ਫਿਰ ਤੋਂ ਕਹਿ ਦਿੰਦੀ ਹਾਂ ਕਿ ਇਹ ਸ਼ਖਸ ਹੀਰੋ ਸੀ ਆਸਟ੍ਰੇਲੀਆ ਦਾ। ਔਰ ਇਸ ਦਰਮਿਆਨ ਉਹ ਸਾਰੇ ਮੁਸਲਮਾਨ ਜਿਹੜੇ ਅਦਾਰੇ ਨੇ ਜਾਂ ਇਸਲਾਮ ਦੇ ਨਾਲ ਜੁੜੇ ਹੋਏ ਜਿਹੜੇ ਲੋਕ ਨੇ ਜਿਹੜੇ ਇਸ ਕਿਸਮ ਦਾ ਪ੍ਰਚਾਰ ਕਰਦੇ ਨੇ ਉਹਨਾਂ ਤੋਂ ਮੈਨੂੰ ਨਫ਼ਰਤ ਹੈ, ਉਹਨਾਂ ਨੂੰ ਆਸਟ੍ਰੇਲੀਆ ਦੇ ਵਿੱਚ ਕੋਈ ਹੱਕ ਨਹੀਂ ਹੋਣੇ ਚਾਹੀਦੇ। ਦੱਸ ਦਈਏ ਕਿ ਵੱਡੀ ਗਿਣਤੀ ਦੇ ਵਿੱਚ ਯਹੂਦੀ ਭਾਈਚਾਰੇ ਦੇ ਨਾਲ ਜੁੜੇ ਲੋਕ ਇਜ਼ਰਾਈਲੀ ਸੰਸਥਾਵਾਂ ਦੇ ਨੁਮਾਇੰਦੇ ਜਿਹੜੇ ਸੀ ਇੱਥੇ ਮੌਜੂਦ ਸੀ। ਉੱਥੇ ਤਸਮੇਨੀਆ ਤੋਂ ਅਗਲੀ ਖਬਰ, ਜਿੱਥੇ ਸਰਕਾਰ ਦੇ ਖਿਲਾਫ਼ ਸਰਕਾਰੀ ਕਰਮਚਾਰੀ ਹੀ ਖੜ੍ਹੇ ਹੋ ਗਏ। ਪਬਲਿਕ ਸੈਕਟਰ ਦੇ ਕੁਝ ਵਰਕਰਸ ਦੀ ਤਰਫ ਤੋਂ ਰਾਜਧਾਨੀ ਹੋਬਾਰਟ ਦੀ ਐਗਜ਼ੈਕਟਿਵ ਬਿਲਡਿੰਗ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ ਅਤੇ ਕਿਹਾ ਗਿਆ ਕਿ ਉਹਨਾਂ ਕਰਮਚਾਰੀਆਂ ਦੀ ਤਰਫ ਤੋਂ ਕਿ ਉਹਨਾਂ ਦਾ ਪ੍ਰੀਮੀਅਰ ਜੈਰੇਮੀ ਰੌਕਲਿਫ ਦੇ ਵਿੱਚ ਕੋਈ ਵੀ ਯਕੀਨ ਨਹੀਂ ਹੈ। ਅਸਲ 'ਚ ਬਿਲਡਿੰਗ ਤਸਮੇਨੀਆ ਅਤੇ ਡਿਪਾਰਟਮੈਂਟ ਆਫ ਪ੍ਰੀਮੀਅਰ ਐਂਡ ਕੈਬਨਿਟ ਦੇ ਨਾਲ ਜੁੜੇ ਹੋਏ ਮਹਿਕਮਿਆਂ ਦੇ ਜਿਹੜੇ ਕਰਮਚਾਰੀ ਸੀ ਉਹਨਾਂ ਦੀ ਤਰਫ ਤੋਂ ਇਹ ਪ੍ਰਦਰਸ਼ਨ ਕੀਤੇ ਜਾ ਰਹੇ ਸੀ। ਪ੍ਰਦਰਸ਼ਨ ਦੇ ਦਰਮਿਆਨ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੀਆਂ ਹੜਤਾਲਾਂ ਇੰਡਸਟਰੀ ਇਲੈਕਸ਼ਨ ਉਲੀਕਣ ਦੀ ਵੀ ਗੱਲ ਕਹੀ ਜਾ ਰਹੀ ਹੈ। ਦੱਸ ਦਈਏ ਕਿ ਇਹਨਾਂ ਕਰਮਚਾਰੀਆਂ ਦੀ ਤਰਫ ਤੋਂ ਇਹ ਗੱਲ ਕਹੀ ਗਈ ਕਿ ਸਰਕਾਰ ਇਸ ਵਕਤ ਕਰਮਚਾਰੀਆਂ ਦੀਆਂ ਗੱਲਾਂ ਨੂੰ ਉਹਨਾਂ ਦੇ ਵਰਕਪਲੇਸ ਨਿਯਮਾਂ ਨੂੰ ਅਣਗੌਲਿਆ ਕਰ ਰਹੀ ਹੈ। ਬਾਰ ਬਾਰ ਕਹੇ ਜਾਣ ਦੇ ਬਾਵਜੂਦ ਵੀ ਕੋਈ ਤਵੱਜੋ ਨਹੀਂ ਦਿੱਤੀ ਜਾ ਰਹੀ। ਦੱਸ ਦਈਏ ਕਿ ਬਿਲਡਿੰਗ ਤਸਮੇਨੀਆ ਨਾਮ ਦੀ ਜਿਹੜੀ ਏਜੰਸੀ ਹੈ ਜਾਂ ਅਦਾਰਾ ਹੈ ਉਸ ਦੇ ਨਾਲ ਜੁੜੇ ਹੋਏ 250 ਕਰਮਚਾਰੀਆਂ ਨੂੰ ਮਾਰਚ ਮਹੀਨੇ ਦੇ ਵਿੱਚ ਪ੍ਰੀਮੀਅਮ ਨੇ ਨੌਕਰੀ ਤੋਂ ਕੱਢ ਵੀ ਦਿੱਤਾ ਸੀ। ਇਹ ਅਦਾਰਾ ਅਸਲ ਦੇ ਵਿੱਚ ਤਸਮੇਨੀਆ ਦੇ ਅੰਦਰ ਅਲੱਗ ਅਲੱਗ ਇਨਫਰਾਸਟ੍ਰਕਚਰ ਦੇ ਨਾਲ ਜੁੜੇ ਕੰਮਾਂ ਦੇ ਲਈ ਜ਼ਿੰਮੇਦਾਰ ਅਦਾਰਾ ਹੈ। ਉੱਥੇ ਜਦੋਂ ਇਨਫਰਾਸਟ੍ਰਕਚਰ ਦੀ ਗੱਲ ਆਉਂਦੀ ਹੈ ਤਾਂ ਹੁਣ ਇੱਕ ਚੰਗੀ ਖਬਰ ਸਿਡਨੀ ਵਸਨੀਕਾਂ ਦੇ ਲਈ ਜਿਹੜੇ ਪਹਿਲਾਂ ਇਸ ਗੱਲ ਤੋਂ ਪਰੇਸ਼ਾਨ ਹੋ ਰਹੇ ਸੀ ਕਿ ਸਿਡਨੀ ਟਾਊਨ ਹਾਲ ਸਕੁਏਅਰ ਦੀ ਇਮਾਰਤਾਂ ਨੂੰ ਢਾਹ ਕੇ ਇੱਕ ਪੱਧਰਾ ਮੈਦਾਨ ਬਣਾ ਦਿੱਤਾ ਜਾਏਗਾ। ਹੁਣ $150 million ਦਾ ਉਹ ਜਿਹੜਾ ਸਿਡਨੀ ਦੀ CBD ਦੀ ਜਿਹੜੀ ਕੌਂਸਲ ਦੀ ਮੇਅਰ ਨੇ ਕਲੋਵਰ ਮੁਰੇ ਉਹਨਾਂ ਦੇ ਕੋਲੋਂ ਇਹ ਸੁਫਨਾ ਖੋਲਿਆ ਗਿਆ। ਟੈਲੀਗ੍ਰਾਫ ਦੀ ਤਰਫ ਤੋਂ ਇਹ ਖਬਰ ਪ੍ਰਕਾਸ਼ਿਤ ਕੀਤੀ ਗਈ ਹੈ ਕਿ ਪਲੈਨਿੰਗ ਮਿਨਿਸਟਰ ਪੌਲ ਸਕਲੀ ਫਿਲਹਾਲ ਕਲੋਵਰ ਮੁਰੇ ਦੇ ਇਸ ਪ੍ਰੋਜੈਕਟ ਨੂੰ ਸੂਬਾਈ ਸਰਕਾਰ ਦੇ ਧਿਆਨ ਹੇਠ ਲੈ ਕੇ ਆਏ ਨੇ। ਇਸ ਨੂੰ ਸਟੇਟ ਸਿਗਨੀਫਿਕੈਂਟ ਡਿਵੈਲਪਮੈਂਟ ਕਹਿ ਕੇ ਸੂਬਾਈ ਸਰਕਾਰ ਦੇ ਕੰਟਰੋਲ ਦੇ ਵਿੱਚ ਲਿਆਂਦਾ ਗਿਆ। ਫਿਲਹਾਲ ਸਟੇਟ ਗੌਰਮੈਂਟ ਇਸ ਜਿਹੜਾ ਇਹ ਪ੍ਰੋਜੈਕਟ ਹੈ ਇਸ ਨੂੰ ਅੱਗੇ ਵਧਾਏਗੀ ਕਿ ਨਹੀਂ ਇਹ ਨਹੀਂ ਕਿਹਾ ਜਾ ਸਕਦਾ, ਪਰ ਇੰਨਾ ਜ਼ਰੂਰ ਹੈ ਕਿ ਸਥਾਨਕ ਲੋਕਾਂ ਦੀ ਤਰਫ ਤੋਂ ਜਤਾਏ ਜਾ ਰਹੇ ਵਿਰੋਧ ਤੋਂ ਬਾਅਦ ਇਸ ਫੈਸਲੇ ਨੂੰ ਜਿਹੜਾ ਫਿਲਹਾਲ ਰੋਕ ਦਿੱਤਾ ਗਿਆ ਹੈ। ਉੱਥੇ ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674 AM।
1: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ, ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰਿਗਨੀਨਾ ਅਤੇ 347 ਡੌਨਸਟੇਲ ਸਟ੍ਰੀਟ, ਡੈਂਡੀਨੋਂਗ।
2: ਦਿਨ ਭਰ ਦੇ ਕੰਮਾਂ ਕਾਰਾਂ 'ਚ ਘਰ ਪੈਸੇ ਭੇਜਣਾ ਸ਼ਾਮਿਲ ਕਰਨਾ ਚਾਹੁੰਦੇ ਹੋ? ਜ਼ਿੰਦਗੀ ਤੁਹਾਨੂੰ ਚਾਹੇ ਜਿੱਥੇ ਵੀ ਲੈ ਜਾਵੇ, ਵਰਲਡ ਰੈਮਿਟ ਨਾਲ ਤੁਸੀਂ ਆਪਣੇ ਫੋਨ ਤੋਂ ਹੀ ਜਲਦੀ ਤੇ ਸੁਰੱਖਿਅਤ ਪੈਸੇ ਭੇਜ ਸਕਦੇ ਹੋ, ਉਹ ਵੀ ਵਧੀਆ ਰੇਟਾਂ ਤੇ ਘੱਟ ਫੀਸਾਂ ਨਾਲ। ਸਭ ਤੋਂ ਰੁਝੇਵੇਂ ਵਾਲੇ ਦਿਨਾਂ 'ਚ ਵੀ ਤੁਹਾਡੇ ਆਪਣਿਆਂ ਦਾ ਸਾਥ ਨਿਭਾਉਣਾ ਹੁਣ ਬਹੁਤ ਆਸਾਨ ਹੈ। ਅੱਜ ਹੀ ਵਰਲਡ ਰੈਮਿਟ ਐਪ ਡਾਊਨਲੋਡ ਕਰੋ ਅਤੇ ਹਰ ਟ੍ਰਾਂਸਫਰ ਨਾਲ ਆਪਣੇ ਘਰ ਦੇ ਹੋਰ ਨੇੜੇ ਮਹਿਸੂਸ ਕਰੋ।
1: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ, ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨਿਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ, ਟਾਇਰ ਫੋਰਸ। यूनिट 1 19-25 सोमर्टन रोड कैंपलफील्ड कॉल 03908-6655 और विजिट tireforce.com.au
3: हां जी रेडियो संभाल बल्लिए नंग जी ना वेखी एक बाल बल्लिए

0: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜ਼ੀ ਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400 045 555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿਨਸ ਰੋਡ, ਮਿਲਟਨ।
1: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਂ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
0: ਸੋਨਾ ਚਾਹੀਦਾ,
2: ਭਰੋਸਾ ਚਾਹੀਦਾ,
0: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ, ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493536042।
3: ਓ ਭਾਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
4: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
5: ਫਿਰ ਲਵਾਈਏ ਕਿੱਥੋਂ?
4: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।

0: ਰੇਡੀਓ ਹਾਂਜੀ 1674 ਐਮ ਦੋਸਤੋ, ਤੁਸੀਂ ਸਾਨੂੰ ਇਸ ਟਾਈਮ ਸੁਣ ਰਹੇ ਹੋ ਰੇਡੀਓ ਹਾਂਜੀ ਫ੍ਰੀਕੁਐਂਸੀ ਦੇ ਉੱਤੇ, ਅਤੇ ਯੂਟਿਊਬ ਦੇ ਉੱਤੇ ਵੇਖਣਾ ਤੁਸੀਂ ਸਾਨੂੰ ਸ਼ੁਰੂ ਕਰ ਚੁੱਕੇ ਹੋ। ਅਸੀਂ ਪਿਛਲਾ ਇੱਕ ਪ੍ਰੋਗਰਾਮ ਤੁਹਾਡੇ ਨਾਲ ਸਾਂਝਾ ਕੀਤਾ ਸੁਪਰ ਐਨੂਏਸ਼ਨ ਦੇ ਉੱਤੇ, ਇੱਕ ਉਹ ਮਸਲਾ ਜਿਹਦੇ ਬਾਰੇ ਹੈਰਾਨੀ ਹੋਈ ਜਾਣ ਕੇ ਕਿ ਬਹੁਤ ਸਾਰੇ ਲੋਕਾਂ ਨੂੰ ਪਤਾ ਨਹੀਂ ਆ ਕਿ ਸੁਪਰ ਐਨੂਏਸ਼ਨ ਦੀ ਪਾਵਰ ਕੀ ਆ ਅਤੇ ਕਿਹੜੀਆਂ ਕਿਹੜੀਆਂ ਗਲਤੀਆਂ ਆਪਾਂ ਸੁਪਰ ਐਨੂਏਸ਼ਨ ਨੂੰ ਲੈ ਕੇ ਕਰ ਰਹੇ ਹਾਂ। ਸੋ ਜੇਕਰ ਤੁਸੀਂ ਹਾਲੇ ਤੱਕ ਨਹੀਂ ਸੁਣਿਆ ਤਾਂ ਸਾਡੇ ਯੂਟਿਊਬ ਚੈਨਲ ਦੇ ਉੱਤੇ ਜਾ ਕੇ, ਸਾਡੀ ਆਡੀਓ ਪੋਡਕਾਸਟ ਦੇ ਉੱਤੇ ਜਾ ਕੇ ਤੁਸੀਂ ਸੁਣ ਸਕਦੇ ਹੋ, ਜੋ ਕਿ ਹਾਂਜੀ ਦੀ ਐਪਲੀਕੇਸ਼ਨ ਤੁਸੀਂ ਡਾਊਨਲੋਡ ਕਰਕੇ ਸੁਣ ਸਕਦੇ ਹੋ, ਐਮਾਜ਼ੋਨ ਪੋਡਕਾਸਟ ਦੇ ਉੱਤੇ ਸੁਣ ਸਕਦੇ ਹੋ, ਐਪਲ ਪੋਡਕਾਸਟ ਦੇ ਉੱਤੇ ਸੁਣ ਸਕਦੇ ਹੋ, ਸਪੋਟੀਫਾਈ ਦੇ ਉੱਤੇ ਜਾ ਕੇ ਤੁਸੀਂ ਸੁਣ ਸਕਦੇ ਹੋ, ਜਿਹੜਾ ਵੀ ਸੋਰਸ ਤੁਹਾਨੂੰ ਚੰਗਾ ਲੱਗਦਾ। ਪਰ ਸੁਪਰ ਐਨੂਏਸ਼ਨ ਦੇ ਸੰਬੰਧ ਦੇ ਵਿੱਚ ਉਹ ਪਹਿਲਾ ਪ੍ਰੋਗਰਾਮ ਜ਼ਰੂਰ ਸੁਣ ਲਿਓ। ਅੱਜ ਉਸੇ ਦਾ ਅਗਲਾ ਹਿੱਸਾ ਤੁਹਾਡੇ ਨਾਲ ਲੈ ਕੇ ਹਾਜ਼ਰੀ ਲਵਾ ਰਹੇ ਹਾਂ, ਕਿਉਂਕਿ ਬਹੁਤ ਸਾਰੇ ਮੈਸੇਜ ਉਸ ਸੰਬੰਧ ਦੇ ਵਿੱਚ ਸਾਡੇ ਤੱਕ ਪਹੁੰਚੇ ਸੀ। ਅਤੇ ਇੱਕ ਵਾਰੀ ਫਿਰ ਤੋਂ ਸਾਡੇ ਨਾਲ ਕਵਲਪ੍ਰੀਤ ਜੀ ਨੇ, ਸਤਿ ਸ਼੍ਰੀ ਅਕਾਲ ਕਵਲਪ੍ਰੀਤ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਇੱਕ ਵਾਰੀ ਫਿਰ ਤੋਂ ਸਮਾਂ ਕੱਢਣ ਦੀ।
1: ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਦੁਬਾਰਾ ਮੌਕਾ ਦੇਣ ਲਈ।
0: ਠੀਕ ਠਾਕ ਹੋ?
1: ਹਾਂਜੀ, ਬਹੁਤ ਵਧੀਆ।
0: ਖੁਸ਼ ਲੱਗਦੇ ਵਾ ਅੱਜ? ਕੀ ਗੱਲ,
1: ਮੈਂ ਖੁਸ਼ ਹੀ ਰਹਿੰਦਾ।
0: ਜਿੱਥੇ ਸਾਰੀ ਦੁਨੀਆ ਮਤਲਬ ਹਾਹਾਕਾਰ ਮੱਚੀ ਪਈ ਆ, ਹਾਏ ਪੈਸਾ ਨਹੀਂ ਲੱਭਦਾ, ਟੈਕਸ ਬੜਾ ਪੈ ਗਿਆ, ਸਰਕਾਰ ਨੇ ਆਹ ਕਾਨੂੰਨ ਚੇਂਜ ਕਰਤਾ, ਸੁਪਰ ਵੱਧ ਗਏ, ਕੀ ਉਹ ਦੂਸਰਾ ਕੀ ਸੀ CGT?
1: ਹਾਂਜੀ,
0: ਹੈ ਮਤਲਬ ਇੰਨਾ ਕੁਛ ਹੋ ਗਿਆ ਅਤੇ ਮਤਲਬ ਉੱਥੇ ਤੁਸੀਂ ਹੱਸਦੇ ਹੋ?
1: ਮੈਂ ਨਹੀਂ ਵੀ ਹੱਸਾਂਗਾ, ਅਤੇ ਇਹ ਸਾਰਾ ਕੁਛ ਚੱਲਦਾ ਹੀ ਰਹਿਣਾ, ਪਾਰਟ ਆਫ ਲਾਈਫ ਹੈ,
0: ਇੱਦਾਂ ਹੀ
1: ਇਹਨੂੰ ਬਸ ਐਕਸੈਪਟ ਕਰੋ, ਕੀ ਕਰ ਸਕਦੇ
0: ਹੱਸ ਭਾਵੇਂ ਰੋ, ਮਤਲਬ ਇਹ ਗੱਡੀ ਇੱਦਾਂ ਹੀ ਚੱਲ,
1: ਭਾਵੇਂ ਰੋ ਇਹ ਚੱਲਦਾ ਹੀ ਰਹਿਣਾ।
0: ਹਾਂ, ਇੱਦਾਂ ਦਾ ਕੋਈ ਗਾਹਕ ਹੈਗਾ ਤੁਹਾਡੇ ਕੋਲ ਜਿਹੜਾ ਕਵੇ ਵੀ ਚੱਲ ਕੋਈ ਗੱਲ ਨਹੀਂ, ਜੋ ਵੀ ਹੋ ਗਿਆ ਵੀ ਠੀਕ ਹੈ ਯਾਰ, ਵਧੀਆ ਚੱਲੀ ਜਾਂਦਾ? ਮੈਂ ਬਹੁਤੇ ਤਾਂ ਇੱਦਾਂ ਦੇ ਹੀ ਹੋਣੇ ਨਾ ਜਿਹੜੇ ਕਹਿੰਦੇ ਵੀ ਹਾਏ ਆਹ ਹੋ ਗਿਆ, ਇੱਥੇ ਟੈਕਸ ਵੱਧ ਹੋ ਗਿਆ, ਇੱਥੇ GST ਵੱਧ ਕੱਟੀ ਗਈ, ਕਿਸੇ ਤਰ੍ਹਾਂ ਆਪਾਂ ਹੋਰ ਘਟਾਈਏ, ਜ਼ਿਆਦਾਤਰ ਤਾਂ ਇੱਦਾਂ ਹੀ ਹੁੰਦਾ ਨਾ।
1: ਨਹੀਂ, ਮੇਰੇ ਕੋਲੋਂ ਫੋਰਚੁਨੇਟਲੀ ਕਾਫੀ ਕਲਾਇੰਟਸ ਇਹੋ ਜਿਹੇ ਵੀ ਨੇ ਜਿਹੜੇ ਕਹਿੰਦੇ ਕੋਈ ਗੱਲ ਨਹੀਂ, ਜੋ ਵੀ ਹੈ
0: ਚੱਲੀ ਜਾਂਦੋ,
1: ਚੱਲੀ ਜਾਣ ਦੋ। ਕਾਫੀ ਚਲੋ ਪਰੇਸ਼ਾਨੀ ਆਉਂਦੀ ਆ, ਪਰ ਜੇ ਤੁਸੀਂ ਪਲੈਨਿੰਗ ਕਰਦੇ ਆ ਹਰ ਚੀਜ਼ ਦੀ, ਜੇ ਕੁਛ ਵੀ ਨਵੇਂ ਰੂਲਸ ਆਏ ਨੇ ਤੇ ਤੁਸੀਂ ਪ੍ਰੋਪਰ ਪਲੈਨਿੰਗ ਦੇ ਨਾਲ ਚੱਲਦੇ ਆ, ਆਪਣੀ ਲਾਈਫ ਸੋਰਟਿਡ ਆ, ਤੇ ਫਿਰ ਕੋਈ ਫਰਕ ਪੈਂਦਾ ਤੇ ਹੈ, ਪਰ ਐਟਲੀਸਟ ਤੁਸੀਂ ਪਹਿਲਾਂ ਹੀ ਪ੍ਰਪੇਅਰਡ ਰਹਿੰਦੇ ਆ,
0: ਪ੍ਰਪੇਅਰਡ ਹੁੰਦੇ ਆ। ਚਲੋ ਖੈਰ, ਇਹਦੇ ਉੱਤੇ ਫਿਰ ਆਪਾਂ ਕਿਸੇ ਦਿਨ ਲੰਮੀ ਚੌੜੀ ਤੁਹਾਡੇ ਨਾਲ ਗੱਲਬਾਤ ਕਰਾਂਗੇ। ਫਿਲਹਾਲ ਅੱਜ ਦੇ ਦਿਨ ਆਪਾਂ ਸੁਪਰ ਐਨੂਏਸ਼ਨ ਵਾਲੀ ਗੱਲਬਾਤ ਆਪਣੀ ਅੱਗੇ ਤੋਰਨੀ ਆ।

0: ਪਿਛਲੇ ਪ੍ਰੋਗਰਾਮ ਤੋਂ ਕੁਛ ਇੱਕ ਸਵਾਲ ਆਏ ਸੀ ਤੁਹਾਡੇ ਤੱਕ ਵੀ ਆਲਰੇਡੀ ਪਹੁੰਚ ਚੁੱਕੇ ਹੋਣਗੇ ਅਤੇ ਉੱਥੋਂ ਹੀ ਆਪਾਂ ਉਸ ਕੜੀ ਨੂੰ ਅੱਗੇ ਤੋਰ ਲੈਂਦੇ ਹਾਂ। ਬੇਸਿਕਲੀ ਜ਼ਿਆਦਾਤਰ ਸਵਾਲ ਜਿਹੜੇ ਸੀ ਉਹ ਰਿਟਾਇਰਮੈਂਟ ਦੇ ਸੰਬੰਧ ਵਿੱਚ ਆਏ ਕਿਉਂਕਿ ਸੁਪਰ ਐਨੋਵੇਸ਼ਨ 'ਤੇ ਐਨੀ ਵੇ ਕੰਮ ਵੀ ਜਾ ਕੇ ਉੱਥੇ ਹੀ ਆਉਣਾ, ਸੋ ਉੱਥੇ ਜਾ ਕੇ ਸੋਚ ਵਿਚਾਰ ਜ਼ਿਆਦਾ ਬੰਦੇ ਦੇ ਸ਼ੁਰੂ ਹੁੰਦੇ ਆ। ਸੋ ਇੱਕ ਸਵਾਲ ਜਿਹੜਾ ਸਾਨੂੰ ਇੱਥੇ ਮੈਂ ਵੇਖ ਰਿਹਾ ਵਾਂ ਯੂਟਿਊਬ ਦੇ ਉੱਤੇ ਵੀ ਆਇਆ ਸੀ, ਆਪਾਂ ਇਸੇ ਤੋਂ ਸ਼ੁਰੂ ਕਰ ਲੈਂਦੇ ਹਾਂ। ਪਹਿਲਾਂ ਤਾਂ ਧੰਨਵਾਦ ਸਾਰੇ ਸਾਡੇ ਸਰੋਤਿਆਂ ਦਾ ਜਿਹੜੇ ਫੇਸਬੁੱਕ ਦੇ ਉੱਤੇ ਵੀ ਵੇਖ ਰਹੇ ਨੇ, ਰਿਸਪੋਂਡ ਕਰ ਰਹੇ ਨੇ ਅਤੇ ਤੁਹਾਡੇ ਕਮੈਂਟ ਜਿਹੜੇ ਨੇ ਉਹ ਇਹ ਦੱਸਦੇ ਨੇ ਕਿ ਤੁਹਾਡਾ ਇੰਟਰਸਟ ਹੈਗਾ। ਸੋ ਪਰਮਿੰਦਰ ਕੌਰ ਜੀ ਮੈਸੇਜ ਕਰਦੇ ਸੀ, ਕਹਿੰਦੇ ਕਿ ਕਨਸੈਸ਼ਨ ਕੰਟਰੀਬਿਊਸ਼ਨ ਦੀ ਲਿਮਿਟ ਕਹਿੰਦੇ ਕਿ ਚੇਂਜ ਹੁੰਦੀ ਆ ਹਰ ਸਾਲ, ਪਲੱਸ ਕੰਟਰੀਬਿਊਟ ਐਜ਼ ਅ ਪਰਸਨਲ ਕੰਟਰੀਬਿਊਸ਼ਨ, ਯੂ ਕੈਨ ਕੰਟਰੀਬਿਊਟ ਐਜ਼ ਅ ਪਰਸਨਲ ਕੰਟਰੀਬਿਊਸ਼ਨ। ਅਤੇ ਮੈਨੂੰ ਲੱਗਦਾ ਆਪਾਂ ਇਸੇ ਕਮੈਂਟ ਤੋਂ ਹੀ ਸਟਾਰਟ ਕਰਦੇ ਹਾਂ, ਇਹਦੇ ਉੱਤੇ ਹੋਰ ਵਧੇਰੇ ਆਪਾਂ ਕੀ ਦੱਸ ਸਕਦੇ ਹਾਂ।
1: ਹਾਂਜੀ, ਅਸੀਂ ਜਿਵੇਂ ਲਾਸਟ ਟਾਈਮ ਇਹ ਕਵਰ ਕੀਤਾ ਸੀਗਾ ਕਿ ਕੰਸੈਸ਼ਨਲ ਕੰਟਰੀਬਿਊਸ਼ਨ ਹੈ ਕਿ ਤੁਸੀਂ ਸੁਪਰ ਫੰਡ ਦੇ ਵਿੱਚ ਹਰ ਸਾਲ ਤੁਸੀਂ ਕਿੰਨਾ ਮੈਕਸੀਮਮ ਪਾ ਸਕਦੇ ਹੋ, ਉਹਦੀ ਲਿਮਿਟ ਆ। ਜਿਵੇਂ ਕਰੰਟਲੀ ਉਹਦੀ ਲਿਮਿਟ ਹੈ $32,500 ਤੁਸੀਂ ਸੁਪਰ ਫੰਡ 'ਚ ਪਾ ਸਕਦੇ ਹੋ। ਹੁਣ ਉਹ ਕੰਸੈਸ਼ਨਲ ਕੰਟਰੀਬਿਊਸ਼ਨ ਹੈ ਕਿ ਜਿਹਦੇ 'ਤੇ ਤੁਸੀਂ ਡਿਡਕਸ਼ਨ ਕਲੇਮ ਕਰਨੀ ਆ ਜੇ ਤੁਸੀਂ ਪਰਸਨਲ ਕੰਟਰੀਬਿਊਸ਼ਨ ਕੀਤਾ, ਜਾਂ ਉਹਦੇ 'ਚ ਇੰਕਲੂਡਿਡ ਹੈ ਕਿ ਤੁਹਾਡੇ ਇੰਪਲੋਇਰ ਨੇ ਵੀ ਜੋ ਕੰਟਰੀਬਿਊਸ਼ਨ ਕੀਤਾ ਉਹ ਵੀ ਉਸ ਕੈਪ ਦੇ ਵਿੱਚ ਆਉਂਦਾ। ਹੁਣ ਉਹਦੀ ਲਿਮਿਟ ਚੇਂਜ ਹੁੰਦੀ, ਜਿਵੇਂ ਪਿਛਲੇ ਸਾਲ 30,000 ਸੀ, ਇਸ ਸਾਲ ਹੁਣ 32,500 ਹੈ, ਅਤੇ ਪਹਿਲਾਂ 27,500 ਹੁੰਦੀ ਸੀ, ਉਸ ਤੋਂ ਪਹਿਲਾਂ 25,000 ਵੀ ਹੁੰਦੀ ਸੀ।
0: ਓਕੇ,
1: ਸੋ ਉਹ ਲਿਮਿਟ ਚੇਂਜ ਹੁੰਦੀ ਰਹਿੰਦੀ ਆ। ਔਰ ਇਹਦੇ ਵਿੱਚ ਇੱਕ ਚੀਜ਼ ਹੈ ਕਿ ਤੁਸੀਂ ਪਿਛਲੇ 5 ਸਾਲਾਂ ਦਾ ਅਨਯੂਜ਼ਡ ਅਮਾਊਂਟ ਇਕੱਠਾ ਵੀ ਕੰਟਰੀਬਿਊਟ ਕਰ ਸਕਦੇ ਹਾਂ। ਜੇ ਤੁਹਾਡੀ ਇਸ ਸਾਲ ਦੀ ਲਿਮਿਟ ਰੀਚ ਹੋ ਗਈ ਹੈ ਤਾਂ ਤੁਸੀਂ ਸਟਿਲ ਐਕਸਟਰਾ ਕੰਟਰੀਬਿਊਸ਼ਨ ਕਰਨਾ ਚਾਹੁੰਦੇ ਹਾਂ, ਅਤੇ ਪਿਛਲੇ 5 ਸਾਲਾਂ ਦਾ ਤੁਹਾਡਾ ਅਨਯੂਜ਼ਡ ਅਮਾਊਂਟ ਹੈ ਉਹ ਤੁਸੀਂ ਯੂਜ਼ ਕਰ ਸਕਦੇ ਹਾਂ।
0: ਜੇ ਘੱਟ ਕੀਤਾ ਪਿਛਲੇ ਦੇ,
1: ਜੇ ਪਿਛਲੇ ਸਾਲਾਂ 'ਚ ਘੱਟ ਕੀਤਾ ਹੋਇਆ, ਪਿਛਲੇ ਸਾਲਾਂ ਦੇ ਵਿੱਚ ਲਿਮਿਟ ਤੁਹਾਡੀ ਜੋ ਸੀਗੀ ਤੁਸੀਂ ਰੀਚ ਨਹੀਂ ਕੀਤੀ, ਥੋੜ੍ਹਾ ਘੱਟ ਹੈ ਬੈਲੈਂਸ ਤੁਹਾਡੇ ਕੋਲ ਹੈਗਾ
0: ਜੀ,
1: ਅਤੇ ਉਹ ਬੈਲੈਂਸ ਤੁਸੀਂ ਯੂਜ਼ ਕਰ ਸਕਦੇ ਹਾਂ, ਉਹਨੂੰ ਇਕੱਠਾ ਵੀ ਕੰਟਰੀਬਿਊਸ਼ਨ ਕਰ ਸਕਦੇ ਹਾਂ ਅਤੇ ਡਿਡਕਸ਼ਨ ਕਲੇਮ ਕਰ ਸਕਦੇ ਹਾਂ। ਜੋ ਤੁਹਾਡੇ ਸਵਾਲ ਦੇ ਵਿੱਚ ਸੀਗਾ ਕਿ ਪਰਸਨਲ ਕੰਟਰੀਬਿਊਸ਼ਨ, ਉਹੀ ਹੈ ਕਿ ਜੋ ਪੈਸਾ ਤੁਹਾਨੂੰ ਸੈਲਰੀ ਆ ਗਈ ਉਸ ਤੋਂ ਬਾਅਦ ਤੁਸੀਂ ਅਗਰ ਪਰਸਨਲ ਕੰਟਰੀਬਿਊਸ਼ਨ ਕਰਨਾ, ਜਾਂ ਫਿਰ ਤੁਸੀਂ ਆਪਣਾ ਬਿਜ਼ਨਸ ਕਰਦੇ ਹਾਂ, ਕੋਈ ਇੰਪਲੋਇਰ ਕੰਟਰੀਬਿਊਸ਼ਨ ਨਹੀਂ ਆ ਰਿਹਾ, ਤੁਸੀਂ ਖੁਦ ਤੋਂ ਪਰਸਨਲ ਕੰਟਰੀਬਿਊਸ਼ਨ ਵੀ ਕਰ ਸਕਦੇ ਹਾਂ ਆਪਣੇ ਸੁਪਰ 'ਚ, ਅਤੇ ਡਿਡਕਸ਼ਨ ਕਲੇਮ ਕਰ ਸਕਦੇ ਹਾਂ।
0: ਚਾਹੇ ਤੁਸੀਂ ਕੰਮ ਨਹੀਂ ਵੀ ਕਰ ਰਹੇ ਤਾਂ ਵੀ ਤੁਸੀਂ ਕਰ ਸਕਦੇ ਹੋ।
1: ਜੇ ਕੰਮ ਨਹੀਂ ਕਰ ਰਹੇ ਫਿਰ ਤੁਹਾਨੂੰ ਟੈਕਸ ਬੈਨੀਫਿਟ, ਜੇ ਤੁਹਾਡੀ ਕੋਈ ਇਨਕਮ ਨਹੀਂ ਹੈ ਦੈਟਸ ਡਿਫਰੈਂਟ, ਫਿਰ ਤੁਹਾਨੂੰ ਕੋਈ ਟੈਕਸ ਬੈਨੀਫਿਟ ਨਹੀਂ ਹੈ। ਪਰ ਜੇ ਤੁਸੀਂ ਆਪਣਾ ਬਿਜ਼ਨਸ ਕਰ ਰਹੇ ਹੋ ਔਰ ਤੁਸੀਂ ਕੰਟਰੀਬਿਊਸ਼ਨ ਕਰਦੇ ਹਾਂ ਤਾਂ ਤੁਹਾਨੂੰ ਟੈਕਸ ਦੇ ਵਿੱਚ ਫਾਇਦਾ ਹੁੰਦਾ ਉਸ ਚੀਜ਼ ਦਾ, ਅਤੇ ਉਹ ਲਿਮਿਟ ਇਸ ਕਰਕੇ ਹੀ ਕੀਤੀ ਗਈ ਕਿ ਕਿੰਨਾ ਤੁਸੀਂ ਮੈਕਸੀਮਮ ਕਰ ਸਕਦੇ ਹਾਂ। ਅਤੇ ਪਿਛਲੇ 5 ਸਾਲਾਂ ਦਾ ਇਹ ਪਹਿਲਾਂ ਨਹੀਂ ਸੀ ਹੁੰਦਾ, ਇਹ ਕੁਛ ਸਮੇਂ ਤੋਂ ਹੀ ਇਹਨਾਂ ਨੇ ਫਿਰ ਕੀਤਾ ਸੀਗਾ ਕਿ ਤੁਸੀਂ ਅਨਯੂਜ਼ਡ ਅਮਾਊਂਟ, ਕਿਉਂਕਿ ਪਹਿਲਾਂ ਲਿਮਿਟ ਹੁੰਦੀ ਸੀ ਪਰ ਜੇ ਕਿਸੇ ਨੇ ਯੂਜ਼ ਕਰ ਲਈ ਨਹੀਂ ਕੀਤੀ ਤਾਂ ਉਹ ਵੇਸਟ ਹੋ ਜਾਂਦੀ ਸੀ। ਪਰ ਹੁਣ ਐਟਲੀਸਟ ਇਹ ਹੈ ਕਿ ਤੁਸੀਂ ਅਗਰ ਲਿਮਿਟ ਆਪਣੀ ਨਹੀਂ ਕੀਤੀ ਤਾਂ ਪਿਛਲੇ 5 ਸਾਲਾਂ ਦਾ ਤੁਸੀਂ ਯੂਜ਼ ਕਰ ਸਕਦੇ।
0: ਸੋ ਇੱਕ ਤਰ੍ਹਾਂ 5 ਤੋਂ ਪਿੱਛੇ ਨਹੀਂ ਜਾ ਸਕਦੇ, ਮਤਲਬ 5 ਸਾਲਾਂ ਦੇ ਦਾਇਰੇ 'ਚ ਰਹਿ ਕੇ ਤੁਸੀਂ ਉਹ ਕਰ ਸਕਦੇ ਹੋ। ਅਤੇ ਚਾਹੇ ਉਹ ਮੰਨ ਲਓ ਪਿਛਲੇ 54 ਸਾਲਾਂ ਦਾ ਮੇਰਾ ਬਚਿਆ ਪਿਆ ਵਾ, ਅਤੇ ਉਹ 4 ਦਾ ਇਕੱਠਾ ਕਰਕੇ ਵੀ ਮੰਨ ਲਓ ਟੋਟਲ ਮੇਰਾ 5,000 ਸਾਰੇ ਸਾਲਾਂ 'ਚ ਪਿਆ ਵਾ, 20,000 ਮੇਰਾ ਹੋ ਗਿਆ, ਅਤੇ ਕੀ ਉਹ ਸਾਰਾ ਮੈਂ ਇਕੱਠਾ ਵੀ ਕਰ ਸਕਦਾ ਜਾਂ?
1: ਹਾਂਜੀ, ਤੁਸੀਂ ਇਕੱਠਾ ਕਰ ਸਕਦੇ ਹੋ।
0: ਓਕੇ, ਅਤੇ ਜੇ ਮੰਨ ਲਓ ਇਸ ਵਾਰੀ ਮੇਰੀ 5 ਦੀ ਮੰਨ ਲਓ ਗੁੰਜਾਇਸ਼ ਹੈ, ਮੈਂ 5 ਕਰ ਲਿਆ, ਅਤੇ ਫਿਰ ਅਗਲੇ ਸਾਲ ਕੀ ਉਹ ਦੁਬਾਰਾ ਮੈਂ ਅਵੇਲ ਕਰ ਸਕਦਾ ਵਾਰ ਵਾਰ ਉਹ ਚੀਜ਼ਾਂ?
1: ਸੋ ਉਹ ਪਿਛਲੇ 5 ਚੱਲਦਾ ਰਹਿਣਾ, ਸੋ ਇਸ ਸਾਲ ਤੁਹਾਡੇ ਕੋਲ ਪਿਛਲੇ 4 ਹੈਗੇ, ਫਿਰ ਤੁਸੀਂ ਅਗਲੇ ਸਾਲ 1 ਵਿੱਚੋਂ ਨਿਕਲ ਜਾਏਗਾ, ਤਾਂ ਨਵਾਂ ਅਮਾਊਂਟ ਅਗਲੇ ਸਾਲ ਦਾ ਐਡ ਹੋ ਜਾਏਗਾ ਪਲੱਸ ਪਿਛਲੇ ਸਾਲਾਂ ਦੇ।
0: ਓਕੇ, ਸੋ ਉੱਥੇ ਮੈਂਸ਼ਨ ਆਪਾਂ ਕਰਦੇ ਹਾਂ ਕਿ ਅਸੀਂ ਇਸ ਸਾਲ ਵਾਲਾ ਕਲੇਮ ਕਰ ਲਿਆ ਵਾ ਹੁਣ?
1: ਨਹੀਂ, ਉਹ ਜਦੋਂ ਤੁਸੀਂ ਕੰਟਰੀਬਿਊਸ਼ਨ ਕਰਦੇ ਹਾਂ, ਜੇ ਤੁਸੀਂ ਲਿਮਿਟ ਤੋਂ ਉੱਪਰ ਕੰਟਰੀਬਿਊਸ਼ਨ ਕੀਤਾ ਤਾਂ ਤੁਹਾਡੇ ਕੋਲ ਅਨਯੂਜ਼ਡ ਅਮਾਊਂਟ ਹੈਗਾ, ਤਾਂ ਫਿਰ ਤੁਹਾਨੂੰ ਕੋਈ ਐਕਸਟਰਾ ਉਹਦੇ 'ਤੇ ਟੈਕਸ ਨਹੀਂ ਲੱਗਦਾ।
0: ਸੋ ਕੀ ਆਪਾਂ ਇਸੇ ਨੂੰ ਹੀ ਕੈਰੀ ਫੋਰਵਰਡ ਵੀ ਇਸੇ ਨੂੰ ਹੀ ਕਹਿੰਦੇ ਹਾਂ?
1: ਕੈਰੀ
0: ਫੋਰਵਰਡ, ਹਾਂਜੀ।
1: ਹਾਂਜੀ,
0: ਓਕੇ ਓਕੇ। ਸੋ ਸੋਹਣੀ ਚੀਜ਼ ਆ ਕਿ ਆਪਾਂ ਉਹ ਚੀਜ਼, ਥੈਂਕ ਯੂ ਤੁਹਾਡਾ ਜੀ ਇਸ ਸਵਾਲ ਦੇ ਉੱਤੇ ਲੈ ਕੇ ਆਉਣ ਦਾ। ਅਤੇ ਅੱਛਾ, ਇੱਕ ਹੋਰ ਸਵਾਲ ਸੀ, ਫਿਰ ਆਪਾਂ ਅੱਜ ਦੀ ਨੋਰਮਲ ਕਨਵਰਸੇਸ਼ਨ ਨਾਲ ਨੂੰ ਵੱਧਦੇ ਹਾਂ, ਅਤੇ ਵੈਰੀ ਇੰਪੋਰਟੈਂਟ ਸੀ ਇਹ ਕੈਰੀ ਫੋਰਵਰਡ ਵਾਲੀ ਜਿਹੜੀ ਤੁਸੀਂ ਗੱਲ ਦੱਸੀ ਆ। ਅਤੇ ਆਪਣਾ ਇੱਕ ਇਸੇ ਦੇ ਨਾਲ ਬ੍ਰਿੰਗ ਫੋਰਵਰਡ ਵੀ ਤੁਸੀਂ ਦੱਸ ਰਹੇ ਕੁਛ ਹੁੰਦਾ?
1: ਹਾਂਜੀ, ਕੈਰੀ ਫੋਰਵਰਡ ਦੇ ਵਿੱਚ ਅਸੀਂ ਕੈਰੀ ਫੋਰਵਰਡ ਅਸੀਂ ਯੂਜ਼ ਕਰਦੇ ਹਾਂ ਕੰਸੈਸ਼ਨਲ ਕੰਟਰੀਬਿਊਸ਼ਨ ਦੇ ਲਈ, ਕਿ ਜਿਹਦੇ ਵਿੱਚ ਤੁਸੀਂ ਪਿਛਲੇ ਸਾਲਾਂ ਦਾ ਨਹੀਂ ਯੂਜ਼ ਕੀਤਾ ਤਾਂ ਉਹ ਕਰ ਸਕਦੇ ਹਾਂ। ਬ੍ਰਿੰਗ ਫੋਰਵਰਡ 'ਚ ਕੀ ਹੁੰਦਾ ਕਿ ਨੋਨ ਕੋਨਸੈਸ਼ਨਲ ਕੰਟਰੀਬਿਊਸ਼ਨ ਕਿ ਜਿਹਦੀ ਲਿਮਿਟ $130,000 ਹੈ ਕਿ ਜਿਹਦੇ ਵਿੱਚ ਹੁੰਦਾ ਕਿ ਤੁਸੀਂ ਅਗਰ ਲੈਟ ਸੇ ਤੁਸੀਂ ਕੋਈ ਪ੍ਰੋਪਰਟੀ ਸੈੱਲ ਕੀਤੀ ਹੈ ਜਾਂ ਤੁਹਾਡੇ ਕੋਈ ਪੈਸਾ ਲਮਸਮ ਆਇਆ ਕਿਤੋਂ ਅਤੇ ਤੁਸੀਂ ਸੁਪਰ 'ਚ ਪਾਉਣਾ ਚਾਹੁੰਦੇ ਆ ਅਤੇ ਤੁਸੀਂ ਐਜ਼ ਏ ਨੋਨ ਕੋਨਸੈਸ਼ਨਲ ਕੰਟਰੀਬਿਊਸ਼ਨ ਵੀ ਉਹਨੂੰ ਸੁਪਰ 'ਚ ਪਾ ਸਕਦੇ ਹਾਂ ਜਿਹਦੀ ਲਿਮਿਟ ਹੈ $130,000। ਬ੍ਰਿੰਗ ਫੋਰਵਰਡ ਰੂਲ ਦੇ ਵਿੱਚ ਕੀ ਹੈ ਕਿ ਤੁਸੀਂ ਅਗਲੇ 3 ਸਾਲਾਂ ਦਾ ਇਕੱਠਾ ਵੀ ਪਾ ਸਕਦੇ ਹਾਂ ਕਿ ਜਿਵੇਂ $130,000 ਦੀ ਜਗ੍ਹਾ ਤੁਸੀਂ $390,000 ਤੱਕ ਤੁਸੀਂ ਇਕੱਠਾ ਵੀ ਪਾ ਸਕਦੇ ਹਾਂ ਸੁਪਰ ਦੇ ਵਿੱਚ, ਪਰ ਉਹ ਐਜ਼ ਏ ਡਿਡਕਸ਼ਨ ਕਲੇਮ ਨਹੀਂ ਹੁੰਦਾ, ਉਹ ਤੁਹਾਡੇ ਨੋਨ ਕੋਨਸੈਸ਼ਨਲ ਕੰਟਰੀਬਿਊਸ਼ਨ ਦੇ ਵਿੱਚ ਕਾਊਂਟ ਹੁੰਦਾ ਉਹਦੀ ਲਿਮਿਟ ਦੇ ਵਿੱਚ।
0: ਸੋ ਆਪਾਂ ਪਿਛਲਾ ਵੀ 5 ਸਾਲਾਂ ਤੱਕ ਦਾ ਵਰਤ ਸਕਦੇ ਹਾਂ, ਅਤੇ ਜੇਕਰ ਆਪਣੇ ਕੋਲ ਇਨਕਮ ਵੱਧ ਗਈ ਆ, ਪਿੱਛੇ ਸਾਡੇ ਕੋਲ ਕੁਛ ਬਚਿਆ ਨਹੀਂ ਹੈ ਬੈਲੈਂਸ, ਅਤੇ ਅਗਲੇ 3 ਸਾਲਾਂ ਦਾ ਜਿਹੜਾ ਐਸਟੀਮੇਟਿਡ ਆ ਉਹ ਆਪਾਂ ਪਾ ਸਕਦੇ ਹਾਂ, ਪਰ ਉਹ ਐਸਟੀਮੇਸ਼ਨ ਜਿਹੜੀ ਆ ਕਿ ਉਹ ਸਾਡੀ ਕਰੰਟ ਇਨਕਮ ਜਾਂ ਕਰੰਟ ਜੋ ਸਾਡੀ ਸੁਪਰ ਦੀ ਅਮਾਊਂਟ ਹੈ ਉਸੇ 'ਤੇ ਬੇਸਡ ਹੋਊਗੀ, ਜਾਂ ਫਿਰ ਉਹ ਆਪਾਂ ਅਜ਼ਿਊਮ ਕਰ ਸਕਦੇ ਹਾਂ ਕਿ ਨਹੀਂ ਹੁਣ ਮੇਰੀ ਅਗਲੇ 3 ਸਾਲਾਂ 'ਚ ਇੰਨੀ ਵੱਧ ਗਈ ਅਤੇ ਮੈਂ ਇੰਨੇ ਪਾਉਣੇ?
1: ਨਹੀਂ, ਉਹ ਤੁਸੀਂ ਦੋਨਾਂ ਨੂੰ ਆਈ ਥਿੰਕ ਥੋੜ੍ਹਾ ਜਿਹਾ ਮਿਕਸ ਕਰ ਰਹੇ।
0: ਹਾਂਜੀ,
1: ਜਿਹੜਾ ਕੋਨਸੈਸ਼ਨਲ ਕੰਟਰੀਬਿਊਸ਼ਨ ਹੈ ਉਹ ਹੁੰਦਾ ਕਿ ਜਦੋਂ ਤੁਸੀਂ ਜਾਂ ਤੁਹਾਡਾ ਇੰਪਲੋਇਰ ਕੰਟਰੀਬਿਊਸ਼ਨ ਪਾ ਰਿਹਾ ਜਾਂ ਤੁਸੀਂ ਪਰਸਨਲ ਕੰਟਰੀਬਿਊਸ਼ਨ ਜਿਹਦੇ 'ਤੇ ਤੁਸੀਂ ਡਿਡਕਸ਼ਨ ਕਲੇਮ ਕਰਨੀ ਹੈ, ਜਿਹਨੂੰ ਤੁਸੀਂ ਐਜ਼ ਏ ਐਕਸਪੈਂਸ ਆਪਣੀ ਰਿਟਰਨ ਦੇ ਵਿੱਚ ਪਾ ਲੈਣਾ
0: ਜੀ,
1: ਤੁਹਾਨੂੰ ਉਹਦਾ ਫਾਇਦਾ ਮਿਲਣਾ ਟੈਕਸ 'ਚ। ਨੋਨ ਕੋਨਸੈਸ਼ਨਲ ਕੰਟਰੀਬਿਊਸ਼ਨ ਹੈ ਕਿ ਜਿਹਦਾ ਤੁਹਾਨੂੰ ਟੈਕਸ ਦੇ ਵਿੱਚ ਕੋਈ ਬੈਨੀਫਿਟ, ਤੁਹਾਡੀ ਰਿਟਰਨ ਦੇ ਵਿੱਚ ਕੋਈ ਬੈਨੀਫਿਟ ਨਹੀਂ ਮਿਲਣਾ, ਉਹ ਤੁਸੀਂ ਇਹ ਕਿ ਸੁਪਰ ਨੂੰ ਟੋਪ ਅਪ ਕਰਨ ਦੇ ਲਈ ਤੁਸੀਂ ਪੈਸੇ ਅਗਰ ਸੁਪਰ 'ਚ ਪਾਉਣਾ ਚਾਹੁੰਦੇ ਆ ਉਹ ਤੁਸੀਂ ਪਾ ਸਕਦੇ ਆ। ਉਹ ਅਲੱਗ ਤੋਂ ਉਹਦੀ ਲਿਮਿਟ ਹੈ ਕਿ ਉਹ ਮੈਕਸੀਮਮ ਤੁਸੀਂ ਕਿੰਨਾ ਪਾ ਸਕਦੇ ਆ, ਉਹ ਹੈਗਾ ਕਿ ਤੁਸੀਂ ਲੈਟ ਸੇ ਤੁਸੀਂ ਕੋਨਸੈਸ਼ਨਲ ਕੰਟਰੀਬਿਊਸ਼ਨ ਦੀ ਕੈਪ ਤੋਂ ਓਵਰ ਚਲੇ ਗਏ, ਜਿਹੜਾ ਰਿਮੇਨਿੰਗ ਪਾਰਟ ਹੈ ਉਹ ਤੁਹਾਡਾ ਨੋਨ ਕੋਨਸੈਸ਼ਨਲ ਕੰਟਰੀਬਿਊਸ਼ਨ 'ਚ ਕਾਊਂਟ ਹੋਏਗਾ ਅਗਰ ਉਹਦਾ ਤੁਹਾਡੇ ਕੋਲ ਬੈਲੈਂਸ ਹੈਗਾ ਤਾਂ। ਸੋ ਉਹਦੀ ਲਿਮਿਟ $130,000 ਸਾਲ ਦੀ ਆ, ਪਰ ਉਹਨੂੰ ਵੀ ਤੁਸੀਂ ਬ੍ਰਿੰਗ ਫੋਰਵਰਡ ਕਰਕੇ $390,000 ਤੱਕ ਇਕੱਠਾ ਪਾ ਸਕਦੇ ਆ।
0: ਓਕੇ, ਪਰ ਉਹਦਾ ਇਹ ਆ ਕਿ ਤੁਸੀਂ ਤੁਹਾਨੂੰ ਕੋਈ ਬੈਨੀਫਿਟ ਨਹੀਂ ਉਹਦਾ ਮਿਲੂਗਾ,
1: ਉਹਦਾ ਟੈਕਸ ਰਿਟਰਨ ਦੇ ਵਿੱਚ ਸਟ੍ਰੇਟ ਅਵੇ ਕੋਈ ਬੈਨੀਫਿਟ ਨਹੀਂ ਹੈ, ਪਰ ਉਹਦੇ ਵਿੱਚ ਐਟਲੀਸਟ ਇਹ ਹੈ ਕਿ ਜੇ ਤੁਸੀਂ ਕੋਨਸੈਸ਼ਨਲ ਕੰਟਰੀਬਿਊਸ਼ਨ ਤੋਂ ਉੱਪਰ ਚਲੇ ਗਏ ਹਾਂ ਤਾਂ ਫਿਰ ਤੁਸੀਂ ਨੋਨ ਕੋਨਸੈਸ਼ਨਲ ਕੰਟਰੀਬਿਊਸ਼ਨ ਦੇ ਵਿੱਚ ਅਗਰ ਉਹਦੀ ਲਿਮਿਟ ਦੇ ਵਿੱਚ ਐਟਲੀਸਟ ਹੈਗੇ ਹਾਂ ਤਾਂ ਤੁਹਾਨੂੰ ਕੋਈ ਐਕਸਟਰਾ ਟੈਕਸ ਨਹੀਂ ਲੱਗਦਾ ਫਿਰ ਉਹਦੇ 'ਤੇ।
0: ਓਕੇ, ਸੋ ਉਹਦਾ ਐਕਸਟਰਾ ਟੈਕਸ ਤੁਹਾਨੂੰ ਵੈਸੇ ਨਹੀਂ ਲੱਗੂਗਾ, ਮੰਨ ਲਓ ਤੁਹਾਡੀ ਇਨਕਮ ਜੇ ਉਹਦੇ ਤੋਂ ਟੱਪ ਗਈ ਆ ਤਾਂ ਤੁਸੀਂ ਇੱਕ ਤਰ੍ਹਾਂ ਦੇ ਨਾਲ ਉਹ ਪੈਸੇ ਜਿਹੜੇ ਆ ਉਹ ਸੁਪਰ ਦੇ ਵਿੱਚ ਐਡਜਸਟ ਤੁਸੀਂ ਕਰ ਲਏ।
1: ਹਾਂਜੀ,
0: ਓਕੇ, ਅਤੇ ਇਹਦੇ 'ਚ ਕੀ ਮਤਲਬ ਇਹ ਤਾਂ ਫਾਇਦਾ ਹੋ ਗਿਆ, ਕੀ ਇਹਦਾ ਕੋਈ ਨੁਕਸਾਨ ਵੀ ਹੈ ਇਸ ਚੀਜ਼ ਦਾ, ਜਾਂ ਫਿਰ ਕਿਹਦੇ ਲਈ ਬੈਨੀਫਿਸ਼ੀਅਲ ਹੈ?
1: ਨੋਨ ਕੋਨਸੈਸ਼ਨਲ ਕੰਟਰੀਬਿਊਸ਼ਨ ਦਾ ਮੇਨ ਜੋ ਫਾਇਦਾ ਆ ਕਿ ਲੈਟ ਸੇ ਤੁਸੀਂ ਸੁਪਰ ਦੇ ਵਿੱਚ ਪੈਸਾ ਪਾਉਣਾ ਚਾਹੁੰਦੇ ਆ, ਕਿ ਪਲੈਨ ਹੈ ਕਿ ਫਿਊਚਰ ਦੇ ਵਿੱਚ ਤੁਸੀਂ ਸੈਲਫ ਮੈਨੇਜ ਸੁਪਰ ਫੰਡ ਸੈਟਅਪ ਕਰਨਾ ਆਪਣਾ, ਅਤੇ ਤੁਸੀਂ ਚਾਹੁੰਦੇ ਕਿ ਜਲਦੀ ਤੋਂ ਅਕਿਊਮੂਲੇਟ ਕਰ ਲਈਏ ਫੰਡ, ਸੋ ਡੈਟ ਕਿ ਤੁਸੀਂ
0: ਫੰਡ ਹੋ ਜਾਣ,
1: ਫੰਡ ਤੁਹਾਡੇ ਵੱਧ ਤੋਂ ਵੱਧ ਹੋ ਜਾਣ, ਅਤੇ ਜਾਂ ਫਿਰ ਤੁਸੀਂ ਲੋਅ ਟੈਕਸ ਦਾ ਬੈਨੀਫਿਟ ਲੈਣਾ ਕਿ ਸੁਪਰ ਦੇ ਵਿੱਚ ਜੋ ਵੀ ਤੁਹਾਡੀ ਇਨਵੈਸਟਮੈਂਟ ਦੀ ਅਰਨਿੰਗਸ ਆਉਂਦੀ ਹੈ ਉਹਦੇ 'ਤੇ ਮੈਕਸੀਮਮ 15% ਟੈਕਸ ਲੱਗਦਾ ਸੁਪਰ ਦੇ ਵਿੱਚ। ਸੋ ਤੁਸੀਂ ਚਾਹੁੰਦੇ ਕਿ ਮੈਕਸੀਮਮ ਇਨਵੈਸਟਮੈਂਟ ਸੁਪਰ ਦੇ ਥਰੂ ਕੀਤੀ ਜਾਵੇ, ਕਿਉਂਕਿ ਤੁਸੀਂ ਮੇਨ ਗੋਲ ਹੈ ਤੁਹਾਡਾ ਕਿ ਰਿਟਾਇਰਮੈਂਟ 'ਤੇ ਤੁਸੀਂ ਫੰਡਸ ਇਕੱਠੇ ਕਰਨੇ ਆ, ਉਹ ਤੁਹਾਡੀ ਸੇਵਿੰਗ ਹੈ। ਸੋ ਉੱਥੇ ਤੁਹਾਨੂੰ ਐਡਵਾਂਟੇਜ ਹੁੰਦੀ ਕਿ ਨੋਨ ਕੋਨਸੈਸ਼ਨਲ ਕੰਟਰੀਬਿਊਸ਼ਨ 'ਚ ਤੁਸੀਂ ਐਕਸਟਰਾ ਕੰਟਰੀਬਿਊਟ ਕਰਕੇ ਸੁਪਰ ਦੇ ਥਰੂ ਇਨਵੈਸਟਮੈਂਟਸ ਕਰਦੇ ਹਾਂ ਅਤੇ ਜਿਹਦੇ 'ਤੇ ਤੁਹਾਨੂੰ ਲੋਅ ਟੈਕਸ ਲੱਗਦਾ।
0: ਓਕੇ, ਅੱਛਾ, ਕੀ ਆਪਾਂ ਉਹ ਪੈਸਾ ਜਿਹੜਾ ਵਾ ਜਿਹੜਾ ਹੁਣ ਆਪਾਂ ਨੋਨ ਕੰਸੈਸ਼ਨਲ ਲੱਗੇ ਸਾਡਾ, ਮੰਨ ਲਓ ਲੱਖ ਖੜਾ ਸਾਡਾ ਹੋ ਗਿਆ, ਆਪਾਂ ਇਸ ਟਾਈਮ ਅਸੀਂ ਪਾ ਤਾ ਪੈਸਾ ਵਿੱਚ, ਸਾਡੇ ਕੋਲ ਸੀ ਅਤੇ ਆਪਾਂ ਪਾ ਤਾ ਜਿੱਦਾਂ ਤੁਸੀਂ ਜਸਟ ਐਕਸਪਲੇਨ ਕੀਤਾ, ਮੰਨ ਲਓ ਆਉਣ ਵਾਲੇ ਸਾਲਾਂ ਦੇ ਵਿੱਚ ਰੱਬ ਨਾ ਕਰੇ ਕੋਈ ਸਾਨੂੰ ਪੈਸੇ ਦੀ ਲੋੜ ਪੈਂਦੀ ਆ, ਈਵਨ ਸੁਪਰ ਦੇ ਪੈਸੇ ਜਿਹੜੇ ਨੇ ਉਹ ਸਾਨੂੰ ਪਾਉਣ ਦੇ ਵਿੱਚ ਦਿੱਕਤ ਆਉਂਦੀ ਆ, ਕੀ ਉਹ ਵਾਲੇ ਪੈਸੇ ਆਪਾਂ ਐਡਜਸਟ ਕਰ ਸਕਦੇ ਹਾਂ ਆਪਣੀ ਇਨਕਮ ਦੇ ਅਗੇਂਸਟ ਜਾਂ ਫਿਰ ਨਹੀਂ?
1: ਮੈਂ ਸੋਰੀ ਤੁਹਾਡਾ ਸਵਾਲ ਸਮਝਿਆ।
0: ਜੇ ਮੰਨ ਲਓ ਤੁਸੀਂ $1,00,000 ਜਿੱਦਾਂ ਤੁਸੀਂ ਨੋਨ ਜਿਹੜਾ ਕੰਸੈਸ਼ਨਲ ਤੁਸੀਂ ਪਾ ਤਾ,
1: ਠੀਕ ਹੈ,
0: ਮੰਨ ਲਓ ਅਗਲੇ ਸਾਲ ਜਾਂ ਅਗਲੇਰੇ ਸਾਲ ਕੋਈ ਦਿੱਕਤ ਆਉਂਦੀ ਆ ਉਸ ਪੇ ਦੇ ਉੱਤੇ ਜਿਹੜਾ ਸੁਪਰ ਐਨੂਏਸ਼ਨ ਬਣਦਾ,
1: ਪੈਸਾ ਵਾਪਸ ਕੱਢਣਾ
0: ਨਹੀਂ, ਉਸੇ ਦੇ ਵਿੱਚ ਹੀ ਐਡਜਸਟ ਮੰਨ ਲਓ ਜੇ ਕਰਨਾ, ਵੀ ਮੈਂ ਕਹਿਵਾਂ ਵੀ ਹਾਂ ਮੈਂ ਤਾਂ ਪਹਿਲਾਂ ਦੇ ਦਿੱਤੇ ਆ, ਉਹਨੂੰ ਤੁਸੀਂ ਐਡਜਸਟ ਕਰ ਲਓ, ਇਸ ਵਾਰੀ ਮੇਰੇ ਕੋਲ ਨਹੀਂ ਦਿੱਤੇ ਜਾਣੇ?
1: ਨਹੀਂ ਨਹੀਂ,
0: ਉਹ ਨਹੀਂ ਹੋ ਸਕਦਾ, ਉਹ ਪੈ ਗਿਆ, ਉਹ ਲੱਗ ਗਿਆ।
1: ਹਾਂਜੀ,
0: ਤੇ ਇੱਧਰ ਤੁਹਾਨੂੰ ਨਾਲ ਦੀ ਨਾਲ ਆਪਣੀ ਇਨਕਮ ਦੇ ਉੱਤੇ ਜੋ ਜਿੰਨਾ ਸੁਪਰ ਬਣਦਾ ਵਾ ਉਹ ਤੁਹਾਨੂੰ ਕੰਟਰੀਬਿਊਟ ਕਰਨਾ ਹੀ ਪੈਣਾ।
1: ਨਹੀਂ ਸੁਪਰਐਨੂਏਸ਼ਨ ਕੰਟਰੀਬਿਊਸ਼ਨ ਜਿਹੜਾ ਇੰਪਲੋਇਰ ਵੱਲੋਂ ਕੰਪਲਸਰੀ ਹੈ, ਬਟ
0: ਮੰਨ ਲਓ ਤੁਸੀਂ ਆਪਣੇ ਆਪੇ ਇੰਪਲੋਇਰ ਹੋ ਤੁਸੀਂ, ਮੰਨ ਲਓ ਮੈਂ ਆਪਣੀ ਫਰਮ ਦੇ ਵਿੱਚ ਆਪਣੀ ਕੰਪਨੀ 'ਚ ਆਪੇ ਕੰਮ ਕਰ ਰਿਹਾ ਤੇ ਮੈਨੂੰ ਪਤਾ ਵਾ ਵੀ ਮੈਂ ਇਸ ਵਾਰੀ ਫੋਰ ਐਗਜ਼ਾਮਪਲ ਮੈਂ 2000 ਪਾਉਣਾ ਵਾ ਪਰ ਮੇਰਾ ਨਹੀਂ ਗੁੰਜਾਇਸ਼ ਮੇਰੀ ਨਿਕਲ ਰਹੀ, ਕੀ ਮੈਂ ਕਹਿ ਸਕਦਾ ਵੀ ਮੇਰੇ ਤੇ ਯਾਰ ਐਕਸਟਰਾ ਪਏ ਆ ਇਧਰੋਂ ਕਰ ਲਓ?
1: ਤੁਸੀਂ ਗੱਲ ਕਰ ਰਹੇ ਹੋ ਇੰਪਲੋਇਰ ਕੰਟਰੀਬਿਊਸ਼ਨ ਦੀ, ਕਿਉਂਕਿ ਤੁਸੀਂ ਗੱਲ ਕਰ ਰਹੇ ਕਿ ਮੇਰੀ ਆਪਣੀ ਹੀ ਕੰਪਨੀ ਆ, ਮੈਂ ਖੁਦ ਹੀ ਕੰਪਨੀ ਦੇ ਵਿੱਚ ਡਾਇਰੈਕਟਰ ਹਾਂ ਤੇ ਮੈਂ ਆਪਣੀ ਸੈਲਰੀ ਲੈ ਰਿਹਾ, ਉਹਦੇ ਤੇ ਮੇਰਾ ਕੰਪਲਸਰੀ ਕੰਟਰੀਬਿਊਸ਼ਨ ਜਾਣਾ 12%, ਮੈਂ ਇੱਕ ਸਾਲ ਦੇ ਵਿੱਚ ਪਰਸਨਲ ਕੰਟਰੀਬਿਊਸ਼ਨ ਜ਼ਿਆਦਾ ਕਰਤਾ ਸੀ ਤੇ ਕੀ ਮੈਂ ਉਹਦੇ ਅਗੇਂਸਟ ਐਡਜਸਟ
0: ਕਰਵਾ ਸਕਦਾ?
1: ਪਰ ਉਹ ਇਸ ਤਰ੍ਹਾਂ ਨਹੀਂ ਹੈ ਕਿਉਂਕਿ ਕੰਪਨੀ ਇੱਕ ਸੈਪਰੇਟ ਲੀਗਲ ਐਂਟੀਟੀ ਹੈ, ਕੰਪਨੀ ਦੀ ਆਪਣੀ ਜੋ 12% ਦੀ ਓਬਲੀਗੇਸ਼ਨ ਆ ਉਹ ਕੰਪਨੀ ਨੂੰ ਹਰ ਸਾਲ ਕਰਨੀ ਪੈਣੀ।
0: ਸੋ ਐਗਜੈਕਟਲੀ, ਸੋ ਇੱਥੇ ਆਪਾਂ ਇੱਕ ਚੀਜ਼ ਹੋਰ ਨਾਲ ਕਲੀਅਰ ਕਰਦੇ ਜਾਈਏ, ਕਿਉਂਕਿ ਹਾਲੇ ਵੀ ਮੈਂ ਵੇਖਦਾ ਵੀ ਬਹੁਤ ਸਾਰੇ ਲੋਕਾਂ ਨੂੰ ਇਹ ਕੰਫਿਊਜ਼ਨ ਆ, ਉਹ ਮੰਨ ਕੇ ਚੱਲਦੇ ਆ ਵੀ ਮੇਰੀ ਕੰਪਨੀ, ਮੈਂ ਕੰਪਨੀ ਦਾ ਡਾਇਰੈਕਟਰ। ਪਰ ਜਦੋਂ ਆਪਾਂ ਇਹਨੂੰ ਡੀਕੋਡ ਕਰੀਏ, ਬਰੀਕੀ 'ਚ ਜਾਈਏ, ਤਾਂ ਫਿਰ ਇਹ ਪਤਾ ਲੱਗਦਾ ਕਿ ਉਹ ਭਾਵੇਂ ਤੁਹਾਡੀ ਕੰਪਨੀ ਆ, ਤੁਸੀਂ ਉਹਦੇ ਮਾਲਕ, ਪਰ ਫਿਰ ਵੀ ਉਹ ਇੱਕ ਡਿਫਰੈਂਟ ਐਂਟੀਟੀ ਆ, ਤੁਸੀਂ ਉਹਦੇ ਨੌਕਰੀ ਹੋ। ਐਮ ਆਈ ਰਾਈਟ? ਤੁਸੀਂ ਥੋੜ੍ਹਾ ਜਿਹਾ ਇਹਦੇ 'ਤੇ ਥੋੜ੍ਹਾ ਹੋਰ ਵਧੇਰੇ,
1: ਤੁਸੀਂ ਨੌਕਰ ਹੋ ਜਾਂ ਮਾਲਕ ਟਰਮ ਤੁਸੀਂ ਦੇ ਸਕਦੇ ਹਾਂ, ਬਟ ਕੰਪਨੀ ਇੱਕ ਸੈਪਰੇਟ ਲੀਗਲ ਐਂਟੀਟੀ ਆ,
0: ਤੁਸੀਂ ਉਹਦੇ ਲਈ ਕੰਮ ਹੀ ਕਰ ਰਹੇ ਹੋ।
1: ਹਾਂ, ਕੰਪਨੀ 'ਚ ਅਗਰ ਤੁਸੀਂ ਸੈਲਰੀ ਲੈ ਰਹੇ, ਕਿਉਂਕਿ ਕੰਪਨੀ ਦੇ ਵਿੱਚ ਡਿਫਰੈਂਟ ਵੇ ਨਾਲ ਤੁਸੀਂ ਪੈਸਾ ਕੱਢ ਸਕਦੇ ਹਾਂ, ਅਗਰ ਤੁਸੀਂ ਇਹਦੀ ਫੋਰਮ ਆਫ ਸੈਲਰੀ ਕੱਢ ਰਹੇ ਹਾਂ, ਫਿਰ ਤੁਸੀਂ ਕੰਪਨੀ ਦੇ ਇੰਪਲੋਈ ਦੀ ਤਰ੍ਹਾਂ ਹੀ, ਬਾਕੀ ਇੰਪਲੋਈਜ਼ ਦੀ ਤਰ੍ਹਾਂ ਹੀ ਹੈਗੇ ਹੋ। ਜੋ ਓਬਲੀਗੇਸ਼ਨ ਹੈ ਕਿ ਇੰਪਲੋਇਰ ਕੰਟਰੀਬਿਊਸ਼ਨ 12% ਜੋ ਜਾਣਾ ਆ ਉਹ ਤੁਹਾਨੂੰ ਆਪਣੀ ਸੈਲਰੀ 'ਤੇ ਵੀ ਦੇਣਾ ਪੈਣਾ।
0: ਸੋ ਇਹ ਕੰਫਿਊਜ਼ਨ ਜਿਹੜੀ ਆ ਕਾਫੀ ਲੋਕਾਂ ਨੂੰ ਆ, ਕਿਉਂਕਿ ਜਦੋਂ ਆਪਾਂ ਈਵਨ ਕਈ ਵਾਰੀ ਵਿਕ ਰੋਡ ਵਗੈਰਾ ਜਾਂ ਕਿਤੇ ਜਾਂਦੇ ਹਾਂ ਨਾ, ਤਾਂ ਉਹ ਸਾਡੇ ਕੋਲ ਇੱਕ ਲੈਟਰ ਲਿਖਾਉਂਦੇ ਆ ਵੀ ਆਈ ਫਲਾਣਾ ਸਿੰਘ, ਆਈ ਓਨ ਦਿਸ ਕੰਪਨੀ, ਆਈ ਐਮ ਡਾਇਰੈਕਟਰ ਆਫ ਦਿਸ ਕੰਪਨੀ ਐਂਡ ਆਈ ਆਥੋਰਾਈਜ਼ ਮੀ ਕਿੱਦਾਂ ਆ ਕੰਮ ਕਰ। ਸੋ ਉੱਥੇ ਬਹੁਤ ਲੋਕ ਜਿਹੜੇ ਉਹ ਕਹਿੰਦੇ ਲੈ ਇਹ ਸ਼ੁਦਾਈਆਂ ਵਾਲੇ ਇਹ ਕਿੱਦਾਂ ਦਾ ਕਾਨੂੰਨ ਹੋਇਆ ਭਲਾ, ਇਹ ਤਾਂ ਮੇਰੀ ਕੰਪਨੀ, ਇਹਨਾਂ ਨੂੰ ਭਲਾ ਪਤਾ ਨਹੀਂ ਆ। ਪਰ ਇੱਥੇ ਇਹ ਚੀਜ਼ ਸਮਝ ਲੈਣੀ ਬਹੁਤ ਜ਼ਰੂਰੀ ਆ ਕਿ ਉਹ ਭਾਵੇਂ ਤੁਹਾਡੀ ਆਪਣੀ ਆ ਪਰ ਫਿਰ ਵੀ ਬਗਾਨੀ ਹੈ। ਸੋ ਇਹ ਚੀਜ਼ ਬੇਸਿਕ ਸਮਝ ਲੈਣੀ ਬਹੁਤ ਜ਼ਰੂਰੀ ਆ। ਅੱਛਾ, ਅਗਲੇ ਕੁਐਸਚਨ ਦੇ ਉੱਤੇ ਆਪਾਂ ਆਉਂਦੇ ਹਾਂ। ਅਗਲਾ ਕੁਐਸਚਨ ਇਹਨਾਂ ਦਾ ਸੀਗਾ ਕਿ ਐਕਿਊਮੂਲੇਸ਼ਨ ਸਟੇਜ, ਅੱਛਾ ਇਹ ਕੀ ਚੀਜ਼ ਹੈ ਵੈਸੇ?
1: ਐਕਿਊਮੂਲੇਸ਼ਨ ਸਟੇਜ ਹੈ ਕਿ ਜਿਸ ਸਟੇਜ ਐਕਿਊਮੂਲੇਸ਼ਨ ਫੇਜ਼ ਆ ਬੇਸਿਕਲੀ,
0: ਓਕੇ,
1: ਉਹਦੇ ਵਿੱਚ ਹੁੰਦਾ ਕਿ ਕਰੰਟਲੀ ਜਿਹੜੇ ਤੁਹਾਡੇ ਸੁਪਰ ਫੰਡ ਨੇ, ਜਦੋਂ ਤੁਸੀਂ ਕੰਮ ਕਰ ਰਹੇ ਹੋ, ਤੁਹਾਡਾ ਇੰਪਲੋਇਰ ਕੰਟਰੀਬਿਊਸ਼ਨ ਪਾ ਰਿਹਾ ਜਾਂ ਤੁਸੀਂ ਪਰਸਨਲ ਕੰਟਰੀਬਿਊਸ਼ਨ ਪਾ ਰਹੇ ਹਾਂ, ਅਗਰ ਮੈਂ ਸਿੰਪਲ ਲੈਂਗੁਏਜ 'ਚ ਕਹਾਂ ਕਿ ਜਦੋਂ ਤੁਸੀਂ ਰਿਟਾਇਰਮੈਂਟ ਏਜ ਤੋਂ ਪਹਿਲਾਂ ਫੰਡ ਜਿਹੜਾ ਉਹ ਅਕਿਊਮੂਲੇਸ਼ਨ ਫੇਸ ਦੇ ਵਿੱਚ ਹੁੰਦਾ, ਜਿਹਦੇ 'ਚ ਉਹ ਕੰਟੀਨਿਊਸਲੀ ਗਰੋ ਕਰ ਰਿਹਾ ਫੰਡ, ਕਿ ਤੁਸੀਂ ਪੈਸਾ ਵੀ ਪਾ ਰਹੇ ਹੋ ਅਤੇ ਰਿਟਰਨ ਵੀ ਆ ਰਹੀ ਹੈ, ਅਤੇ ਹਜੇ ਰਿਟਾਇਰਮੈਂਟ ਫੇਸ 'ਤੇ ਤੁਸੀਂ ਨਹੀਂ ਪਹੁੰਚੇ, ਅਤੇ ਉਹ ਅਕਿਊਮੂਲੇਸ਼ਨ ਫੇਸ ਹੈ ਕਿ ਪੈਸਾ ਗਰੋ ਕਰ ਰਿਹਾ ਹਜੇ ਸੁਪਰ ਦੇ ਵਿੱਚ,
0: ਮਤਲਬ ਔਨ ਗੋਇੰਗ ਹੈ, ਹੁਣ ਚੱਲ ਰਿਹਾ ਤੁਹਾਡਾ ਪ੍ਰੋਸੈਸ ਹੈ। ਅਤੇ ਦੂਸਰਾ ਇਹਨਾਂ ਦਾ ਕਿ ਅਕਾਊਂਟ ਬੇਸਡ ਇਨਕਮ ਸਟਰੀਮ, ਇਹ ਕੀ ਚੀਜ਼ ਹੈ ਜੀ? ਕਹਿੰਦੇ ਪਲੀਜ਼ ਡਿਸਕਸ, ਇਹਨਾਂ ਦੋਵਾਂ ਦੇ ਉੱਤੇ ਕਹਿੰਦੇ ਨੇ ਕਿ ਡਿਸਕਸ ਕਰਿਓ ਆਸਪੈਕਟਸ ਆਫ ਸੁਪਰ ਐਨੂਏਸ਼ਨ ਫੰਡ ਇਨ ਕੇਸ ਆਫ ਰਿਟਾਇਰਮੈਂਟ ਇਨ ਆਸਟ੍ਰੇਲੀਆ।
1: ਹਾਂਜੀ, ਸੋ ਅਕਿਊਮੂਲੇਸ਼ਨ ਫੇਸ ਤੋਂ ਬਾਅਦ ਇੱਕ ਦੂਸਰੀ ਜਿਹੜੀ ਸਟੇਜ ਆਉਂਦੀ ਫੇਸ ਆਉਂਦਾ ਸੁਪਰ ਫੰਡ ਦਾ, ਉਹ ਹੈ ਰਿਟਾਇਰਮੈਂਟ ਫੇਸ, ਜਿਹਦੇ ਵਿੱਚ ਹੁਣ ਤੁਸੀਂ ਏਜ ਜਿਹੜੀ ਤੁਹਾਡੀ ਆ 60 ਸਾਲ ਤੋਂ ਉੱਪਰ ਹੋ ਚੁੱਕੀ ਆ, ਹੁਣ ਤੁਸੀਂ ਜਾਂ ਤਾਂ ਉਹਦੇ ਵਿੱਚ ਹੁੰਦਾ ਕਿ ਤੁਸੀਂ ਕੰਮ ਬੰਦ ਕਰ ਚੁੱਕੇ ਆ, ਹੁਣ ਤੁਸੀਂ ਕੰਮ ਨਹੀਂ ਕਰ ਰਹੇ, ਤੁਸੀਂ ਰਿਟਾਇਰਮੈਂਟ ਲੈਣੀ ਆ ਅਤੇ ਤੁਸੀਂ ਲੈ ਸਕਦੇ ਹੋ, ਜਾਂ ਫਿਰ ਇੱਕ ਇਹ ਵੀ ਸਟੇਜ ਹੈ ਕਿ ਤੁਸੀਂ ਕੰਟੀਨਿਊਸਲੀ ਹਜੇ ਕੰਮ ਕਰ ਰਹੇ ਹੋ, ਸੋ ਹੁਣ ਉਹਦੇ ਵਿੱਚ ਸੁਪਰ ਦੇ ਵਿੱਚੋਂ ਸੁਪਰ ਨੂੰ ਤੁਸੀਂ ਐਕਸੈਸ ਕਰ ਸਕਦੇ ਆ 60 ਸਾਲ ਤੋਂ ਬਾਅਦ, ਡਿਪੈਂਡ ਕਿ ਤੁਸੀਂ ਉਹਦੀ ਕੰਡੀਸ਼ਨ ਆਫ ਰਿਲੀਜ਼ ਤੁਸੀਂ ਅਗਰ ਮੀਟ ਕਰਦੇ ਆ ਤਾਂ ਤੁਸੀਂ ਉਹਦੇ 'ਚੋਂ ਪੈਸਾ ਕੱਢਣਾ ਸ਼ੁਰੂ ਕਰ ਸਕਦੇ ਆ ਸੁਪਰ ਦੇ ਵਿੱਚੋਂ।
0: ਉਹ ਕੀ ਹੈ?
1: ਸੋ ਉਹਦੇ ਵਿੱਚ ਹੁੰਦਾ ਕਿ ਜਿਹਦੇ 60 ਸਾਲ ਦੇ ਹੋ ਗਏ ਔਰ ਤੁਸੀਂ ਹੁਣ ਰਿਟਾਇਰਮੈਂਟ ਲੈ ਲਈ, ਹੁਣ ਤੁਸੀਂ ਕੰਮ ਨਹੀਂ ਕਰ ਰਹੇ, ਹੁਣ ਤੁਸੀਂ ਕੰਮ ਪੱਕਾ ਬੰਦ ਕਰਤਾ ਅਤੇ ਕੋਈ ਇੰਪਲੋਇਰ ਕੰਟਰੀਬਿਊਸ਼ਨ ਵਗੈਰਾ ਹੁਣ ਕੁਛ ਨਹੀਂ ਆ ਰਿਹਾ, ਸੋ ਯੂ ਵਾਂਟ ਕਿ ਹੁਣ ਬਸ ਫਿਨਿਸ਼ ਅਤੇ ਹੁਣ ਮੈਂ ਪੈਸਾ ਐਕਸੈਸ ਕਰਨਾ, ਹੁਣ ਉਹ ਤੁਸੀਂ ਪੈਸਾ ਕੱਢ ਸਕਦੇ ਹਾਂ। ਜਾਂ ਇੱਕ ਹੈਗੀ ਕਿ ਜਾਂ ਤੁਸੀਂ 65 ਸਾਲ ਦੀ ਤੁਹਾਡੀ ਏਜ ਹੋ ਗਈ ਆ, ਉਸ ਕੇਸ ਦੇ ਵਿੱਚ ਤੁਸੀਂ ਚਾਹੇ ਉਸ ਤੋਂ ਬਾਅਦ ਕੰਮ ਕਰ ਵੀ ਰਹੇ ਹੋ, ਡਜ਼ਨਟ ਮੈਟਰ, ਸੋ ਜੇ ਤੁਸੀਂ ਕੰਡੀਸ਼ਨ ਆਫ ਰਿਲੀਜ਼ ਇਹਨਾਂ 'ਚੋਂ ਕੁਛ ਵੀ
0: ਕਰ ਗਏ,
1: ਹਾਂਜੀ, ਜਾਂ ਤੁਸੀਂ 65 ਸਾਲ ਦੇ ਹੋ ਗਏ ਆ, ਹੁਣ ਤੁਸੀਂ ਕੰਮ ਕਰ ਰਹੇ ਨਹੀਂ ਕਰ ਰਹੇ, ਡਜ਼ਨਟ ਮੈਟਰ, ਜਾਂ ਤੁਸੀਂ 60 ਸਾਲ ਦੇ ਹੋ ਗਏ ਪਰ ਤੁਸੀਂ ਕੰਮ ਬੰਦ ਕਰਤਾ, ਹੁਣ ਤੁਸੀਂ ਰਿਟਾਇਰਮੈਂਟ
0: 60 ਦੇ ਹੋ ਕੇ ਜੇ ਤੁਸੀਂ ਕੰਮ ਕਰ ਰਹੇ ਹੋ, ਫਿਰ ਤੁਸੀਂ ਕੰਡੀਸ਼ਨ ਮੀਟ ਨਹੀਂ ਕਰ ਰਹੇ ਹਲੇ,
1: ਫਿਰ ਤੁਸੀਂ ਕੰਡੀਸ਼ਨ ਮੀਟ ਕੰਡੀਸ਼ਨ ਆਫ ਰਿਲੀਜ਼
0: ਨਹੀਂ ਆ ਹਲੇ 65 ਦੇ ਹੋ ਕੇ ਕਰੋਗੇ
1: ਉਹਦੇ ਵਿੱਚ ਵੀ ਆਪਸ਼ਨਸ ਨੇ ਕਿ ਤੁਸੀਂ ਸੁਪਰ ਚੋਂ ਪੈਸਾ ਕੱਢਣਾ ਸ਼ੁਰੂ ਕਰ ਸਕਦੇ ਆ
0: ਓਕੇ
1: ਸੋ ਉਹ ਆਪਸ਼ਨ ਹੈਗੀਆਂ ਨੇ ਉਹ ਅਸੀਂ ਡਿਸਕਸ ਕਰਾਂਗੇ
0: ਜੀ
1: ਤੇ ਸੋ ਜਿਹੜੀ ਇਹ ਇਨਕਮ ਸਟ੍ਰੀਮ ਦੀ ਗੱਲ ਕਰ ਰਹੇ ਹੋ ਉਹੀ ਹੈ ਕਿ ਤੁਸੀਂ ਸੁਪਰ ਦੇ ਵਿੱਚੋਂ ਜਾਂ ਤਾਂ ਤੁਸੀਂ ਪੈਸਾ ਐਜ਼ ਏ ਲੰਬਸਮ ਕੱਢ ਸਕਦੇ ਆ ਜਾਂ ਫਿਰ ਤੁਸੀਂ ਸੁਪਰ ਦੇ ਵਿੱਚੋਂ ਆਪਣੀ ਇਨਕਮ ਸਟ੍ਰੀਮਿੰਗ ਸ਼ੁਰੂ ਕਰ ਸਕਦੇ ਕਿ ਤੁਸੀਂ ਪੈਸਾ ਇਨ ਦੀ ਫੋਰਮ ਆਫ ਲਾ ਲਓ ਕਿ ਇੱਕ ਰੈਗੂਲਰ ਪੇਮੈਂਟ ਇੱਕ ਸੁਪਰ ਦੇ ਵਿੱਚੋਂ ਕੱਢਣੀ ਸ਼ੁਰੂ ਕਰ ਸਕਦੇ ਹਾਂ
0: ਅੱਛਾ ਤਨਖਾਹ ਟਾਈਪ ਉਹ ਵੀ ਹੋ ਜਾਊਗਾ
1: ਹਾਂਜੀ
0: ਓਕੇ ਸੋ ਉਹ ਹਰ ਮਹੀਨੇ ਤੁਸੀਂ ਕਹਿ ਸਕਦੇ ਵੀ ਉਹ ਤੁਸੀਂ ਡਿਸਾਈਡ ਕਰੋਗੇ ਵੀ ਇੰਨੇ ਕੁ ਪੈਸੇ ਮੈਨੂੰ ਦੇਣੇ ਸ਼ੁਰੂ ਕਰ ਦਿਓ
1: ਉਹ ਤੁਸੀਂ ਡਿਸਾਈਡ ਕਰ ਸਕਦੇ ਹਾਂ ਪਰ ਉਹਦੇ ਵਿੱਚ ਹੁਣ ਇਹੀ ਹੈ ਕਿ ਜੇ ਤਾਂ ਤੁਸੀਂ 60 ਸਾਲ ਦੇ ਹੈਗੇ ਹਾਂ ਹਜੇ 65 ਸਾਲ ਦੇ ਨਹੀਂ ਹੋਏ ਅਤੇ ਤੁਸੀਂ ਸਟਿਲ ਕੰਮ ਕਰ ਰਹੇ ਹੋ ਉਸ ਕੇਸ ਦੇ ਵਿੱਚ ਲਿਮਿਟ ਹੈ ਕਿ ਤੁਸੀਂ ਮੈਕਸੀਮਮ 10% ਤੱਕ ਕੱਢ ਸਕਦੇ ਹਾਂ ਸੁਪਰ
0: ਜਿੰਨਾ ਵੀ ਟੋਟਲ ਪਿਆ ਵਾ
1: ਹਾਂਜੀ
0: ਉਹ ਚਾਹੇ ਤੁਸੀਂ ਇਕੱਠਾ ਕੱਢ ਲਓ ਜਾਂ ਮੰਥਲੀ 10%
1: ਉਹ ਤੁਸੀਂ 10% ਟੋਟਲ ਕੱਢਣਾ ਹੈ ਹੁਣ ਉਹਨੂੰ ਤੁਸੀਂ ਮਤਲਬ ਮੈਕਸੀਮਮ ਸਾਲ ਦੇ ਵਿੱਚ 10% ਦਾ ਤੁਸੀਂ ਕਰ ਸਕਦੇ ਹਾਂ ਅਤੇ ਉਹ ਹੁਣ ਤੁਸੀਂ ਡਿਸਾਈਡ ਕਰਨਾ ਕਿ ਤੁਸੀਂ ਕਿੰਨਾ ਮਿਨੀਮਮ 4% ਆ ਟ੍ਰਾਂਜ਼ੀਸ਼ਨ ਟੂ ਰਿਟਾਇਰਮੈਂਟ ਕਿ ਜਿਸ ਜਦੋਂ ਤੁਸੀਂ ਪੂਰੀ ਤਰ੍ਹਾਂ ਰਿਟਾਇਰ ਨਹੀਂ ਹੋਏ
0: ਜੀ
1: ਤੁਸੀਂ 60 ਸਾਲ ਦੇ ਹੋ ਗਏ ਆ ਤੁਸੀਂ ਕੰਮ ਕਰ ਰਹੇ ਹੋ ਪਰ ਤੁਸੀਂ ਟ੍ਰਾਂਜ਼ੀਸ਼ਨ ਟੂ ਰਿਟਾਇਰਮੈਂਟ ਤੁਹਾਡੀ ਹੈਗੀ ਕਿ ਤੁਸੀਂ ਹੁਣ ਚਾਹੁੰਦੇ ਕਿ ਥੋੜ੍ਹਾ ਥੋੜ੍ਹਾ ਸੁਪਰ ਜੋ ਪੈਸਾ ਕੱਢਣਾ ਸ਼ੁਰੂ ਕਰ ਲਈਏ ਅਤੇ ਉਹ ਤੁਸੀਂ ਕਰ ਸਕਦੇ ਆ ਹੁਣ ਇਹਨੂੰ ਲੋਕ ਅਗਰ ਤੁਸੀਂ ਪ੍ਰੋਪਰਲੀ ਪਲੈਨ ਕਰਕੇ ਇਹਨੂੰ ਚੱਲਦੇ ਆ ਤਾਂ ਇਹਨੂੰ ਤੁਸੀਂ ਕਾਫੀ ਮਤਲਬ ਟੈਕਸ ਪਲੈਨਿੰਗ ਲਈ ਵੀ ਇਹਨੂੰ ਯੂਜ਼ ਕਰ ਸਕਦੇ ਆ ਕਿ ਜਦੋਂ ਤੁਸੀਂ 60 ਸਾਲ ਦੇ ਹੋ ਗਏ ਆ ਉਸ ਤੋਂ ਬਾਅਦ ਤੁਸੀਂ ਚਾਹੁੰਦੇ ਕਿ ਥੋੜ੍ਹਾ ਜਿਹਾ ਟੈਕਸ ਦਾ ਵੀ ਬੈਨੀਫਿਟ ਲਿਆ ਜਾਵੇ ਤੁਸੀਂ ਕੁਛ ਪਾਰਟ ਆਪਣਾ ਸੈਲਰੀ ਸੈਕਰੀਫਾਈਸ ਕਰ ਸਕਦੇ ਆ ਕਿ ਜਿਹੜਾ ਪਾਰਟ ਸੁਪਰ ਦੇ ਵਿੱਚੋਂ ਜਾਏਗਾ ਅਤੇ ਉਹ ਤੁਸੀਂ ਇਨਕਮ ਸਟ੍ਰੀਮਿੰਗ ਵੀ ਸ਼ੁਰੂ ਕਰ ਸਕਦੇ ਆ ਸਾਈਡ ਬਾਏ ਸਾਈਡ ਕਿ ਸੈਲਰੀ ਕੁਛ ਪਾਰਟ ਉਹਦਾ ਕੱਢ ਸਕਦੇ ਹਾਂ ਬਾਹਰ
0: ਓਕੇ
1: ਇਨ ਦ ਫੋਰਮ ਆਫ ਕੀ ਐਜ਼ ਅ ਪੈਨਸ਼ਨ ਅਤੇ ਜਿਹੜੀ ਟੈਕਸ ਫਰੀ ਆ
0: ਅਤੇ ਜਿਹੜਾ ਆਪਾਂ ਉਹ ਪੈਸਾ ਕੱਢਾਂਗੇ ਮੰਨ ਲਓ 10% ਆਪਾਂ ਕੱਢ ਲਿਆ ਕੀ ਉਹਦੇ ਉੱਤੇ ਟੈਕਸ ਸਾਨੂੰ ਪਊਗਾ
1: ਟੈਕਸ ਫਰੀ
0: ਉਹ ਆਲਰੇਡੀ ਜੋ ਵੀ ਆ ਉਹ ਕੱਟਿਆ ਕਟਾਇਆ ਹੀ ਆ ਸਾਰਾ ਕੁਛ ਅਤੇ ਕੀ ਉਹ ਸਾਡੀ ਜਿਹੜੀ ਇੱਧਰਲੀ ਬ੍ਰੈਕਟ ਆ ਸਾਡੀ ਇਨਕਮ ਦੀ ਕੀ ਉਹਨੂੰ ਕਿਤੇ ਉਹ ਛੇੜੂਗਾ ਉਹ 'ਚ ਪਲੱਸ ਹੋਊਗਾ
1: ਨਹੀਂ
0: ਉਹ ਬਿਲਕੁਲ ਹੀ ਅਲੱਗ ਰਹਿ ਗਿਆ
1: ਹਾਂਜੀ
0: ਓਕੇ ਫਿਰ ਤਾਂ ਉਹ 'ਚ ਕੋਈ ਇਸ਼ੂ ਨਹੀਂ ਆ ਕਢਾਉਣ ਦੇ ਵਿੱਚ
1: ਉਹ ਹੁਣ ਡਿਪੈਂਡ ਕਰਦਾ ਕਿਉਂਕਿ ਮੇਨ ਤੁਹਾਡਾ ਹੈਗਾ ਕਿ ਤੁਸੀਂ ਕੀ ਕਰਨਾ ਚਾਹੁੰਦੇ ਆ ਤੁਹਾਡੇ ਕੋਲ ਇਨਫ ਫਿਲਹਾਲ ਹੈਗੇ ਪੈਸੇ ਤੁਸੀਂ ਚਾਹੁੰਦੇ ਕਿ ਉਹ ਪੈਸਾ ਸੁਪਰ ਫੰਡ ਦੇ ਵਿੱਚ ਗਰੋ ਕਰ ਰਿਹਾ ਅਤੇ ਹਜੇ ਕਰੀ ਚੱਲੇ ਗਰੋ ਅਤੇ ਕਿਉਂਕਿ ਉਹਦੇ ਵਿੱਚ 15% ਟੈਕਸ ਲੱਗਦਾ ਜੇ ਤੁਸੀਂ ਪੈਸਾ ਕੱਢਦੇ ਹਾਂ ਔਰ ਉਸ ਤੋਂ ਬਾਅਦ ਬੈਂਕ 'ਚ ਰੱਖਿਆ ਉਹਦੇ 'ਤੇ ਤੁਹਾਨੂੰ ਇੰਟਰਸਟ ਆ ਰਿਹਾ ਉਹ ਇੰਟਰਸਟ 'ਤੇ ਤੁਹਾਨੂੰ ਫਿਰ ਪ੍ਰੋਪਰ ਟੈਕਸ ਲੱਗਣਾ
0: ਸੋ ਡਿਪੈਂਡ ਕਰਦਾ ਤੁਹਾਡੀ
1: ਸਿਚੁਏਸ਼ਨ ਦੇ ਉੱਤੇ ਕਿ ਤੁਸੀਂ ਕਿੰਨੇ ਕੁ ਫੰਡਸ ਦੀ ਤੁਹਾਨੂੰ ਸਾਲ ਦੀ ਲੋੜ ਹੈਗੀ ਹੈ
0: ਓਕੇ
1: ਰਿਟਾਇਰਮੈਂਟ ਦੇ ਟਾਈਮ 'ਤੇ ਅਤੇ ਕਿੰਨੇ ਕੁ ਫੰਡ ਤੁਸੀਂ ਕੱਢਣੇ ਆ ਉਹ ਪ੍ਰੋਪਰ ਫਿਰ ਤੁਹਾਡਾ ਆ ਜਾਂਦਾ ਫਾਈਨੈਂਸ਼ੀਅਲ ਪਲੈਨਿੰਗ ਦੇ ਵਿੱਚ ਕਿ ਤੁਸੀਂ ਉਹਨੂੰ ਰਿਟਾਇਰਮੈਂਟ ਨੂੰ ਪਲੈਨ ਕਰਨਾ ਕਿੰਨੇ ਪੈਸੇ ਕੱਢਣੇ ਸ਼ੁਰੂ ਕਰੀਏ ਜਾਂ ਫਿਰ ਸੁਪਰ ਦੇ ਵਿੱਚ ਰਹਿਣ ਦੀ ਹੈ ਹਜੇ ਕੰਮ ਕਰ ਰਹੇ ਹੋ ਹਜੇ ਪੈਸਾ ਆ ਰਿਹਾ ਉਸ ਵੇ ਨਾਲ ਪਲੈਨ ਕਰ ਸਕਦੇ
0: ਇਹ ਜਿਹੜਾ ਪਲੈਨ ਆ ਕੀ ਇਹ ਅਕਾਊਂਟੈਂਟਸ ਇਹਦੇ ਵਿੱਚ ਹੈਲਪ ਕਰ ਦਿੰਦੇ ਆ ਜਾਂ ਹੋਰ ਕੋਈ ਕਰੂਗਾ
1: ਅਸੀਂ ਟੈਕਸ ਦੀ ਇਨਫੋਰਮੇਸ਼ਨ ਦੇ ਸਕਦੇ ਹਾਂ ਟੈਕਸ ਦੇ ਪੁਆਇੰਟ ਆਫ ਵਿਊ ਨਾਲ ਐਡਵਾਈਸ ਕਰਦੇ ਹਾਂ ਜਨਰਲ ਇਨਫੋਰਮੇਸ਼ਨ ਦੇ ਸਕਦੇ ਹਾਂ ਪਰ ਤੁਹਾਡੀ ਸਪੈਸੀਫਿਕ ਸਿਚੁਏਸ਼ਨ ਦੇ ਲਈ ਬੈਟਰ ਆਪਸ਼ਨ ਹੁੰਦੀ ਫਾਈਨੈਂਸ਼ੀਅਲ ਐਡਵਾਈਜ਼ਰ ਜਿਹੜੇ ਨੇ ਜਿਹੜੇ ਪ੍ਰੋਪਰਲੀ ਲਾਇਸੈਂਸ ਨੇ ਉਹ ਤੁਹਾਨੂੰ ਜ਼ਿਆਦਾ ਵਧੀਆ ਤਰੀਕੇ ਨਾਲ ਐਡਵਾਈਜ਼ ਕਰ ਸਕਦੇ ਨੇ ਕਿਉਂਕਿ ਉਹ ਲਾਇਸੈਂਸ ਨੇ ਕਿ ਪੈਸਾ ਤੁਸੀਂ ਕਿੱਥੇ ਇਨਵੈਸਟ ਕਰੋ
0: ਜੀ
1: ਕਿੰਨਾ ਕਿਵੇਂ ਤੁਸੀਂ ਆਪਣੀ ਰਿਟਾਇਰਮੈਂਟ ਨੂੰ ਪਲੈਨ ਕਰੋ
0: ਮੈਂ ਰੀਸੈਂਟਲੀ ਇੱਕ ਸਾਡੇ ਭਾਈਚਾਰੇ ਦੇ ਵਿੱਚੋਂ ਸੱਜਣ ਉਹਨਾਂ ਨੂੰ ਮਿਲਿਆ ਸੀ ਉਹ ਸ਼ਾਇਦ ਇਸੇ ਤਰ੍ਹਾਂ ਦੇ ਫਰਮ 'ਚ ਕੰਮ ਕਰਦੇ ਆ ਅਤੇ ਉਹ ਦੱਸ ਰਹੇ ਕਿ ਜਿੱਦਾਂ ਸੁਪਰ ਜਿਹੜਾ ਵਾ ਉਹ ਤੁਸੀਂ ਮਤਲਬ ਇਹਨਾਂ ਕੰਪਨੀਜ਼ ਦੇ ਰਾਹੀਂ ਵੀ ਤੁਸੀਂ ਸੈਟਅਪ ਕਰ ਸਕਦੇ ਹੋ ਜਿੱਥੇ ਉਹ ਤੁਹਾਨੂੰ ਸੁਜੈਸਟ ਕਰਦੇ ਆ ਕਿ ਕਿੱਥੇ ਤੁਹਾਡਾ ਜ਼ਿਆਦਾ ਗਰੋ ਹੋਊਗਾ ਰਾਦਰ ਦੈਨ ਕਿ ਇੱਕ ਜਿੱਥੇ ਤੁਹਾਡਾ ਪਿਆ ਵਾ ਆਟੋਮੇਸ਼ਨ ਦੇ ਉੱਤੇ ਉਹ ਆਪਣੇ ਆਪ ਉਹ ਸੋ ਐਂਡ ਸੋ ਕੰਪਨੀਜ਼ ਦੇ ਵਿੱਚ ਲਾਉਂਦੇ ਆ ਸੋ ਇਸ ਤਰੀਕੇ ਦੇ ਵੀ ਸੈਟਅਪ ਹੈਗੇ ਨੇ ਮੈਨੂੰ ਲੱਗਦਾ ਕਾਫੀ ਕੁਛ ਆ ਸੁਪਰ ਇਨੋਵੇਸ਼ਨ ਦੇ ਨਾਲ ਸੰਬੰਧਿਤ ਜਿਹੜਾ ਈਵਨ ਮੈਨੂੰ ਵੀ ਨਹੀਂ ਪਤਾ ਬਹੁਤ ਸਿੰਪਲ ਜਿਹਾ ਪਤਾ ਸੀ ਵੀ ਹਾਂ ਇੱਕ ਸੁਪਰ ਇਨੋਵੇਸ਼ਨ ਹੈ ਜਿਹੜਾ ਪਾਈ ਜਾਈਦਾ ਅਤੇ ਉਹ ਜਾ ਕੇ ਅਤੇ ਬੁੱਢੇ ਬਾਰੇ ਮਿਲਦਾ ਵਾ ਅਤੇ ਉਹਦੇ ਬਾਰੇ ਆਪਾਂ ਸੁਣਦੇ ਹਾਂ ਜਵਾਨੀ ਦੇ ਵਿੱਚ ਆਪਾਂ ਸੋਚਦੇ ਹਾਂ ਬੁੱਢਾ ਵਾਰਾ ਕਿੰਨੇ ਵੇਖਿਆ ਹੁਣੇ ਦੋ ਜੋ ਦੇਣਾ ਸੋ ਹੁਣ ਹੌਲੀ ਹੌਲੀ ਤੁਹਾਨੂੰ ਇਹ ਚੀਜ਼ਾਂ ਸਮਝਣੀਆਂ ਕਰਨੀਆਂ ਚਾਹੀਦੀਆਂ ਕਿ ਇਹ ਕਾਫੀ ਵੱਡੀ ਪਾਵਰ ਕਾਫੀ ਵੱਡੀ ਇਨਕਮ ਅਤੇ ਕਾਫੀ ਵੱਡਾ ਸਹਾਰਾ ਆ ਇਹ ਬੁਢਾਪੇ ਦਾ
1: ਹਾਂਜੀ ਬਿਲਕੁਲ ਕਿਉਂਕਿ ਪਹਿਲਾਂ ਐਕਚੁਅਲੀ ਤੁਸੀਂ ਦੇਖਿਆ ਹੋਏਗਾ ਕਿ ਲੋਕ ਜ਼ਿਆਦਾਤਰ ਕੀ ਕਰਦੇ ਸੀ ਕਿ ਇੰਪਲੋਇਰ ਜਿਹੜਾ ਸੁਪਰ ਐਨੂਏਸ਼ਨ ਚੂਜ਼ ਕਰ ਲੈਂਦਾ ਸੀ ਤੁਹਾਡੇ ਲਈ, ਤੁਸੀਂ ਕਹਿੰਦੇ ਸੀ ਇਹੀ ਠੀਕ ਹੈ, ਤੁਸੀਂ ਕੋਈ ਰਿਸਰਚ ਨਹੀਂ ਕਰਦੇ ਸੀ, ਇੰਪਲੋਇਰ ਡਿਫੋਲਟ ਫੰਡ ਸਿਲੈਕਟ ਕਰ ਲਿਆ, ਹੁਣ ਇੰਪਲੋਇਰ ਦਾ ਜਿਹੜੇ ਫੰਡ ਦੇ ਨਾਲ ਤੁਹਾਡਾ ਹੈਗਾ ਉਹਨਾਂ ਨੇ ਉਹਦੇ ਨਾਲ ਤੁਹਾਡਾ ਸੈਟਅਪ ਕਰ ਦੇਣਾ, ਹੁਣ ਉਹ ਫੰਡ ਦੀ ਕਿੰਨੇ ਫੀਸ ਐਂਡ ਚਾਰਜਿਸ ਨੇ, ਕੀ ਗਰੋਥ ਹੈ, ਤੁਹਾਡਾ ਪੈਸਾ ਕਿਹੜੇ ਉਹਦੇ ਵਿੱਚ ਲੱਗਾ ਹੋਇਆ ਕਿ ਤੁਸੀਂ ਉਹਨੂੰ ਕਿੱਥੇ ਇਨਵੈਸਟ ਕੀਤਾ। ਜ਼ਰੂਰੀ ਨਹੀਂ ਕਿ ਤੁਹਾਡਾ ਸੈਲਫ ਮੈਨੇਜ ਸੁਪਰ ਫੰਡ ਹੈ ਤਾਂ ਹੀ ਤੁਸੀਂ ਡਿਸਾਈਡ ਕਰ ਸਕਦੇ ਹੋ ਕਿ ਉਹ ਪੈਸਾ ਤੁਸੀਂ ਕਿੱਥੇ ਇਨਵੈਸਟ ਕਰਨਾ, ਉਹਦੇ 'ਚ ਤਾਂ ਟੋਟਲੀ ਡਿਫਰੈਂਟ ਚੀਜ਼ ਹੈ ਕਿ ਤੁਸੀਂ ਖੁਦ ਹੀ ਪੈਸੇ ਨੂੰ ਜਾ ਕੇ ਇਨਵੈਸਟ ਕਰਨਾ ਸੈਲਫ ਮੈਨੇਜ ਸੁਪਰ
0: ਫੰਡ, ਵੈਸੇ ਵੀ ਤੁਹਾਡਾ ਹੀ ਆ ਉਹ।
1: ਪਰ ਤੁਸੀਂ ਅਗਰ ਤੁਹਾਡਾ ਕਿਸੇ ਸੁਪਰ ਫੰਡ ਦੇ ਨਾਲ ਵੀ ਪੈਸਾ ਸੁਪਰ ਫੰਡ ਦੇ ਨਾਲ ਵੀ ਤੁਸੀਂ ਚੱਲ ਰਹੇ ਹਾਂ, ਉਹ ਵੀ ਤੁਹਾਨੂੰ ਆਪਸ਼ਨਸ ਦਿੰਦੇ ਨੇ, ਤੁਸੀਂ ਅਗਰ ਲੋਗਿਨ ਕਰਕੇ ਦੇਖਦੇ ਹੋ ਉਹਦੇ ਵਿੱਚ ਇਨਵੈਸਟਮੈਂਟਸ ਆਪਸ਼ਨਸ ਹੁੰਦੀਆਂ ਨੇ ਕਿ ਤੁਸੀਂ ਪੈਸਾ ਕਿੱਥੇ ਇਨਵੈਸਟ ਕਰਨਾ ਚਾਹੁੰਦੇ ਹੋ, ਤੁਸੀਂ ਚੂਜ਼ ਕਰ ਸਕਦੇ ਹੋ। ਜ਼ਿਆਦਾ ਕੰਟਰੋਲ ਉਹਨਾਂ ਦੇ ਹੱਥ 'ਚ ਹੁੰਦਾ ਹੈ ਕਿਉਂਕਿ ਉਹ ਮੇਕ ਸ਼ੋਰ ਕਰਦੇ ਨੇ ਕਿ ਮਤਲਬ ਐਕਚੁਅਲੀ ਕਿਹੜੀ ਕੰਪਨੀ 'ਚ ਕਿਵੇਂ ਇਨਵੈਸਟ ਹੋਣਾ ਉਹ ਤਾਂ ਉਹਨਾਂ ਨੇ ਡਿਸਾਈਡ ਕਰਨਾ, ਪਰ ਤੁਸੀਂ ਚੂਜ਼ ਕਰ ਸਕਦੇ ਕਿ ਤੁਸੀਂ ਕਿਹੜੀ ਇੰਡਸਟਰੀ ਦੇ ਵਿੱਚ ਜਾਂਦੇ ਹਾਂ ਕਿ ਤੁਹਾਡਾ ਪੈਸਾ ਇਨਵੈਸਟ ਹੋਵੇ, ਜਾਂ ਉਹਨਾਂ ਨੇ ਫਿਰ ਉਹ ਸੈਟਅਪ ਕੀਤੇ ਹੁੰਦੇ ਕਿ ਤੁਸੀਂ ਗਰੋਥ ਫੇਜ਼ ਦੇ ਵਿੱਚ ਰੱਖਣਾ, ਬੈਲੈਂਸ ਰੱਖਣਾ, ਜਾਂ ਤੁਸੀਂ ਕੰਜ਼ਰਵੇਟਿਵ ਆਪਸ਼ਨ ਰੱਖਣੀ ਹੈ ਕਿ ਜਿਹਦੇ ਉਹ ਤੁਸੀਂ ਲੇਟਰ ਔਨ, ਜਿਵੇਂ ਅਸੀਂ ਲਾਸਟ ਟਾਈਮ ਡਿਸਕਸ ਕੀਤਾ ਸੀਗਾ ਕਿ ਜਿਵੇਂ ਤੁਸੀਂ ਰਿਟਾਇਰਮੈਂਟ ਦੇ ਕੋਲ ਜਾਂਦੇ ਹੋ ਉਵੇਂ ਉਵੇਂ ਤੁਸੀਂ ਮੇਕ ਸ਼ੋਰ ਕਰਨਾ ਕਿ ਤੁਸੀਂ ਜ਼ਿਆਦਾ ਰਿਸਕੀ ਇਨਵੈਸਟਮੈਂਟ
0: ਸੇਫ ਰਹੋ ਤੁਸੀਂ ਥੋੜ੍ਹਾ। ਹਾਂਜੀ, ਉਹਦੇ ਵਿੱਚ ਵੀ ਉਹ ਸਟੇਜਿਸ ਨੇ ਨਾ ਦੱਸਦੇ ਕਿ ਤੁਸੀਂ ਇੱਕ ਸੇਫ ਰਹਿ ਕੇ ਵੀ ਖੇਡ ਸਕਦੇ ਹੋ, ਇੱਕ ਤੁਸੀਂ ਥੋੜ੍ਹਾ ਰਿਸਕ 'ਤੇ ਵੀ ਖੇਡ ਸਕਦੇ ਹੋ, ਸਕਦਾ ਤੁਹਾਨੂੰ ਬਹੁਤ ਜ਼ਿਆਦਾ ਫਾਇਦੇ ਵਾਲੀ ਥਾਂ ਦੇ ਉੱਤੇ ਇਨਵੈਸਟ ਕਰਵਾ ਦਿੱਤਾ ਜਾਵੇ, ਉੱਥੇ ਫਿਰ ਅਪ ਡਾਊਨਸ ਵੀ ਉਸੇ ਹਿਸਾਬ ਨਾਲ ਆਉਣਗੇ, ਸੋ ਲੋਅ ਰਿਸਕ ਵਾਲੇ ਵੀ ਆ, ਸੋ ਉਹ ਸਾਰਾ ਕੁਛ ਆਪਾਂ ਡਿਸਾਈਡ ਕਰਨਾ। ਸੋ ਸਪੈਸ਼ਲੀ ਜਿਨ੍ਹਾਂ ਨੇ ਜੋਬ ਕੀਤੀ ਆ ਅਤੇ ਸੋਹਣਾ ਸੁਪਰ ਜਿਨ੍ਹਾਂ ਦਾ ਇਕੱਠਾ ਹੋਇਆ, ਆਈ ਥਿੰਕ ਉਹਨਾਂ ਦੇ ਲਈ ਇਹ ਕਾਫੀ ਜ਼ਰੂਰੀ ਆ ਸਾਰਾ ਕੁਛ ਜਾਣ ਲੈਣਾ। ਅੱਛਾ, ਇਹਦੇ ਵਿੱਚ ਇੱਕ ਸਵਾਲ ਇਹ ਵੀ ਸੀ ਕਿ ਸਰਕਾਰ ਕਿਹੜੀ ਸੂਰਤ ਦੇ ਵਿੱਚ ਹਿੱਸੇਦਾਰੀ ਪਾਉਂਦੀ ਆ ਸੁਪਰ ਦੇ ਵਿੱਚ, ਕਿ ਉਹਦੀਆਂ ਕੀ ਸ਼ਰਤਾਂ ਨੇ?
1: ਤੁਸੀਂ ਗੱਲ ਕਰ ਰਹੇ ਗਵਰਨਮੈਂਟ ਕੋ ਕੰਟਰੀਬਿਊਸ਼ਨ ਦੀ ਸ਼ਾਇਦ
0: ਜੀ।
1: ਉਹਦੇ ਵਿੱਚ ਕੀ ਹੁੰਦਾ ਕਿ ਅਗਰ ਤੁਸੀਂ ਲੋਅ ਇਨਕਮ ਅਰਨਰ ਆ, ਅਗਰ ਤੁਹਾਡੀ ਇਨਕਮ ਘੱਟ ਆ, ਜਿਹੜਾ ਥ੍ਰੈਸ਼ਹੋਲਡ ਆਈ ਬਿਲੀਵ ਅਰਾਊਂਡ 49,000 ਦੇ ਕਰੀਬ ਹੈ, ਅਗਰ ਤੁਹਾਡੀ ਇਨਕਮ ਉਹਦੇ ਤੋਂ ਘੱਟ ਆ, ਤੁਸੀਂ ਆਪਣੇ ਸੁਪਰ ਫੰਡ ਦੇ ਵਿੱਚ $1,000 ਕੰਟਰੀਬਿਊਟ ਕੀਤਾ ਅਤੇ ਗਵਰਨਮੈਂਟ $500 ਤੱਕ ਕੰਟਰੀਬਿਊਸ਼ਨ ਕਰਦੀ, ਮੈਕਸੀਮਮ $500 ਤੱਕ ਆ। ਸੋ ਤੁਸੀਂ ਜਿੰਨਾ ਕੰਟਰੀਬਿਊਟ ਕਰੋਗੇ ਗਵਰਨਮੈਂਟ 50% ਉਹਦਾ ਕੰਟਰੀਬਿਊਟ ਕਰਦੀ ਆ, ਅਪ ਟੂ 500।
0: ਓਕੇ, ਪਰ ਜੇ ਇਨਕਮ ਤੁਹਾਡੀ ਟੱਪ ਗਈ ਫਿਰ ਉਹ ਹਿੱਸੇਦਾਰੀ ਸਰਕਾਰ ਨਹੀਂ ਵੇਚ ਪਾਊ,
1: ਫਿਰ ਉਹ ਕੰਟਰੀਬਿਊਸ਼ਨ ਨਹੀਂ ਗਵਰਨਮੈਂਟ ਪਾਉਂਦੀ।
0: ਓਕੇ, ਸੋ ਉਹ ਆਟੋਮੈਟਿਕਲੀ ਐਡ ਹੋ ਜਾਂਦਾ ਵਾ ਤੁਹਾਡੇ ਸੁਪਰ ਦੇ ਵਿੱਚ, ਜਾਂ ਉਹਦੇ ਲਈ ਕੁਛ ਕਰਨਾ ਪੈਂਦਾ?
1: ਨਹੀਂ, ਉਹਦੇ ਲਈ ਬਸ ਤੁਸੀਂ ਟੈਕਸ ਰਿਟਰਨ ਆਪਣੀ ਲੋਜ ਕਰਨੀ ਹੁੰਦੀ, ਟੈਕਸ ਰਿਟਰਨ ਲੋਜ ਕਰਨੀ ਜ਼ਰੂਰੀ ਆ। ਸੋ ਤੁਸੀਂ ਅਗਰ ਟੈਕਸ ਰਿਟਰਨ ਆਪਣੀ ਲੋਜ ਕੀਤੀ ਹੈ ਤਾਂ ਤੁਹਾਨੂੰ ਕੁਛ ਕਰਨਾ ਨਹੀਂ ਪੈਂਦਾ, ਗਵਰਨਮੈਂਟ ਖੁਦ ਹੀ ਅਗਰ ਤੁਸੀਂ ਐਲੀਜੀਬਲ ਹੋ ਤਾਂ ਤੁਹਾਡੇ ਕੋ ਕੰਟਰੀਬਿਊਸ਼ਨ ਕਰਦੇ ਆ,
0: ਆਪਣੇ ਆਪ ਹੀ ਆ ਜਾਂਦਾ। ਅਤੇ ਜੇ ਇਹ ਤਾਂ ਹੋ ਗਈ ਘੱਟ ਇਨਕਮ, ਜੇ ਮੰਨ ਲਓ ਕਿਸੇ ਦੀ ਵੱਧ ਇਨਕਮ ਆ, ਬਹੁਤ ਜ਼ਿਆਦਾ ਇਨਕਮ ਆ, ਮੰਨ ਲਓ 2.5-2 ਲੱਖ ਵਾਲਾ ਟੱਚ ਆ ਜਾਂ ਉਸ ਤੋਂ ਵੀ ਵਧੇਰੇ, ਕੀ ਉੱਥੇ ਜਾ ਕੇ ਸੁਪਰ 'ਤੇ ਕੋਈ ਫਰਕ ਪੈਂਦਾ ਵੱਧਦਾ ਵਾ?
1: ਹਾਂਜੀ, ਅਗਰ ਤੁਹਾਡੀ ਇਨਕਮ $2.5 ਲੱਖ ਤੋਂ ਉੱਪਰ ਆ ਅਤੇ ਤੁਸੀਂ ਕੰਸੈਸ਼ਨ ਕੰਟਰੀਬਿਊਸ਼ਨ ਕਰਦੇ ਆ, ਅਤੇ ਉਸ ਕੇਸ ਦੇ ਵਿੱਚ ਤੁਹਾਨੂੰ ਇੱਕ ਅਡੀਸ਼ਨਲ 15% ਦਾ ਟੈਕਸ ਲੱਗਦਾ ਆ, ਜਿਹਨੂੰ ਅਸੀਂ ਡਿਵੀਜ਼ਨ 293 ਕਹਿੰਦੇ ਹਾਂ ਟੈਕਸ। ਉਹ ਕੀ ਹੁੰਦਾ ਕਿ ਜੇ ਤੁਹਾਡਾ ਉਹ ਪੇਬਲ ਹੈਗਾ, ਜਿੰਨਾ ਅਮਾਊਂਟ ਤੁਸੀਂ 2.5 ਲੱਖ ਤੋਂ ਉੱਪਰ ਤੇ ਜੋ ਉੱਪਰ ਪਾਰਟ ਆ ਉਹ ਤੁਸੀਂ ਕੰਟਰੀਬਿਊਟ ਕੀਤਾ ਸੁਪਰ ਦੇ ਵਿੱਚ
0: ਜੀ,
1: ਉਹਦੇ 'ਤੇ 15% ਟੈਕਸ ATO ਨੇ ਖੁਦ ਹੀ ਕੈਲਕੂਲੇਟ ਕਰਕੇ ਤੁਹਾਡੇ ਅਕਾਊਂਟ ਇਨਕਮ ਟੈਕਸ ਅਕਾਊਂਟ ਦੇ ਵਿੱਚ ਐਡ ਕਰ ਦੇਣਾ, ਅਤੇ ਤੁਹਾਨੂੰ ਉਹਦਾ ਅਲੱਗ ਤੋਂ ਇੱਕ ਅਸੈਸਮੈਂਟ ਭੇਜ ਦੇਣੀ ਆ ਕਿ ਤੁਸੀਂ ਇੰਨਾ ਅਮਾਊਂਟ ਪੇ ਕਰੋ। ਸੋ ਅਡੀਸ਼ਨਲ ਟੈਕਸ ਲੱਗਦਾ ਟੂ ਮੇਕ ਇਟ ਕਿ ਤੁਹਾਡਾ ਵੈਸੇ ਸੁਪਰ ਦੇ ਵਿੱਚ 15% ਟੈਕਸ ਲੱਗਦਾ ਜੋ ਵੀ ਕੰਟਰੀਬਿਊਸ਼ਨ ਜਾਂਦਾ, ਇਹ ਐਡੀਸ਼ਨਲ 15 ਕਰਕੇ ਤੁਹਾਡਾ ਜਿਹਦੀ ਇਨਕਮ 2.5 ਲੱਖ ਤੋਂ ਉੱਪਰ ਆ ਉਹਨੂੰ 30% ਟੈਕਸ ਹੋ ਜਾਂਦਾ ਕੰਸੈਸ਼ਨ ਕੰਟਰੀਬਿਊਸ਼ਨ 'ਤੇ।
0: ਇਹ ਜਿਹੜਾ 2.5 ਲੱਖ ਤੁਸੀਂ ਕਹਿ ਰਹੇ ਹੋ, ਇਹ 2.5 ਲੱਖ ਸੁਪਰ ਦਾ ਅਮਾਊਂਟ ਆ ਜਾਂ ਤੁਹਾਡੀ ਇਨਕਮ ਦਾ?
1: ਤੁਹਾਡੀ ਇਨਕਮ ਦਾ,
0: ਸਲਾਨਾ ਇਨਕਮ?
1: ਸਲਾਨਾ ਇਨਕਮ।
0: ਓਕੇ,
1: ਸੋ ਦੈਟ ਮੀਨਸ ਤੁਸੀਂ ਹਾਈ ਇਨਕਮ ਅਰਨਰਸ ਹੈਗੇ ਆ, ਉਸ ਕੇਸ ਦੇ ਵਿੱਚ ਸਿਸਟਮ ਨੂੰ ਫੇਅਰ ਰੱਖਣ ਦੇ ਲਈ, ਕਿਉਂਕਿ ਤੁਸੀਂ ਜਿਹੜਾ ਵੀ ਕੰਸੈਸ਼ਨ ਕੰਟਰੀਬਿਊਸ਼ਨ ਕੀਤਾ ਉਹਦੇ 'ਤੇ ਤੁਸੀਂ ਡਿਡਕਸ਼ਨ ਕਲੇਮ ਕਰਨੀ ਆ, ਉਹ ਤੁਹਾਡਾ ਟੈਕਸ ਬਚਦਾ, ਅਤੇ ਸਿਸਟਮ ਨੂੰ ਫੇਅਰ ਕਰਨ ਦੇ ਲਈ ਉਹਨਾਂ ਨੇ ਐਕਸਟਰਾ 15% ਟੈਕਸ ਲਾਇਆ ਕਿ ਜੇ ਤੁਸੀਂ 2.5 ਲੱਖ ਤੋਂ ਉੱਪਰ ਅਰਨ ਕਰ ਰਹੇ ਹੋ ਤਾਂ ਤੁਸੀਂ 15% ਐਕਸਟਰਾ ਪੇ ਕਰੋ।
0: ਓਕੇ ਓਕੇ, ਅਤੇ ਉਹ ਜਿਹੜਾ 15% ਆ ਉਹ ਸੁਪਰ ਦੇ ਅਮਾਊਂਟ ਦੇ ਉੱਤੇ ਆ ਜਾਂ ਫਿਰ ਤੁਹਾਡੀ ਟੋਟਲ
1: ਜਿੰਨਾ ਤੁਸੀਂ ਕੰਟਰੀਬਿਊਸ਼ਨ ਕੀਤਾ?
0: ਕੰਟਰੀਬਿਊਸ਼ਨ ਦੇ ਉੱਤੇ ਫਿਰ
1: ਕੰਟਰੀਬਿਊਸ਼ਨ।
0: ਓਕੇ, ਉਹ ਤਾਂ ਫਿਰ ਬਹੁਤ ਜ਼ਿਆਦਾ ਨਹੀਂ ਹੋਊਗਾ ਸ਼ਾਇਦ 2.5 ਲੱਖ ਵਾਲੇ ਦੇ ਹਿਸਾਬ ਨਾਲ। ਅੱਛਾ ਇੱਕ ਇੱਕ ਟਰਮ ਡਾਊਨਸਾਈਜ਼ਰ ਵੀ ਆਉਂਦੀ ਹੈ, ਉਹ ਕੀ ਚੀਜ਼ ਹੈ?
1: ਡਾਊਨਸਾਈਜ਼ਰ 'ਚ ਹੁੰਦਾ ਕਿ ਜੇ ਤੁਹਾਡੀ ਉਮਰ 55 ਸਾਲ ਤੋਂ ਉੱਪਰ ਹੈਗੀ ਆ ਅਤੇ ਤੁਸੀਂ ਆਪਣਾ ਘਰ ਵੇਚਿਆ ਜਿਹੜਾ ਤੁਸੀਂ ਘੱਟੋ ਘੱਟ 10 ਸਾਲ ਰੱਖਿਆ ਸੀ ਘਰ, ਉਹਦੀ ਕੰਡੀਸ਼ਨ ਹੈ ਕਿ 10 ਸਾਲ ਘੱਟੋ ਘੱਟ ਰੱਖਿਆ ਹੋਣਾ ਚਾਹੀਦਾ, ਅਤੇ ਤੁਸੀਂ ਐਕਸ ਤੁਸੀਂ ਉਹ ਲਮਸਮ ਸੁਪਰ ਦੇ ਵਿੱਚ ਕੰਟਰੀਬਿਊਟ ਕਰ ਸਕਦੇ ਹਾਂ ਜਿਹੜਾ ਕਿ $3,00,000 ਤੱਕ ਮੈਕਸੀਮਮ ਤੁਸੀਂ ਕਰ ਸਕਦੇ ਹਾਂ, ਅਤੇ ਉਹ ਸਿੰਗਲ ਦੇ ਲਈ ਆ। ਜੇ ਤੁਸੀਂ ਕਪਲ ਆ ਤਾਂ ਤੁਸੀਂ $3,00,000 ਈਚ ਕਰ ਸਕਦੇ ਹਾਂ, ਸੋ ਮੈਕਸੀਮਮ 6,00,000। ਪਰ ਉਹਦੇ ਵਿੱਚ ਕਈ ਕੰਡੀਸ਼ਨਸ ਨੇ, ਜਿਵੇਂ ਕੰਡੀਸ਼ਨ ਹੈ ਕਿ ਜੇ ਤੁਸੀਂ ਘਰ ਵੇਚਿਆ ਉਹਦੇ ਵਿਦਇਨ 90 ਡੇਜ਼ ਦੇ ਵਿੱਚ ਤੁਸੀਂ ਉਹ ਕੰਟਰੀਬਿਊਸ਼ਨ ਕਰਨਾ ਹੁੰਦਾ। ਸੋ ਅਗਰ ਤੁਹਾਨੂੰ 90 ਡੇਜ਼ 'ਚ ਨਹੀਂ ਕਰ ਸਕਦੇ ਤੁਹਾਨੂੰ ATO ਤੋਂ ਐਕਸਟੈਂਸ਼ਨ ਲੈਣੀ ਪੈਂਦੀ ਆ, ਅਤੇ ਅਗਰ ਤੁਸੀਂ ਉਹ ਨਹੀਂ ਲਈ ਹੋਈ ਤਾਂ ਉਸ ਕੇਸ ਦੇ ਵਿੱਚ ਉਹ ਨਹੀਂ ਕਾਊਂਟ ਹੁੰਦਾ ਉੱਥੇ। ਅਤੇ ਸੈਕਿੰਡ ਹੈ ਕਿ ਤੁਸੀਂ ਆਪਣੇ ਸੁਪਰ ਫੰਡ ਨੂੰ ਇਨਫੋਰਮ ਕਰਨਾ ਹੁੰਦਾ ਕਿ ਇਹ ਮੈਂ ਐਜ਼ ਏ ਡਾਊਨਸਾਈਜ਼ਰ ਕਰ ਰਿਹਾ ਕੰਟਰੀਬਿਊਸ਼ਨ, ਫਿਰ ਉਹ ਤੁਹਾਡੀ ਕੰਸੈਸ਼ਨਲ ਅਤੇ ਨੋਨ ਕੰਸੈਸ਼ਨਲ ਕੰਟਰੀਬਿਊਸ਼ਨ ਦੇ ਵਿੱਚ ਕਾਊਂਟ ਨਹੀਂ ਹੁੰਦਾ, ਇਹ ਉਸ ਤੋਂ ਇਲਾਵਾ ਫਿਰ ਕਾਊਂਟ ਹੁੰਦਾ।
0: ਓਕੇ, ਅਤੇ ਇਹਦੇ ਵਿੱਚ ਸੁਪਰ ਇੱਕ ਲਾਸਟ ਟਾਈਮ ਆਪਾਂ ਇੱਕ ਵਿੱਲ ਦਾ ਵੀ ਪ੍ਰੋਗਰਾਮ ਕੀਤਾ ਸੀ ਆਪਾਂ, ਉਹਦੇ ਵਿੱਚ ਵੀ ਇਹ ਸਵਾਲ ਸੀ ਅਤੇ ਆਪਾਂ ਇਹਨੂੰ ਜਿਹੜਾ ਹੁਣ ਅਕਾਊਂਟਿੰਗ ਦੇ ਪੱਖੋਂ ਵੀ ਥੋੜ੍ਹਾ ਜਿਹਾ ਆਪਾਂ ਟੈਕਸ ਦੇ ਪੱਖੋਂ ਵੀ ਸਮਝ ਕੇ ਵੇਖ ਲੈਂਦੇ ਕਿ ਸੁਪਰ ਸਾਡਾ ਆ ਗਿਆ, ਬੁਢਾਪਾ ਆ ਗਿਆ, ਪਰ ਜੇ ਮੰਨ ਲਓ ਰੱਬ ਨਾ ਕਰੇ ਉਸ ਸਮੇਂ ਤੁਸੀਂ ਨਹੀਂ ਰਹੇ, ਅਤੇ ਫਿਰ ਸੁਪਰ ਦਾ ਜਿਹੜਾ ਉਹ ਕਿਹੜੇ ਤਰੀਕੇ ਦੇ ਨਾਲ ਕੈਲਕੂਲੇਸ਼ਨ ਹੁੰਦੀ ਹੈ, ਕਿਹਨੂੰ ਮਿਲਦਾ, ਕਿੱਦਾਂ ਮਿਲਦਾ, ਟੈਕਸ ਪੁਆਇੰਟ ਆਫ ਵਿਊ ਦੇ ਨਾਲ ਆਪਾਂ ਜਾਣਨਾ ਚਾਹਾਂਗੇ।
1: ਸੋ ਰਿਟਾਇਰਮੈਂਟ ਤੋਂ ਬਾਅਦ ਜਿਵੇਂ ਪਹਿਲਾਂ ਕੀਤਾ ਕਿ ਅਗਰ ਤੁਹਾਡੀ ਉਮਰ 60 ਸਾਲ ਦੀ ਹੋ ਗਈ ਆ, ਹੁਣ ਤੁਹਾਡੇ ਕੋਲ ਆਪਸ਼ਨ ਹੈ, ਜਾਂ ਤਾਂ ਤੁਸੀਂ ਰਿਟਾਇਰ ਹੋ ਗਏ ਆ, ਤੁਸੀਂ ਕੰਮ ਕਰਨਾ ਬੰਦ ਕਰਤਾ, ਤੁਸੀਂ ਆਪਣਾ ਸੁਪਰ ਫੰਡ ਲਮਸਮ ਵੀ ਕੱਢ ਸਕਦੇ ਆ, ਅਤੇ ਜਾਂ ਫਿਰ ਤੁਸੀਂ ਪੈਨਸ਼ਨ ਸ਼ੁਰੂ ਕਰ।
0: ਮੈਂ ਮੌਤ ਤੋਂ ਬਾਅਦ ਦੀ ਗੱਲ ਕਰ ਰਿਹਾ, ਮੰਨ ਲਓ ਤੁਸੀਂ ਨਹੀਂ ਰਹੇ।
1: ਹਾਂਜੀ, ਸੋਰੀ,
0: ਤੁਸੀਂ ਨਹੀਂ ਰਹੇ।
1: ਓਕੇ,
0: ਫਿਰ
1: ਅਗਰ ਤੁਸੀਂ ਨਹੀਂ ਰਹੇ ਉਸ ਕੇਸ ਦੇ ਵਿੱਚ ਜਿਹੜਾ ਸੁਪਰ ਹੈ ਉਹ ਹੁਣ ਡਿਪੈਂਡ ਕਰਦਾ ਕਿ ਤੁਸੀਂ ਉੱਥੇ ਕੋਈ ਆਪਣਾ ਡਿਫਾਈਨਡ ਨੋਮੀਨੇਸ਼ਨ ਕੀਤੀ ਹੋਈ ਹੈ ਬੈਨੀਫਿਸ਼ਰੀ ਦੀ ਜਾਂ ਨਹੀਂ,
0: ਵਿਲ ਕੀਤੀ ਹੈ ਜਾਂ ਨਹੀਂ ਕੀਤੀ।
1: ਵਿਲ ਨਹੀਂ, ਵਿਲ ਅਲੱਗ ਚੀਜ਼ ਆ।
0: ਓਕੇ,
1: ਤੁਸੀਂ ਆਪਣੇ ਸੁਪਰ ਫੰਡ ਨੂੰ ਨੋਟੀਫਾਈ ਕੀਤਾ ਅਗਰ ਤਾਂ ਉੱਥੇ ਡਿਫਾਈਨਡ ਬੈਨੀਫਿਸ਼ਰੀ ਤੁਸੀਂ ਐਡ ਕੀਤੇ ਹੋਏ ਆ, ਫਿਰ ਤਾਂ ਉਹ ਉਹਨਾਂ ਨੂੰ ਬਾਏ ਡਿਫੋਲਟ ਚਲਾ ਜਾਂਦਾ। ਹੁਣ ਉਹਦੇ 'ਤੇ ਟੈਕਸ ਦਾ ਐਵੇਂ ਹੁੰਦਾ ਕਿ ਜੇ ਤਾਂ ਉਹ ਡਿਪੈਂਡੈਂਟ ਨੂੰ ਜਾ ਰਿਹਾ, ਹੁਣ ਡਿਪੈਂਡੈਂਟ ਦੇ ਵਿੱਚ ਆ ਜਾਂਦੇ ਆ ਤੁਹਾਡੇ ਵਾਈਫ ਅਤੇ ਤੁਹਾਡੇ ਬੱਚੇ ਜਿਹੜੇ ਅਡਲਟ ਨਹੀਂ ਹੈ ਹਜੇ,
0: 18 ਤੋਂ ਥੱਲੇ, ਮਾਈਨਰਸ, 18 ਸਾਲ
1: ਤੋਂ ਘੱਟ ਦੇ ਬੱਚੇ,
0: ਓਕੇ,
1: ਜਾਂ ਫਿਰ ਤੁਹਾਡੇ ਵਾਈਫ ਅਗਰ ਤਾਂ ਉਹਨਾਂ ਨੂੰ ਜਾਂਦਾ।
0: ਸੋ ਜੇ ਬੱਚੇ 18 ਸਾਲਾਂ ਤੋਂ ਟੱਪ ਗਿਆ ਇਹਦਾ ਮਤਲਬ ਉਹ ਵੀ ਡਿਪੈਂਡੈਂਟ ਨਹੀਂ ਰਹੇ,
1: ਨੋਨ ਡਿਪੈਂਡੈਂਟ ਕੈਟੇਗਰੀ 'ਚ ਨਹੀਂ,
0: ਪਰ ਜਿਹੜਾ ਤੁਹਾਡਾ ਪਾਰਟਨਰ ਆ, ਹਸਬੈਂਡ ਜਾਂ ਵਾਈਫ, ਉਹ ਆਲਵੇਜ਼ ਡਿਪੈਂਡੈਂਟ ਵਿੱਚ ਆਊਗਾ।
1: ਹਾਂਜੀ, ਸੋਰੀ, ਜੇ ਉਹ 18 ਸਾਲ ਤੋਂ ਵੱਧ ਨੇ ਉਹ ਨੋਨ ਡਿਪੈਂਡੈਂਟ ਮੰਨੇ ਜਾਂਦੇ ਆ। ਅਗਰ ਤਾਂ ਡਿਪੈਂਡੈਂਟ ਨੂੰ ਸੁਪਰ ਦਾ ਜਾ ਰਿਹਾ ਅਮਾਊਂਟ ਡੈਥ ਬੈਨੀਫਿਟ, ਅਤੇ ਉਹਨਾਂ ਨੂੰ ਕੋਈ ਟੈਕਸ ਨਹੀਂ ਲੱਗਦਾ ਉਹਦੇ 'ਤੇ, ਸੋ ਟੈਕਸ ਫਰੀ ਹੁੰਦਾ।
0: ਓਕੇ,
1: ਅਗਰ ਨੋਨ ਡਿਪੈਂਡੈਂਟ ਨੂੰ ਜਾ ਰਿਹਾ ਜਿਵੇਂ ਤੁਹਾਡੇ 18 ਸਾਲ ਤੋਂ ਉੱਪਰ ਦੇ ਬੱਚੇ, ਜਾਂ ਫਿਰ ਕੋਈ ਹੋਰ ਡਿਪੈਂਡੈਂਟ ਜਿਹੜਾ ਤੁਹਾਡੇ 'ਤੇ, ਮਤਲਬ ਜਿਹੜੇ ਨੋਨ ਡਿਪੈਂਡੈਂਟ ਤੁਹਾਡੇ, ਮਤਲਬ ਲਾ ਲਓ ਕਿ ਤੁਹਾਡੇ ਰਿਲੇਸ਼ਨਸ਼ਿਪਸ ਨੇ, ਪਰ ਉਹ ਨੋਨ ਡਿਪੈਂਡੈਂਟ ਕੈਟੇਗਰੀਜ਼ 'ਚ ਆ ਰਹੇ ਨੇ, ਜਿਵੇਂ ਤੁਹਾਡੇ ਪੇਰੈਂਟਸ ਵੀ ਆ ਸਕਦੇ ਨੇ।
0: ਅੱਛਾ, ਮਾਂ ਪਿਓ ਨੂੰ ਵੀ ਦੇ ਸਕਦੇ?
1: ਹਾਂਜੀ।
0: ਓਕੇ,
1: ਅਤੇ ਉਹਨਾਂ ਨੂੰ ਉਹਦੇ 'ਤੇ ਫਿਰ ਟੈਕਸ ਕੱਟਿਆ ਜਾਂਦਾ, ਉਹਦੇ 'ਤੇ 17% ਟੈਕਸ ਕੱਟਿਆ ਜਾਂਦਾ, ਜਿਹੜਾ ਟੈਕਸ ਅਮਾਊਂਟ ਆ, ਟੈਕਸ ਐਲੀਮੈਂਟ ਜਿਹੜਾ ਹੈਗਾ ਉਹਦੇ 'ਤੇ 17% ਟੈਕਸ ਪੇ ਕਰਕੇ ਫਿਰ ਤੁਹਾਨੂੰ ਰਿਮੇਨਿੰਗ ਮਿਲੇਗਾ। ਐਗਜ਼ਾਮਪਲ ਦੇਵਾਂ ਤਾਂ, ਲੈਟਸ ਏ ਤੁਹਾਡਾ $500,000 ਬੈਲੈਂਸ ਆ
0: ਜੀ,
1: ਜਿਹਦੇ ਵਿੱਚੋਂ ਉਹਦਾ ਕੰਪੋਨੈਂਟਸ ਹੁੰਦੇ, ਟੈਕਸ ਫਰੀ ਕੰਪੋਨੈਂਟ ਹੈ ਲੈਟਸ ਏ 100,000, $100,000, ਅਤੇ $400,000 ਉਹਦਾ ਟੈਕਸ ਐਲੀਮੈਂਟ ਹੈ, ਜਿਹੜਾ ਉਹ ਟੈਕਸ ਐਲੀਮੈਂਟ ਹੈ 400,000, ਉਹਦੇ 'ਤੇ ਫਿਰ 17% ਟੈਕਸ ਕੱਟਿਆ ਜਾਏਗਾ, $68,000, ਅਤੇ ਬਾਕੀ ਤਾਂ ਉਹਨਾਂ ਨੂੰ ਮਿਲੇਗਾ ਜਿਹੜੇ ਨੋਨ ਡਿਪੈਂਡੈਂਟ ਨੇ।
0: ਓਕੇ, ਸੋ ਇਹਦਾ ਮਤਲਬ ਕਿ ਦੋ ਚੀਜ਼ਾਂ ਇਹਦੇ 'ਚ ਵੇਖਣ ਵਾਲੀਆਂ ਕਿ ਇੱਕ ਤਾਂ ਸੁਪਰ ਅਕਾਊਂਟ ਦੇ ਵਿੱਚ ਜਾ ਕੇ ਅਤੇ ਸਾਨੂੰ ਉੱਥੇ ਆਪਣੇ ਡਿਪੈਂਡੈਂਟ ਜਿਹੜੇ ਉਹ ਡਿਫਾਈਨ ਕਰਨੇ ਪੈਣਗੇ, ਜਾਂ ਜੋ ਵੀ ਟਰਮਸ ਨੇ ਉਹ ਸੈੱਟ ਕਰਨੀਆਂ ਪੈਣਗੀਆਂ ਕਿ ਉਸ ਤੋਂ ਬਾਅਦ ਕਿਹਨੂੰ ਮਿਲੇ। ਦੂਸਰੀ ਚੀਜ਼ ਜਿਹੜੀ ਆ ਉਹ ਜਿੱਦਾਂ ਤੁਸੀਂ ਦੱਸਿਆ ਕਿ ਜੇਕਰ ਤਾਂ ਤੁਹਾਡੇ ਬੱਚੇ ਵੀ 18 ਸਾਲ ਤੋਂ ਅੱਪ ਚਲੇ ਗਏ ਨੇ ਅਤੇ ਉਹ ਵੀ ਡਿਪੈਂਡੈਂਟਸ ਦੇ ਵਿੱਚੋਂ ਬਾਹਰ ਹੋ ਜਾਂਦੇ ਨੇ, ਫਰਕ ਸਿਰਫ ਇੰਨਾ ਪੈਂਦਾ ਕਿ ਉਹਨਾਂ ਨੂੰ ਮਿਲ ਜਾਊਗਾ ਫਿਰ ਵੀ, ਪਰ ਉਹਨਾਂ ਨੂੰ ਟੈਕਸ ਦੇਣਾ ਪਊਗਾ 17% ਕਹਿ ਰਹੇ ਹੋ ਤੁਸੀਂ?
1: ਹਾਂਜੀ,
0: ਹਾਂ, ਸੋ ਮਿਲ ਜਾਊਗਾ ਉਹਨਾਂ ਨੂੰ, ਪਰ ਉਹਨਾਂ ਨੂੰ 17, ਪਰ ਮੇਨ ਇੱਥੇ ਇੰਪੋਰਟੈਂਟ ਚੀਜ਼ ਫਿਰ ਇਹ ਹੋਈ ਕਿ ਆਪਾਂ ਆਪਣੀਆਂ ਉਹਦੀਆਂ ਸੈਟਿੰਗ ਵੇਖ ਲਈਏ ਕਿ ਆਟੋਮੇਸ਼ਨ ਦੇ ਵਿੱਚ ਹੋ ਸਕਦਾ ਉਹ ਬਹੁਤਿਆਂ ਦੇ ਸਾਡੇ ਆਪਣੇ ਆਪ ਹੀ ਸੈੱਟ ਹੋਏ ਪਏ ਨੇ ਅਕਾਊਂਟ, ਉੱਥੇ ਹੋ ਸਕਦਾ ਉਹ ਕੁਛ ਵੀ ਸੈਟਿੰਗ ਹੋਈ ਪਈ ਹੋਵੇ, ਜਾਂ ਆਪਾਂ ਸ਼ੁਰੂ 'ਚ ਨਾ ਸਾਨੂੰ ਅਵੇਅਰਨੈਸ ਹੋਵੇ।
1: ਮਤਲਬ ਬੈਨੀਫਿਟ ਜਿਹੜਾ ਜਿਹੜਾ ਸੁਪਰ ਦਾ ਤੁਹਾਨੂੰ ਬੈਨੀਫਿਟ ਸੋਰੀ ਜਿਹੜਾ ਡੈਥ ਤੋਂ ਬਾਅਦ ਦੇਣਾ ਆ ਸੁਪਰ ਫੰਡ ਨੇ, ਉਹ ਟਰੱਸਟੀ ਨੇ ਡਿਸਾਈਡ ਕਰਨਾ ਕਿ ਕਿਹਨੂੰ ਜਾਣਾ। ਸੋ ਜ਼ਿਆਦਾਤਰ ਕੇਸਿਸ 'ਚ ਤਾਂ ਜਾਣਾ ਤਾਂ ਫੈਮਿਲੀ ਨਹੀਂ ਹੁੰਦਾ, ਪਰ ਅਗਰ ਤੁਸੀਂ ਉੱਥੇ ਨੋਮੀਨੇਟ ਕੀਤਾ ਹੋਇਆ ਥੋੜ੍ਹਾ ਪ੍ਰੋਸੈਸ ਈਜ਼ੀ ਹੋ ਜਾਂਦਾ। ਅਤੇ ਉਹ ਨੋਮੀਨੇਸ਼ਨ ਵੀ ਜਿਹੜੀ ਹੈ ਮੋਸਟਲੀ ਫੰਡਸ ਦੇ ਵਿੱਚ ਉਹ 3 ਸਾਲ ਤੱਕ ਰਹਿੰਦੀ ਹੈ, ਜੇ ਤੁਸੀਂ ਅੱਜ ਨੋਮੀਨੇਟ ਕੀਤਾ 3 ਸਾਲ ਤੱਕ ਮੋਸਟਲੀ ਫੰਡ 'ਚ ਰਹਿੰਦੀ ਆ। ਕਈ ਫੰਡ ਹੋਣਗੇ ਜਿਹੜੇ ਪਰਮਾਨੈਂਟ ਵੀ ਆਪਸ਼ਨ ਦਿੰਦੇ ਹੋਣਗੇ, ਪਰ ਜ਼ਿਆਦਾਤਰ ਫੰਡਸ ਜਿਹੜੇ ਨੇ ਉਹ 3 ਸਾਲ ਤੱਕ ਦੀ ਆਪਸ਼ਨ ਹੁੰਦੀ ਹੈ ਕਿ ਤੁਸੀਂ ਕਰ ਸਕਦੇ ਹਾਂ। ਐਵਰੀ 3 ਈਅਰਸ ਤੁਸੀਂ ਉਹਨੂੰ ਅਪਡੇਟ ਕਰਨਾ ਹੁੰਦਾ। ਜੇ ਤੁਸੀਂ ਉੱਥੇ ਕੀਤਾ ਹੋਇਆ ਫਿਰ ਥੋੜ੍ਹਾ ਪ੍ਰੋਸੈਸ ਈਜ਼ੀ ਹੈ ਜਦੋਂ ਕਲੇਮ ਕਰਨਾ, ਅਤੇ ਅਗਰ ਤੁਹਾਡਾ ਉਹਦੇ ਵਿੱਚ ਐਜ ਏ ਮਤਲਬ ਨਾਮ ਹੈਗਾ ਦੈਨ ਇਟਸ ਈਜ਼ੀ ਕਿ ਉਹ।
0: ਸੋ ਜੇ ਤੁਸੀਂ 3 ਸਾਲ ਨਹੀਂ ਕੀਤਾ, ਮੰਨ ਲਓ ਤੁਸੀਂ ਕੀਤਾ ਹੀ ਨਹੀਂ, ਪਹਿਲੀ ਗੱਲ ਤਾਂ ਆ ਵੀ ਆਪਾਂ ਹੁਣ ਮੰਨ ਲਓ ਸ਼ੁਰੂ ਦੇ ਵਿੱਚ ਅਕਾਊਂਟ ਕਿਤੇ ਬਣਾਇਆ, ਉਦੋਂ ਜੋ ਵੀ ਹੀ ਟਿਕ ਟੁੱਕ ਕਰਕੇ ਆਪਾਂ ਛੱਡਿਆ ਵਾ, ਜੋ ਕਿ ਆਮ ਸਾਰਿਆਂ ਨੇ ਛੱਡਿਆ ਹੋਊਗਾ, ਉਸ ਤੋਂ ਬਾਅਦ ਬਹੁਤਿਆਂ ਨੇ ਧਿਆਨ ਨਹੀਂ ਦਿੱਤਾ, ਅਤੇ ਜੇਕਰ ਆਪਾਂ ਉਹ ਕਿਸੇ ਨੇ ਨਹੀਂ ਕੀਤਾ ਉਸ ਸੂਰਤ ਵਿੱਚ ਕੀ ਹੋਊਗਾ? ਅਤੇ ਜੇ ਕਿਸੇ ਨੇ 3 ਸਾਲ ਦੇ ਵਕਫੇ ਤੋਂ ਬਾਅਦ ਉਹ ਚੀਜ਼ ਜਿਹੜੀ ਆ ਫਿਰ ਦੁਬਾਰਾ ਨਹੀਂ ਚੈੱਕ ਕੀਤੀ, ਅਤੇ ਉਹ ਸੂਰਤ ਇਹਨਾਂ ਸੂਰਤਾਂ ਦੇ ਵਿੱਚ ਕੀ ਹੋਊਗਾ ਫਿਰ?
1: ਸੋ ਇੱਕ ਤਾਂ ਜੇ ਤੁਸੀਂ ਕਦੇ ਵੀ ਨਹੀਂ ਕੀਤਾ, ਦੈਟ ਮੀਨਸ ਕਿ ਸਟਿਲ ਇਹਦਾ ਮਤਲਬ ਇਹ ਨਹੀਂ ਕਿ ਪੈਸਾ ਤੁਹਾਨੂੰ ਮਿਲਣਾ ਨਹੀਂ ਹੈ ਸੁਪਰ ਤੋਂ, ਪੈਸਾ ਤੁਹਾਨੂੰ ਸਟਿਲ ਮਿਲੇਗਾ, ਪਰ ਤੁਹਾਨੂੰ ਫਿਰ ਪ੍ਰੋਸੈਸ ਫੋਲੋ ਕਰਨਾ ਪਏਗਾ। ਟਰੱਸਟੀ ਨੇ ਡਿਸਾਈਡ ਕਰਨਾ ਆ ਕਿ ਕਿਹਨੂੰ ਪੈਸਾ ਜਾਣਾ ਆ।
0: ਓਕੇ,
1: ਠੀਕ ਹੈ। ਮੋਸਟ ਲਾਈਕਲੀ ਹਸਬੈਂਡ ਵਾਈਫ ਦੇ ਕੇਸ 'ਚ ਵਾਈਫ ਨੂੰ ਪੈਸਾ ਜਾਏਗਾ। ਇੱਕ ਹੈਗਾ ਕਿ ਤੁਸੀਂ ਉੱਥੇ ਨੋਮੀਨੇਟ ਕੀਤਾ ਹੈ ਕਿ ਇਹਦੇ ਵਿੱਚੋਂ ਮੈਨੂੰ ਇਹ ਪੈਸਾ ਇੰਨਾ ਮੇਰੇ ਵਾਈਫ ਨੂੰ ਜਾਵੇ, ਇੰਨਾ ਇਸ ਪਰਸਨ ਨੂੰ ਜਾਵੇ, ਮੇਰੇ ਬ੍ਰਦਰ ਨੂੰ ਜਾਵੇ, ਪੇਰੈਂਟਸ ਨੂੰ ਜਾਵੇ, ਮੇਰੇ ਬੱਚਿਆਂ ਨੂੰ ਜਾਵੇ। ਉਹ ਤੁਸੀਂ ਕੀਤਾ, ਫਿਰ ਸੁਪਰ ਫੰਡ ਨੇ ਕੋਈ ਕਿੰਤੂ ਪਰੰਤੂ ਨਹੀਂ ਕਰਨਾ, ਉਹਨਾਂ ਨੇ ਤੁਹਾਡੀ ਜੋ ਤੁਸੀਂ ਉੱਥੇ ਨੋਮੀਨੇਟ ਕੀਤਾ ਉਹਨਾਂ ਨੇ ਉਸ ਬੇਸਿਸ 'ਤੇ ਉਹਨੂੰ ਡਿਸਟ੍ਰੀਬਿਊਸ਼ਨ ਕਰ ਦੇਣੀ ਆ। ਹੁਣ ਜੇ ਤੁਸੀਂ ਕਹਿੰਦੇ ਕਿ ਇੱਕ ਵਾਰੀ ਤਾਂ ਕਰਤਾ, ਉਸ ਤੋਂ ਬਾਅਦ ਉਹਨੂੰ 3 ਸਾਲ ਬਾਅਦ ਚੈੱਕ ਨਹੀਂ ਕੀਤਾ ਕਦੀ ਕਿ ਕਰਤਾ, ਅਤੇ ਉਹ ਬੈਕ ਟੂ ਫੇਅਰ ਸਕੁਏਅਰ ਹੀ ਆ ਜਾਣਾ।
0: ਹਾਂ, ਓਕੇ। ਅਤੇ
1: ਸੋ ਅਗਰ ਉਸ ਟਾਈਮ ਦੇ ਉੱਤੇ ਉਹ ਨੋਮੀਨੇਸ਼ਨ ਐਕਸਪਾਇਰ ਹੋ ਚੁੱਕੀ ਹੈ, ਦੈਨ ਦੈਟ ਮੀਨਸ ਕਿ ਤੁਸੀਂ ਕੀਤੀ ਨਹੀਂ ਕਦੀ।
0: ਸੋ ਇਹਦਾ ਮਤਲਬ ਆਪਾਂ ਨੋਮੀਨੇਸ਼ਨ ਜਿਹੜੀਆਂ ਨੇ ਉਹ ਚੈੱਕ ਕਰ ਲਈਏ, ਤੇ ਕਰਦੇ ਰਹੀਏ,
1: ਟਾਈਮ ਟੂ ਟਾਈਮ ਚੈੱਕ ਕਰਦੇ ਰਹੋ। ਉਹ ਥੋੜ੍ਹਾ ਪ੍ਰੋਸੈਸ ਈਜ਼ੀ ਹੋ ਜਾਂਦਾ ਕਿਉਂਕਿ ਲੇਟਰ ਔਨ ਸਟੇਜ ਦੇ ਵਿੱਚ ਸਮਥਿੰਗ ਹੈਪਨਸ ਅਤੇ ਤੁਸੀਂ ਚਾਹੁੰਦੇ ਕਿ ਮੇਰੀ ਫੈਮਿਲੀ ਨੂੰ ਪਿੱਛੇ ਕੋਈ ਵੀ ਪਰੇਸ਼ਾਨੀ ਨਾ ਹੋਵੇ, ਅਤੇ ਉਸ ਚੀਜ਼ ਦੇ ਲਈ ਬੈਟਰ ਹੈ ਕਿ ਤੁਸੀਂ ਉਹਨੂੰ ਪਹਿਲਾਂ ਹੀ ਕੀਤਾ ਹੋਵੇ। ਅਤੇ ਇੱਕ ਤਾਂ ਜਿਵੇਂ ਤੁਸੀਂ ਉਹ ਐਪੀਸੋਡ ਕੀਤਾ, ਮੈਂ ਵੀ ਦੇਖਿਆ ਸੀ, ਉਹ ਬਹੁਤ ਵਧੀਆ ਤੁਸੀਂ ਕਵਰ ਕੀਤਾ ਸੀ ਉਹਦੇ ਵਿੱਚ ਵਿਲ ਦੇ ਬਾਰੇ
0: ਜਿਹੜਾ।
1: ਸੋ ਉਵੇਂ ਵਿਲ ਵੀ ਜ਼ਰੂਰੀ ਹੈ ਅਤੇ ਇਹ ਚੀਜ਼ਾਂ ਵੀ ਜ਼ਰੂਰੀ ਨੇ ਕਿ ਸੁਪਰ।
0: ਜੇਕਰ ਕਿਸੇ ਨੇ ਵਿਲ ਦੇ ਵਿੱਚ ਨੋਮੀਨੇਸ਼ਨ ਕਰਤੀ ਆ ਵੀ ਹਾਂਜੀ ਵੀ ਮੇਰਾ ਮੇਰੇ ਜਾਣ ਤੋਂ ਬਾਅਦ ਸੁਪਰ ਐਨੂਏਸ਼ਨ ਮੇਰਾ ਫਲਾਣੇ ਬੰਦੇ ਨੂੰ ਮਿਲੇ, ਪਰ ਇੱਥੇ ਜੇ ਅਪਡੇਟ ਨਹੀਂ ਕੀਤਾ ਕੀ ਉਹਦੇ ਨਾਲ ਵੀ ਕੋਈ ਫਰਕ ਪੈ ਜਾਂਦਾ?
1: ਫਿਰ ਉਹੀ ਆ ਕਹਿੰਦੇ ਕਿ ਤੁਸੀਂ ਸੁਪਰ ਫੰਡ ਨੂੰ ਨੋਟੀਫਾਈ ਨਹੀਂ ਕੀਤਾ, ਫਿਰ ਸੁਪਰ ਫੰਡ ਦੇ ਵਿੱਚ ਪ੍ਰੋਸੀਜਰ ਫੋਲੋ ਹੋਏਗਾ, ਫਿਰ ਸੁਪਰ ਫੰਡ ਦਾ ਟਰੱਸਟ ਜੀ ਉਹਨੂੰ ਡਿਸਟ੍ਰੀਬਿਊਸ਼ਨ ਦੇਗਾ, ਫਿਰ ਉਹ ਵਿਲ ਹੈਲਪ ਕਰਦੀ ਆ ਉੱਥੇ। ਪਰ ਜੇ ਸੁਪਰ ਫੰਡ ਦੇ ਵਿੱਚ ਸੈਪਰੇਟਲੀ ਤੁਸੀਂ ਕੀਤਾ ਹੋਇਆ ਤਾਂ ਉਹ ਥੋੜ੍ਹਾ ਪ੍ਰੋਸੈਸ ਨੂੰ ਈਜ਼ੀ ਕਰ ਦਿੰਦੇ।
0: ਜੇ ਮੰਨ ਲਓ ਇੱਥੇ ਕੋਈ ਇਕੱਲਾ ਵਾ, ਪਾਰਟਨਰ ਨਹੀਂ ਆ, ਮੰਨ ਲਓ ਤਲਾਕ ਹੋ ਗਿਆ ਵਾ, ਬੱਚੇ ਨਹੀਂ ਆ, ਅਤੇ ਮਾਂ ਪਿਓ ਇੰਡੀਆ 'ਚ ਬੈਠੇ ਨੇ, ਕੀ ਉਹਨਾਂ ਨੂੰ ਸੁਪਰ ਮਿਲ ਸਕਦਾ?
1: ਤੁਸੀਂ ਨੋਮੀਨੇਟ ਕਰ ਸਕਦੇ ਹੋ ਉਹਨਾਂ ਨੂੰ ਵੀ, ਪਰ ਉਹ ਨੋਨ ਡਿਪੈਂਡੈਂਟ ਦੇ ਉਹਦੇ ਵਿੱਚ ਆਉਣਗੇ ਕੈਟੇਗਰੀਜ਼, ਜੇ ਉਹ ਤੁਹਾਡੇ 'ਤੇ ਫਾਈਨੈਂਸ਼ੀਅਲੀ ਡਿਪੈਂਡੈਂਟ ਨਹੀਂ ਨੇ। ਅਤੇ ਉਸ ਕੇਸ ਦੇ ਵਿੱਚ ਟੈਕਸ ਕੱਟਿਆ ਜਾਏਗਾ,
0: 17%
1: ਟੈਕਸ ਕੱਟਿਆ ਜਾਏਗਾ, ਅਤੇ ਉਹਨਾਂ ਨੂੰ ਤੁਸੀਂ ਦੇ
0: ਉਹ ਪੈਸੇ ਉਹਨਾਂ ਨੂੰ ਉੱਥੇ ਫਿਰ ਆਪਣੇ ਆਪ ਟ੍ਰਾਂਸਫਰ ਕਰ ਦਿੱਤੇ ਜਾਣਗੇ ਜਾਂ ਉਹਨਾਂ ਨੂੰ ਫੋਲੋ ਕਰਨਾ ਪਊਗਾ?
1: ਨਹੀਂ, ਉਹਨਾਂ ਨੂੰ ਕਲੇਮ ਕਰਨਾ ਪਏਗਾ।
0: ਓਕੇ, ਸੋ ਉਹ ਉੱਥੇ ਬੈਠੇ ਕਰ ਸਕਦੇ ਆ ਕਲੇਮ?
1: ਹਾਂਜੀ।
0: ਅਤੇ ਇਹ ਕਲੇਮ ਜਿਹੜਾ ਵਾ ਉਹਨਾਂ ਨੇ ਸੁਪਰ ਕੰਪਨੀ ਕੋਲ ਕਰਨਾ ਹੁੰਦਾ ਜਾਂ ITO?
1: ਉਹ ਜਿਹੜਾ ਆ ਉਸ ਚੀਜ਼, ਜਿਵੇਂ ਜਿਹੜਾ ਤੁਸੀਂ ਵਿਲ ਵਾਲਾ ਐਪੀਸੋਡ ਕੀਤਾ ਨਾ, ਉਹ ਚੀਜ਼ ਚੈਲੇਂਜ ਹੋ ਸਕਦੀ ਆ ਜੇ ਤੁਹਾਡੇ ਇੱਥੇ ਡਿਪੈਂਡੈਂਟ ਹੈਗੇ ਨੇ। ਤੁਸੀਂ ਅਗਰ ਸਾਰਾ ਦਾ ਸਾਰਾ ਕਹਿੰਦੇ ਕਿ ਮੈਂ ਇੱਥੇ ਆਪਣੇ ਵਾਈਫ ਨੂੰ ਨਹੀਂ ਦੇਣਾ, ਉਹ ਕਰਨਾ, ਉਹ ਲੀਗਲ ਉਹਦੇ ਵਿੱਚ ਆ ਜਾਏਗਾ, ਫਿਰ ਉਸ ਚੀਜ਼ ਨੂੰ ਚੈਲੇਂਜ ਹੋ ਸਕਦਾ। ਪਰ ਅਗਰ ਤੁਸੀਂ ਲੈਟ ਸੇ ਕੀਤਾ ਹੈ ਕਿ ਇਨ ਕੇਸ ਮਤਲਬ ਇੱਥੇ ਕੋਈ ਨਹੀਂ ਹੈ ਤੁਹਾਡਾ ਤਾਂ ਜਿਹਨੂੰ ਤੁਸੀਂ ਕੰਟਰੀਬਿਊਸ਼ਨ ਮਤਲਬ ਉਹ ਦੇਣਾ ਆ, ਤਾਂ ਤੁਸੀਂ ਓਵਰਸੀਜ਼ ਵੀ ਦੇ ਸਕਦੇ ਹਾਂ। ਉਸ ਕੇਸ ਦੇ ਵਿੱਚ ਮੈਂ ਗੱਲ ਕਰ ਰਿਹਾ ਕਿ ਤੁਸੀਂ ਪੇਰੈਂਟਸ ਅਗਰ ਓਵਰਸੀਜ਼ ਵੀ ਨੇ ਤਾਂ ਉਹਨਾਂ ਨੂੰ ਤੁਸੀਂ ਦੇ ਸਕਦੇ ਹਾਂ।
0: ਓਕੇ, ਸੋ ਆਈ ਥਿੰਕ ਇਹ ਜ਼ਿਆਦਾ ਲੀਗਲ ਟਰਮਸ ਆ ਜਾਂਦੀਆਂ ਨੇ, ਕਿਉਂਕਿ ਮੰਨ ਲਓ ਆਪਾਂ ਨੂੰ ਬਹੁਤ ਸਾਰੀਆਂ ਇੱਦਾਂ ਦੀਆਂ ਮੰਦਭਾਗੀਆਂ ਘਟਨਾਵਾਂ ਵੀ ਵਾਪਰਦੀਆਂ ਜਿਹੜੀ ਬਹੁਤ ਛੋਟੀ ਉਮਰੇ ਵੀ ਕਈ ਚਲੇ ਜਾਂਦੇ ਆ, ਅਤੇ ਉਹ ਤੋਂ ਬਾਅਦ 'ਚ ਫਿਰ ਉਹਨਾਂ ਨੂੰ ਸ਼ਾਇਦ ਇਸ ਚੀਜ਼ ਦਾ ਆਈਡੀਆ ਨਹੀਂ ਹੋਊਗਾ ਕਿ ਸੁਪਰ 'ਚ ਵੀ ਪੈਸੇ ਪਏ ਨੇ ਜਾਂ ਉਹ ਵੀ ਆਪਾਂ ਲੈ ਸਕਦੇ ਹਾਂ। ਅੱਛਾ, ਇਹਦੀ ਕੋਈ ਲਿਮਿਟ ਵੀ ਹੁੰਦੀ ਆ ਕਿ ਕਿੰਨਾ ਕੁ ਸਮਾਂ ਤੱਕ ਜੇ ਉਹ ਕੋਈ ਨਹੀਂ ਅਕਾਊਂਟ ਕੋਈ ਛੇੜਦਾ, ਅਤੇ ਜਾਂ ਫਿਰ ਉਹ ਕਦੀ ਵੀ ਕਲੇਮ ਕਰ ਸਕਦੇ ਜਦੋਂ ਵੀ ਉਹਨਾਂ ਨੂੰ ਇਸ ਚੀਜ਼ ਦਾ ਆਈਡੀਆ ਹੋਵੇ ਜਾਂ ਪਤਾ ਲੱਗੇ?
1: ਅਗਰ ਤੁਹਾਡਾ ਫੰਡ ਕੁਛ ਸਮੇਂ ਮਤਲਬ ਤੁਹਾਡਾ ਇਨਐਕਟਿਵ ਰਹਿੰਦਾ ਆ
0: ਜੀ, ਅਤੇ
1: ਉਹ ATO ਨੂੰ ਟ੍ਰਾਂਸਫਰ ਮਤਲਬ ਉਹਦੀ ਆਈ ਡੋਂਟ ਥਿੰਕ ਕਿ ਉਹਦੀ ਕੋਈ ਲਿਮਿਟ ਹੈ ਕਿ ਤੁਸੀਂ ਕਿੰਨੇ ਟਾਈਮ ਬਾਅਦ ਕਰ ਸਕਦੇ ਹਾਂ। ਅਗਰ ਤੁਸੀਂ ਉਹਨੂੰ ਮਿਸ ਕਰ ਚੁੱਕੇ ਹਾਂ ਉਹ ਤੁਸੀਂ ਡੈਫੀਨੇਟਲੀ ਉਹਨੂੰ ਟਰਾਈ ਕਰ ਸਕਦੇ ਹਾਂ ਕਿ ਉਹ ਫੰਡ ਅਗਰ ਉੱਤੇ ਹੈਗਾ ਹੈ ਤਾਂ ਤੁਹਾਨੂੰ ਮਿਲ ਜਾਏਗਾ। ਉਹ ਸੁਪਰ ਫੰਡ ਅਗਰ ਇਨਐਕਟਿਵ ਹੈ ਤਾਂ ਉਹ ਸੁਪਰ ਫੰਡ ਏ ਟੀ ਓ ਨੂੰ ਟ੍ਰਾਂਸਫਰ ਹੋ ਜਾਂਦਾ। ਫਿਰ ਹੁਣ ਜਿਵੇਂ ਏ ਟੀ ਓ ਕੋਲੋਂ ਕਾਫ਼ੀ ਸੁਪਰ ਪਈ ਹੋਈ ਲੋਸ ਸੁਪਰ, ਉਹ ਇਹੀ ਚੀਜ਼ਾਂ ਨੇ ਜਿਹੜੀਆਂ ਲੋਕਾਂ ਨੇ ਕਦੀ ਧਿਆਨ ਨਹੀਂ ਦਿੱਤਾ। ਸੁਪਰ ਫੰਡ ਦੇ ਵਿੱਚ ਕਾਫ਼ੀ ਸਮਾਂ ਕੁਛ ਨਹੀਂ ਹੋਇਆ, ਤੁਸੀਂ ਕੰਟਰੀਬਿਊਸ਼ਨ ਵੀ ਨਹੀਂ ਕਰ ਰਹੇ ਸੀ, ਜਾਂ ਤੁਹਾਡੇ ਤੁਸੀਂ 10 ਜਗ੍ਹਾ 'ਤੇ ਜੋਬਸ ਕੀਤੀਆਂ, ਹਰ ਇੰਪਲੋਇਰ ਨੇ ਨਵਾਂ ਨਵਾਂ ਸੁਪਰ ਫੰਡ ਸੈਟਅਪ ਕਰਦੇ ਰਹੇ
0: ਜੀ,
1: ਅਤੇ ਉਹ ਤੁਹਾਡੇ ਬੈਲੈਂਸ ਜਿਹੜੇ ਨੇ ਉਹ ਟ੍ਰਾਂਸਫਰ ਹੋ ਜਾਂਦੇ ਫਿਰ ਏ ਟੀ ਓ ਨੂੰ।
0: ਓਕੇ,
1: ਫਿਰ
0: ਉਹ ਵੀ ਕਹਿੰਦੇ ਕਾਫ਼ੀ ਮੋਟਾ ਪੈਸਾ ਵਾ ਬਿਲੀਅਨਸ ਦੇ ਵਿੱਚ ਜਿਹੜਾ ਇੱਦਾਂ ਅਨਕਲੇਮਡ ਪਿਆ
1: ਹੈਗਾ, ਉਹ ਤੁਸੀਂ ਉਹ ਤੁਹਾਡੇ ਮਾਈਗੋਵ ਦੇ ਵਿੱਚ, ਜਿਵੇਂ ਅਸੀਂ ਲਾਸਟ ਟਾਈਮ ਮੈਨਸ਼ਨ ਕੀਤਾ ਸੀ, ਮਾਈਗੋਵ ਦੇ ਵਿੱਚ ਜਾ ਕੇ ਤੁਸੀਂ ਚੈੱਕ ਕਰ ਸਕਦੇ ਹਾਂ ਕਿ ਅਗਰ ਕੋਈ ਲੋਸ ਸੁਪਰ ਤੁਹਾਡੇ ਨਾਮ ਦੇ ਗਏ ਹੈਗੀ ਆ ਏ ਟੀ ਓ ਕੋ ਪਈ ਆ, ਉਹਨੂੰ ਤੁਸੀਂ ਟ੍ਰਾਂਸਫਰ ਕਰ ਸਕਦੇ ਹਾਂ ਆਪਣੇ ਸੁਪਰ ਫੰਡ ਦੇ ਵਿੱਚ, ਜਿਹੜਾ ਵੀ ਤੁਹਾਡਾ ਐਕਟਿਵਲੀ ਹੁਣ ਤੁਸੀਂ ਯੂਜ਼ ਕਰ ਰਹੇ ਹਾਂ, ਤੁਸੀਂ ਉਹ ਅਮਾਊਂਟ ਉਹਦੇ 'ਚ ਟ੍ਰਾਂਸਫਰ ਕਰ ਸਕਦੇ ਹਾਂ।
0: ਓਕੇ, ਅੱਛਾ, ਇਹਦੇ ਵਿੱਚ ਜਿੱਦਾਂ ਬਾਈਂਡਿੰਗ ਨੋਮੀਨੇਸ਼ਨ ਇੱਕ ਟਰਮ ਆਉਂਦੀ ਹੈ, ਇਹ ਕੀ ਉਹੀ ਨੇ ਜਿਹੜੀਆਂ ਜਸਟ ਤੁਸੀਂ ਐਕਸਪਲੇਨ ਕੀਤੀਆਂ ਪਹਿਲਾਂ?
1: ਹਾਂਜੀ, ਬਾਈਂਡਿੰਗ ਨੋਮੀਨੇਸ਼ਨ ਉਹੀ ਹੈ ਕਿ ਤੁਸੀਂ ਉੱਥੇ ਨੋਮੀਨੇਟ ਕਰਤਾ ਕਿ ਮੇਰੇ ਬੈਨੀਫਿਸ਼ਰੀਜ਼ ਕੌਣ ਹੋਣਗੇ, ਇਨ ਕੇਸ ਅਗਰ ਮੈਨੂੰ ਕੁਛ ਹੋ ਜਾਂਦਾ ਤਾਂ ਮੇਰੇ ਪੈਸਾ ਕਿਵੇਂ ਡਿਸਟ੍ਰੀਬਿਊਟ ਕੀਤਾ ਜਾਏਗਾ ਸੁਪਰ ਦਾ।
0: ਓਕੇ, ਅੱਛਾ, ਇੱਕ ਸਵਾਲ ਸਾਡੇ ਕੋਲ ਇਹ ਵੀ ਆਇਆ ਹੈ ਕਿ ਜਿਹੜੀ ਟੈਕਸ ਬ੍ਰੈਕਟ ਆ, ਜਿੱਦਾਂ ਤੁਸੀਂ 60-65 ਸਾਲ ਵਾਲਾ ਤੁਸੀਂ ਐਕਸਪਲੇਨ ਕੀਤਾ, ਕੀ 60 ਸਾਲ ਤੋਂ ਬਾਅਦ ਉਹ ਚੇਂਜ ਹੁੰਦੀ ਹੈ ਬ੍ਰੈਕਟ ਸੀਨੀਅਰਸ ਦੇ ਲਈ, ਕੁਛ ਅਲੱਗ ਹੈ ਜਾਂ ਸੇਮ ਹੀ ਰਹਿੰਦੀ ਹੈ?
1: ਨਹੀਂ, ਟੈਕਸ ਰੇਟਸ ਤਾਂ ਸੇਮ ਹੀ ਰਹਿੰਦੇ ਆ।
0: ਓਕੇ,
1: ਅਤੇ ਉਸ ਤੋਂ ਬਾਅਦ ਜਿਹੜਾ ਆ ਹੁਣ ਡਿਪੈਂਡ ਕਰਦਾ, ਜਿਹੜਾ ਸੁਪਰ ਦਾ ਅਸੀਂ ਗੱਲ ਕਰ ਰਹੇ ਸੀ ਕਿ ਸੁਪਰ ਦਾ ਪੈਸਾ ਜਿਹੜਾ ਤੁਸੀਂ ਕੱਢਣਾ ਆ ਉਹਦਾ ਫਿਰ ਡਿਪੈਂਡ ਕਰਦਾ।
0: ਓਕੇ, ਸੋ ਉਹ ਆਪਾਂ ਪਹਿਲਾਂ ਦੱਸ ਚੁੱਕੇ ਹਾਂ, ਅਤੇ ਖੈਰ ਇਹਦੇ ਵਿੱਚ ਹੋਰ ਵੀ ਸਵਾਲ ਹੋਣ ਕਿਸੇ ਦੇ ਤਾਂ ਤੁਸੀਂ ਸਾਨੂੰ ਫਿਰ ਇਹਦੇ ਥੱਲੇ ਵੀ ਭੇਜ ਸਕਦੇ ਹੋ, ਆਪਾਂ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਵੀ ਨਾਲ ਦੀ ਨਾਲ ਆਪਾਂ ਜ਼ਰੂਰ ਲਈ ਜਾਵਾਂਗੇ। ਅਤੇ ਇਸ ਤੋਂ ਇਲਾਵਾ ਕੁਛ ਇੱਕ ਸਵਾਲ ਸਾਡੇ ਕੋਲ ਇਹ ਸੀ ਕਿ ਟ੍ਰਾਂਸਫਰ ਬੈਲੈਂਸ ਦੀ ਕੈਪ ਕੀ ਆ, ਕਿੰਨੀ ਕੁ ਕੈਪ ਹੈ?
1: ਪਹਿਲਾਂ ਮੈਂ ਇਹ ਦੱਸਦਾ ਕਿ ਟ੍ਰਾਂਸਫਰ
0: ਬੈਲੈਂਸ ਹੈਗਾ ਕੀ ਹੈ।
1: ਹਾਂਜੀ, ਉਹਦੇ ਵਿੱਚ ਕੀ ਹੁੰਦਾ ਕਿ ਜਿਵੇਂ ਅਸੀਂ ਪਹਿਲਾਂ ਕਵਰ ਕੀਤਾ ਸੀ ਕਿਊਮੂਲੇਸ਼ਨ ਫੇਸ ਅਤੇ ਰਿਟਾਇਰਮੈਂਟ ਫੇਸ, ਹੁਣ ਤੁਸੀਂ ਰਿਟਾਇਰਮੈਂਟ ਫੇਸ ਦੇ ਵਿੱਚ 60 ਸਾਲ ਦੀ ਤੁਹਾਡੀ ਏਜ ਹੋ ਗਈ ਹੈ, ਤੁਸੀਂ ਕਹਿੰਦੇ ਕਿ ਮੈਂ ਰਿਟਾਇਰਮੈਂਟ ਫੇਸ ਦੇ ਵਿੱਚ ਪੈਸਾ ਹੁਣ ਮੂਵ ਕਰਨਾ, ਠੀਕ ਹੈ। ਜੇ ਤਾਂ ਤੁਸੀਂ ਸਟਿਲ ਕੰਮ ਕਰ ਰਹੇ ਹੋ ਅਤੇ ਤੁਸੀਂ ਉਹਦੇ ਵਿੱਚ ਜਿਵੇਂ ਅਸੀਂ ਕਵਰ ਕੀਤਾ ਸੀਗਾ ਕਿ ਤੁਸੀਂ ਅਪ ਟੂ 10% ਤੱਕ ਤੁਸੀਂ ਲੈ ਸਕਦੇ ਹੋ ਉਹਦੇ 'ਚੋਂ ਇਨਕਮ ਸਟ੍ਰੀਮ। ਸੋ ਜਿਹੜਾ ਤੁਸੀਂ ਪੈਸਾ ਰਿਟਾਇਰਮੈਂਟ ਫੇਸ ਦੇ ਵਿੱਚ ਲੈ ਕੇ ਜਾਣਾ, ਉਹਦੀਆਂ ਆਪਣੀਆਂ ਐਡਵਾਂਟੇਜਿਸ ਵੀ ਨੇ, ਜਾਂ ਤੁਸੀਂ ਕੰਮ ਬੰਦ ਕਰ ਚੁੱਕੇ ਹੋ, ਤੁਸੀਂ ਰਿਟਾਇਰਮੈਂਟ ਹੋ ਗਈ, ਪਰ ਤੁਸੀਂ ਕਹਿੰਦੇ ਕਿ ਮੈਂ ਪੈਸਾ ਲੰਬਸਮ ਨਹੀਂ ਕੱਢਣਾ, ਮੈਂ ਰਿਟਾਇਰਮੈਂਟ ਫੇਸ ਦੇ ਵਿੱਚ ਉਹਨੂੰ ਰੱਖਣਾ ਫੰਡ ਨੂੰ। ਹੁਣ ਉਹਦੀ ਐਡਵਾਂਟੇਜ ਹੈ ਕਿ ਜਿਹੜੀ ਵੀ ਉਹਦੇ 'ਤੇ ਫਿਰ ਰਿਟਰਨ ਆਉਂਦੀ ਆ ਉਹਦੇ ਟੈਕਸ ਫਰੀ ਹੁੰਦੀ, ਉਹ ਪੈਸਾ ਜਿਹੜਾ ਤੁਸੀਂ ਕੱਢ ਰਹੇ ਹੋ ਉਹ ਵੀ ਟੈਕਸ ਫਰੀ ਆ, ਜਿਹੜੀ ਰਿਟਰਨ ਹੈ ਰਿਟਾਇਰਮੈਂਟ ਫੇਸ ਦੇ ਵਿੱਚ ਉਹ ਵੀ ਟੈਕਸ ਫਰੀ ਆ। ਅਤੇ ਰਿਟਾਇਰਮੈਂਟ ਫੇਸ ਦੇ ਵਿੱਚ ਕਿੰਨਾ ਤੁਸੀਂ ਮੂਵ ਕਰ ਸਕਦੇ ਹੋ ਉਹਦੀ ਲਿਮਿਟ ਹੈ ਟ੍ਰਾਂਸਫਰ ਬੈਲੈਂਸ ਕੈਪ 'ਚ, ਉਹ ਹੁਣ ਹੈਗੀ ਹੈ 2.1 million ਦੇ ਕਰੀਬ
0: ਸਲਾਨਾ।
1: 2.1 ਦੀ ਟੋਟਲ ਲਿਮਿਟ ਹੈ,
0: ਨਹੀਂ ਸਲਾਨਾ ਜਾਂ ਟੋਟਲ?
1: ਟੋਟਲ ਲਿਮਿਟ ਹੈ 2.1 million ਦੀ।
0: ਓਕੇ,
1: ਹਾਂਜੀ, ਕਿ ਜੇ ਉਸ ਤੋਂ ਉੱਪਰ ਹੈ ਤਾਂ ਉਹ ਅਕਿਊਮੂਲੇਸ਼ਨ ਫੇਸ ਦੇ ਵਿੱਚ ਹੀ ਤੁਸੀਂ ਰੱਖ ਸਕਦੇ ਹਾਂ ਜਾਂ ਫਿਰ ਤੁਸੀਂ ਉਹਨੂੰ ਕੱਢ ਸਕਦੇ ਹਾਂ ਪੈਸੇ।
0: ਓਕੇ,
1: ਅਤੇ ਜੇ ਤੁਸੀਂ ਰਿਟਾਇਰਮੈਂਟ ਫੇਸ 'ਚ ਰੱਖਣਾ ਉਹਦੇ ਵਿੱਚ ਮੈਕਸੀਮਮ ਤੁਸੀਂ 2.1 million ਤੱਕ ਰਿਟਾਇਰਮੈਂਟ ਫੇਸ 'ਚ ਰੱਖ ਸਕਦੇ ਹਾਂ।
0: ਓਕੇ, ਸੋ ਲਾਸਟ ਵਿੱਚ ਆਪਾਂ ਜਾਂਦੇ ਜਾਂਦੇ ਕਰੀਏ ਮੋਟਾ ਜਿਹਾ ਚਾਤ ਕੀ ਮਰਾ ਸਕਦੇ ਹਾਂ ਕਿ ਇਹ ਜਿਹੜਾ ਪੈਸਾ ਸੁਪਰ ਦਾ ਤੁਹਾਡੇ ਐਕਸਪੀਰੀਅੰਸ ਤੋਂ ਕਿੱਥੇ ਕਿੱਥੇ ਅਤੇ ਕਿਹੜੇ ਤਰੀਕੇ ਦੇ ਨਾਲ ਵਰਤਿਆ ਜਾਂਦਾ? ਜਿੱਦਾਂ ਬਹੁਤ ਸਾਰੇ ਲੋਕ ਨੇ ਉਹ ਆਪਣੀ ਹੈਲਥ ਇੰਸ਼ੋਰੈਂਸ ਦੇ ਲਈ ਵੀ ਉਹ ਵੀ ਇਸੇ ਦੇ ਵਿੱਚੋਂ ਵਰਤ ਲੈਂਦੇ ਆ, ਬਾਕੀ ਆਪਾਂ ਕੋਈ ਹੋਰ ਪ੍ਰੋਪਰਟੀ ਵਗੈਰਾ ਉਹਦੇ ਲਈ ਕੋਈ ਵਰਤ ਲੈਂਦਾ, ਖੈਰ ਉਹਨੂੰ ਲੈ ਕੇ ਕਈ ਜਿਹੜੀਆਂ ਚੇਂਜ ਵੀ ਹੋਏ ਨੇ ਕਈ ਕਾਨੂੰਨ ਹੋਣ, ਜਾਂ ਹੋਰ ਕਿੱਥੇ ਕਿੱਥੇ ਇਹ ਪਲੈਨਿੰਗ ਕੀਤੀ ਜਾ ਸਕਦੀ ਹੈ? ਕਿਉਂਕਿ ਗੋਰੇ 'ਤੇ ਮੈਂ ਸੁਣਿਆ ਵੀ ਬਹੁਤ ਵਧੀਆ ਢੰਗ ਦੇ ਨਾਲ ਆਪਣੇ ਜਿਹੜੇ ਰਿਟਾਇਰਮੈਂਟ ਪਲੈਨ ਨੇ ਜਾਂ ਰਿਟਾਇਰਮੈਂਟ ਹਾਊਸ ਨੇ ਉਹ ਵੀ ਪਲੈਨ ਕਰਕੇ ਜਾਂਦੇ ਆ, ਈਵਨ ਆਪਣਾ ਜਿਹੜਾ ਆਖਰੀ ਕਿਰਿਆ ਕਰਮ ਆ ਉਹਦੇ ਬਾਰੇ ਵੀ ਸਾਰਾ ਜਿਹੜਾ ਉਹ ਸੈਟਅਪ ਸੁਪਰ ਦੇ ਵਿੱਚੋਂ ਹੀ ਕਰਕੇ ਜਾਂਦੇ ਆ। ਸ਼ਾਇਦ ਸਾਨੂੰ ਹਾਲੇ ਉਨੀ ਅਵੇਅਰਨੈਸ ਨਹੀਂ ਆ ਜਾਂ ਆਪਾਂ ਹਾਲੇ ਉੱਥੇ ਤੱਕ ਨਹੀਂ ਪਹੁੰਚੇ।
1: ਪਹਿਲਾਂ ਤਾਂ ਮੈਂ ਇਹ ਕਲੀਅਰ ਕਰਦਾ ਕਿ ਜੋ ਵੀ ਅਸੀਂ ਇਨਫੋਰਮੇਸ਼ਨ ਬੇਸਿਕਲੀ ਦੇ ਰਹੇ ਹਾਂ ਉਹ ਜਨਰਲ ਇਨਫੋਰਮੇਸ਼ਨ ਹੀ ਅੱਜ ਦੇ ਰਹੇ ਹਾਂ। ਤੁਸੀਂ ਆਪਣੀ ਰਿਟਾਇਰਮੈਂਟ ਪਲੈਨਿੰਗ ਬੈਟਰ ਆਪਸ਼ਨ ਹੈ ਕਿ ਫਾਈਨੈਂਸ਼ੀਅਲ ਐਡਵਾਈਜ਼ਰ ਨਾਲ ਡਿਸਕਸ ਕਰਕੇ ਤੁਸੀਂ ਪਲੈਨ ਕਰੋ, ਉਹਨੂੰ ਬਹੁਤ ਜ਼ਰੂਰੀ ਹੈ ਕਿਉਂਕਿ ਉੱਥੇ ਅਸੀਂ ਥੋੜ੍ਹਾ ਜਿਹਾ ਗੁਰੇਜ਼ ਕਰ ਲੈਂਦੇ ਕਿ ਇਹ ਪੈਸਾ ਨਾ ਉਹਨਾਂ ਨੂੰ ਦਿੱਤਾ ਜਾਵੇ, ਅਤੇ ਪਰ ਉਹ ਪ੍ਰੋਪਰਲੀ ਪਲੈਨਿੰਗ ਨਾਲ ਤੁਹਾਨੂੰ ਕਾਫੀ ਬੈਨੀਫਿਟ ਹੁੰਦਾ। ਜਿਵੇਂ ਅਸੀਂ ਅੱਜ ਕਵਰ ਕੀਤੇ ਨੇ ਕਾਫੀ ਚੀਜ਼ਾਂ ਕਿ ਅਕਿਊਮੂਲੇਸ਼ਨ ਫੇਸ ਹੋ ਗਿਆ, ਕਦੋਂ ਉਹਨੂੰ ਰਿਟਾਇਰਮੈਂਟ ਫੇਸ 'ਚ ਲੈ ਕੇ ਜਾਣਾ, ਇਹ ਸਾਰਾ ਪਲੈਨਿੰਗ ਤੁਹਾਡੇ ਕਰਨੀ ਜ਼ਰੂਰੀ ਆ। ਪੈਸਾ ਤੁਸੀਂ ਪੁੱਛਿਆ ਕਿ ਕਿੱਥੇ ਕਿੱਥੇ ਇਨਵੈਸਟ ਕਰ ਸਕਦੇ ਹਾਂ, ਉਹ ਵੀ ਤੁਹਾਡੀਆਂ ਆਪਸ਼ਨਸ ਨੇ ਕਿ ਹੁਣ ਉਹਦਾ ਹੀ ਡਿਪੈਂਡ ਕਰਦਾ ਕਿ ਜੇ ਤਾਂ ਤੁਸੀਂ ਕਾਫੀ ਐਕਟਿਵਲੀ ਉਹਨੂੰ ਮੈਨੇਜ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਉਹਨੂੰ ਸੈਲਫ ਮੈਨੇਜ ਸੁਪਰ ਫੰਡ ਆਪਣਾ ਸੈਟਅਪ ਕਰਕੇ ਉਹਨੂੰ ਖੁਦ ਮੈਨੇਜ ਕਰ ਸਕਦੇ ਹਾਂ। ਪਰ ਉਹਦੇ ਵਿੱਚ ਵੀ ਜ਼ਿਆਦਾ ਜਿਹੜਾ ਯੂਜ਼ ਹੋ ਰਿਹਾ ਸੀ ਉਹ ਰੈਜ਼ੀਡੈਂਸ਼ੀਅਲ ਪ੍ਰੋਪਰਟੀਜ਼ ਦੇ ਵਿੱਚ ਲੋਕ ਇਨਵੈਸਟ ਕਰਦੇ ਸੀ, ਪਰ ਉਹ ਵੀ ਹੁਣ ਚੇਂਜਿਸ ਹੋ ਚੁੱਕੇ ਨੇ ਕਿ ਤੁਸੀਂ ਲੋਨ ਉਹਦੇ 'ਤੇ ਤੁਹਾਨੂੰ ਨਹੀਂ ਮਿਲਣਾ ਹੁਣ ਰੈਜ਼ੀਡੈਂਸ਼ੀਅਲ ਪ੍ਰੋਪਰਟੀ 'ਤੇ ਅਗਰ ਤੁਸੀਂ ਇਨਵੈਸਟ ਕਰਨਾ ਆ। ਤੁਸੀਂ ਸਟਿਲ ਕਮਰਸ਼ੀਅਲ ਪ੍ਰੋਪਰਟੀ 'ਚ ਇਨਵੈਸਟ ਕਰ ਸਕਦੇ ਆ, ਹੋਰ ਜਗ੍ਹਾ 'ਤੇ ਕਰ ਸਕਦੇ ਆ, ਕਮਰਸ਼ੀਅਲ ਪ੍ਰੋਪਰਟੀ 'ਚ ਤੁਹਾਨੂੰ ਸਟਿਲ ਲੋਨ ਮਿਲਦਾ, ਅਤੇ ਜਾਂ ਤੁਸੀਂ ਉਹਨੂੰ ਹੋਰ ਵੀ ਸ਼ੇਅਰਸ ਦੇ ਵਿੱਚ ਕਰ ਸਕਦੇ ਆ ਕੁਛ। ਬਟ ਸੈਲ ਮੈਨੇ ਸੁਪਰ ਫੰਡ ਦੇ ਵਿੱਚ ਇਹ ਹੈ ਕਿ ਤੁਸੀਂ ਰਿਸਪੋਂਸੀਬਿਲਟੀ ਆਪਣੇ ਸਿਰ 'ਤੇ ਲੈ ਲਈ, ਹੁਣ ਉਹ ਅਗਰ ਤੁਹਾਨੂੰ ਲੱਗਦਾ ਕਿ ਤੁਸੀਂ ਨਿਭਾ ਸਕਦੇ ਆ ਤਾਂ ਹੀ ਉਹ ਕਰਨਾ ਚਾਹੀਦਾ ਆ। ਉਹਦਾ ਕਾਫੀ ਕੰਪਲਾਇੰਸ ਕਾਫੀ ਸਟ੍ਰਿਕਟ ਆ, ਉਹਦਾ ਹਰ ਸਾਲ ਆਡਿਟ ਵੀ ਤੁਸੀਂ ਕਰਵਾਉਣਾ ਹੁੰਦਾ, ਟੈਕਸ ਰਿਟਰਨ ਲੋਸ਼ ਹੋਣੀ ਆ, ਆਡਿਟ ਹੋਏਗਾ, ਅਤੇ ਅਗਰ ਆਡੀਟਰ ਨੇ ਕਿੱਥੇ ਵੀ ਬ੍ਰੀਚ ਦੇਖੀ ਤਾਂ ਤੁਹਾਨੂੰ ਉਹਦੀਆਂ ਕਾਫੀ ਕੰਪਲੀਕੇਸ਼ਨਸ ਨੇ।
0: ਪਲੱਸ ਤੁਸੀਂ ਗਲਤ ਕਿਤੇ ਇਨਵੈਸਟ ਕਰਤਾ, ਪੈਸਾ ਉੱਡ ਗਿਆ, ਉਹ ਨਹੀਂ ਬਰੀਕੀ 'ਚ ਚੈੱਕ ਹੋਊਗਾ ਫਿਰ।
1: ਉਹ ਆਡੀਟਰ ਨੇ ਦੇਖਣਾ ਕਿ ਤੁਸੀਂ ਮਤਲਬ ਪ੍ਰੋਪਰ ਰੂਲਸ ਫੋਲੋ ਕੀਤੇ ਨੇ, ਸੋ ਉਹ ਤੁਸੀਂ ਸੈਲਫ ਮੈਨੇਜ ਸੁਪਰ ਫੰਡ 'ਚ ਉਦੋਂ ਹੀ ਜਾਓ ਜਦੋਂ ਤੁਸੀਂ ਪੂਰੀ ਤਰ੍ਹਾਂ ਡੈਡੀਕੇਸ਼ਨ ਨਾਲ ਉਹਨੂੰ ਮੈਨੇਜ ਕਰ ਸਕਦੇ ਹਾਂ।
0: ਕਿਉਂਕਿ ਇਹਦੇ ਵਿੱਚ ਮੈਂ ਵੇਖਿਆ ਬਹੁਤ ਸਾਰੇ ਜਿਹੜੇ ਆਪਣੇ ਭਾਈਚਾਰੇ ਦੇ ਵਿੱਚੋਂ ਲੋਕ ਨੇ ਉਹ ਸਿੰਡੀਕੇਟਸ ਵਗੈਰਾ ਦੇ ਵਿੱਚ ਆਪਣੇ ਪੈਸੇ ਵਰਤ ਲੈਂਦੇ ਆ, ਪਰ ਉੱਥੇ ਬਹੁਤ ਸਾਰੀਆਂ ਬਰੀਕੀਆਂ ਨੇ ਜਿਹੜੀਆਂ ਉਹ ਧਿਆਨ ਦੇ ਵਿੱਚ ਨਹੀਂ ਰੱਖਦੇ।
1: ਰਿਕਮੈਂਡ ਨਹੀਂ ਕਰਾਂਗਾ ਕਿ ਸੈਲਫ ਮੈਨੇਜ ਸੁਪਰ ਫੰਡ ਤੁਸੀਂ ਕੋਈ ਵੀ ਰਿਸਕੀ ਇਨਵੈਸਟਮੈਂਟ ਕਰੋ, ਕਿਉਂਕਿ ਉਹਦੇ ਵਿੱਚ ਤੁਹਾਨੂੰ ਕਾਫੀ ਹੋਮਵਰਕ ਕਰਨਾ ਪੈਂਦਾ ਆ। ਅਤੇ ਤੁਸੀਂ ਜਿਵੇਂ ਅਸੀਂ ਡਿਸਕਸ ਕੀਤਾ ਕਿ ਸੁਪਰ ਫੰਡ ਦੇ ਵਿੱਚ ਕੋਈ ਵੀ ਸੁਪਰ ਫੰਡ ਦੇ ਨਾਲ ਤੁਸੀਂ ਹੋ ਕੇ ਤੁਸੀਂ ਉੱਥੇ ਵੀ ਇਨਵੈਸਟਮੈਂਟਸ ਮੈਨੇਜ ਕਰ ਸਕਦੇ ਹੋ ਕਿ ਕਿੱਥੇ ਤੁਹਾਡਾ ਪੈਸਾ ਇਨਵੈਸਟ ਹੋਵੇ। ਉਹ ਥੋੜ੍ਹੀ ਸੇਫਰ ਆਪਸ਼ਨ ਹੈ ਕਿਉਂਕਿ ਐਟਲੀਸਟ ਕੋਈ ਤੁਹਾਡੇ ਬਿਹਾਫ ਦੇ ਉੱਤੇ ਮੈਨੇਜ ਕਰ ਰਿਹਾ ਜਿਹਨੂੰ ਨੌਲੇਜ ਆ, ਉਹਨੇ ਤੁਹਾਨੂੰ ਆਪਸ਼ਨਸ ਦਿੱਤੀਆਂ ਨੇ ਕਿ ਤੁਸੀਂ ਥੋੜ੍ਹਾ ਉਹਨੂੰ ਕਰ ਸਕਦੇ ਹੋ, ਕਿ ਤੁਸੀਂ ਐਟਲੀਸਟ ਬਿਲਕੁਲ ਰਿਸਕ 'ਚ ਨਹੀਂ ਜਾ ਸਕਦੇ, ਕਿ ਸਟਿਲ ਥੋੜ੍ਹਾ ਸੇਫ ਹੈ, ਅਤੇ ਕੰਪਲਾਇੰਸ ਵਗੈਰਾ ਸਾਰੀ ਉਹਨਾਂ ਨੇ ਫਿਰ ਮੈਨੇਜ ਕਰਨੀ ਆ। ਅਤੇ ਇੱਕ ਤੁਸੀਂ ਇਹਦੇ ਵਿੱਚ ਇੰਸ਼ੋਰੈਂਸ ਆਪਣੀ ਲੈ ਸਕਦੇ ਹਾਂ ਸੁਪਰ ਫੰਡ ਦੇ ਥਰੂ, ਉਹ ਤੁਸੀਂ ਅਗਰ ਤੁਹਾਡਾ ਕਿਸੇ ਵੀ ਫੰਡ ਨਾਲ ਹੈਗੀ ਆ, ਜ਼ਿਆਦਾਤਰ ਫੰਡ ਬਾਏ ਡਿਫੋਲਟ ਇੰਸ਼ੋਰੈਂਸ ਤੁਹਾਡੀ ਕਰ ਦਿੰਦੇ ਆ, ਉਹ ਵੀ ਰਿਵਿਊ ਕਰਨੀ ਜ਼ਰੂਰੀ ਆ ਕਿ ਜਿਹੜੀ ਇੰਸ਼ੋਰੈਂਸ ਤੁਹਾਨੂੰ ਬਾਏ ਡਿਫੋਲਟ ਮਿਲ ਰਹੀ ਹੈ ਕਿ ਉਹ ਇਨਫ ਹੈ ਜਾਂ ਮਤਲਬ ਉਹ ਸਹੀ ਹੈ ਤੁਹਾਡੇ ਲਈ, ਉਹ ਵੀ ਦੇਖੋ। ਜੇ ਨਹੀਂ ਮਿਲ ਰਹੀ ਤਾਂ ਉਹ ਵੀ ਜ਼ਰੂਰੀ ਹੈ ਕਿ ਉਹ ਤੁਸੀਂ ਚੈੱਕ ਕਰੋ ਕਿ ਜੇ ਤੁਸੀਂ ਖੁਦ ਵੀ ਇੰਸ਼ੋਰੈਂਸ ਬਾਹਰੋਂ ਵੀ ਨਹੀਂ ਕਰਵਾਈ ਹੋਈ, ਤੁਹਾਡੇ ਸੁਪਰ ਫੰਡ ਦੇ ਥਰੂ ਵੀ ਤੁਸੀਂ ਨਹੀਂ ਲਈ ਹੋਈ, ਅਤੇ ਦੈਟ ਮੀਨਸ ਕਿ ਤੁਹਾਡਾ ਕੋਈ ਵੀ ਕਵਰ ਨਹੀਂ ਹੈਗਾ ਤੁਹਾਡੇ ਕੋਲ। ਉਹ ਵੀ ਦੇਖੋ ਕਿ ਜੇ ਤੁਹਾਨੂੰ ਮਤਲਬ ਜ਼ਰੂਰੀ ਹੈ ਉਹ ਕਵਰ ਕਰਨਾ ਸੁਪਰ ਫੰਡ ਦੇ ਵਿੱਚ, ਚੈੱਕ ਕਰੋ ਤੁਹਾਡੀ ਇੰਸ਼ੋਰੈਂਸ ਚੱਲ ਰਹੀ ਆ ਠੀਕ ਹੈ ਜਾਂ ਨਹੀਂ। ਅਤੇ ਸੋ ਅਗਰ ਤੁਸੀਂ ਪ੍ਰੋਪਰ ਵੇ ਨਾਲ ਸਾਰਾ ਕੁਛ ਆਪਣਾ ਰਿਵਿਊ ਕਰਦੇ ਆ, ਅਗਰ ਤੁਸੀਂ ਖੁਦ ਨੌਲੇਜ ਨਹੀਂ ਰੱਖਦੇ ਤੁਸੀਂ ਡਿਸਕਸ ਕਰ ਸਕਦੇ ਹਾਂ ਆਪਣੇ ਅਕਾਊਂਟੈਂਟ ਦੇ ਨਾਲ, ਫਾਈਨੈਂਸ਼ੀਅਲ ਐਡਵਾਈਜ਼ਰ ਦੇ ਨਾਲ, ਉਹ ਤੁਹਾਡੇ ਨਾਲ ਗੋ ਥਰੂ ਕਰ ਸਕਦੇ ਆ ਕਿ ਤੁਹਾਡਾ ਕੀ ਤੁਹਾਡੇ ਲਈ ਠੀਕ ਹੈ। ਅਤੇ ਸਾਰੀ ਇਨਫੋਰਮੇਸ਼ਨ ਹੁਣ ਗੌਰਮੈਂਟ ਵੱਲੋਂ ਤੁਹਾਨੂੰ ਮਿਲ ਜਾਂਦੀ, ਮਾਈ ਗੋਵ ਦੇ ਵਿੱਚ ਜਾ ਕੇ ਤੁਸੀਂ ਕਾਫੀ ਚੀਜ਼ਾਂ ਦੇ ਸਕਦੇ ਹੋ, ਜਿਹੜਾ ਅਸੀਂ ਅੱਜ ਕਵਰ ਵੀ ਕੀਤਾ, ਕੰਸੈਸ਼ਨਲ ਕੰਟਰੀਬਿਊਸ਼ਨ ਦੀ ਲਿਮਿਟ ਕਿੰਨੀ ਆ, ਉਹ ਵੀ ਤੁਹਾਡੇ ਮਾਈ ਗੋਵ ਦੇ ਵਿੱਚ ਜਾ ਕੇ ਤੁਸੀਂ ਦੇਖ ਸਕਦੇ ਹਾਂ ਕਿ ਕਿੰਨੀ ਲਿਮਿਟ ਤੁਹਾਡੀ ਪਈ ਹੋਈ ਆ, ਤੁਹਾਡਾ ਸੁਪਰ ਦਾ ਬੈਲੈਂਸ ਕਿੰਨਾ ਹੈਗਾ, ਕਿਹੜੇ ਕਿਹੜੇ ਫੰਡਸ ਤੁਹਾਡੇ ਨਾਂ 'ਤੇ ਖੁੱਲ੍ਹੇ ਹੋਏ ਆ, ਉਹ ਸਾਰਾ ਮਾਈ ਗੋਵ ਦੇ ਵਿੱਚ ਤੁਸੀਂ ਦੇਖ ਸਕਦੇ ਹੋ। ਤੁਹਾਡੇ ਇੱਕ ਤੋਂ ਵੱਧ ਸੁਪਰ ਫੰਡ ਨੇ, ਅਤੇ ਅਸੀਂ ਯੂਜਲੀ ਸੁਜੈਸਟ ਕਰਦੇ ਹਾਂ ਕਿ ਤੁਸੀਂ ਇੱਕ ਫੰਡ ਦੇ ਵਿੱਚ ਹੀ ਰੱਖੋ, ਕਿਉਂਕਿ ਸਾਰੇ ਫੰਡਸ ਨੇ ਆਪਣੀ ਫੀਸ ਚਾਰਜ ਕਰਨੀ ਆ, ਸੋ ਇੱਕ ਫੰਡ ਦੇ ਨਾਲ ਤੁਸੀਂ ਉਹਨੂੰ ਮੂਵ ਕਰੋ। ਅਤੇ ਸੋ ਉਹਨੂੰ ਤੁਸੀਂ ਮਾਈ ਗੋਵ ਦੇ ਵਿੱਚ ਵੀ ਕਾਫੀ ਇਨਫੋਰਮੇਸ਼ਨ ਲੈ ਸਕਦੇ ਹਾਂ।
0: ਅੱਜ ਕੱਲ੍ਹ ਤਾਂ ਕਾਫੀ ਮਾਈ ਗੋਵ ਜੇਕਰ ਨਹੀਂ ਕੋਈ ਵਰਤ ਰਿਹਾ ਤਾਂ ਮੈਨੂੰ ਲੱਗਦਾ ਉਹਨੂੰ ਅੱਜ ਧਿਆਨ ਮਾਰ ਲੈਣਾ ਚਾਹੀਦਾ। ਐਪਲੀਕੇਸ਼ਨ ਡਾਊਨਲੋਡ ਕਰੋ ਅਤੇ ਉਹਦੇ ਵਿੱਚ ਤੁਸੀਂ ਸਾਰੀ ਈਵਨ ਸੈਂਟਰ ਲਿੰਕ ਦੀ ਇਨਫੋਰਮੇਸ਼ਨ, ਫਿਰ ਤੁਹਾਡੇ ਮੈਡੀਕੇਅਰ ਦੀ ਹਰ ਇੱਕ ਤਰ੍ਹਾਂ ਦੀ ਮੋਟੀ ਮੋਟੀ ਇਨਫੋਰਮੇਸ਼ਨ ਤੁਹਾਨੂੰ ਉਹਦੇ ਵਿੱਚ ਮਿਲ ਜਾਂਦੀ। ਤੁਹਾਨੂੰ ਇਹ ਵੀ ਪਤਾ ਲੱਗ ਜਾਂਦਾ ਵਾ ਤੁਹਾਡੇ ਡਾਕਟਰ ਨੇ ਕਿੰਨੀ ਵਾਰੀ ਕਿਹੜੀਆਂ ਕਿਹੜੀਆਂ ਚੀਜ਼ਾਂ ਕਿੱਥੇ ਕਿੱਥੇ ਚਾਰਜ ਕੀਤੀਆਂ ਨੇ। ਕਈ ਵਾਰੀ ਸਾਡੇ ਨਹੀਂ ਧਿਆਨ 'ਚ ਹੁੰਦਾ, ਕਈ ਵਾਰੀ ਆਪਾਂ ਨੂੰ ਇਹ ਚੀਜ਼ਾਂ ਪਤਾ ਹੀ ਨਹੀਂ ਲੱਗਦੀਆਂ ਆਪਾਂ ਕਿੱਥੇ ਕਿੱਥੇ ਕਿਹੜਾ ਕਿਹੜਾ ਕੁਛ ਕਰ ਰਹੇ ਹਾਂ। ਸੋ ਇੱਕ ਵਾਰੀ ਤੁਸੀਂ ਗੋ ਥਰੂ ਹੋਏ ਉਹ ਫਿਰ ਥੋੜ੍ਹਾ ਜਿਹਾ ਈਜ਼ੀ ਹੋ ਜਾਂਦਾ ਤੁਹਾਡੇ ਲਈ ਮੈਨੇਜ ਕਰਨਾ।
1: ਜੀ ਬਿਲਕੁਲ।
0: ਸੋ ਬੜਾ ਕੁਛ ਜਿਹੜਾ ਉਹ ਸਾਨੂੰ ਪੁੱਛ ਪੁੱਛ ਕੇ ਪੈਰ ਪੈਰ 'ਤੇ ਕਰਨਾ ਪੈਂਦਾ, ਪਰ ਉਸ ਦਰਮਿਆਨ ਜੇ ਤੁਸੀਂ ਝਾਤੀ ਝੂਤੀ ਜੀ ਮਾਰਦੇ ਰਹੋ, ਜਿੱਥੇ ਆਪਾਂ ਬਹੁਤ ਸਾਰੀਆਂ ਹੋਰ ਵੈਬਸਾਈਟਾਂ 'ਤੇ ਮਾਰਦੇ ਰਹਿੰਦੇ ਹਾਂ, ਇੱਥੇ ਵੀ ਇੱਕ ਮਾਰ ਲਈਏ ਹੋਰ ਕੁਛ ਜਾਂਦੇ ਜਾਂਦੇ ਕੁਛ ਜੇ ਆਪਾਂ ਮਿਸ ਕਰ ਰਹੇ ਹੋਈਏ ਤਾਂ
1: ਵੈਸੇ ਤਾਂ ਕਾਫੀ ਜਿਹੜਾ ਟੋਪਿਕ ਹੈ ਇਹ ਇਹਦੇ ਵਿੱਚ ਬਹੁਤ ਕੁਛ ਕਵਰ ਕਰਨ ਨੂੰ ਹੈ ਅੱਜ ਮੈਨੂੰ ਲੱਗਦਾ ਕਿ ਸ਼ਾਇਦ ਅਸੀਂ ਪੂਰੀ ਤਰ੍ਹਾਂ ਨਹੀਂ ਕੀਤਾ ਕੁਛ ਚੀਜ਼ਾਂ ਰਹਿ ਗਈਆਂ ਹੋਣਗੀਆਂ ਅਤੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਗਲੇ ਪ੍ਰੋਗਰਾਮਾਂ ਦੇ ਵਿੱਚ ਜਿਹੜੀ ਚੀਜ਼ ਅਸੀਂ ਰਹਿ ਗਈ ਹੈ ਜਾਂ ਜੋ ਵੀ ਤੁਹਾਡੇ ਸਵਾਲ ਆਉਣਗੇ ਜਿਵੇਂ ਕਮੈਂਟ ਸੈਕਸ਼ਨ ਦੇ ਵਿੱਚ ਲਾਸਟ ਟਾਈਮ ਤੁਹਾਨੂੰ ਆਏ ਸੀਗੇ ਅਤੇ ਉਹ ਅਸੀਂ ਕੋਸ਼ਿਸ਼ ਕਰਾਂਗੇ ਨੈਕਸਟ ਟਾਈਮ ਕਵਰ ਕਰਨ ਦੀ ਅਤੇ ਬਾਕੀ ਜਿਵੇਂ ਮੈਂ ਪਹਿਲਾਂ ਵੀ ਕਿਹਾ ਕਿ ਤੁਸੀਂ ਪਲੈਨਿੰਗ ਦੇ ਨਾਲ ਆਪਣਾ ਚੱਲੋ ਤੇ ਫਿਰ ਤੁਸੀਂ ਵੀ ਹੱਸਦੇ ਮੁਸਕੁਰਾਉਂਦੇ ਰਹੋ
0: ਬਿਲਕੁਲ ਫਿਰ ਤੁਸੀਂ ਵੀ ਖੁਸ਼ ਰਹੋ ਤੁਹਾਨੂੰ ਵੀ ਲੱਗੂਗਾ ਵੀ ਆਪਾਂ ਤੇ ਆਏ ਦਿਨ ਕੋਈ ਨਾ ਕੋਈ ਸਪੈਸ਼ਲਿਸਟ ਇੱਦਾਂ ਦਾ ਹੋ ਸਕਦਾ ਲੈ ਆਈਏ ਤੁਹਾਨੂੰ ਲੱਗੇ ਵੀ ਅੱਛਾ ਤੇ ਸਾਨੂੰ ਪਤਾ ਹੀ ਨਹੀਂ ਪਰ ਸਾਡੀ ਕੋਸ਼ਿਸ਼ ਇਹ ਹੋਈ ਆ ਕਿ ਵੱਧ ਤੋਂ ਵੱਧ ਸਾਨੂੰ ਪਤਾ ਹੋਵੇ ਸਾਡੇ ਭਾਈਚਾਰੇ ਨੂੰ ਪਤਾ ਹੋਵੇ ਕਿ ਕਿਹੜੀਆਂ ਕਿਹੜੀਆਂ ਚੀਜ਼ਾਂ ਸਾਡੇ ਲਈ ਜ਼ਰੂਰੀ ਨੇ ਹਾਂ ਜੇਕਰ ਉਹਦੇ ਨਾਲ ਰਲਦਾ ਮਿਲਦਾ ਕੋਈ ਤੁਹਾਨੂੰ ਵਿਸ਼ਾ ਲੱਗੇ ਕਿ ਹਾਂ ਆਹ ਵਾਲੀ ਟੋਪਿਕ ਜਾਂ ਆਹ ਵਾਲੀ ਨੌਲੇਜ ਮੈਨੂੰ ਹੈਗੀ ਆ ਮੈਂ ਵੇਖਿਆ ਵੀ ਭਾਈਚਾਰੇ 'ਚ ਹੋਰ ਬਹੁਤ ਸਾਰਿਆਂ ਨੂੰ ਨਹੀਂ ਆ ਜਾਂ ਫਿਰ ਤੁਹਾਨੂੰ ਲੱਗਦਾ ਕਿ ਤੁਹਾਨੂੰ ਇਸ ਬਾਰੇ ਜਾਣਨਾ ਚਾਹੀਦਾ ਅਤੇ ਤੁਸੀਂ ਸਾਨੂੰ ਆਪਣੀ ਫੀਡਬੈਕ ਆਪਣੇ ਮੈਸੇਜ ਸਾਨੂੰ ਕੁਐਸਚਨ ਆਪਣੇ ਜ਼ਰੂਰ ਭੇਜਦਾ ਕਰੋ ਫਿਲਹਾਲ ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲੋਂ ਮੈਂ ਰਣਜੋਤ ਸਿੰਘ ਅਤੇ ਅੱਜ ਸਾਡੇ ਨਾਲ ਕਮਲਪ੍ਰੀਤ ਜੀ ਸੀ ਇਹ ਪੇਸ਼ੇਵਰ ਅਕਾਊਂਟੈਂਟ ਨੇ ਇੱਥੇ ਅਤੇ ਹਰ ਵਾਰੀ ਆਪਾਂ ਇਹਨਾਂ ਦੇ ਕੋਲੋਂ ਲਾਹਾ ਲੈਂਦੇ ਹਾਂ ਕਿਸੇ ਨਾ ਕਿਸੇ ਤਰ੍ਹਾਂ ਦਾ ਅਤੇ ਅੱਜ ਦੀ ਜਾਣਕਾਰੀ ਸੁਪਰ ਐਨੋਵੇਸ਼ਨ ਦੇ ਬਾਰੇ ਬਾਈ ਬਹੁਤ ਬਹੁਤ ਧੰਨਵਾਦ ਤੁਹਾਡਾ
1: ਧੰਨਵਾਦ ਜੀ
0: ਦਿਓ ਜੀ ਇਜਾਜ਼ਤ ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM
2: ਚਲਾਣਾ ਆਸਾਨ ਨਹੀਂ ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ ਸੈਬੀ ਪਾਰਟਨਰਸ ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ ATO ਆਡਿਟਸ ਟੈਕਸ ਡਿਸਪਿਊਟਸ ATO ਡੈਕਸ ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ ਅੱਜ ਹੀ ਵਿਜ਼ਿਟ ਕਰੋ ਸੈਬੀ ਪਾਰਟਨਰਸ .au ਸੈਬੀ ਪਾਰਟਨਰਸ ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ
3: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ ਤੁਸੀਂ ਇੱਥੇ ਇੰਡੀਅਨ ਮਸਾਲੇ ਦਾਲਾਂ ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ ਪਾਓ ਕਾਸਮੈਟਿਕ ਦੀ ਹਰ ਆਈਟਮ ਵੀ ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394 ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ
4: ਆ ਕਿੱਥੇ ਵੱਜ ਗਈ ਤੇਰੀ ਗੱਡੀ
5: ਗੱਡੀ ਤਾਂ ਠੀਕ ਹੋ ਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ
6: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7748 ਤੇ ਸਿੰਘ ਸਮੈਸ਼ ਰਿਪੇਅਰ 8 ਗ੍ਰੇਸ ਵੇ ਰੇਵਨ ਹਾਲ
7: दिवाली रोशनी का त्योहार तो चलो शान के साथ जायके से लगाएं इसमें चार चांद रिवाजों के रंग खानों का स्वाद और दिवाली का एहसास रखें बरकरार अपनी थाली को बनाएं खास शान के वेज बिरयानी चना मसाला पालक पनीर किचन किंग दाल मसाला चाट मसाला और ढेरों मसालों की रेंज के साथ इस दिवाली खुशियां बने और भी रोशन शान के साथ ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰਾਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 4229058 60 ਔਰ ਵਿਜ਼ਿਟ ਬੰਸਲ ਲਾਇਰਸ .com.au
8: ਆਸਟ੍ਰੇਲੀਆ 'ਚ ਆਪਣਾ ਘਰ ਲੈਣਾ ਹੈ ਜਾਂ ਕੰਸਟਰਕਸ਼ਨ ਕਰਵਾਉਣੀ ਹੈ ਮੋਰਗੇਜ ਰੀਫਾਈਨਾਂਸ ਕਰਵਾਉਣੀ ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ ਤਾਂ ਟੈਨਸ਼ਨ ਕਿਉਂ ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ ਹੋਮ ਲੋਨ ਤੋਂ ਰੀਫਾਈਨਾਂਸਿੰਗ ਤੱਕ ਕੰਸਟਰਕਸ਼ਨ ਲੋਨ ਤੋਂ ਬਿਜ਼ਨਸ ਲੋਨ ਜਾਂ ਕਾਰ ਲੋਨ ਹਰ ਲੋਨ ਲਈ 40 ਤੋਂ ਵੱਧ ਲੈਂਡਰਸ ਦੇ ਨਾਲ ਤੁਹਾਡੇ ਲਈ ਬੈਸਟ ਡੀਲ ਲੋ ਕ੍ਰੈਡਿਟ ਸਕੋਰ ਵੈਲਕਮ ਕਾਲ ਰਾਜ 0494-763-700 ਔਰ ਵਟਸਐਪ 2 ਫੋਲਡ ਲੈਂਡਿੰਗ
9: ਚਲਦੀ ਦਾ ਨਾਮ ਗੱਡੀ ਆਹ ਤੇ ਸੁਣਿਆ ਹੀ ਹੋਣਾ
3: ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਾਟਨ ਰੋਡ ਕੈਂਪਲਫੀਲਡ ਕਾਲ 03908-6655 ਔਰ ਵਿਜ਼ਿਟ tireforce.com.au
4: विक्टोरिया वासियों क्या आपको गैस पर खाना बनाना पसंद है कड़ाके की ठंड वाली रात में तुरंत गर्म हो जाने वाला घर जब भी आपको जरूरत हो पूरे परिवार के लिए लगातार मिलने वाला गर्म पानी तो जब तक आप इसका आनंद ले सकते हैं ले लीजिए क्योंकि स्टेट लेबर इन सब पर बैन लगाने की योजना बना रही है बैन केरल से कहिए कि आप नहीं चाहते कि कोई आपको बताए कि आपको अपने ही घर में खाना कैसे बनाना है घर गर्म कैसे रखना है या नहाना कैसे है पर जाकर गैस सब्स्टिट्यूशन रोड मैप को नहीं कहें डेविड डेविस एमपी द्वारा अधिकृत सदर मेट्रोपॉलिटन रीजन के सदस्य लेवल 1670 चैपल स्ट्रीट साउथ यारा daviddevis.com
9: दिन भर दे कम्मा कारां च घर पैसे भेजना शामिल करना चाहते हो जिंदगी तुहानू चाहे जिथे भी ले जावे वर्ल्ड रेमिट नाल तुसी अपने फोन तो ही जल्दी ते सुरक्षित पैसे भेज सकते हो वो भी वधिया रेटा ते घट फीसा नाल सब तो रुझेवे वाले दिनों च भी तुहाडे अपणियां दा साथ निभाउणा हुण बहुत आसान है ਅੱਜ ਹੀ ਵਰਲਡ ਰੈਮਿਟ ਐਪ ਡਾਊਨਲੋਡ ਕਰੋ ਅਤੇ ਹਰ ਟ੍ਰਾਂਸਫਰ ਨਾਲ ਆਪਣੇ ਘਰ ਦੇ ਹੋਰ ਨੇੜੇ ਮਹਿਸੂਸ ਕਰੋ
10: ਸੋਨਾ ਚਾਹੀਦਾ
11: ਭਰੋਸਾ ਚਾਹੀਦਾ
10: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ ਜਿੱਥੇ 22 ਕੈਰੇਟ ਗੋਲਡ ਕਲਾਸੀ ਸਿਲਵਰ ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ ਕੈਸ਼ ਚਾਹੀਦਾ ਗੋਲਡ ਲੋਨ ਈਜ਼ੀ ਐਂਡ ਸੇਫ ਰਿਪੇਅਰ ਬੁਲੀਅਨ ਬਾਇੰਗ ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ ਦਿੱਲੀ ਜੁਐਲਰਸ 310/2 ਮੇਨ ਸਟਰੀਟ ਪੁਆਇੰਟ ਕੁੱਕ ਕਾਲ 04935360042
12: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਿਡ ਸਾਈਨ ਦੀ ਅਰਜੈਂਟ ਲੋੜ ਸੀ ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4-5 ਦਿਨਾਂ ਵਿੱਚ ਪੂਰੀ ਕਰ ਦਿੱਤੀ ਗਲੋਇੰਗ ਸ਼ੌਪ ਫਰੰਟ ਤੋਂ ਵਹੀਕਲ ਰੈਪਸ ਤੱਕ ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ ਆਪਣੇ ਬਿਜ਼ਨਸ ਨੂੰ ਚਮਕਾਓ ਕਾਲ 1300-1516-16 quicksignage.com.au
13: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ
14: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ
13: ਬੈਸਟ ਡੀਲ ਲਈ ਕਾਲ ਕਰੋ 04314651686 ਤੇ 212216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰਾਸਿੰਗ ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ

0: ਰੇਡੀਓ ਹਾਂਜੀ 1674 ਮੈਂ ਦੋਸਤੋ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਆਈਦਾ ਵਾਤਾਵਰਣ ਦੇ ਸੰਬੰਧ ਵਿੱਚ, ਅਤੇ ਸਾਡੇ ਨਾਲ ਹਰਮਿੰਦਰ ਢਿੱਲੋਂ ਜੀ ਹਮੇਸ਼ਾ ਜੁੜਦੇ ਨੇ ਟੋਰੋਂਟੋ ਤੋਂ, ਅਤੇ ਸਾਨੂੰ ਦੱਸਦੇ ਨੇ ਕਿ ਕੀ ਆਪਾਂ ਆਪਣੇ ਕਲਾਈਮੇਟ ਨੂੰ ਲੈ ਕੇ ਕਰ ਸਕਦੇ ਹਾਂ, ਅਤੇ ਆਓ ਫਿਰ ਅੱਜ ਦੇ ਇਸ ਅੰਕ ਦੇ ਵਿੱਚ ਵੇਖਦੇ ਹਾਂ ਕਿ ਕੀ ਸਾਨੂੰ ਸਿੱਖਣ ਕਰਨ ਨੂੰ ਮਿਲਦਾ। ਭਾਈ ਸਤਿ ਸ਼੍ਰੀ ਅਕਾਲ, ਤੁਸੀਂ ਆਉਣ ਰਹੇ ਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ ਦੇ।
1: ਹਾਂਜੀ ਭਾਈ ਜੀ, ਸਤਿ ਸ਼੍ਰੀ ਅਕਾਲ ਤੁਹਾਨੂੰ, ਤੁਹਾਡੀ ਟੀਮ ਨੂੰ, ਤੇ ਖਾਸ ਕਰਕੇ ਸੁਣਨ ਵਾਲਿਆਂ ਨੂੰ ਨਮਸਕਾਰ ਆਦਾਬ
0: ਜੀ। ਹੋਰ ਸੁਣਾਓ, ਕਿਵੇਂ ਤੁਹਾਡਾ ਦੇਸ਼, ਕਿਵੇਂ ਮੌਸਮ, ਕੀ ਚੱਲ ਰਿਹਾ?
1: ਬਹੁਤ ਅੱਛਾ ਜੀ ਮੌਸਮ, ਸਾਡੀ ਹੁਣ ਬਦਲਣਾ ਸ਼ੁਰੂ ਹੋ ਗਿਆ ਹੌਲੀ ਹੌਲੀ, ਠੰਡ ਆ ਰਹੀ ਹੈ ਤੇ ਅਸੀਂ ਆਪਣੇ ਫਰਨਸ ਵਗੈਰਾ ਆਨ ਕਰ ਰਹੇ ਹਾਂ ਹੌਲੀ ਹੌਲੀ।
0: ਗੁੱਡ ਗੁੱਡ ਗੁੱਡ। ਚਲੋ, ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਕੀ ਆਪਾਂ ਡਿਸਕਸ ਕਰਨ ਜਾ ਰਹੇ ਹਾਂ, ਕੀ ਨਵਾਂ ਲੈ ਕੇ ਆਇਓ?
1: ਹਾਂਜੀ, ਮੈਂ ਸੋਚ ਰਿਹਾ ਸੀ ਕਿ ਆਪਾਂ ਕਾਫੀ ਬੜੀਆਂ ਦੁਰਘਟਨਾਵਾਂ ਜਿਹੜੀਆਂ ਹੋਈਆਂ ਉਹਦੇ ਬਾਰੇ ਗੱਲ ਕਰ ਰਹੇ ਸੀ, ਤੇ ਫਿਰ ਮੁੜ ਕੇ ਬਈ ਜੇ ਜਲਵਾਯੂ ਤਬਦੀਲੀ